ਕੇ ਵੱਡੇ ਪਾਗ ਵੜ ਉੱਚੇ ਤਿੰਨ ਘਰ ਜਪਿਓ ਜਪਾਨੀ ਤਿੰਨ ਘਰ ਸੰਗਤ ਮੇਲ ਪ੍ਰਾਸਵਾਮੀ ਜਨ ਨਾਨਕ ਦਾਸ ਦਸਾਨੀ ਧਨਾਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਘਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋ ਚੁਲਚਾਨੀ ਹਰ ਕਿਰਪਾ ਕਰਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਅਮ ਸਾਧ ਜਨਾ ਪਗਰਾਲੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤਰਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉਂ ਮਿਲ ਅਮਲੇ ਅਮਲੀ ਮਰ ਜਾਈ ਹੈ ਤੇ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅਗਾਹ ਹਮ ਲੈ ਨਾ ਸਕੀ ਅੰਤ ਮਾਤੀ ਤੂੰ ਭਰੇ ਭਰੇ ਅਪਰਮ ਪਰ ਸਵਾਮੀ ਮਿਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਘਰ ਭਗਤ ਬਣੀ ਅਦ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ ਧਨਾਸਰੀ ਮਹੱਲਾ ਚੌਥਾ ਕਰ ਜੋ ਕਾ ਧਰਮ ਕਹੋ ਤੂੰ ਭਾਈ ਕੇ ਛੂਟੇ ਹਮ ਛੁਟਕਾ ਕੀ ਹਰ ਹਰ ਜਾ ਬੇੜੀ ਹਰ ਤੁਲਖਾ ਹਰ ਜਪਿਓ ਤਰੈ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਕਾ ਛੂਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨੀ ਰਸੂਰ ਤਿਸਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ ਕੀ ਤੂੰ ਵੜ ਪੁਰਖ ਵੜ ਅਗਮ ਅਗੋਚ

ਅਦ੍ਰਿਸ਼ਟਾ ਗੋਚਰ ਅਪਰੰਪਰ ਸਵਾਮੀ ਪੁਰ ਪੂਰੇ ਪ੍ਰਗਟ ਕਰ ਦੀਨੇ ਰਾਮ ਪਾਸ ਚੰਦਨ ਹਮ ਕਾਸ਼ਟ ਲੋਸ਼ਟ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਰਹਾਓ ਨਵ ਸ਼ੇਖਟ ਬੋਲੇ ਮੁਖ ਆਗਰ

ਹਰ ਲਹੁ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ ਹਰ ਦਰਗੇ ਭਾਵੈ ਫਿਰ ਜਨਮਨ ਆਵੈ ਹਰ ਹਰ ਹਰ ਜੋਤ ਸਮਾਈ ਜਪ ਮਨ ਨਾਮ ਹਰੀ ਹੋਗੇ ਸਰਬ ਸੁਖੀ ਹਰ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਖਾਓ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸੋ ਪ੍ਰੀਤ ਬਣਿਆਈ ਬਹੁ ਚਿੰਤ ਵਸਾਰੀ ਹਰ ਨਾਮ ਉਰ ਧਾਰੀ ਨਾਨਕ ਹਰ ਪਏ ਹੈ ਸਖਾਈ ਤਨਾਸਰੀ ਮਹੱਲਾ ਚੌਥਾ ਹਰ ਪੜ੍ਹ ਹਰ ਲਿਖ ਹਰ ਜਪ ਹਰ ਗਾਓ ਹਰ ਫੌਜਲ ਪਾਰ ਉਤਾਰੀ ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ ਏਵ ਪਾਣ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਹਰਹਾਓ ਹਰ ਹਰ ਕਰੀ ਦਿਸ਼ਟਤਾ ਪਯੋ ਮਨ ਉਦਮ ਹਰ ਹਰ ਨਾਮ ਜਪਿਓ ਗਲ ਪਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਹੈ ਸਰਨ ਤੁਮਾਰੀ ਤਨਾਸਰੀ ਮਹੱਲਾ ਚੌਥਾ ਚੌਰਾਸੀ ਸਿੱਧ ਬੁੱਧ ਤੇ ਤੀਸ ਕੋਟ ਮੁਨ ਜਨ ਸਭ ਚਾਹ ਹੈ ਹਰ ਜੀਉ ਤੇਰੋ ਨਾਓ ਗੁਰਪ੍ਰਸਾਦ ਕੋ ਵਿਰਲਾ ਪਾਵੇ ਜਿਨ ਕੋ ਰਿਲਾ ਲਿਖਿਆ ਤੁਰ ਪਾਓ ਜਪ ਮਨ ਅਰਾਮੇ ਨਾਮ ਹਰ ਉਤਮ ਕਾਮ ਜੋ ਗਾਵੇ ਸੁਣੇ ਤੇਰਾ ਜਸ ਸਵਾਮੀ ਹਉ ਤਿਨ ਕੇ ਸਦ ਬਲਿਹਾਰੇ ਜਾਓ ਰਖਾਓ ਸਰਣਾਗਤ ਪ੍ਰਤਪਾਲਕ ਹਰ ਸਵਾਮੀ

ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਚਾਹੀਏ ਹਰ ਪੁਰਖ ਨਿਰੰਜਨਾ ਰਹਾਉ, ਦੇਹ ਹਰ ਸਿਮਰਨ ਪਿਆ ਹੈ ਉਪਾਧ ਗਦ ਕੀਨੀ, ਵਡ ਭਾਗੀ ਹਰ ਜਪਨਾ।

ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਏ ਸਾਹਾ, ਦੂਜਾ ਨਾ ਹੀ ਕੋਏ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਤਾਂ ਤੁਝੇ ਧਿਆਵੇ ਦਿਨ ਰਾਤ, ਤਾਂ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਤਾਂ ਤੁਝ ਹੀ ਮਾਏ ਸਮਾਹੇ।

ਜਾਵਤ ਸੋ ਹੈ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਨਾ ਜਾਪੇ ਰੂਪ ਨਾ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਈਲ ਰਵਿਆ ਸਭ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ।

ਨਹੀਂ ਬਹੁ ਨਾਰੀ ਪਾਰ ਗ੍ਰਹਿ ਜੋ ਨਾ ਚੁੱਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮੈਂ ਸੂਕੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਤਨਾ ਸ੍ਰੀ ਮਹੱਲਾ ਪੰਜਵਾਂ ਲਵੇ ਨਾ ਲਾਗਣ ਕਉ ਹੈ ਕਛੂਐ ਜਾ ਕੋ ਫਿਰ ਉਹ ਤਾਵੇ ਜਾ ਕੋ ਗੁਰਦੀਨੋ ਇਹੋ ਅੰਮ੍ਰਿਤ ਤਿਸ ਹੀ ਕਉ ਬਣ ਆਵੇ ਜਾ ਕੋ ਆਇਓ ਏਕ ਰਸਾ ਖਾਨ ਪਾਨ ਆ ਨਹੀਂ ਖੁਦਿਆ ਤਾਂ ਕਿ ਚਿਤਨਾ ਬੱਸਾ ਰਹਾਓ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਵਰਨ ਨਾ ਸਾਕੋ ਉਸਤਤਾ ਕੀ ਕੀਮਤ ਕਹਿਣ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰੇ ਠਾਕੁਰ ਤਿਨ ਗੁਰੇ ਕੁਮਾਨੋ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤਪਾਲਾ ਓਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਤਨਾ ਸ੍ਰੀ ਮਹੱਲਾ ਪੰਜਵਾਂ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਿਰੜਾਇਆ ਮਾਂ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਣ ਗੋਪਾਲ ਗੋਬਿੰਦ ਈਹਾ ਊਹਾ ਸਰਵ ਥੋਗ ਕੀ ਜਿਸੇ ਹਮਾਰੀ ਚਿੰਦ ਰਹਾਓ ਜਾ ਕੇ ਸਿਮਰਨ ਤਰਬ ਨਿਧਾਨਾ ਮਾਨ ਮਹੱਤ ਪਦ ਪੂਰੀ ਨਾਮ ਲੈਦ ਕੋੜ ਅਗਨਾਸੇ ਭਗਤ ਬਾਛੇ ਸਭ ਤੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰਮ ਪਰ ਸਵਾਮੀ ਸਿਮਰਦ ਪਾਰ ਪਰਾਨਾ ਸੀਤਲ ਸਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹੇ ਓਲਾ ਹਰ ਤਨ ਸੰਚਨ ਹਰ ਨਾਮ ਪੋਜਨ ਤਿਉ ਨਾਨਕ ਕੀਨੋ ਚੋਲਾ ਤਨਾ

ਪੰਜਵਾਂ ਅਭ ਹਰ ਰੱਖਣ ਹਾਰ ਚ ਤਾਰਿਆ ਪਤ ਪੁਨੀਰ ਕੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕ ਮਨ ਵਿਸ਼ਵਾਸ ਪ੍ਰਤਾਰਿਆ ਕਿਆ ਨਰੇਨ ਬਾਂਛੇ ਨਿਤ ਨਾਨਕ ਪੁਨਹਿ ਪੁਨਹਿ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿਆ ਕੇਤ ਰਖਾਓ ਆਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਈਏ ਕੰਠ ਲਾਏ ਨਿਰਭਉ ਪਏ ਸਦਾ ਸੁਗਮਾਣੇ ਨਾਨਕ ਹਰ ਗੁਣ ਗਾਏ ਤਨਾਸਰੀ ਮਹੱਲਾ ਪੰਜਵਾਂ ਔਖਦ ਤੇਰੋ ਨਾਮ ਦਿਆਲ ਮੁਇ ਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾਓ ਤਾਰ ਅਨੁਗ੍ਰਹ ਸਵਾਮੀ ਮੇਰੇ ਦੁਤੀਆ ਪਾਓ ਨਿਵਾ

ਆਰ ਬੰਧਨ ਕਾਢ ਲਿਓ ਆਪਣੇ ਕਾਰ ਕਭੂ ਨ ਆਵੇ ਹਾਰ ਤੇਰੀ ਸਰਨ ਪਿਆ ਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਦ ਕੁਰਬਾਨ ਰਾਗ ਧਨਾਸਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਪ੍ਰਭ ਰਾਖ ਲੇ ਹੋ ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ ਪਰ ਕਿਰਪਾ ਆਪਣਾ ਨਾਮ ਦੇਹੋ ਰਹਾਓ ਅਗਰ ਕੁਟੰਬ ਸਾਗਰ ਸੰਸਾਰ

ਰਜ ਵਿਖੇ ਵਿਆਦ ਪੰਚ ਦੂਤ ਸੰਗ ਮਹਾ ਅਸਾਧ ਜੀ ਜਹਾਨ ਪ੍ਰਾਣ ਤਨ ਤੇਰਾ ਨਾਨਕ ਜਾਣ ਸਦਾ ਹਰ ਨੇਰਾ ਤਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨਕੀ ਆਪ ਤਰਨ ਤਾਰਨ ਹਰ ਨਿਧ

ਗਵਾਰਾ, ਜਨਮ ਪਦਾਰਥ ਖੋਏ ਗਵਾਰਾ, ਰਹਾਉ ਸਾਜ ਤਰਮ ਨਹੀਂ ਭਾਵੇ ਡੀਠਾ, ਧੂੜ ਤੋਸੋਂ ਰਚਿਓ ਮੀਠਾ, ਸਾਧ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾਹੀ ਮਰਨ ਵਿਚਾਰਾ, ਵਸਤ ਪਰਾਈ ਕੋ ਉਠ ਰੋਵੇ, ਕਰਮ ਧਰਮ ਸਗਲਾਈ ਖੋਵੇ, ਹੁਕਮ ਨਾ ਬੂਝੇ ਆਵਣ ਜਾਣੇ, ਪਾਪ ਕਰੇ ਤਾਂ ਪਛੋਤਾਣੇ, ਜੋ ਤੁ ਪਾਵੇ ਸੋ ਪ੍ਰਵਾਨ,

ਦੀਨ ਪ੍ਰਭ ਨਾਮ ਆਧਾਰ, ਖਟਨ ਕੋ ਹਰ ਹਰ ਰੋਜਗਾਰ, ਸੰਚਨ ਕੋ ਹਰ ਏਕੋ ਨਾਮ, ਹਲਤ ਪਲਤਾ ਕੇ ਆਵੇ ਕਾਮ, ਨਾਮ ਰਤੇ ਪ੍ਰਭ ਰੰਗ ਅਪਾਰ, ਸਾਧ ਗਾਵੇ ਗੁਣ ਏਕ ਨਿਰੰਕਾਰ, ਹਰਹਾਉ ਸਾਧ ਕੀ ਸੋਭਾ ਆਤਮਸਕੀਨੀ, ਸੰਤ ਵਡਾਈ ਹਰ ਜਸਤੀਨੀ, ਅੰਧ ਸੰਤਨ ਕੈ ਭਗਤ ਗੋਵਿੰਦ, ਸੂਗ ਸੰਤਨ ਕੈ ਬਿਨਸੀ ਚਿੰਦ, ਕੈ ਸਾਧ ਸੰਤਨ ਹੋਵੇ ਇਕੱਤਰ, ਤੇ ਹਰਜ ਗਾਵੇ ਨਾਦ ਕਵਤ, ਸਾਹ ਸਭਾ ਮੈਂ ਅੰਧ ਵਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ, ਦੁਇ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾਂ ਗੁਣ ਤਾਸ, ਪ੍ਰਭ ਦਇਆਲ ਕਿਰਪਾਲ ਹਜੂਰ, ਨਾਨਕ ਜੀ ਵੇ ਸੰਤਾਂ ਧੂਰ, ਤਨਾਸਰੀ ਮਹੱਲਾ ਪੰਜਵਾਂ, ਤੋ ਕਦ ਡਰੇ ਜੇ ਖਸਮ ਸੁਮਾਰੇ, ਡਰ ਡਰ ਪਚੇ ਮਨਮੁਖ ਵਿਚਾਰੇ, ਰਹਾਉ ਫਿਰ ਉਪਰ ਮਾਲ ਪਿਤਾ ਗੁਰਦੇਵ, ਸਬਲ ਮੂਰਤ ਜਾ ਕੀ ਨਿਰਮਲ ਸੇਵ, ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਤ ਹੋਵਦ ਪਰਗਾਸ, ਜੀਨ ਕਾ ਦਾਤਾ ਪੂਰਨ ਸਭ ਠਾਏ, ਕੋੜ ਕਲੇਸ਼ ਮਿਟੇ ਹਰਨਾਏ, ਜਨਮ ਮਰਨ ਸਗਲਾ ਦੁਖ ਨਸ, ਗੁਰਮੁਖ ਜਾ ਕੇ ਮਨ ਤਨ ਬਸ, ਜਿਸ ਨੂੰ ਆਪ ਲੈ ਲੜ ਲਾਏ, ਦਰਗੇ ਮਿਲੇ ਤਿਸੇ ਹੀ ਜਾਏ, ਸਹੀ ਭਗਤ ਜੇ ਸਾਚੇ ਪਾਣੇ, ਜਮ ਕਾਲ ਤੇ ਪਏ ਨਿਕਾਣੇ, ਸਾਚਾ ਸਾਹਿਬ ਸਚ ਦਰਬਾਰ, ਕੀਮਤ ਕੌਣ ਕਹੇ ਵਿਚਾਰ, ਘੜ ਘੜ ਅੰਤਰ ਸਗਲ ਆਧਾਰ।

ਕਵੇ ਸੁਆਮੀ ਸਾ ਮਸਲਤ ਪ੍ਰਵਾਨ ਰਹਾਉ। ਪਦ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਧ ਜਾਤੀ ਤਨਾਸਰੀ ਮਹੱਲਾ ਪੰਜਵਾਂ ਸਗਲ ਮਨੋਰਥ ਪ੍ਰਭਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਕਿਨੇ ਨਾ ਦੁੱਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਤੇਖ ਪੇ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ। ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਧਨਾਸਰੀ ਮਹੱਲਾ ਪੰਜਵਾਂ ਜੈ ਜੈ ਪੇਖੋ ਤੈ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਤੋ ਸੰਗੀ ਗਨੀਏ ਬਿਨਸ ਜਾਏ ਜੋ ਨਿਮਖ ਮੈਂ ਤੋ ਅਲਪ ਸੁਖ ਭਣੀਏ ਰਹਾਉ। ਪ੍ਰਤਪਾਲੇ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਸੋਈ ਅਸ਼ਲ ਅਸ਼ੇਰ ਅਪਾਰ ਪ੍ਰਭ ਊਚਾ ਜਾਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ ਸਾਮ ਦਿਓ ਦਿਆਲ ਪ੍ਰਭ।

ਕੰਨੇ ਹਾਰੇ ਨਸਨ ਭਾਜਨ ਥਾਕੇ ਕਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਦ ਕਬੂ ਗੁਰ ਕੇ ਬਜਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਗਾਈ ਅਚਰਜ ਕੀਆ ਕਰਨੇ ਹਾਰ ਨਾਨਕ ਸਚ ਵਡਿਆਈ ਤਨਾਸਰੀ ਮਹੱਲਾ ਪੰਜਵਾਂ ਹਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਧਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੁਕੋ ਗੁਰਦੀਨਾ ਜੀਓ ਇਹ ਸਿਉ ਨਾ ਲਾਗੇ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚੱਲੇ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੇ ਗੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਅਬਰ ਆਸ ਕਾਸ਼ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਿਆਨੀ ਤਪਸ

ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਤਨਾਸਰੀ ਮਹੱਲਾ ਪੰਜਵਾਂ ਯਤਨ ਕਰੇ ਮਾਨੁਖ ਡਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮ ਉਕਰ ਪਾਵੇ ਪੇਖ ਕਰੇ ਨਿਰਬਾਨ ਜਾਣਤ ਦੂਰ ਤੁਵੇਂ ਪ੍ਰਭ ਨੇਰ ਉਦ ਤਾਕੈ ਉਦ ਤੇ ਉਦ ਪੇਖ ਆਵੇ ਲੋਭੀ ਫੇਰ ਰਹਾਉ ਜਬ ਲਗ ਟੁੱਟੇ ਨਾਹੀ ਮਨ ਭਰਮਾ ਤਬ ਲਗ ਮੁਕਤ ਨ ਕੋਈ ਪਉ ਨਾਨਕ ਦਇਆਲ ਸੁਵਾਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀ ਹੋਏ ਆਪਣੇ ਜਾ ਕੇ ਮਸਤਕ ਕਰਮਾ ਨਾਮ ਦਿਰੜਾਵੇ ਨਾਮ ਜਪਾਵੇ ਤਾਕਾ ਯੁਗ ਮੈਂ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਦ ਜਨ ਕੀ ਮਾਨੇ ਜੋ ਜੋ ਹੋਗ ਰਹਾਓ ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ।

ਕਾਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ ਮਾਂ ਆਨੰਦ ਮੰਗਲ ਰੂਪ ਤੁਮਰੇ ਪਜ ਅਨੂਪ ਰਸਾਲ ਹਿਰਦੇ ਚਰਨ ਸਬਸ ਗੁਰ ਕੋ ਨਾਨਕ ਬੰਧਿਉ ਪਾਲ ਤਨਾਸਰੀ ਮਹੱਲਾ ਪੰਜਵਾਂ ਆਪਣੇ ਉਦ ਖਿਲਾਵੇ ਭੋਜਨ ਆਪਣੇ ਉਦ ਖਿਲਾਵੇ ਸਰਬ ਸੁਖ ਹੋ ਰਸ ਦੇਵ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜੋ ਰਾਖੇ ਮਹਿਤਾਰੀ ਬਾਰਕ ਕਹੋ ਤੈਸੇ ਹੀ ਪ੍ਰਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਪੂਤ ਜਤ ਕਦ ਤਦ ਤੁਮ ਹੀ ਮਿਲੇ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾਂ ਸੰਤ ਕੇ ਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖਜਾਰੇ ਰਾਜਮਾਲ ਜੋਬਨ ਤਨ ਜੀਰਾ ਇਨ ਉਪਰ ਲਏ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨ ਦੇ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਾ ਮੈਂ ਸੰਤ ਵਸਾਰੇ ਜਨ ਨਾਨਕ ਕੀ ਸਰਧਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਤਨਾਸਰੀ ਮਹੱਲਾ ਪੰਜਵਾਂ ਛਡਾਇ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਰਸ ਨ ਕਤਹੂ ਜਾਤ ਸਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕਹੋ ਭਈ ਹਮਾਰੀ ਗਾਤ ਰਹਾਓ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾਂ ਪਰ ਹਰ ਨਾ ਲੋਭ ਚੂੜ ਨਿੰਦ ਇਹ ਵੀ ਕਰਤ ਗੁਦਾਰੀ ਮ੍ਰਿਤ ਸਿੰਘ ਆਸ ਮਿਥਿਆ ਮੀਠੀ ਇਹ ਟੇਕ ਮਨੇ ਸਾਧਾਰੀ ਸਾਗਤ ਕੀ ਆਵਰਦਾ ਜਾਏ ਬਿਰਤਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵ ਕਾਮ ਨਹੀਂ ਗਾਵਾਰੀ ਰਹਾਓ ਕਰ ਕਿਰਪਾ ਪਾਲ ਬ੍ਰਹਮ ਸਵਾਮੀ ਇਹ ਬੰਧਨ ਛੁਟਕਾਰੀ ਬੂੜਦ ਅੰਧ ਨਾਨਕ ਪ੍ਰਕਾੜਕ ਸਾਧ ਜਨਾ ਸੰਗਾਰੀ ਤਨਾਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸਵਾਮੀ ਪ੍ਰਵਿਆਪਨਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੁਖ ਤਨ ਜੀਕਾ ਪਾਰ ਬ੍ਰਹਮ ਮੋਰੇ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ

ਸਾਹਿਬ ਦਾਸ ਕਉ ਕਰ ਗਏ ਉਧਰੋ ਮੀਤ ਰਗਾਵ। ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰੇ ਆਪ, ਨਾਨਕ ਅੰਧ ਪਏ ਦੁਖ ਪਾਗੇ ਸਦਾ ਸਦਾ ਹਰ ਜਾਪ।

ਕਰੋ ਅਪਾਗਾ, ਚਰਨ ਕਵਨ ਜਾ ਕਾ ਮਨ ਰਾਗਿਓ, ਅਮੇ ਸਰੋਵਰ ਪਾਗਾ, ਤੇਰਾ ਜਨ ਰਾਮ ਨਾਮ ਰੰਗ ਜਾਗਾ। ਆਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ, ਰਹਾਉ ਜੈ ਜੈ ਪੇਖੋ ਤੈ ਨਾਰਾਇਣ, ਸਗਲ ਘਟਾ ਮੈਂ ਤਾਗਾ, ਨਾਮ ਉਲਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਤਨਾਸਰੀ ਮਹੱਲਾ ਪੰਜਵਾਂ, ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਵਿਖਿਆ ਮਹਿ, ਲੱਜਾ ਰਾਖੀ ਰਾਮ ਰਹਾਉ, ਸਿਮਰ ਸਿਮਰ ਸਵਾਮੀ ਪ੍ਰਵਿਆਪਨਾ, ਨਿਟ ਨ ਆਵੇ ਜਾਮ, ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ, ਚਰਨ ਕਮਲ ਹਰ ਜਨ ਕੀ ਥਾਤੀ, ਕੋੜ ਸੁਖ ਵਿਸਰਾਮ, ਗੋਬਿੰਦ ਦਮੋਦਰ ਸਿਮਰੋ ਦਿਨ ਰੈਨ, ਨਾਨਕ ਸਤ ਕੁਰਬਾਨ। ਤਨਾਸਰੀ ਮਹੱਲਾ ਪੰਜਵਾਂ, ਮੰਗੋ ਰਾਮ ਤੇ ਇਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ ਰਹਾਓ, ਚਰਨ ਤੁਮਾਰੇ ਹਿਰਦੇ ਵਸ, ਸੰਤਨ ਕਾ ਸੰਗ ਪਾਵੋ, ਸੋ ਅਗਨ ਮਹਿਮਾਨਾ ਵਿਆਪੇ, ਆੜ ਪੈਰ ਗੁਣ ਗਾਓ, ਸਵਸਥ ਬਸਤਾ ਹਰ ਕੀ ਸੇਵਾ, ਮਧਿਆਨ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ਰ,

ਪਾਈਐ ਸਭਕੇ ਸਿਮਰਨ ਮੋਖ ਰਹਾਉ। ਔਖੇ ਮੁਨਿਦਨ ਸਿਮਰਤ ਪੁਰਾਨਾ ਵੇਦ ਪੁਕਾਰੇ ਕੋਖ, ਕਿਰਪਾ ਸਿੰਧ ਸੇਵ ਸਜ ਪਾਈਏ ਦੋਵੇਂ ਸੁਹੇਲੇ ਲੋਕ। ਆਨ ਅਚਾਰ ਵਿਵਹਾਰ ਹੈ ਜੇਤੇ ਬਿਨਖਾ ਸਿਮਰਨ ਫੋਕ, ਨਾਨਕ ਜਨਮ ਮਰਨ ਪਏ ਕਾਟੇ ਤਿਨ ਸਾਧੂ ਬਿਨਸੇ ਸੋਕ। ਧਨਾਸਰੀ ਮਹੱਲਾ ਪੰਜਵਾਂ, ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਮਾਂ ਸੰਤੋ ਹੋਵੇ ਗੁਰਬਚਨੀ, ਪ੍ਰਸਵ ਲਾਗੇ ਪੂਰਨ ਧਿਆਨ ਰਹਾਉ। ਮਾਂ ਕਲੋਲ ਬੁਝੇ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇ ਜਪ ਜੀਵਾਂ, ਪੂਰਨ ਹੋਏ ਦਾਸ ਕੀ ਕਾਲ। ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ, ਕਰਮ ਲਿਖਿਆ ਤੁਰਕ।

ਦੇਖੋ ਤੈ ਤੈ ਸਵਾਮੀ ਕੋਈ ਨਾ ਪਹੁੰਚਣ ਹਾਰ, ਜੋ ਜੋ ਕਰੇ ਅਵਗਿਆ ਜਨਕੀ ਹੋਏ ਗਿਆ ਤਤ ਸ਼ਾਰ, ਕਰਨ ਹਾਰ ਖਵਾਲਾ ਹੋਵਾ ਜਾ ਕਾ ਅੰਤ ਨ ਪਾਰਾ ਵਾਰ, ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ।

ਸੂਏ ਪਤਤ ਉਧਾਰਣਾ ਜੀ ਅਜੰਤ ਤਾਰਣਾ ਵੇਦ ਉਚਾਰਣ ਅੰਤ ਪਾਇਓ ਗੁਣੇ ਸੁਖ ਸਾਗਰਾ ਬ੍ਰਹਮਰਤ ਨਾਗਰਾ ਭਗਤ ਵਛਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾਂ ਹਲਤ ਸੋਖ ਪਲਤ ਸੋਖ ਨਿਤ ਸੁਖ ਸਿਮਰਨੋ।

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ। ਉਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਬਾਰ ਪੀਤਰ ਇਕ ਓ ਜਾਨੋ।

ਯੇ ਜੀ ਸੋਚ ਧਰੋ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜਿਉ ਉਧਰ ਪਰੋ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਬ ਖਉ ਪਤਿਤ ਤਰੋ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਨਾਨਕ ਸਹਿਜ ਪਾਏ ਗੁਣ ਗਾਏ। ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤੇ ਤੇ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓੜ ਸਾਧ। ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ। ਅਨਕ ਜਨਮ ਪ੍ਰਮਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ। ਗੋਵਿੰਦ ਜੀ ਕਾ ਮਾਰਗ ਦਿਓ ਜੀ ਬਤਾਈ, ਰਹਾਓ ਅਨਕ ਉਪਾਵ ਕਰੋ, ਮਾਇਆ ਕਉ ਬਚਿੱਤ ਧਰੋ। ਮੇਰੀ ਮੇਰੀ ਕਰਤ ਸਦਗੀ ਵਿਹਾਵੇ।

ਤੇਰੇ ਤੀਰਥ ਨਹਾਏ ਅਹੰ ਬੁੱਧ ਮੈਲ ਲਾਏ ਕਰ ਕੋ ਠਾਕੁਰ ਇੱਕ ਤਿਲ ਨਾ ਮਨ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨ ਸਗਲ ਆਸ਼ਰਮ ਕੀਨੇ ਮਨੁਆ ਨੇ ਪਤੀਨੇ ਵਿਵੇਕਹੀਨ ਦੇਹੀ ਤੋਏ ਕੋਈ ਪਾਈਏ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੇ ਰੰਗ ਰਤਾ ਮੇਰੇ ਮਨ ਕੀ ਦੁਰਮਤ ਮਲਕ ਹੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੇ ਤਹੀ ਨਾ ਲੇਖੇ ਜੇ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋਂ ਪੇਖੇ ਮਰਹੜ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੇ ਦਾਈ ਪ੍ਰਭ ਕੀ ਕਥਾ ਸੁਣਾਈ ਤੇ ਭੇਟੇ ਗਦ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ

ਸਾਸ ਪਰਮ ਧਿਆਨੀ ਸਾਚ ਸਾਚੇ ਭਾਵ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮਾਇਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਮਣੂ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੂ ਸਾਰਾ ਹੀ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮੱਤੇ ਫਿਰ ਸੰਗ ਪਾਵੇ ਸਹਿਜ ਨਾਵੇ ਦੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਧ ਦੇ ਚੜੇ ਸਵਾਇਆ ਗਦ ਸੰਗ ਮੀਤਾ ਸੰਤ ਸੰਗਤ ਘਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਇਹ ਵਡੇ ਆਖੀਏ ਹੋ ਮੂਰਖ ਨੀਚ ਅਜਾਣ ਸਮਝਾ ਸਾਖੀਏ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਪੂਜ ਕਰੇ ਆਵੇ ਵਿਖ ਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਾਰ ਪੁਰ ਰਹਿਆ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੈ ਸੱਚ ਸੋਈ।

ਵੇਖੇ ਸਿਰ ਸਿਰ ਲਿਖ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਉ ਹੁਕਮੀ ਹੋਈ ਨਭੇੜ ਪਰਮ ਚੁਕਾਏ ਸੀ ਜੀਉ ਪੁਰ ਪਰਮ ਚੁਕਾਏ ਅਕਥ ਕਹਾਏ ਸਤ ਮੈਂ ਸਾਸ ਸੁਮਾਣਾ ਆਪਿ ਉਪਾਏ ਆਸ ਸੁਮਾਏ ਹੁਕਮੀ ਹੁਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਏਕ ਸਾਹਿਬ ਦੁਇਰਾ ਵਾਦ ਵਧੰਦਿਆ ਜੀਓ ਦੁਇਰਾ ਚਲਾਏ ਹੁਕਮ ਸਬਾਏ ਜਨਮ ਵਾ ਸੰਸਾਰਾ ਨਾ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝੇ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੇ ਸਾਚਾ ਸਿਰਜਣ ਹਾਰਾ ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਪੁਰ ਕੇ ਸ਼ਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸੱਚ ਸਾਚੇ ਕੇਵਾ ਪਾਰੀ ਉਗ ਪਿਆ ਸੋ ਆਥ ਕਿਉਂ ਦਰ ਜਾਏ ਸਾ ਜੀਓ ਤਦ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਇਆਲ ਨਿਰੰਜਨ ਅਣਦਿਨ ਨਾਮ ਵਖਾਣਾ ਕਰਨੀ ਕਾਰ ਤੁਰੋਂ ਫੁਰਮਾਈ ਆ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੀ ਤਨਾਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗਮ ਉਠੜੀਏ ਖਬਰ ਨਾ ਪਾਇਆ ਜੀਓ ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ

ਨਾਮ ਧਿਆਏ ਪਾਵੇ ਸੁਖ ਮਹੱਲੋ, ਹਰ ਨਾਮ ਧਿਆਏ ਤਾਂ ਸੁਖ ਪਾਏ, ਪਈੜੇ ਦਿਨ ਚਾਰੇ ਨਿਜ ਕਰ ਜਾਏ ਬਏ ਸਜ ਪਾਏ, ਅਨ ਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨ ਹੋਵੀ, ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਤਿਰ ਪਾਏ, ਰਾਤੀ ਸੱਚ ਨਾਏ ਤਿਰ ਤਨ ਭਾਵੇ

ਵਿਦਣ ਦ੍ਰੈਣੀ ਗੁਰ ਸ਼ਬਦ ਨਾ ਮਾਨੇ ਫਾਹੀ ਫਾਤੀ ਸਾ ਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਛਾਣੇ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਵਰਾਤੀ ਪਿਰ ਰਿਆਲਾ ਜੋ ਬਨਬਾਲਾ ਇਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹੋ ਰਾਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਫਿਰ ਕਰ ਸੋਹੇ ਨਾਰੀ।

ਕਦੇ ਨਾ ਵਿਸਾਰੀ ਅਨਦਿਨ ਸੁਮਾਰੀ, ਜਾਂ ਨਾਮ ਲਈ ਤਾਂ ਜੀਵਾਂ, ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ, ਗੁਰਮੁਖ ਅੰਮ੍ਰਿਤ ਪੀਵਾ, ਨਦਰ ਕਰੇ ਤਾਂ ਸਤਿਗੁਰ ਮੇਲੇ, ਅਨਦਿਨ ਵਿਵੇਕ ਬੁੱਧ ਵਿਚਰੇ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰ, ਸਤਸੰਗਤ ਮਿਲੇ ਵਡਭਾਗ ਤਾਂ ਹਰਸ ਆਵੇ ਜੀਓ, ਆਨੰਦਿਨ ਰਹੇ ਲਿਵਲਾਏ ਤਾਂ ਸਹਿ ਸਮਾਵੇ ਜੀਓ, ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਸਦਾ ਅਤੀਤ ਬੈਰਾਗੀ, ਹਲਤ ਪਲਤ ਸੋਭਾ ਜਗ ਅੰਤਰ, ਆਰਾਮ ਨਾਮ ਲਿਵ ਲਾਗੀ, ਹਰ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ, ਸਤਸੰਗਤ ਮਿਲੇ ਵਡਭਾਗ ਤਾਂ ਹਰਸ ਆਵੇ ਜੀਓ, ਦੂਜੇ ਪਾਏ ਦੁਖ ਹੋਏ, ਮਨਮੁਖ ਜਮਝ ਹੋਇਆ ਜੀਓ, ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਇਆ ਜੀਓ, ਮਾਇਆ ਦੁਖ ਮੋਇਆ ਹੋਮੇ ਰੋਇਆ, ਮੇਰੀ ਮੇਰੀ ਕਰਤ ਵਿਖਾਵੇ, ਜੋ ਪ੍ਰਭ ਦੇ ਤੇ ਚੇਤੇ ਨਾਹੀ, ਅੰਤ ਗਿਆ ਪਛਤਾਵੇ, ਤਿਨ ਨਾ ਵੇਖੋ ਸਾਥ ਨਾ ਚੱਲੇ, ਪੁੱਤਰ ਕਲੱਤਰ ਮਾਇਆ ਧੋਇਆ, ਦੂਜੇ ਪਾਏ ਦੁਖ ਹੋਏ, ਮਨਮੁਖੋ ਜਮਝੋਇਆ ਜੀਓ, ਕਰ ਕਿਰਪਾ ਲਿਓ ਮਿਲਾਏ, ਮਹਿਲ ਘਰ ਪਾਇਆ ਜੀਓ, ਸਦਾ ਰਹੇ ਕਰ ਜੋੜ, ਪ੍ਰਭ ਮਨ ਪਾਇਆ ਜੀਓ, ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ, ਅਨਦਿਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਓ ਮਿਲਾਏ,

ਤਾ ਸੰਗ ਰਾਵੀਐ ਜੀਉ ਭਜ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਸ ਤੁਰ ਕਰਮ ਲਿਖਿਆ ਸਾਰ ਸਿਖਿਆ ਕੱਟੀ ਜਮ ਕੀ ਫਸ।

ਜਾਗੇ ਮਹਾਂਭਾਗੇ ਸਦਾ ਅਣਦਿਨ ਜਾਗਿਆ ਸਦਾ ਸਦਾ ਸਿਮਰ ਤਬਦ ਤੁਵਾਮੀ ਸਾਸ ਸਾਧ ਗੁਣ ਬੋਲਈ ਬਿਨਵੰਤ ਨਾਨਕ ਤੂਰ ਸਾਧੂ ਨਾ ਪ੍ਰਭੂ ਅਮੋਲਈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੂ ਮਰਮਨਾ ਜਾਨਾ ਸੰਤ ਸੰਗਤ ਆਰਾਮ ਹਿਰਦੇ ਵਸਾਈ ਰਹਾਉ ਹਨੂਮਾਨ ਸਰਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਪਿਆਰ ਵੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਨਾ ਕਹਿ ਕਬੀਰ ਸੋ ਪਰਮੈ ਨਾਹੀ ਪਗਲਗ ਰਾਮ ਰਹੇ ਸਰਨਾਹੀ ਤਿਨ ਤੇ ਪੈਰ ਪੈਰ ਤੇ ਕਰੀਆਂ ਆਪ ਕਟੇ ਤਨ ਛੀਜੇ ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਮਨ ਬਿਦ ਕੀਜੇ ਸੋਦਨ ਆਮਨ ਲਾਗਾ ਮਾਲ ਪਿਤਾ ਭਾਈ ਸੁਦ ਬੰਤਾ ਕਹੋ ਕਉ ਹੈ ਕਾ ਕਾ ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤ ਆਪਾ ਪਸ਼ੂ ਨਾ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੇ ਕਹਿਤ ਕਬੀਰ ਸੁਣੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ ਜੋ ਜਨ ਭਾਓ ਭਗਤ ਕਹ ਜਾਣੇ ਤਾਕੋ ਅਚਰਜ ਕਾਹੋ ਜਿਉਂ ਜਾ ਜਲ ਮੈਂ ਪੈਸਨ ਨਿਗਸੇ

ਜੋ ਹੋਈ ਇੰਦਰ ਲੋਕ ਸਿਵ ਲੋਕੇ ਜੈਬੋ ਉਸੇ ਤਵ ਕਰ ਬਾਹਰ ਆਇਬੋ ਕਿਆ ਮੰਗੋ ਕਿਜ ਸਿਰ ਨਾਹੀ ਰਾਮ ਨਾਮ ਰੱਖ ਮਨ ਮਾਹੀ ਰਖਾਓ ਸੋਭਾ ਰਾਜ ਬਿਭੈ ਵਡਿਆਈ ਅੰਤ ਨ ਕਾਹੂ ਸੰਗ ਸਹਾਈ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਮ ਨੇ ਸੁਖ ਪਾਇਆ ਕਹੇ ਤਾਂ ਕਬੀਰ ਅਵਰ ਨਹੀਂ ਕਾਮਾ ਅਮਰੇ ਮਨ ਥਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬੇਨ ਬੂੜ ਤੇ ਅਧਕਾਈ ਰਹਾਓ ਬੰਤਾ ਸੁਧ ਦੇ ਗ੍ਰਹਿ ਸੰਪਦ ਸੁਖਦਾਈ ਇਨ ਮੈਂ ਕੁਛ ਨਾਹੇ ਤੇਰੋ ਤਾਲ ਅਵਧ ਆਈ ਅਜਾਮਾ।

ਜੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਨ ਤ੍ਰੇਣ ਥਰ ਮੂੰਡ ਬੁਲਾਏ ਹਮਰੋ ਕਰਤਾ ਰਾਮ ਸੁਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਰਸ ਜਾਏ ਝੂਠੀ ਦੇਹੀ ਹਰਹਾਉ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਪਾਈ ਪਾਰੇ ਜੋਜਨ ਛਦਰ ਚੱਲੇ ਥਾ ਦੇਹੀ ਗਿਰਜ ਨਾ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਾਂ ਪਇਓ ਦਰ ਬੰਦੇ ਹਾਥੀ ਖਿਰ ਮੈਂ ਪਈ ਪਰਾਈ ਦੁਰਬਾਸਾ ਸਿਉ ਕਰਤ ਠਗੋਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨੇ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਤਸ ਬੈ ਰਾਗਨ ਮੋਇ ਬਸ ਕੀਨੀ ਪੰਚੋ ਕਾ ਮਿਟ ਨਾਵੋ ਸਤਰ ਦੋਏ ਪਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੋ ਪਾਚੇ ਬੋਰ ਨ ਆਵਨ ਪਾਵੋ ਅੰਮ੍ਰਿਤ ਬਾਣੀ ਘੜਤੇ ਉਚਰੋ ਆਤਮ ਕੋ ਸਮਝਾਵੋ ਰਹਾਉ ਬਜਰ ਕੁਠਾਰ ਮੋਏ ਹੈ ਸ਼ੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵ ਇਹ ਸੰਸਾਰ ਤੇ ਤਦਗੀ ਛੂਟੋ ਜੋ ਮਾਇਆ ਨਹਿ ਲਵਟਾਵੋ ਮਾਇਆ ਨਾਮ ਗਰਭ ਜੋਨ ਕਾ ਤੇ ਤਾ ਦਰਸ਼ਨ ਪਾਓ ਇਦ ਕਰ ਪੜਤ ਕਰੇ ਜੋ ਜਾਣ ਤੇਨ ਪਉ ਸਗਲ ਚੁਕਾਈਏ ਤਹਿਤ ਨਾਮ ਦਿਓ ਬਾਰ ਕਿਆ ਭਰਮ ਹੋ ਇਹ ਸੰਜਮ ਹਰ ਪਾਈਏ ਮਾਰ ਵਾੜ ਜਿਸ ਨੀਰ ਬਾਲਹਾ ਬੇਲ ਬਾਲਹਾ ਕਰਹਲਾ ਜੋ ਕੁਰੰਕ ਨਿਸਨਾਦ ਬਾਲਹਾ ਜੋ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾਉ ਜੋ ਤਰਣੀ ਕੋ ਇੰਦਰ ਬਾਲਹਾ ਕੁਸੁਮ ਬਾਜੇ ਸੇ ਪਵਰਲਾ ਜੋ ਕੋਕਲ ਕੋ ਅੰਬ ਬਾਲਹ ਜੋ ਮੇਰੇ ਮਨ ਰਾਮਈਆ ਚਕਰੀ ਕੋ ਜਿਸ ਸੂਰ ਬਾਲਹ ਮਾਨ ਸਰੋਵਰ ਹੰਸਲਾ ਜੋ ਤਰਣੀ ਕੋ ਕੰਤ ਬਾਲਹ ਜੋ ਮੇਰੇ ਮਨ ਰਾਮਈਆ ਪਾਰਗ ਕੋ ਜਿਸ ਖੀਰ ਬਾਲਹ ਚਾਤ੍ਰਕ ਮੋਜੇ ਸੇ ਜਲ ਥਰਾ ਮਛਰੀ ਕੋ ਜਿਸ ਨੀਰ ਬਾਲਹ ਜੋ ਮੇਰੇ ਮਨ ਰਾਮਈਆ ਸਾਧਕ ਸਿੱਧ ਸਗਲ ਮੁਨ ਚਾਹ ਹੈ ਬਿਰਲੇ ਕਾਹੂ ਡੀਠਲਾ ਸਗਲ ਪਵਨ ਤੇਰੋ ਨਾਮ ਬਾਲਹ ਤੇਓ ਨਾਮੇ ਮਨ ਬੀਠਲਾ ਪੈਲ ਪੁਰਗੇ ਪੁੰਡਰਕ ਵਨਾ ਤਾ ਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਊ ਹਰ ਹਰ ਨਚਨਤੀ ਨਚਨਾ ਪੈਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ

ਤਾਰੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ ਪਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨ ਕਾਰਨ ਕਮਨ ਅਬੋਲ ਅਰਹਾਓ ਬਹੁਤ ਜਨਮ ਬਿਛਰੇ ਥੇ ਮਾਧੋ ਕਿਉ ਜਨਮ ਤੁਮਹਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਨ ਅਵਲੋਕਨੋ ਸਰਵਨ ਬਾਣੀ ਤੁਜਸ ਪੂਰ ਰਾਖੋ ਮਨ ਸੁਮਦ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਅਰਹਾਓ ਸਾ ਸੰਤ ਬਿਨਾ ਭਾਉ ਨਹੀਂ ਉਪਜੈ ਭਾਵਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰਸਿਓ ਪੈਜ ਰਾਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੱਜਨ ਮੋਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਅਰਹਾਓ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੈ ਛੁਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਤਾ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਏ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਯੋ ਉਜਿਆਰੋ ਪਵਨ ਸਗਲਾਰੇ ਨਾਮ ਤੇਰੋ ਤਗ ਨਾਮ ਫੂਲ ਮਾਲਾ ਪਾਲ ਅਠਾਰੇ ਸਗਲ ਜੂਠਾਰੇ ਤੇਰੋ ਕੀਆ ਤੁਝੇ ਕਿਆ ਅਰਪੋ ਨਾਮ ਤੇਰਾ ਤੁਹੀ ਚਬਰ ਠੋਲਾਰੇ ਦਸ ਅਠ ਅੜਸਠ ਚਾਰੇ ਕਾਣੀ ਇਹ ਵਰਤਨ ਗਏ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਤਨਾ

ਕਲਾ ਈ ਅਣਕ ਪਾਦਕ ਹਰਤਾ ਸਿਰ ਪੌਣ ਨਾਸਰੀ ਤੀਰਥ ਤੀਰਥ ਪ੍ਰਮਤਾ ਲਹੇ ਨਾ ਪਾੜੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸੇਸੀ ਤੇ ਲਛਮੀ ਕਲਪ ਤਰ ਸਿਗਰ ਸੁਨਾਗਰ ਨਤੀਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੈ ਲੰਕਾ ਗੜ ਉਹ ਪਾੜੀ ਲੈ ਰਾਵਣ ਬਣ ਸਲ ਬਸਲ ਆਣ ਤੋਖੀ ਲੈ ਹਰੀ ਕਰਮ ਕਰ ਕਸ਼ੋਟੀ ਮਫੀਟ ਸਰੀ ਪੂਰਬ ਲੋ ਕਿਰਤ ਕਰਮ ਨਾ ਮਿਟੇਰੀ ਕਰ ਗੇਹਣ ਤਾਚੇ ਮੋਇ ਜਾਪੀ ਲੈ ਰਾਮ ਚੇ ਨਾਮ ਪਦਤ ਤਰਲੋਚਨ ਰਾਮ ਜੀ ਸ੍ਰੀ ਸਾਇਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨੇ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਹਰਹਾਉ ਓਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਆ ਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪਰਮਾਨੰਦ

ਪੁਰ ਮਿਲ ਸਾਧੂ ਪਾ ਖਾਣ ਹਰਿਓ ਮਨ ਮੂੜਾ। ਜੈਤ ਸ੍ਰੀ ਮਹੱਲਾ ਚੌਥਾ ਤਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰਤ ਦੁਖ ਮਿਟੇ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵ ਪੁਰ ਮਿਲੇ ਸੁਖ ਹੋਈ ਰਾਮ। ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਤਾਰੇ। ਹਰ ਹਰ ਅੰਮ੍ਰਿਤ ਭਜਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ ਰਾਮ। ਮਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ। ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ। ਹਰ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ। ਜੈਤ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹ ਪੁਰਮੁਖ ਨਾਮ ਸਦਾ ਲੈ ਲਾਹਾ। ਹਰ ਹਰ ਹਰ ਹਰ ਭਗਤ ਰਿੜਾਵੋ ਹਰ ਹਰ ਨਾਮ ਓ ਮਹਾਰਾਮ।

ਜੈਤਸਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾ ਪੀਨਾ ਲੈ ਲਾਹਾ ਤਿੰਨ ਤਿੰਨ ਭਗਤ ਕਰੇ ਦਿਨ ਰਾਤੀ ਗੁਰਮਤ ਭਗਤ ਓ ਮਹਾਰਾਮ ਹਰ ਹਰ ਗੁਣ ਗੋਵਿੰਦ ਜ ਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤ ਪੰਚ ਦੂਤ ਵਸ ਆਵੇ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜ ਪਾਹਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਓ ਮਹਾਰਾਮ ਜਪ ਜਗਜੀਤ ਜਪੋ ਮਨ ਮਾਹਾ ਹਰ ਹਰ ਜਗਨਨਾਥ ਜਗ ਲਾਹਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਹਾਰਾਮ ਜੈ

ਆਪੇ ਸਤਿਗੁਰ ਸਮੁੰਦ ਮਥਾਹਾ, ਆਪੇ ਮਥ ਮਥ ਤਤ ਕਢਾਏ, ਜਪ ਨਾਮ ਰਤਨ ਓ ਮਹਾਰਾਮ, ਸਖੀ ਮਿਲੋ ਮਿਲ ਗੁਣ ਗਾਵਾਹਾ, ਗੁਰਮੁਖ ਨਾਮ ਜਪੋ ਹਰ ਲਾਹਾ, ਹਰ ਹਰ ਭਗਦੜੀ ਮਨ ਭਾਈ, ਹਰ ਹਰ ਨਾਮ ਓ ਮਹਾਰਾਮ, ਆਪੇ ਵੜਦਾਣਾ ਵੜ ਸਹ, ਗੁਰਮੁਖ ਪੂੰਜੀ ਨਾਮ ਸਹ, ਹਰ ਹਰ ਦਾਤ ਕਰੋ ਪ੍ਰਭਾਵੇ, ਗੁਣ ਨਾਨਕ ਨਾਮ ਓ ਮਹਾਰਾਮ, ਜੈਤ ਸ੍ਰੀ ਮਹੱਲਾ ਚੌਥਾ, ਮੇਲ ਸਤਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵੇ ਸਾਹਾ, ਹਰ ਹਰ ਕਿਰਪਾ ਤਾਰ ਮਧਸੂਦਨ, ਮਿਲ ਸਤਸੰਗ ਓ ਮਹਾਰਾਮ, ਹਰ ਗੁਣ ਬਾਣੀ ਸਰਮ ਸੁਣਾਹਾ, ਹਰ ਕਿਰਪਾ ਸਤਿਗੁਰੂ ਮਿਲਾਹਾ, ਗੁਣ ਗਾਵੇ ਗੁਣ ਬੋਲੇ ਬਾਣੀ, ਹਰ ਗੁਣ ਜਪ ਓ ਮਹਾਰਾਮ, ਤਬ ਤੀਰਥ ਵਰਤ ਜਗ ਪੁੰਨ ਤੋਲਾਹਾ, ਹਰ ਹਰ ਨਾਮ ਨਾ ਪੁਜੇ ਪੁਜਾਹਾ, ਹਰ ਹਰ ਅਤੁਲ ਤੋਲ ਅਦਪਾਰੀ,

ਜੈਤਸਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾ ਜਗਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਰਖਾਓ ਮਾਤ ਪਿਤਾ ਬੰਤਾ ਸੁਧ ਬੰਧਵ ਇਸ਼ਟ ਮੀਤ ਅਰਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਤਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬੇਹਾਨੀ ਅਵਧੈ ਤਾਂ ਮੈਂ ਸੰਤੋਖ ਨ ਪਾਇਆ ਹਸਤ ਰਥ ਅਸਵ ਪਵਨ ਤੇਜ ਧਣੀ ਫੂਮਣ ਚਤੁਰਾਂਗਾ ਸੰਗਣਾ ਚਾਲਿਓ ਇਨ ਮੈਂ ਕਛੂਏ ਊੜ ਸਿਧਾਇਓ ਨਾਂਗਾ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾ ਕੇ ਹਰ ਹਰ ਗਾਈਏ ਨਾਨਕੀ ਹਾਂ ਸੁਖ ਆਗੇ ਮੁਖ ਊਜਲ ਸੰਗ ਸੰਤਨ ਕੇ ਪਾਈਏ ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਿਓ ਸੰਦੇਸੋ ਕਈਓ ਪ੍ਰੇ ਕਹੀਓ ਵਿਸਮ ਪਈ ਮੈਂ ਬੁਬਧ ਸੁਨਤੇ ਕਹੋ ਸੁਹਾਗਣ ਸਹੀ ਓ ਰਖਾਓ ਕੋ ਕਹਿ ਤੋ ਸਭ ਬਹਾਰ ਬਹਾਰ ਕੋ ਕਹਿ ਤੋ ਸਾ ਮਹੀਓ ਵਰਨਾ ਦੀ ਸੇ ਚਿਨ ਲਖੀਏ ਸੁਹਾਗਣ ਸਾਤ ਬੁਝਈਓ ਸਰਬ ਨਿਵਾਸੀ ਕੜਕੜ ਵਾਸੀ ਲੇਪ ਨਹੀਂ ਅਲਪਈਓ ਨਾਨਕ ਕਹੇ ਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਈਓ ਜੈਤ ਸਰੀ

ਹੋਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬਹੁ ਚੂਰਉ ਪੁਜ ਪ੍ਰਭ ਕਉ ਜੈ ਤਸਰੀ ਮਹੱਲਾ ਪੰਜਵਾਂ ਲੋੜੀਂਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨੀਕੇ ਘਰ ਘਰ ਤਸੇ ਬਸੇਰਾ ਹਰਹਾਉ ਦੁਖ ਆਰਾਧਨ ਦੁਖ ਆਰਾਧਨ ਬਿਸਰੇ ਨਾ ਕਾਹੂ ਬੇਰਾ ਨਾਮ ਜਗਤ ਕੋੜ ਸੂਰ ਉਜਾਰਾ ਬਿਰਸੇ ਪਰਮ ਅੰਧੇਰਾ ਥਾਂ ਤਨੰਤਰ ਸਭ ਨਹੀਂ ਜਾਈ ਜੋ ਦਿਸੇ ਸੋ ਤੇਰਾ ਤੰਤ ਸੰਗ ਪਾਵੇ ਜੋ ਨਾਨਕ ਜਿਸ ਬੌਰ ਨਾ ਹੋਈ ਹੈ ਫੇਰਾ ਜੈ ਤਸਰੀ ਮਹੱਲਾ ਪੰਜਵਾਂ ਕਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵ ਮੈਂ ਸੁਖ ਪਾਇਓ ਗੁਰ ਆਗ ਤਜੀ ਸਿਆਨ ਬਚਿੰਤ ਸਾਰੀ ਅੰਗ ਛੋਡਿਓ ਹੋਏ ਤਿਆਗ ਰਹਾਓ ਜੋ ਦੇਖੋ ਤੋ ਸਗਲ ਮੋਇਮ ਹੋਈਓ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਹਰੀ ਲਾਗ ਤੇਰੇ ਸਾਗਰ ਪਾਪਕ ਕੋ ਜੋ ਸੰਤ ਫੇਟੇ ਵਡ ਭਾਗ ਜਨ ਨਾਨਕ ਸਰਵ ਸੋ ਪਾਏ ਮੋਰੋ ਹਰ ਚਰਨੀ ਚਿਤ ਲਾਗ ਜੈ ਤਸਰੀ ਮਹੱਲਾ ਪੰਜਵਾਂ ਮਨ ਮੈਂ ਸਤਿਗੁਰ ਧਿਆਨ ਧਰਾ ਤ੍ਰਿੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਉ ਮਾਇਆ ਕਰਾ ਰਹਾਓ ਕਾਲ ਜਲ ਅਰਮਾ ਜੰਜਾਲਾ ਛੁੜਕੇ ਜਮੇ ਡਰਾ ਆਇਓ ਦੁਖ ਹਰਨ ਸਰਨ ਕਰਣਾ ਪਤ ਕਯੋ ਚਰਨ ਆਸਰਾ ਨਾਵ ਰੂਪ ਭਇਓ ਸਤ ਸੰਗ ਪੰਦ ਪਾਰ ਪਰਾ ਆਪਿਓ ਪੀਓ ਗਾਤੀਓ ਪਰਮਾ ਕਉ ਨਾਨਕ ਅਜਰ ਜਰਾ ਜੈ ਤਸਰੀ ਮਹੱਲਾ ਪੰਜਵਾਂ ਜਾ ਕੋ ਭਏ ਗੋਬਿੰਦ ਸਹਾਈ ਦੁਖ ਸਹਿਜ ਆਨੰਦ ਸਗਲ ਸਿਉ ਵਾ ਕੋ ਵਿਆਧ ਨ ਕਾਈ ਰਹਾਓ ਦੀਸੇ ਸਭ ਸੰਗ ਰਹਿ ਅਲੇਪਾ ਨੈ ਵਿਆਪੇ ਉਨਮਾਈ ਇਕੈ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨਕੇ ਸੰਗ ਨਾਨਕ ਨਿਸਤਰੀਏ ਜੇਨ ਰਸ ਰਸ ਹਰ ਗੁਣ ਗਾਈ ਜੈ ਤਸਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਣ ਤਨ ਰੂਪ ਅਗਿਆਨ ਮੋਹ ਮਗਨ ਮਹਾਪ੍ਰਾਣੀ ਅੰਧਿਆਰੇ ਮੈਂ ਦੀਪ ਰਖਾਓ ਸਬਲ ਦਰਸ਼ਨ ਤੁਮਰਾ ਪ੍ਰਾਪ੍ਰੀਤਮ ਚਰਨ ਕਮਲ ਆਨੂਪ

ਕੇ ਕੂਪ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਾਨ ਹਰਸੋਂ ਦੇਵੈ ਜੋਰ ਚਰਨ ਕਹੋ ਪਕੋ ਸੁਭ ਰਸਨਾ ਦੀਜੇ ਪ੍ਰਾਣ ਅਕੋਰ ਰਹਾਓ ਮਨ ਕਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਧਾ ਸੰਜੋਰ ਕਿਆਰਸ ਮੈਂ ਮਗਨ ਹੋਦ ਕਿਰਪਾ ਤੇ ਮਾਂ ਵਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪਹਿ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਜੈਤ ਸਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਬਰਸਤ ਮੇਹ ਕਿਰਪਾ ਸੁਨ ਕਰਣਾ ਪ੍ਰਵਥਾਰੋ ਹਰ ਪ੍ਰੇਮ ਭਗਤ ਕੋ ਨੇਹ ਹਰਹਾਓ ਆਨਕ ਸੂਹ ਚੱਕ ਵੀ ਨਹੀਂ ਚਾਹਤ।

ਇਸ ਬਿਨ ਆਣ ਨਾ ਕੇਹ ਜੈਤ ਸਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਫੇਟੇ ਪੂਰਨ ਪੁਰਖ ਸੁਜਾਨ ਰਖਾਓ ਪ੍ਰੇਮ ਠਗੌਰੀ ਜਿਨ ਕਉ ਪਾਈ ਤੇ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਮਨ ਹਮਾਰੀ ਲਾਏ ਲਏ ਲੜ ਦਾਜ ਨੇ ਆਪਣੇ ਉਧਰੇ ਉਧਰ ਨਹਾਰੇ ਪਰ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤ ਸਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਪ੍ਰਸਰਣੀ ਉਧਰ ਦੇ ਅੰਧ ਕੂਬ ਤੇ ਲਾਭੋ ਆਪਣੀ ਚਰਣੀ ਹਰਹਾਓ ਗਿਆਨ ਤਿਆਖ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ ਸਾ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨੀ ਮਨ ਮੈਂ ਤਰਣੀ ਹਰ ਦਸਨ ਤ੍ਰਿਪਤ ਨਾਂਗ ਦਾ ਪਾਵਤ ਹਰ ਨਾਮ ਰੰਗ ਆਪਰਣੀ ਜੈਤ ਸਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ ਕੋ ਅਬਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਖਾਓ ਕੋਟ ਬਿਘਨ ਮਿਰਸੇ ਹਰ ਸੇਵਾ ਨੇਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਪਉ ਕੁਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੇ ਗਉ ਨਾਨਕ ਸੁਖ ਸਮੂਹ ਬਿਸਰਾਮ ਜੈਤ ਸਰੀ ਮਹੱਲਾ ਨਾਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਝਾਇਓ ਜੋ ਜੋ ਕਰਮ ਕੀ ਓ ਲਾਲਚ ਲੱਗ ਤੇ ਤੇ ਆਪ ਬੰਧਾਇਓ ਰਹਾਓ ਸਮਝਣਾ ਪਰੀ ਬਿਖੇ ਰਸ ਰਚਿਓ ਜਿਸ ਹਰ ਕੋ ਬਿਸਰਾਇਓ ਪੰਗ ਸੁਆਮੀ ਸੋ ਜਾਣਿਓ ਨਾਹਿਨ ਪਰ ਖੋਜਨ ਕੋ ਤਾਇਓ ਰਤਨ ਰਾਮ ਕਟਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਦੇਨ ਬਿਰਥਾ ਜਨਮ ਗਵਾਇਓ ਜੈਤ ਸਰੀ ਮਹੱਲਾ ਨਾਮਾ ਹਾਰਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਪਇਓ ਉਰ ਅੰਤਰ ਸਰਨ ਗਹੀ ਕਿਰਪਾ ਨ ਤੇਰੀ ਅਰਹਾਓ ਮਹਾਂ ਪਤਤ ਮੁਗਧ ਲੋਭੀ ਫੋਨ ਕਰਤ ਪਾਪ ਅਭਾਰਾ ਪਏ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਜਾਰਾ ਕੀਓ ਪਾਪ ਮੁਗਧ ਕੇ ਕਾਰਨ ਤੈਸ ਕੋ ਉਠਾਇਆ ਕਢੀ ਭੀਤਰ ਬਸੇ ਨਿਰੰਜਨ ਤਾ ਕੋ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਾ ਜਪ ਤਪ ਕੌਣ ਕਰਮ ਅਵ ਕੀਜੇ ਨਾਨਕ ਹਾਰ ਪਰਿਉ ਸਰਨਾਗਤ ਅਪਹੇ ਦਾਨ ਪ੍ਰਭ ਦੀਜੇ ਜੈਤ ਸਰੀ ਮਹੱਲਾ ਨਾਮਾ ਮਾਨ ਰਹੇ ਸਾਚਾ ਗਹੋ ਵਿਚਾਰਾ ਆਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਉ ਸੰਸਾਰਾ ਰਹਾਓ ਜਾ ਕੋ ਜੋਗੀ ਖੋਜ ਦਿਖਾਰੇ ਪਾਇਓ ਨਾਏ ਤੇ ਪਾਰਾ ਤੋ ਸਵਾਮੀ ਤੁਮ ਨਿਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਮਨ ਨਾਮ ਜਗਤ ਮੈਂ ਹਰ ਕੋ ਕਭੂ ਨਾਏ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਧ ਤੁਹਾਰਾ ਜੈਤ ਸਰੀ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਇਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆ ਤੇ ਦਸ ਪਿਆਰੇ ਸਿਰ ਤਰੀ ਉਤਾਰੇ ਇਕ ਪੋਰੀ ਦਰਸ਼ਨ ਦੀਜੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲ ਫੀਨਾ ਥੀਰੀ ਜੇ ਪ੍ਰਸਿਓ ਮਨ ਲੀਨਾ ਜਿਉ ਜਲ ਮੀਨਾ ਚਾਤ ਜਿਵੇਂ ਤਸੰਤੀਆ ਜਨ ਨਾਨ ਗੁਰ ਪੂਰਾ ਪਾਇ ਸਗਲੀ ਤਿਖਾ ਬੁਝੰਤੀਆ ਯਾਰ ਵੇ ਪ੍ਰੇ ਹੱਬੇ ਸਗੀਆਂ ਮੂੰਹ ਕਈ ਨਾ ਜਹੀਆ ਯਾਰ ਵੇ ਇਕ ਡੂ ਇਕ ਚਾੜੇ ਹਉ ਕੇ ਚੇਤਈਆ ਇਕ ਡੂ ਇਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਇਨਾ ਦੇਖ ਮਨ ਚਾਉ ਉੱਠਣ ਦਾ ਹਉ ਕਦ ਪਾਈ ਗੁਣਤਾਸਾ ਕਿੰਨੀ ਮੈਂਡਾ ਲਾਲ ਰੀਝਾਇ ਹਉ ਆਗੇ ਮਨ ਡਈਆਂ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰਹ ਦਿਖਾ ਪਿਰ ਕਈਆਂ ਯਾਰ ਵੇ ਤੇਰੇ ਆਪਣ ਪਾਣਾ ਕਿਛ ਨੀ ਸੀਸ਼ਨ ਦਾ ਯਾਰ ਵੇ ਤੇ ਰਾਵਿਆ ਲਾਲਨ ਮੂੰਹ ਤਦ ਸੰਦਾ ਲਾਲਨ ਤੇ ਪਾਇਆ ਆਪ ਗਵਾਇਆ ਚੇਤਨ ਭਾਗ ਮਥਾਣੇ ਬਾਂ ਪਗੜ ਠਾਗਰ ਹੋ ਕਿਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੂ ਕੇ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਥਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਥਾ ਮੈਂ ਪਾਈ ਵਰ ਲੋੜੀ ਦਾ ਆਇਆ ਵਜੀ ਵਾਧਾਈ
महामंगल रहसतिया फिर दयाल सदनव रंगिया वड़भाग पाया गुर मिलाया साधके सत्संगिया आसा मनसा सगल पूरी प्रे अंक अंक मिलाई बिनवंत नानक सो सुखींदी सा मैं गुर मिल पाई जय तसरी महला पंजवा कर दूजा शंत एक ओ अंकार सतगुर प्रसाद स्वरूप ऊंचा अगम अपार प्रभ कस न जाए अकथ नांग प्रसरणागति रखन को समरथ शंत जो जानो त्यो राख हर प्रो तेरिया एते करो असंख अवगुण मेरिया असंख अवगुण खते फेरे नित प्रसर फूलिए मोह मगन विकराल माया तो प्रसादी फूलिए लोक करत विकार बिखड़े प्रभ नेर हूते नेरिया बिनवंत नान दया धारो ताड़ पव जल फेरिया श्लोक निरतन पवे असंख गुण

ਚਾਹੀਏ। ਚਾਹੇ ਸੋ ਪਰ ਸਦਾ ਆਪਣਾ ਮਨੇ ਚਿੰਦਿਆ ਪਾਈਏ, ਸਜਮਾਨ ਵੋ ਵਿਕਾਰ ਦੂਜਾ ਏਕ ਸਿਉ ਲਿਵ ਲਾਈਏ, ਅਰਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਏ, ਬਿਨਵੰਤ ਨਾਨਕ ਤਾਰ ਕਿਰਪਾ ਸਾਜ ਨਾਮ ਸਮਾਈਏ। ਸਲੋਕ ਹਰੇ ਮਨ ਤਾ ਕੋ ਧਿਆਈਏ, ਸਬਦ ਜਾ ਕੇ ਹਾਥ ਆਰਾਮ ਨਾਮ ਤਨ ਸੰਚੀਏ, ਨਾਨਕ ਨਿਰਹਿ ਸਾਥ ਸ਼ੰਤ ਸਾਥੀ ਜਿਹੜਾ ਪ੍ਰਭ ਏਕ ਦੂਸਰ ਨਾ ਹੈ ਕੋਏ, ਥਾਨ ਤਨੰਤਰ ਆਪ ਜਲ ਥਲ ਪੂਰ ਸੋਏ, ਜਲ ਥਲ ਮਹੀਲ ਪੂਰ ਰਹੇ ਸਰਬਦਾਤਾ ਪ੍ਰਭ ਧਨੀ, ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਣੀ, ਭਜ ਸਰਣ ਸੁਆਮੀ ਸੁਖੇ ਗਾਮੀ ਤਿਸ ਬਿਨਾ ਅਨ ਨਾਹੇ ਕੋਏ, ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ। ਸਲੋਕ ਤਿਦ ਜੇ ਚਿਤਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸੁਭਾਇਆ ਸ਼ੰਤ, ਆਮਨ ਛੂਟ ਗਇਆ ਸਾਧੂ ਸੰਗ ਮਿਲੇ, ਗੁਰਮੁਖ ਨਾਮ ਲਇਆ ਜੋਤੀ ਜੋ ਤਰਲੇ, ਹਰ ਨਾਮ ਸਿਮਰਤ ਮਿਟੇ ਕਿਲਬਿਖ ਬੁਝੀ ਤਪਤ ਅਗਾਨਿਆ, ਕਹਿ ਪੁਜਾਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ, ਲੈ ਅੰਕ ਲਾਏ ਹਰ ਮਿਲਾਏ ਜਨ ਮਰਣਾ ਦੁਖ ਜਲੇ, ਬਿਨਵੰਤ ਨਾਨਕ ਦਇਆ ਧਾਰੀ ਮਿਲ ਲੀਨੇ ਇੱਕ ਪਲੇ, ਜੈਤ ਸਰੀ ਸ਼ੰਤ ਮਹੱਲਾ ਪੰਜਵਾਂ, ਪਾਧਾਣੂ ਸੰਸਾਰ ਗਾਰਵ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ, ਲੋਭ ਹੋਏ ਅਭਿਮਾਨ ਬੂਢੇ ਮਰਨ ਚੀਤ ਨਾ ਆਵੇ, ਪੁੱਤਰ ਮਿੱਤਰ ਵਿਵਹਾਰ ਬੰਤਾ ਹੇ ਕਰਤ ਬਿਹਾਵੇ, ਕੁਝ ਦਿਸੇ ਆਏ ਲਿਖੇ ਮਾਏ ਦੁਖ ਧਰਮ ਦੂਤੇ ਡਿਠਿਆ, ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਤਨ ਨਹੀਂ ਖੱਟਿਆ, ਉਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ, ਪਰਮੇ ਜੂਨ ਅਸੰਖ ਮਰ ਜਨਮੇ ਆਵਹੀ, ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨਾ ਆਵਹਿ, ਬੀਜ ਬੋਵਸ ਭੋਗ ਭੋਗੇ ਕੀਆ ਆਪਣਾ ਪਾਵੇ, ਰਤਨ ਜਨਮ ਹਰ ਅੰਤ ਜੂਏ ਪ੍ਰਭੂ ਆਪਣਾ ਪਾਵਹੀ, ਬਿਨਵੰਤ ਨਾਨਕ ਪਰਮੇ ਪਰਮਾਏ ਕਿਨ ਏਕ ਟਿਕਨ ਨਾ ਪਾਵਹੀ, ਜੋ ਬਨ ਗਿਆ ਬੇਤੀਤ ਜਰਮਲ ਬੈਠੀਆ, ਕਰ ਕੰਪੇ ਸਿਰ ਡੋਲ ਨੈਣ ਨਾ ਡੀਠਿਆ, ਨੈਣ ਐਣ ਦੀਸੇ ਬਿਨ ਭਜਨ ਈਸੈ, ਛੋੜ ਮਾਇਆ ਚਾਲਿਆ ਪਿਆ ਨਾ ਮਾਨੇ ਸਿਰ ਖਾਕ ਸ਼ਾਨੇ, ਜਿਨ ਸੰਗ ਮਨ ਤਨ ਜਾਲਿਆ।

ਨਾਨਕ ਆਇਆ ਦੁੱਤਰ ਪਏ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਧਰ ਤਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲਈਏ ਨਾਮ ਦੀਏ ਅਵਰ ਕਛ ਨਾ ਵਿਚਾਰਿਆ ਗੁਣ ਨਿਧਾਨ ਅਪਾਰ ਠਾਕੁਰ।

ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਪੇਖਣ ਸੁਨਣ ਸੁਨਾਮਨ ਮਨ ਮੈਂ ਦ੍ਰਿੜੀਏ ਸਾਚ ਪੂਰਿਓ ਸਰਬਤਰ ਮੈਂ ਨਾਨਕ ਹਰ ਅੰਗਰਾਚ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਲ ਸਮਰਥ ਪ੍ਰਭ ਜੋ ਕਰੇ ਸੋਈ ਖਿਨ ਮੈਂ ਥਾਪਿਓ ਥਾਪਦ ਇਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਆਪ ਜਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਤਾਸ ਸਾਸ ਸਿਮਰੰਤ ਨਾਨਕ ਮਹਾਂ ਅਗਨਨਾ ਬਿਨਾਸਨ ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਥਾਏ ਨਾਨਕ ਸੋ ਤਣੀ ਕਿਉ ਵਸਾਰਿਓ ਉਧਰੈ ਜਿਸ ਦਏ ਨਾਏ ਪੌੜੀ ਹਰਗਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਦ ਮੁਖ ਚੀਲ ਬਿਕਲ

ਸੰਸਾਰ ਪ੍ਰਭਿਸਰਤ ਸੁਖ ਕਦੇ ਨਾਹੇ ਜਾਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ ਖੰਡਣ ਕਲ ਕਲੇਸ਼ ਪ੍ਰਸਿਮਰਨ ਨਾਨਕ ਨੇ ਦੂਰਨ ਹਵਰੰਗਮਾਣੇ ਜਿਸ ਸੰਗ ਤੈ ਸਿਉ ਲਾਈਏ ਨੇਹੋ ਸੋ ਸੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਕਿਆ ਦੇਹੋ ਪੌੜੀ ਜੀਓ ਪ੍ਰਾਣ ਤਨ ਤਨ ਦੀਆ ਤੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਜ ਪਲੇ ਸੰਯੋਗ ਸੁਧਬੰਤਾ ਸਜਨ ਸੇਵਕ ਦੀਏ ਪ੍ਰਦੇਵਨ ਜੋਗ ਹਰ ਸਿਮਰਤ ਮਨ ਤਨ ਹਰਿਆ ਲੈ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਰਸੇ ਸਭ ਸੋਗ ਤਲੋਕ ਕੁਟੰਬ ਚਤਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਪਾਦਹੀਣ ਨਾਨਕ ਪ੍ਰਭ ਵਿਸਰਤ ਤੇ ਪ੍ਰਿਤ ਤੈ ਟੁੱਟੜੀ ਆਸਾ ਪ੍ਰੀਤ ਜੋ ਲਾਈ ਬੇਅੰਨ ਸਿਉ ਨਾਨਕ ਸੱਚੀ ਰੀਤ ਤਾਈ ਸੇ ਧੀ ਰਤਿਆ ਪੌੜੀ ਜਿਸ ਵਿਸਰਤ ਤਨ ਭਸਮ ਹੋਏ ਕਹਿਤੇ ਸਾ ਪ੍ਰੇਤ ਖਿਣ ਗਿਰ ਮੈਂ ਬਸਨ ਨਾ ਦੇਵਹੀ ਜਿਨ ਸਿਉ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੇ ਸੋ ਲੋਣੈ ਧਰਮ ਇਉ ਖੇਤ ਅਕਿਰਤ ਕਣਾ ਹਰ ਵਿਸਤਰਿਆ ਜੋਨੀ ਪਰਮਹੇਤ ਸਲੋਕ ਕੋਟ ਦਾਨ ਇਸਨਾਨ ਅਨਕ ਸੋਧਨ ਪਵਿੱਤਰਤੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਦਨ ਕੀਤੋ ਮੂਕਣਾ ਹੋਰੀ ਦਤੀਮ ਪਾਵੇ ਮਨ ਵਸੰਦਰੋ ਸਚ ਸਹੋ ਨਾਨਕ ਹੱਬੇ ਡੁਖੜੇ ਉਲਾਹੇ ਪੌੜੀ ਕੋੜ ਅਗਾ ਸਭ ਨਾਸ ਹੋਏ ਸਿਮਰ ਤਰ ਨਾਓ ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਰਨ ਪਏ ਕੱਟੀਏ ਨਿਚਲ ਸਾਥਾਓ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਓ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸਵਾਦੰ ਰਸ ਕੰਧਾਂ ਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸ਼ਟਾ ਕ੍ਰਿਮੈ ਮੁਝ ਅਡੰਬਰ ਹਬ ਕਿਹੋ ਮੰਜ ਮੁਹਬਤ ਨੇਹ ਤੋ ਸਾਈ ਜੈ ਵਿਸਰ ਨਾਨਕ ਸੋ ਤਨ ਖੇਹੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਇਸ਼ਨਾਏ ਵਸੂਰੇ ਤੋ ਪ੍ਰਚਿਤਨ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਏ ਕਿਰ ਬਿਦ ਮਨ ਤੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਿਸੇ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮੈ ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਤੂਟੀ ਚੁੰਪੜੀ ਤੀਰ ਸਭ ਛਿੰਨਾ ਜਾਤ ਨਾ ਪਦ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੜਤਨ ਰੂਪਹੀਣ ਕਿਸ ਸਾਕ ਨਾ ਸਿੰਨਾ ਰਾਜਾ ਸਗਲੀ ਸਿਟਕਾ ਹਰ ਨਾ ਮਨ ਪਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧੇ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਾਵਰੰਗ ਮਾਣਿਆ ਮਿੱਠਾ ਲੱਗੜਾ ਮੋਹ ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਤ੍ਰੋਹ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਬਿਸਤਰੇ ਰਾਜਰਸ ਭੋਗ ਜਾਗਤ ਪਖਲਾਇਆ ਆਰ ਜਾ ਗਈ ਵਿਹਾਏ ਧੰਦੇ ਤਾਇਆ ਪੂਰਨ ਪਏ ਨਾ ਕਾਮ ਮੋਹਿਆ ਮਾਇਆ ਕਿਆ ਵੇ ਚਾਰਾ ਜੰਤ ਜਾਂ ਆਪ ਪੁਰਾਇਆ ਸਲੋਕ ਬਸੰਤ ਸਵਰਗ ਲੋਕ ਹੈ ਜਿਦ ਤੇ ਪ੍ਰਥਮੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਂਗ ਤੇ ਪ੍ਰਾਣੀ ਉਦਿਆਨ ਪਰਮਣ ਕੌਤਕ ਕੋੜ ਤਮਾਸਿਆ ਚੇਤਨ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਓ ਪੌੜੀ ਮਹਾਪਯਾਨ ਉਦਿਆਨ ਨਗਰ ਕਰਮਾਨਿਆ ਟੂ ਸਮਗਰੀ ਪੇਖ ਸਦਕਰ ਜਾਣਿਆ

ਓਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ ਸੰਚੰਤ ਵਿਖਿਆ ਸ਼ਲੰਗ ਛਿਦਰੰ ਨਾਨਕ ਬਿਨ ਘਰ ਸੰਗ ਨਾ ਚਾਲਤੇ ਵੇਖੰਦੜੋ ਕੀ ਭੁੱਲ ਤੁਮਾ ਦਿਸਤਮ ਸੋਹਣਾ ਅੜ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾ।

ਛੋਟਣ ਲੱਗ ਨਰਕ ਸਮੰਜੀਏ, ਉਹ ਕਿਰਪਾਲ ਦਿਆਲ ਨਾਨਕ ਪਉ ਪੰਜੀਏ। ਤਲੋਕ ਨਚ ਰਾਸੁਗ ਮਿਸ਼ਟੰਗ ਨਚ ਪੁਗਰਸ ਮਿਸ਼ਟੰਗ ਨਚ ਮਿਸ਼ਟੰਗ ਸੁਖ ਮਾਇਆ ਮਿਸ਼ਟੰਗ ਸਾਧ ਸੰਗ ਹਰ ਨਾਨਕ ਦਸ ਮਿਸ਼ਟੰਗ ਪ੍ਰਭ ਦਰਸੰਗ। ਲੱਗੜਾ ਸੋ ਨੇਹੋ ਮਨ ਮਜਾਹੂ ਰਤਿਆ ਵਿਦੜੋ ਸਾ ਥੋਕ ਨਾਨਕ ਮਿੱਠਾ ਸੋ ਤਣੀ ਪੌੜੀ। ਹਰ ਬਿਨ ਕਸ਼ੂ ਨਾ ਲੱਗ ਗਈ ਭਗਤਨ ਕੋ ਮੀਠਾ ਆਣ ਸਵਾਸਾ ਫੀਕਿਆ ਕਰ ਨਿਰਨਾਉ ਡੀਠਾ। ਅਗਿਆਨ ਪਰਮ ਦੁੱਖ ਕੱਟਿਆ ਪੁਰ ਪਏ ਬਸੀਠਾ ਚਰਨ ਕਮ ਮਨ ਬਿਦਿਆ ਜੋ ਰੰਗ ਮਜੀਠਾ। ਜੀਓ ਪ੍ਰਾਣ ਤਨ ਮਨ ਪ੍ਰਭੂ ਪਿਰਸੇ ਸਭ ਝੂਠਾ। ਤਲੋਕ ਤਿਗਤ ਜਲੰਗ ਨੈ ਜੀਵ ਮੀਨੰ ਨੈ ਤਿਆਗ ਚਾਤ੍ਰਕ ਮੇਘ ਮੰਡਲ ਬਾਣ ਵਿਧੰਚ ਪੁਰੰਕ ਨਾਦੰ ਅਲ ਬੰਧਨ ਕੁਸੁਮ ਬਾਸਨ। ਚਰਨ ਕਮਲ ਰਚੰਤ ਸੰਤੈ ਨਾਨਕ ਆਨ ਨਾ ਰੁਚਤੇ। ਮੁਖ ਡਿਖਾਊ ਪਲਕ ਛੱਡ ਆਣ ਡੇਊ ਚਿਤ ਜੀਵਨ ਸੰਗਮ ਤੇ ਤਣੀ

ਨਾਦ ਕੁਰੰਗ ਕੇ ਬੇਦਿਆ ਸਨਮੁਖ ਉੜਤਾਵੇ ਭਵਰ ਲੋਭੀ ਕੁਸੁੰਬਾਸ ਕਾ ਮਿਲ ਆਪ ਬੰਧਾਵੇ ਤੂੰ ਸੰਤ ਜਨਾ ਹਰ ਪ੍ਰੀਤ ਹੈ ਦਿਖ ਦਰਸ ਅਘਾਵੇ ਸਲੋਕ ਚਿਤਵੰਤ ਚਰਨ ਕਮਲੰਗ ਸਾਸ ਸਾਸ ਆਰਾਧਨ ਨੈ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਵਰ ਹੈ ਸੀਤੜਾ ਮਨ ਮਜਾਹੇ ਪਲਕ ਨਥੀ ਵੇ ਬਾਰਾ ਨਾਨਕ ਆਸੜੀ ਨਿਭਾਹੇ ਸਦਾ ਪੇਖੰਦੋ ਸਚ ਤਣੀ ਪੌੜੀ ਆਸਾਵੰਤੀ ਆਸ ਕੁਸਾਈ ਪੂਰੀ ਏ ਮਿਲ ਗੋਪਾਲ ਗੋਬਿੰਦ ਨਾ ਕਬਹੂ ਚੂਰੀ ਏ ਤਿਉ ਦਰਸ ਮਨ ਚਾਓ ਲੈ ਜਾਏ ਵੇ ਸੂਰੀ ਏ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਏ ਸਲੋਕ ਰਸਨਾ ਉਚਰੰਤ ਨਾਮੰ ਸਰਵਣੰ ਸੁਨੰਤ ਸਬਦ ਅੰਮ੍ਰਿਤ ਹੈ ਨਾਂਗ ਤਿਨ ਸਦ ਬਲਿਹਾਰੰਗ ਜਿਨਾ ਧਿਆਨ ਪਾਰ ਬ੍ਰਾਹਮਣ ਹਬ ਕੂੜਾ ਵੇ ਕੰਮ ਇਕ ਸਸਾਈ ਬਾਰੇ ਨਾਂਗ ਸੇਈ ਤਨ ਜਿਨਾ ਪਿਰਹੜੀ ਸਚ ਸਿਉ ਪੌੜੀ ਸਦ ਬਲਿਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਭਰਾ ਮੱਥਾ ਹਰਜ ਲਿਖੇ ਬੇਅੰਤ ਸੋਹ ਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਾਲੇ ਪ੍ਰਾਪਥਾ ਸੰਤਾ ਸੰਗ ਉਧਾਰ ਪਗਲਾ ਦੁਖ ਲੱਥਾ ਸਲੋਕ ਭਾਵੀ ਅਦੋਦ ਕਰਨ ਆ ਰਮਣੰ ਸੰਯੋਗ ਪੂਰਨ ਹੈ ਗੋਪਾਲ ਦਸ ਪੇਟੰ ਸਫਲ ਨਾਨਕ ਸੋ ਮਹੂਰਤ ਕੀਵਨ ਸਕਾ ਪਾਏ ਸੁਖ ਮਿਤੀ ਹੂ ਬਾਰੇ ਨਾਨਕ ਸਾਵੇ ਲੜੀ ਪ੍ਰਵਾਨ ਜਿਤ ਮਿਲੰਦੜੋ ਮਾ ਪਿਰੀ ਪੌੜੀ ਸਾਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਤੋ ਮੂਰਤ ਪਲਾ ਸੰਯੋਗ ਹੈ ਜਿਤ ਮਿਲੇ ਗੁਸਾਈ ਆੜ ਪੈਰ ਹਰ ਧਿਆਇਕ ਹੈ ਮਨ ਇਛ ਪੁਜਾਈ ਵੱਡੇ ਭਾਗ ਸਤਸੰਗ ਹੋਏ ਨਿਵਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤ ਪੁਨੀਤ ਗੋਬਿੰਦ ਹੈ ਸਰਬ ਦੁਖ ਨਿਵਾਰਣ ਹੈ ਤਰਨ ਸੂਰ ਭਗਵਾਨ ਹੈ ਜੇ ਪੰਤ ਨਾਨਕ ਹਰ ਹਰ ਹਰੇ ਛੱਡੋ ਹਬੇ ਆਪ ਲੱਗੜੋ ਚਰਣਾ ਪਾਸ ਨਟੜੋ ਦੁਖ ਤਾਪ ਨਾਨਕ ਪ੍ਰਾਪੇ ਖੰਦਿਆ ਪੌੜੀ ਮਿਲ ਲਿਓ ਦਿਆਲ ਤੈ ਪਏ ਦੁਆਰਿਆ ਰਖ ਲੇਵੋ ਦੀਨ ਦਿਆਲ ਪ੍ਰਮਤ ਬਹੁ ਹਾਰਿਆ ਭਗਤ ਵਿਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੁਹਿ ਸਾਰਿਆ ਕਰ ਗਏ ਲਿਓ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਧਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਸੰਗੇਣ ਓਟ ਨਾਨਕ ਪਰਮੇਸ਼ਵਰ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਤੀਵੇ ਨਾਨਕਾ ਜਪੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓੜ ਉਧਰੇ ਸਗਲ ਜਾਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਪਏ ਮਨ ਤੋਟ ਨ ਆਵੇ ਮੂਲ ਸੰਚਿਆ ਨਾਮ ਤਾਨ ਸੰਤ ਜਨਾ ਸੋ ਸੰਗ ਪਾਈਏ ਵੱਡੇ ਪੁੰਨ ਆੜ ਪੈਰ ਹਰ ਧਾਏ ਹਰ ਜਸ ਨਿਰਸੁਨ ਸਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਦਇਆਲ ਪੁਰਖ ਭਗਵਾਨ ਨਾਨਕ ਲਿਵਤ ਨ ਮਾਇਆ ਪਾਏ ਬਲੰਦੜੀ ਬੁਲ ਗਈ ਰਖੰਦੜੋ ਪ੍ਰਵਿਆਪ ਜਿਨ ਪਾਈ ਮੇਦਨੀ ਨਾਨਕ ਸੋ ਪ੍ਰਵਜਾਪ ਪੌੜੀ ਜਾ ਪ੍ਰਪਏ ਦਇਆਲ ਨਾ ਵਿਆਪੇ ਮਾਇਆ ਕੋੜ ਅਗਾ ਗਏ ਨਾਸ ਹਰ ਇਕ ਤਿਆਇਆ ਨਿਰਮਲ ਪਏ ਸਰੀਰ ਜਨ ਤੂਰੀ ਨਾਇਆ ਮਨ ਤਨ ਪਏ ਸੰਤੋਖ ਪੂਰਨ ਪ੍ਰਾਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਵਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਦਾਹਰਣ ਭਉ ਜਲ ਬਿਖਮ ਅਸਗਾਹੋ ਗੁਰ ਬੋਥੇ ਤਾਰਿਆ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਤਨ ਤਨ ਗੁਰਦੇਵ ਜੇ ਸੰਗ ਹਰ ਜਪੇ ਗੁਰ ਕਿਰਪਾਲ ਜਪ ਪਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਉਜ ਥਪੇ ਤਾੜ ਸਿਰਕ ਦੁਖ ਮਾਇਆ ਕਰ ਲੀ ਨੇ ਅਬ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰੇ ਨਾਮਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰੇ ਇਕ ਸੇਵੀ ਇਕ ਸਮਲਾ ਹਰ ਇਕ ਸਪੈ ਅਰਦਾਸ ਨਾ ਵਕਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਇਆਲ ਬੇਅੰਤ ਪੂਰਨ ਇਕ ਇਹੋ ਤਾਂ ਕੁਛ ਆਪੇ ਆਪ ਦੂਜਾ ਥਾਂ ਕਿਹੋ
آپ کرو پردان آپ آپ لے ہو آمن جانا حکم سب نیچل تو تھے ہو نانک منگے دان کر کرپا نام دے ہو جیت سری پانی پکتاں کی ایک او انکار صدگر پرساد ناد کشو نہ جانو من مایا کے ہاتھ بکانو رکھاؤ تم کہیت ہو جگت گر سوامی ہم کہیت کل جو کے کامی ان پنچن میرو من جو بگارے ہو پل پل ہر جیتے انتر پارے ہو جد دیکھو تد کی راسی اجو نہ پتی آئے نگم پے ساکھی ہو تم نار او ماپت سوامی سیس ترن سہج پاگامی ان دوتن کھال بد کر مارے ہو بڑو نلاج اجہو نہیں ہارے ہو کہے رویداس کہاں کیسے کیجے بن رگناتھ سرن کا کی لیجے ایک او انکار تتنام کرتا پرخ نرپو نروائر اکال مورت اجونی سہ پنگ گرپ

ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ। ਕੋਈ ਮਨਮੁਖ ਮੂੜ ਅਗਿਆਨੀ ਕਹੀਏ ਤਿੰਨ ਮਸਤਕ ਪਾਗ ਮੰਦੇਰਾ। ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਿਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ

ਵੇ ਪ੍ਰਵਾਹ ਸਧਾਰੰਗ ਹਰ ਕੈ ਕਿਆ ਕੋ ਪਾਖ ਸੁਆਮੀ ਰਹਾਉ ਊਚ ਸੁਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਉ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰ ਹਰ ਜਨੇ ਨਹੀਂ ਨਿਕਟਾਨੀ ਨਿਰਭ ਹੋਏ ਰਹੇ ਲੈ ਇਕ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕੋ ਤੋਖਾ ਕਹਾਂ ਵਿਆਪੈ ਜਾਕੋ ਓੜ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਤਾਰੀ ਤੋ ਸੁਹੀਆ ਤਾਂ ਉਸ ਜਨਮਾ ਨਾਨਕ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਹਰ ਦੂਜਾ ਚੌਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਤਾਇਓ ਰੇ ਮਨ ਦਹਿ ਦਿਸ ਤਾਇਓ ਮਾਇਆ ਮਗਨ ਸਵਾਦ ਲੋਮ ਹੋਇਓ ਤਿਨ ਪ੍ਰਭ ਆਪ ਪੁਰਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨ ਇਹੋ ਮਨ ਲਾਇਓ ਬਿਗਸੋ ਪੇਖ ਰੰਗ ਕਸੁੰਭ ਕੋ ਪਾਰਗ੍ਰੇ ਜੋ ਹੁਣ ਜਾਇਓ ਚਰਨ ਕਮਲ ਸਿਓ ਪਾਓ ਨ ਕੀਨੋ ਨੈ ਸਦ ਪੁਰਖ ਮਨਾਇਓ ਤਾਕਤ ਕੋ ਤਾਵੇ ਬਹੁ ਪਾਤੀ ਜੋ ਤੇਲੀ ਬਲਦ ਪਰਮਾਇਓ ਨਾਮ ਦਾਨ ਇਸਨਾਨ ਨ ਕੀਓ ਇਕ ਨਿਮਖ ਨ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੂਝਿਓ ਅਪਨਾਇਓ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਿਗੁਰ ਸੇਵ ਤੇ ਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਹਸੀ ਗਾਰ ਬੋ ਕਰਤਾ ਜੋ ਮ੍ਰਿਤ ਕੋੜਾਇਆ ਰਹਾਉ ਧਾਏ ਤਾਏ ਕਿਰਪਨ ਸ੍ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁਨ ਨਹੀਂ ਸੰਤਨ ਸੇਵਾ ਕਿਤ ਹੀ ਕਾਜਨ ਆਇਆ ਕਰ ਆ ਪਰਣ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਤੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰ ਹੀ ਕਰਤਾ ਤੋ ਮੂਸਲੈ ਸ਼ਰਾਇਆ ਕੀਤ ਪਇਓ ਬੇਗਾਰੀ ਨਿਆਈ ਹਰ ਕੇ ਕਾਮਨ ਆਇਆ ਪਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਤਿਸ ਹਿਰਦੇ ਨਾਮ ਸਾਇਆ ਸਾ ਸੰਗਤ ਕੈ ਪਾਛੇ ਪਰਿਓ ਜਨ ਨਾਨਕ ਹਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੋ ਦੇ ਹਰ ਨੀਤ ਤੈਸੀ ਬੁੱਧ ਕਰੋ ਪਰਗਸ ਲਾਗੇ ਪ੍ਰਸੰਗ ਪ੍ਰੀਤ ਰਹਾਓ ਦਾ ਤੁਮਾਰੇ ਕੀ ਪਾਵੋ ਤੂਰ ਮਸਤਕ ਲੇ ਲਾਵੋ ਮਾਂ ਪਦ ਤੇ ਹੋਤ ਪੁਨੀਤ।

ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਿਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਕੋ ਨਿਸਤਾਰ ਵਿਖੇ ਬਿਲਾਸ ਸਹੀ ਤਬੋ ਤੇਰੇ ਕਿਲਤ ਨ ਕਸ਼ੂ ਸੰਗਾਰ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਪੰਡਾਰ ਟੋਡੀ ਮਹੱਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਗਾ ਊਹਾ ਲੋਗ ਹਰਹਾਓ ਚਰਨ ਪਖਾਰ ਕਰੋ ਗੁਰਸੇਵਾ ਮਨ ਚਿਹਾਵੋ ਭੋਗ ਛੋੜ ਆਵਤ ਪਾਤ ਅੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨਾ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹਾਓ ਅਵਰ ਨਾ ਸੂਜੇ ਦੂਜੀ ਠਹਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਓ ਉਬਾਰੀ ਸਤਿਭਗ ਸਿੰਧ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਨ ਸਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੁਖ ਪਲਾਇਣ ਅਰਹਾਓ ਜੋ ਮੰਗੈ ਸੋਈ ਸੋਈ ਪਾਵੇ ਸਿਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟੇ ਭਵਜਲ ਜਗਤ ਤਰਾਇਣ ਖੋਜਤ ਖੋਜਿਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ।

ਆਉ ਕਾਲ ਜਲ ਜਮ ਜੋਏ ਨਾ ਸਾਕੇ ਸਰਕਾ ਪੰਥਾ ਥਾਟਿਓ ਖਾਕ ਖਰਚਤ ਕਿਸ ਨਿਖੁੱਟ ਨਾਹੀ ਰਾਮ ਰਤਨ ਤਨ ਖਾਟਿਓ ਪਸਮਾ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਖ ਭਰੇ ਸਾਧ ਸੰਗ ਭਜਨ ਘਰ ਸਵਾਮੀ ਢਾਕਣ ਕੋ ਇਕ ਹਰੇ ਰਖਾਓ ਅਨਕ ਸ਼ਿਦਰ ਬੋਇਤ ਕੇ ਛੁਟਕਤ ਥਾਮ ਨਾ ਜਾਈ ਕਰੇ ਜਿਸਕਾ ਬੋਇਤ ਇਸ ਆਰਾਧ ਖੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੇ ਓਏ ਊਹਾਂ ਹੀ ਹੈ ਤਰੇ ਜੋ ਸਖਤ ਨਾਨਕ ਸ਼ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਵਨ ਮਨ ਧਿਆਓ ਤਾੜ ਕੁਠਾਰ ਪਿਦ ਬਾਦ ਹੰਤਾ ਔਖਦ ਹਰ ਕੋ ਨਾਓ ਰਹਾਓ ਤੀਨੇ ਤਾਪ ਨਿਵਾਰਣ ਹਾਰ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਘਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ

ਲੋੜ ਕਾਲੀ ਹਰ ਨੀਹੋ ਨਾ ਹੋਏ ਰਹਾਉ ਹਉ ਟੂੰਡੇਂ ਦੀ ਦਰਸ਼ਨ ਕਾਰਨ ਬੀਤੀ ਬੀਤੀ ਪੇਖਾ ਗੁਰਮਿਲ ਪਰਮ ਗਵਾਇਆ ਹੈ ਏਬਦ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੇ ਏਬਦ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗੈਲੜੋ ਮੂੜੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ ਤੀਹਰ ਨਿਆਈ ਹੋਏ ਫਾਟਿਓ ਰੇ ਹਰਹਾਉ ਕਣੋ ਕਣੋ ਕਣੋ ਸਾ ਲੋੜੇ ਬਿਨ ਲੈਣੇ ਕੈਠੇ ਪਾਇਓ ਰੇ ਮਹਿਰਾਜ ਰੋ ਗਾਥ ਵਾਉ ਸੁਨ ਲੁਬੜਿਓ ਨੇ ਭਾਗੜੋ ਪਾਏ ਸੰਜੋਇਓ ਰੇ ਸੁਣ ਮਨ ਸੀਖ ਸਲਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਕੋ ਲੈਣੋ ਮਹਿਰਾਜ ਰੀ ਗਾਠੜੀਓ ਜਰ ਨਾਨ ਗਰਭਾਸ ਨਾ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਤਾਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਰ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅੰਗ ਰੋਗ ਇਹ ਤੰਤ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਬਿਖਿਆ ਤੇ ਗੁਰ ਕੋ ਸਭ ਮੇਰੇ ਹੀ ਰਹਿ ਦੀਨ ਅਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਇਓ ਮੋਇ ਹਰ ਅੰਗ ਪੀਨ ਪੇਖਿਓ ਲਾਲਨ ਪਾੜ ਬੀਜ ਖੋਏ ਅੰਧ ਚਿਤਾ ਹਰਖੇ

ਸਤਿਗੁਰ ਪ੍ਰਸਾਦ ਸੰਤ ਜਿਨਾ ਮਿਲ ਹਰ ਜਸਗਾਇਓ ਕੋੜ ਜਨਮ ਕੇ ਦੁਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਵ ਸੁਖ ਹਰ ਨਾਮ ਵਡਾਇਓ।

ਕੂੜ ਫੇਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜੇ ਕਿਤੇਬਾ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀ ਲੇਖੇ ਲਾਏ ਵੇ ਲਾਲੋ, ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ, ਸਾਹਿਬ ਕੇ ਗੁਣ ਨਾਨਕ ਗਾਵੇ, ਮਾਧਪੁਰੀ ਵਿੱਚ ਆਖ ਮਸੋਲਾ, ਜਿਹਨੂੰ ਪਾਈ ਰੰਗ ਰਵਾਈ, ਬੈਠਾ ਵੇਖੇ ਵੱਖ ਅਕੇਲਾ, ਸੱਚਾ ਸੋ ਸਾਹਿਬ ਸਚਤ ਪਾਵ, ਸੱਚੜਾ ਨਿਆਓ ਕਰੇਗ ਮਸੋਲਾ, ਤਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਲਸੀ ਬੋਲਾ, ਆਮਨ 78 ਜਾਨ 97, ਹੋਰ ਪੀ ਉੜਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ।

ਬਾਅਦ ਤਬ ਆਏ ਹੋ ਮੁਖ ਸਮਾਹੁ ਹੁਕਮ ਸਾ ਵਰਤਨੀ ਸਚ ਸਾਹਿਬ ਸਚਾ ਖੇਲ ਸਭ ਹਰ ਤਨੀ ਸਾ ਲਾਹਿਓ ਸਚ ਸਭ ਉਪਰ ਹਰ ਤਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੇ ਹੋ ਗਨੀ ਹਰਹਾਉ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਨੀ ਵਿਚ ਵਰਤੇ ਨਾਨਕ ਆਪ ਝੂਠ ਕਹੁ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ ਨਿਫਲ ਕਰਮ ਕਮਾਏ ਬਫਾਵੇ ਦੁਰਮਤੀਆ ਜਬ ਆਣੇ ਵਲਵਾ।

ਚੈਤਨ ਪਉ ਦੁਖ ਨਾਹਿ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦੀਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ, ਸੇਮਰ ਸੇਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੇ ਸੰਸਾਰ।

ਵਧਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੇ ਨਾ ਆਵਨੀ ਕਹਿ ਜੀ ਦੋਸਤ ਰੇਹ ਜਿਨੀ ਸਖੀ ਸੋਰਾ ਵਿਆ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਏ ਰੇ ਸੋਈ ਜੇ ਬੋ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਤਾਤ ਮਿਲੇ ਹੁਣ ਤਾਤ ਕਹੋ ਲਿਵ ਲਿਵੈ ਕੋ ਤਾਵੇ ਪੁਰ ਪ੍ਰਸਾਦੀ ਜਾਣੀਏ ਤਉ ਅਨ ਪਉ ਪਾਵੇ ਪਾਨਾ ਵਾੜੀ ਹੋਏ ਕਰ

ਪਿਆਰਾ ਸੇਮ ਦੇ ਤਿੰਨ ਹਰ ਫਲ ਪਾਵੇ ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਮ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ ਓਏ ਆਸ਼ਟੇ ਪਰਿਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਤਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ

ਇਹਦੇ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਭੁਗਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਿਰ ਮੇਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਵਿਹਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਾ ਮੌਜੂਦ ਅੱਲਾਹ ਪਾਕੰ ਪਾਕ ਹੈ ਸਗ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ

ਪਹਿਲਾ, ਚੌਪ ਦੇ ਕਰ ਪਹਿਲਾ, ਭਾਂਡਾ ਤੋਏ ਬੈਸ ਤੂਪ ਦੇ ਵਹੋ, ਤੋ ਦੁੱਧੇ ਕੋ ਜਾਵਹੋ, ਦੂਧ ਕਰਮ ਫੁਨ ਸੁਰਤ ਸੁਮਾਇਣ, ਹੋਏ ਨਿਰਾਸ ਜੁਮਾਵਹੋ।

ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੜਕੁੜ ਜੀਆਂ ਕਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਪੁਲਹਨ ਸੇਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨਹਨ ਅੰਧਲੇ ਪਾਰ ਉਠਾਇਆ ਡੂਗਰ ਵਾੜ ਬਹੁਤ ਅੱਖੀ ਲੋੜੀ ਨਾਲ ਹਾਂ ਹਉ ਚੜ ਲੰਘਾਂ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਬਕਿੱਤ ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਬਕਾ ਬੰਦ ਬੇੜੋਲਾ ਜਿੱਤ ਲੰਘੇ ਵਹੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ ਰਹਾਉ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮੇਲੇ ਗਾਸੋਈ

ਕਹੇ ਸਹੇਲੀ ਹੋ ਸੌਖਰਾ ਪਿਆਰਾ, ਹਾਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਸੂਈ ਮਹੱਲਾ ਪਹਿਲਾ, ਜਿਨ ਕੋ ਪਾਂਡੇ ਪਾਓ ਤਿਨਾ ਸਵਾਰ ਸੀ, ਦੁਖੀ ਕਰੇ ਪਸਾਓ ਦੁਖ ਵਿਸਾਰ ਸੀ। ਸਹਿਸਾ ਮੂਲੇ ਨਾਹੇ ਤਰ ਪਰ ਤਾਰ ਸੀ, ਤਿਨਾ ਮਿਲਿਆ ਗੁਰ ਆਏ।

ਆ ਜਾ ਕੋ ਮੈਲ ਹਜੂਰ ਦੂਜੇ ਨਿਵੇ ਕਿਸ ਦਰਦਰਵਾਣੀ ਨਾਹੇ ਮੂਲੇ ਪੁਛ ਤਿਸ ਛੁੱਟੇ ਤਾਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੇ ਕੋਏ ਢਾਏ ਉਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋਤ ਪਾਵਸੀ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਤੇ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕੁਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ।

ਪਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਉ, ਮਨ ਤਾ ਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਪ ਕਮਾਵਾ, ਘਟ ਗਈ ਭੀਤਰ ਸੋ ਸੋ ਤੋਲੀ।

ਜਾਤ ਪਰਦੇਸੀ ਖਿਣ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਰਾਗ ਸੂਹੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜੰਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗਟਕੇ ਹਰਹਾਓ ਸਤਸੰਗਤ ਊਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮਿਲੋ ਸਤਸੰਗਤ ਹਮ ਧੋਵੇ ਪਾਗ ਜਾਣ ਕੇ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਤੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ

ਚੌਥਾ ਹਰ ਹਰ ਨਾ ਭਜੋ ਪੁਰਖੋਤਮ ਸਾ ਬਿਨਸੇ ਦਾਲ ਦਲਗਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਾਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੇ ਸਿਰ ਵੇਚ ਲਿਓ ਮੁਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਾਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹਦ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਣਾਗਤ ਪੁਰਖ ਪ੍ਰਦ ਪਲਗਾ ਦਰਸ਼ਨ ਸੰਦਿਓ ਸੁਖ ਪਾਵੇ ਪ੍ਰਵਲੋਜ ਪੂਰ ਜਨ ਤੁਮ ਗਾ ਤੁਮ ਸਮਰਥ ਪੁਰਖ ਵੱਡੇ ਪ੍ਰਸਵਾਮੀ ਮੋਕੋ ਦੀਜੇ ਦਾਨ ਹਰ ਨਿਮਗਾ ਜਨ ਨਾਨਕ ਨਾ ਮਿਲੇ ਸੁਖ ਪਾਵੇ ਹਮ ਨਾ ਵਿਟੋ ਸਦ ਕਹੂੰਗਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਹੋ ਨਿਸੰਗ ਰਹਾਓ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਚੇਤਨ ਆਇਓ ਮਨ ਦੂਜਾ ਭਾਉ ਸਹਿ ਲੰਗ ਹਾਂ ਮੈਲ ਪਰੇ ਦੋ ਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨ ਵਲਾਇਆ ਅਵਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲ ਲਹੁ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਅਨਦਨ ਕਰਮ ਕਰੇ ਬੋ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਹਾਉ ਜਪ ਤਲ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾਂ ਅਭਿਮਾਨਾ

ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ, ਹੋਰ ਪ੍ਰਸਾਦੀ ਏਕੋ ਬੂਝੈ, ਏਕ ਸਮਾਏ ਸਮਾਏ। ਸੂਹੀ ਮਹੱਲਾ ਚੌਥਾ ਕਾਰ ਦੂਜਾ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰਮਤ ਨਗਰੀ ਖੋਜ ਖੁਜਾਈ, ਹਰ ਘਰ ਨਾਮ ਪਦਾਰਥ ਪਾਈ, ਮੇਰੇ ਮਨ ਹਰ ਘਰ ਸਾਤ ਵਸਾਈ, ਤਿਸ ਨ ਅਗਨ ਬੁਝੀ।

ਡੰਡ ਨਾ ਲਗਾਈ, ਸਾਗਤੀ ਪਾਪ ਕਰਕੇ ਡਿਗਿਆ ਤਨ ਸੰਤਿਆ, ਤਿਨਾ ਇੱਕ ਵਿਖ ਨਾਲ ਨਾ ਜਾਈ, ਹਲਤੇ ਵਿੱਚ ਸਾਗਤ ਦੁਹੇਲੇ ਪਏ, ਹੱਥੋਂ ਛੁੜਕ ਗਿਆ, ਅੱਗੇ ਪਲਤ ਸਾਗਤ ਹਰ ਦਰ ਗਏ ਟੋਈ ਨਾ ਪਾਈ, ਇਸ ਹਰ ਧਨ ਕਾ ਸਾਉ ਹਰ ਆਪ ਗਏ ਸੰਤੋ, ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ, ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਗੋਕੁਰ ਸੋਝੀ ਪਾਈ, ਸੂਗੀ ਮਹੱਲਾ ਚੌਥਾ, ਜਿਸ ਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੇ, ਸੋ ਭਗਤ ਸੋ ਪ੍ਰਵਾਨ, ਇਸ ਕੀ ਮਹਿਮਾ ਕਿਆ ਵਰਨੀਏ, ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ, ਗੋਬਿੰਦ ਗੁਣ ਗਾਈਏ ਜੀਓ, ਲਾਏ ਸਤਿਗੁਰੂ ਨਾਲ ਧਿਆਨ ਅਰਹਾਵ, ਸੋ ਸਤਿਗੁਰੂ ਸਾਧ ਸੇਵਾ, ਸਗੁਰ ਕੀ ਸਬਲ ਹੈ ਜਿਸ ਤੇ ਪਾਗੇ ਪਰਮ ਨਿਧਾਨ, ਜੋ ਦੂਜੇ ਭਾਏ ਸਾਗਤ ਕਾਮਨਾ ਅਰਥ ਦੁਰਗੰਧ ਸਰੇਮ ਦੇ, ਸੋ ਨੇਫਲ ਸਭ ਅਗਿਆਨ, ਜਿਸ ਨੂੰ ਪ੍ਰਤੀਤ ਹੋਏ ਤਿਸ ਕਾ ਗਾਵਿਆ ਥਾਏ ਪਵੇ, ਤੂੰ ਪਾਵੇ ਦਰਗੇ ਮਾਨ, ਜੋਬਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ।

ਸਤਿਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉਂ ਪਾਵੇ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਧ ਬਿਨ ਅਵਰ ਨਾ ਕੋਈ ਰਖਾਓ ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਓ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਨ ਤਰੀਜੈ ਬੱਕਰੀ ਸਿੰਘ ਇਕ ਤੈ ਥਾਏ ਰੱਖੇ ਮਨ ਹਰ ਜਾ ਭ੍ਰਮ ਪੋ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗ ਪਿਆਣ ਸਾ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਏ ਬੁਰਾ ਭਲਾ ਤੂੰ ਸਭ ਕੇ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਬਿਧ ਜਾਣ ਹੈ ਬੁਰਾ ਭਲਾ ਤੂੰ ਸਭ ਕੇ ਸੂਝੈ ਤੁਧ ਭਾਵੇ ਤਿਵੇ ਬੁਲਾਵੇ ਰਹਾਉ ਸਾ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤ ਕਰਾਈ ਇਕ ਨਾ ਸਤਿਗੁਰ ਮੇਲ ਸੁਖਦੇਵ ਹੈ ਇਕ ਮਨਮੁਖੋ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੂੰ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤਿਆ ਕੋ ਹੋਵੇ ਬੇਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੈ ਤਾਂ ਤੁਧ ਨੂੰ ਨਿਤ ਤਿਹਾਏ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮਿਲੈ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਦਿਨ ਆਰੋਗ ਭਏ ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕੇ ਹੋਮੇ ਰੋਗ ਗਏ ਰਹਾਉ ਬ੍ਰਹਮਾ ਬਿਸਨ ਮਹਾਂ ਜੋ ਤ੍ਰੈਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕਉ ਜਨਮ ਮਰਨ ਦੁਖ ਪਾਰੀ ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਉ ਹੋਮ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਸੈ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ ਕਿਸ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਸ਼ੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਜਿਗਜ ਕਰ ਹਮ ਸਕੈ ਜਿਉਂ ਭਾਵੇ ਤਿਵੇ

ਉਹ ਕਦ ਤੇ ਆਇਓ ਰਹਾਓ, ਜਲ ਤੇ ਉਠੇ ਅਣਕ ਤਰੰਗਾ, ਕਣਕ ਭੁੱਖਣ ਕੀਨੇ ਬਹੁ ਰੰਗਾ, ਬੀਜ ਵੀ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ, ਸਹਿਸ ਘਟਾ ਮੈਂ ਏਕ ਆਕਾਸ, ਕੜ ਬੂਟੇ ਤੇ ਉਹੀ ਪ੍ਰਗਾਸ, ਪਰਮ ਲੋਭ ਵੋ ਮਾਇਆ ਵਿਕਾਰ, ਪ੍ਰਮ ਛੂਟੇ ਤੇ ਏਕ ਅੰਕਾਰ, ਉਹ ਅਵਨਾਸੀ ਬਿਨ ਸਤਨਾਹੀ, ਨਾ ਕੋ ਆਵੇ ਨਾ ਕੋ ਜਾਹੀ, ਗੁਰ ਪੂਰੇ ਹੋਮੇ ਮਲਕ ਹੋਈ, ਕਹੋ ਨਾਨਕ ਮੇਰੀ ਪਰਮਗਤ ਹੋਈ, ਸੂਹੀ ਮਹੱਲਾ ਪੰਜਵਾਂ, ਕੀਤਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾਹੀ ਕੋਏ, ਜੋ ਜਨ ਸੇਵੇਥ ਪੂਰਨ ਕਾਜ, ਦਾਸ ਆਪਣੇ ਕੀ ਰੱਖੋ ਲਾਜ, ਤੇਰੀ ਸਰਣ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ, ਰਖਾਓ ਜਲ ਥਲ ਮਹੀਲ ਰਹਿਆ ਭਰਪੂਰ, ਨਿਕਟ ਵਸੇ ਨਾਹੀ।

ਤੋਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਤੇ ਆਏ, ਦੋਇ ਕਰ ਜੋੜ ਕਰੋ ਅਰਦਾਸ, ਤੁ ਪਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਸਦਾ ਤੇ ਆਏ, ਤੂੰ ਹੀ ਮਹੱਲਾ ਪੰਜਵਾਂ, ਤਨ ਸੁਹਾਗਣ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੇ ਅਭਵਾਨੈ, ਪ੍ਰੇ ਸਿਉ ਰਾਤੀ ਰਲੀਆ ਮਾਨੈ, ਸੁਣ ਸਖੀਏ ਪ੍ਰਭ ਮਿਲ ਨੀਸਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਰਖਾਓ ਸਖੀ ਸਹੇਲੀ ਕੋ ਸਮਝਾਵੇ, ਤੋਈ ਕਮਾਵੇ ਜੋ ਪ੍ਰਭ ਪਾਵੇ, ਸਾ ਸੁਹਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ, ਫਿਰ ਪਛਤਾਵੇ ਜਬ ਰਹਿਣ ਬਿਖਾਵੇ, ਕਰਮਹੀਣ ਮਨਮੁਖ ਦੁਖ ਪਾਵੇ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਵਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ, ਗ੍ਰਿਉ ਵਸਗੁਰ ਕੀਨਾ ਹੋ ਕਰ ਕੀ ਨਾਰ, ਦਾਦਾਸੀ ਕਰ ਦੀਨੀ ਪਤਾਰ, ਸਗਲ ਸਮੱਗਰੀ ਮੈਂ ਕਰ ਕੀ ਜੋੜੀ, ਆਸ ਪਿਆਸੀ ਪਿਰ ਕੋ ਲੋੜੀ, ਤਾਮਰ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੋਰਾਰੇ, ਰਖਾਓ ਤਸੀਗਾਰ ਪਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ, ਕੰਗਨ ਬਸਤਰ ਗਹਿਣੇ ਬਣੇ ਸੁਹਾਵੇ, ਤਾਂ ਸਾ ਸੁਖ ਪਾਵੇ ਜਾਂ ਫਿਰ ਖਰੇ ਆਵੇ,

ਤੂੰ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਤਿਰ ਤਾਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮ ਕਿਉਹੀਓ ਮਿਲਨ ਪ੍ਰਤਾਈ ਖੋਜਤ ਚਰਿਓ ਦੇਖੋ ਪ੍ਰੇ ਜਾਈ ਸੁਨਤ ਸੰਦੇਸਰੋ ਪ੍ਰੇ ਗ੍ਰਹਿ ਸੇਜ ਵਚਾਈ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ ਕੇਨ ਵਧੀਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਖਾਓ ਏਕਤਾ ਸੇਵ ਜੀ ਤਨ ਕੰਤਾ ਤਨ ਸੂਤੀ ਪਿਰਸਤ ਜਾਗੰਤਾ ਪੀਓ ਮਦਰੋ ਤਨ ਬਤਵੰਤਾ ਤਨ ਜਾਗੈ ਜੇ ਪਿਰ ਬੋਲੰਤਾ ਪਈ ਨਰਾਸੀ ਬਹੁਤ ਦਿਨ ਲਾਗੇ ਦੇਸ ਸੰਤਰ ਮੈਂ ਸਗਲੇ ਜਾਗੇ ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਾ ਮਿਲੇ ਸੁਭਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਕਰੇ ਤਿਰਪਾਇਆ ਸਗਲ ਸੀਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਪਰਮ ਚੁਕਾਇਆ ਜੈ ਦੇਖਾਂ ਤੇ ਪਿਰ ਗਏ ਪਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਅੜਹਾਓ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੁਹ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਵਥਾਰੇ ਲਾਲ ਰੰਗੀਲੇ ਪ੍ਰੀਤ ਮਨ ਮੋਹਨ ਤੇਰੇ ਦਰਸ਼ਨ ਕਉ ਹੰਬਾਰੇ ਅਰਹਾਓ ਪ੍ਰਭ ਦਾਤਾ ਮੁਹ ਦੀਨ ਤੇ ਹਾਰੀ ਤੁਮ ਸਦਾ ਸਦਾ ਉਪਕਾਰੇ।

ਬਿਦ ਕਿਦ ਪਾਵੋ ਦਰਸਾਰੇ, ਨਿਤ ਨਹੀਂ ਪਾਈਏ ਅੰਤ ਨਾ ਲਈਏ ਮੰਤਰ ਸੇ ਚਰਨਾਰੇ। ਪਾਵੋ ਦਾਨ ਈਠ ਹੋਏ ਮੰਗੋ, ਮੁਖ ਲਾਗੇ ਸੰਤਰੇ ਨਾਰੇ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭਾ ਦੇ ਨਿਸਤਾਰੇ। ਸੂਹੀ ਮਹੱਲਾ ਪੰਜਵਾਂ ਕਾਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੇਵਾ ਥੋਰੀ ਮੰਗਣ ਬਹੁਤਾ।

ਆਵੇ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ, ਕਹੋ ਨਾਨਕ ਪ੍ਰਭ ਬਿਨੋ ਸੁਣੀਜੈ, ਉਚਰ ਕਠੋਰ

ਲੈ ਲਟਕਾਵੇ, ਪਰਮੇ ਪੂਲਾ ਸਾਗਤ ਫਿਰਤਾ, ਨੀਰ ਬਰੋਲੇ ਖਪਖ ਮਰਤਾ ਰਹਾਓ, ਜੇ ਪਾਣ ਕੋਠਾ ਕਰ ਕਹਿਤਾ, ਉਹ ਪਾਣ ਲੈ ਉਸ ਕੋ ਡੁਬਤਾ, ਗੁਨੇਗਾਰ ਲੂਣ ਹਰਾਮੀ, ਪਹਾਣ ਨਾਵ ਨਾ ਪਾਰ ਗਰਾਮੀ, ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਲ ਪੂਰਨ ਵਿਧਾਤਾ, ਸੂਹੀ ਮਹੱਲਾ ਪੰਜਵਾਂ, ਲਾਲਨ ਰਾਵਿਆ ਕਵਨ ਗਤੀਰੀ, ਸਗੀ ਬਤਾਵੋ ਮੁਝੇ ਮਤੀਰੀ, ਸੂਹੂਬ ਸੂਬ ਸੂਹੀ, ਆਪਣੇ ਪ੍ਰੀਤਮ ਕੈ ਰੰਗ ਰਤੀ ਰਖਾਓ, ਪਾਪ ਮਲੋ ਸੰਗ ਨੈਨ ਪਤੀਰੀ, ਜਾਂ ਪਠਾਵੋ ਜਾਓ ਤਤੀਰੀ, ਜਬ ਤਬ ਸੰਜਮ ਦਿਓ ਜਤੀਰੀ, ਇਕ ਨਿਮਖ ਮਿਲਾਵੋ ਮੁਏ ਪ੍ਰਾਣ ਪਤੀਰੀ, ਮਾਣ ਤਾਣ ਅੰਗਬੁੱਧ ਹਤੀਰੀ, ਸਾ ਨਾਨਕ ਸੁਹਾਗ ਵਤੀਰੀ, ਸੂਹੀ ਮਹੱਲਾ ਪੰਜਵਾਂ।

ਤੇਰਾ ਕੋੜ ਦਾ ਜਾ ਕੇ ਦਰਬਾਰੇ ਨਿਮਖ ਨਿਮਖ ਵਸੇ ਤਿੰਨ ਨਾਲੇ ਹਉ ਕੁਛ ਨਾਹੀ ਸਭ ਕੁਛ ਤੇਰਾ ਓਦ ਪੋਦ ਨਾਨਕ ਸੰਗ ਬਸੇਰਾ ਸੂਹੀ ਮੁਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਊਜ ਦੁਆਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਹਾਉ ਤੈ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰੇ ਹਰ ਰੰਗਾ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਨਕ ਕੀ ਅੰਮ੍ਰਿਤ ਵਰਖਾ ਗੁਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮੁਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਉ ਪਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨੇ ਸੁਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਸੂਹੀ ਮੁਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਰ ਸੁਧਾਰੇ ਕਰਮੋ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਅਰਹਾਉ ਬਾਦਸ਼ਾਹ ਸਾਹ ਵਾਪਾਰੀ ਮਰਨਾ ਜੋ ਦਿਸੇ ਸੋ ਕਾਲੇ ਕਰਨਾ ਊੜੇ ਮੋਏ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰੋ ਗਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮੁਹੱਲਾ ਪੰਜਵਾਂ ਘੜ ਘੜ ਅੰਤਰ ਤੁਮੇ ਬਸਾਰੇ ਸਗਲ ਸਮੱਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮਗੀ ਪੇਖ ਪੇਖ ਮਨ ਬਗਸਾਰੇ ਅਰਹਾਉ ਅਣਕ ਜੋਨ ਪ੍ਰਮ ਪ੍ਰਮ ਪ੍ਰਮਹਾਰੇ ਓੜ ਗਹੀ ਅਵਸਾ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦੇਨ ਰਹਿ ਨਾਰੇ ਸੂਹੀ ਮੁਹੱਲਾ ਪੰਜਵਾਂ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਬਾਰ ਨਾ ਕਾਈ ਕਿਉ ਸੁਪਨਾ ਸੋਭਤ ਨਹੀਂ ਜਾਣੈ ਅਚੇਤ ਬਵਸਥਾ ਮਹਿ ਲਪਟਾਨੈ ਅਰਹਾਉ ਮਹਾ ਮੋਏ ਮੋਯੋ ਗਾਵਾਰਾ ਪੇਖਤ ਪੇਖਤ ਊਠ ਸਿਧਾਰਾ ਊਚ ਤੇ ਊਚ ਤਾਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮੁਹੱਲਾ ਪੰਜਵਾਂ ਸਿਮਰ ਸਿਮਰ ਤਾਕ ਹੋ ਜੀਵਾਂ ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਤੂੰ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੇ ਸੰਗ ਸੁਆਮੀ ਅਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ ਆੜ ਪੈਰ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਭਜ ਪਉ ਨਾ ਵਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮੁਹੱਲਾ ਪੰਜਵਾਂ ਗੁਰ ਕੈ ਬਚਨ

ਪ੍ਰਾਪਤ ਹੋਏ। ਸੁਣ ਸਾਜਨ ਇਉਂ ਦੁੱਤਰ ਤਰੀਏ, ਮਿਲ ਸਾਧੂ ਹਰ ਨਾਮ ਉਚਰੀਏ ਰਹਾਉ। ਏਕ ਬਿਨਾ ਦੂਜਾ ਨਹੀਂ ਜਾਣੈ, ਘੜ ਘੜ ਅੰਤਰ ਪਾਰ ਬ੍ਰਹਮ ਪਛਾਨੈ। ਜੋ ਕਿਛ ਕਰੈ ਸੋਈ ਫਲ ਮਾਨੈ,

ਭਵਜਲ ਡੂਬਤ ਸਤਿਗੁਰ ਕਾਢ, ਜਨਮ ਜਨਮ ਕਾ ਟੂਟਾ ਗੰਢ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੇ ਸਾਤ, ਸਤਿਗੁਰ ਕੀ ਰੇਣ ਵਡਭਾਗੀ ਪਾਵੇ, ਨਾਨਕ ਗੁਰ ਕਉ ਸਦ ਬਲ ਜਾਵੇ, ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ, ਆਠ ਪਹਿਰ ਹਰ ਹਰ ਜਸ ਗਾਈਏ, ਸਿਮਰੋ ਸੋ ਪ੍ਰਵੇ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ, ਅਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ

ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਧ ਬੰਧਵ ਪਾਈ ਜਦ ਕਦ ਪੇਖੋ ਹਰ ਸੰਗ ਸਹਾਈ ਜਾਤ ਮੇਰੀ ਪਤ ਮੇਰੀ ਤਨ ਹਰ ਨਾਮ ਸੂਗ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਬ ਪੈਰ ਸਨਾਹਾ ਕੋਡ ਆਬਦ ਤਿਸ ਬਿਦ ਤਨਾਹ ਹਰ ਚਰਨ ਸਰਨ ਗੜ ਕੋਟ ਹਮਾਰ ਕਾਲ ਕੰਟਕ ਜਮ ਤਿਸ ਨਾ ਬਿਦਾਰ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨੰਦ ਬਿਨੋਦ ਮੰਗ

ਕਟਾਹ ਹਰ ਸਿਮਰ ਸਿਮਰ ਮਾਣ ਮੋਹ ਕਟਾਹ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਹਿਰਦਮਾਏ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਵ ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵ ਹਰਹਾਵ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਕੇ ਬਰਨੇ ਨਾ ਜਾਹੀ ਲੋਭ ਮੂਆ ਤਿਸ਼ਨਾ ਬੁਝ ਤਾਕੀ ਪਾਰ ਬ੍ਰਹਮ ਕੀ ਸਰਨ ਜਨ ਤਾਕੀ ਜਨਮ ਜਨਮ ਕੇ ਭਏ ਮੋਹ ਨਿਵਾਰੇ ਨਾਨਕ ਦਾਸ।

ਕਰਿਆ ਤੂੰ ਮੈਂ ਛਡਾਇ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੋਖ ਮਹਾਬਿਕਰਾਲਾ ਖਿਨ ਮੈਂ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਅਤ ਪਾਰੀ ਦੂਰ ਪਈ ਜਪ ਨਾ ਮੁਰਾਰੀ ਦ੍ਰਿਟ ਤਾਰ ਲੀਨੋ ਲੜ ਲਾਏ ਹਰ ਚਰਨ ਗਏ ਨਾਨਕ ਸਰਣਾਏ ਸੂਹੀ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ

ਦੇਵਨ ਹਾਰ ਸੁਜਾਨਾ। ਸੂਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਮਿਥਿਆ ਮੋਹ ਬੰਧੇ ਨਿਤ ਪਾਰਚ, ਮਾਧਵੇ ਪਾਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ ਰਹਾਓ, ਕਰਤ ਵਿਕਾਰ ਦੂ ਕਰ ਚਾਰਤ, ਰਾਮ ਰਤਨ ਹਿਰਦ ਤਿਲ ਨਹੀਂ ਤਾਰਤ, ਭਰਨ ਪੋਖਣ ਸੰਗ ਔਦ ਬਿਖਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਣ ਸੁਮਰਥ ਅਗੋਚਰ ਸੁਆਮੀ, ਉਧਰ ਨਾਂਗ ਪ੍ਰਵੇ ਅੰਤਰ ਜਾਮੀ। ਸੂਹੀ ਮਹੱਲਾ ਪੰਜਵਾਂ, ਸਾਧ ਸੰਗ ਤਰੈ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ, ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਾ ਬਿਨਸੇ, ਗੁਰਪੂਰੇ ਮਿਲ ਪਾਪਤ ਜਾਇਣ ਰਹਾਓ, ਜੀਵਨ ਪਦਵੀ ਹਰ ਕਾ ਨਾਓ, ਮਨ ਤਨ ਨਿਰਮਲ ਸਾ ਸੁਆਓ, ਆੜ ਪੈਰ ਪਾਰ ਬ੍ਰਹਮ ਧਿਆਈਐ,

ਮਹੱਲਾ ਪੰਜਵਾਂ। ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ। ਜਿਤ ਤੂੰ ਲਾਵੇ ਤਿਤ ਤਿਤ ਲਗਨਾ, ਜਾਂ ਤੂੰ ਦੇਹ ਤੇਰਾ ਨਾਉ ਜਪਨਾ। ਰਹਾਉ ਹਰ ਕੇ ਦਾਸ ਹਰ ਸੇ ਤੀਰਾ ਤੇ, ਰਾਮ ਰਸਾਇਣ ਅਨ ਦਿਨ ਮਾਤੇ। ਬਾਂ ਪਗਰ ਪ੍ਰਵੇ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ। ਉਧਰ ਸਵਾਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸਰਨ ਦੁਆਰੇ। ਸੂਹੀ ਮਹੱਲਾ ਪੰਜਵਾਂ। ਸੰਤ ਪ੍ਰਸਾਦ ਨਿਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੋਲਾਇਆ। ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾ ਤੇ ਕਰਤੇ ਅਸਤਰ ਕੀਨੇ। ਰਹਾਓ ਗੁਣ ਗਾਵਤ ਅਚੁੱਤ ਅਬਨਾਸੀ।

ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਅਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣਾਈ।

ਜਿਉ ਪਿੰਡ ਸਭ ਤੁਮਰਾ ਮਾਲਾ, ਅੰਮ੍ਰਿਤ ਨਾਮ ਚੱਲੇ ਜਪਨਾਲਾ, ਨਾਨਕ ਜਾਚੈ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾਂ, ਤਿਸ ਬਿਨ ਦੂਜਾ ਅਵਰ ਨਾ ਕੋਈ, ਆਪੇ ਥੰਮੇ ਸੱਚਾ ਸੋਈ, ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ

ਕਾਮਨਾ ਤੌਲ ਹਰ ਜਿਤ ਹਰ ਬਸਰਾਏ ਰਹਾਉ ਅੰਧ ਗਰੀਬੀ ਸਾਧ ਸੰਗ ਜਿਤ ਪ੍ਰਵਚਿਤ ਆਏ ਜਲ ਜਾਓ ਇਹੋ ਬੜਪਣਾ ਮਾਇਆ ਲਵਟਾਏ ਪੀਸਣਾ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਆਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਵਤਾਏ ਨਗਨ ਫਿਰਤ ਰੰਗ ਏਕ ਕੈ ਹੋ ਸੋਭਾ ਪਾਏ ਪਾਠ ਪਟੰਬਰ ਬਿਰਥਿਆ ਜੇ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ।

ਬੀਜਣਾ ਸੰਤ ਚੌਰ ਠੋਲਾਓ, ਸੀਸ ਨਿਹਾਰੋ ਚਰਨ ਤਲ ਤੂਰ ਮੁਖ ਲਾਵੋ, ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ, ਤਜ ਅਭਮਾਨ ਸਰਣੀ ਪਰੋ ਹਰ ਗੁਣ ਨਿਧ ਪਾਈ, ਅਵਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ, ਅੰਮ੍ਰਿਤ ਬਚਨ ਮਨ ਮੈਂ ਸਿੰਚੋ, ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ, ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ।

ਆਓ। ਰਾਗ ਸੂਹੀ ਮਹੱਲਾ ਪੰਜਵਾਂ, ਕਾਰ ਪੰਜਵਾਂ ਪੜਤਾਲ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲਿਖ ਹੈ। ਸੰਤ ਲਾਗ ਮਨੇ ਛਾੜ ਦੁਬਧਾ ਕੀ ਕੁਰੀਆ ਰਹਾਉ, ਨਿਰਗੁਣ ਹਰੀਆ ਸਰਗੁਣ ਤਰੀਆ ਅਨਕ ਕੋਠਰੀਆ। ਪਿੰਨ ਪਿੰਨ ਪਿੰਨ ਪਿੰਨ ਕਰੀਆ ਵਿੱਚ ਮਨ ਕੋਟਵਰੀਆ,

ਪੰਜਵਾਂ ਰਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਅਰਹਾਉ ਬਹੁਬਿਦ ਰੂਪ ਰੰਗ ਆਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਵਰਨ ਚੇਨ ਨਾਹੀ ਮੁਖ ਨਾ ਮਾਸਾਰਾ ਕਹਿਣ ਨ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸੂਹੀ ਮਹੱਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉ ਪਾਵੇ ਤਿਉ ਰਾਖੋ ਸੁਆਮੀ ਮਾਰਗ ਗੁਰੇ ਪਠਾਇਆ ਅਰਹਾਉ ਮਾਂ ਦੁੱਤਰ ਮਾਇਆ ਜੈਸੇ ਪਵਨ ਚੁਹਲਾਇਆ ਸੁਨ ਸੁਨ ਹੀ ਡਰਾਇਆ ਘਰ ਰੋ ਤਰਮਰਾਇਆ ਗਰੇ ਅੰਧ ਕੂਪਾਇਆ ਪਾਵਕ ਸਗਰਾਇਆ ਗਈ ਓੜ ਸਾਧਾਇਆ ਨਾਨਕ ਹਰ ਧਿਆਇਆ ਆਪ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਕਰ ਸੇਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਰੂਪ ਤੇਰਾ ਦਰਸਾਰਾ ਹਉ ਕੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮਿਆ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕਉ ਬਲਿਹਾਰ ਰਾਗ ਸੂਹੀ ਮਹੱਲਾ ਪੰਜਵਾਂ ਕਾਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ ਜਿਸ ਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪ੍ਰਵਾਨ ਮਨ ਤਨ ਤੂੰ ਹੈ ਆਧਾਰੀ

ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਜਨ ਕਮਾਵੇ ਸੰਤਨ ਕਾ ਹੋ ਗੁਰਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸਨਾਨਾ ਇਸ ਕਾਲਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝ ਗੁਰਮੁਖ ਨਾਮ ਜਪੈ ਉਦਰੈ ਸੋ ਕਲਮਹਿ ਕੜ ਕੜ ਨਾਨਕ ਮਾਝਾ ਸੂਹੀ ਮਹੱਲਾ ਪੰਜਵਾਂ ਜੋਗਸ਼ ਕਰੇ ਸੋਈ ਪ੍ਰਾਮਾਨ ਓਏ ਰਾਮ ਨਾਮ ਰੰਗ ਰਾਤੇ ਜਿਨ ਕੀ ਸੋਭਾ ਸਭ ਨੀਤਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵੜਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਈ ਅਲ ਸੋਈ ਹਰਹਾਓ ਕੋੜ ਅਪਰਾਧੀ ਸੰਤ ਸੰਗ ਉਦਰੈ ਜਮ ਤਾ ਕੇ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕਟੈ ਸੰਤ ਸਰਣ ਜੋ ਆਵੇ ਦਿਆ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੇ ਜਨ ਕੀ ਮਹਿਮਾ ਕੇਤਕ ਬਰਨੋ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰ ਫੇਟਿਆ ਤੇ ਸਭ ਤੇ ਭਏ ਨਿਕਾਣੇ ਸੂਹੀ ਮਹੱਲਾ ਪੰਜਵਾਂ ਮਾਂ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਹਿਰਦੇ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿਤ ਆਇਐ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧ ਕੂਬ ਤੇ ਕਾਢ ਲਈਏ ਤੁਮ ਆਪ ਪਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਲ ਛਿੜਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਭਏ ਵੋ ਮਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖ ਦਾਤੈ ਢੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਾਬ ਕਛ ਨਾ ਸੀਓ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ

ਤੇਰੀ ਬਖਸ਼ ਨਿਰਾਲੀ ਜੀ ਜਨਸ ਤੇਰੇ ਕੀਤੇ ਘੜ ਘੜ ਤੁਹੀ ਤਿਆਈ ਏ ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਏ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ ਸੂਹੀ ਮਹੱਲਾ ਪੰਜਵਾਂ ਭਾਗ ਚੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੇਹੋਂ ਬਲ ਜਾਈ ਕੇਸਾਂ ਕਾ ਕਰ ਚਬਰ ਠੁਲਾਵਾਂ।

ਲਾਇਨ ਹਰਸੋ ਲਾਇਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ ਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਾਪਾਸ ਬੇਨੰਤੀ ਤੇਰੇ ਜਾਣ ਦੇਖਣ ਪਾਵਾਂ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗ ਤੇਰੇ ਦਰਸ਼ਨ ਕਉ ਬਰਿਹਾਰਾ ਮੇਰੇ ਰਾਮ ਰਾਏ ਜਿਉ ਰਾਖੇ ਤਿਉ ਰਹੀਏ ਤੁਧ ਪਾਵੇ ਤਾਂ ਨਾਮ ਜ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਤੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ ਨਾਨਕ ਕਉ ਪ੍ਰਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਤੂੰ ਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾਂ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਥਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਅਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਬਜਨ ਦੇ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਝ ਪੈਸਾਰੀ ਤੁਧ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹਿ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਧ ਆਠ ਪੈਰ ਗੁਣ ਗਾਵਾ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਹੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ।

ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਤਨ ਨਾਹੇ ਜੀਓ ਅਵਗਣ ਮੁੱਠੀ ਜੇ ਫਿਰ ਬਦਕ ਥਾਏ ਨਾ ਪਾਹੇ ਜੀਓ ਗੁਰ ਰਾਖੇ ਸੇ ਉਭਰੇ ਸਬਦਰ ਤੇ ਮਨਮਾਹੇ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤੇਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੂਝੇ ਆਪਣਾ ਸੇ ਪਸੂਆ ਸੇ ਟੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ।

ਸੱਚੇ ਕੀ ਲਿਵ ਉਭਰੈ, ਬਖਸੇ ਬਖਸਣ ਹਾਰ ਜੀਓ, ਆਨਕੋ ਕੀਜੇ ਮਿੱਤੜਾ, ਖਾਕ ਰਲੇ ਮਰ ਜਾਏ ਜੀਓ, ਬਹੁ ਰੰਗ ਦੇਖ ਭੁਲਾਇਆ, ਉਲ ਪੁਲਿਆ ਵੇ ਜਾਏ ਜੀਓ, ਨਦਰ ਪ੍ਰਭੂ ਤੇ ਛੁੱਟੀਏ, ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਵਿਹੂਣਿਆ, ਗੁਰ ਬਿਨ ਗਿਆਨ ਨਾ ਪਾਲ ਜੀਓ, ਖਿੱਚੋ ਤਾਣ ਵੀ ਗੁੱਚੀਏ, ਬੁਰਾ ਭਲਾ ਦੋਏ ਨਾਲ ਜੀਓ, ਬਿਨ ਸਬਦੇ ਪਏ

ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀਓ। ਸੂਹੀ ਮਹੱਲਾ ਪਹਿਲਾ ਕਾਫੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਰਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਦ ਪਾਏ ਦਰਬਾਰ ਸਤਿਗੁਰ ਸ਼ਬਦ ਪਏ ਰਹਾਉ ਮਰਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾ ਗੁਣਸਾਰ ਅੰਤਰ ਤੂੰ ਵਸੈ ਤੂੰ ਵਸੈ ਮਨਮਾਹੇ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਅਰੰਗ ਰੰਗੇਤੜਾ ਨਿਤ ਨਿਤ ਦੇ ਸਮਾਲ।

ਪਛਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਪਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਫੀ ਮਹੱਲਾ ਪਹਿਲਾ ਜੋ ਆਰਣ ਲੋਹਾ ਪਾਏ ਪੰਨ ਕਢਾਈ ਹੈ ਤੂੰ ਸਾਖਤ ਜੋ ਨੀ ਪਾਏ ਪਵੇ ਪਵਾਈ ਹੈ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।

ਪਹਿਲ ਨਾ ਪਾਈਏ, ਦੋ ਦੀਵੀ ਅੰਧ ਘੋਰ, ਕਬ ਮੋਹਾਈਏ, ਗਰਮ ਉਸੇ ਕਰ ਚੋਰ, ਕੇਸ ਰੂ ਆਈਏ, ਗੁਰਮੁਖ ਚੋਰ ਨਾ ਲਾਗ, ਹਰ ਨਾਮ ਜਕਾਈਏ, ਸ਼ਬਦ ਨਿਵਾਰੀ ਆਗ, ਜੋਤ ਦੀ ਪਾਈਏ, ਲਾਲ ਰਤਨ ਹਰ ਨਾਮ, ਗੁਰਸੁਰਤ ਬਜਾਈਏ, ਸਦਾ ਰਹੇ ਨੇਕਾਮ, ਜੇ ਗੁਰਮਤ ਪਾਈਏ, ਅਰਾਧੇ ਹਰ ਨਾਉ, ਮਨ ਵਸਾਈਏ, ਨਾਨਕ ਮੇਲ ਮਿਲਾਏ, ਜੇ ਤੁਧ ਪਾਈਏ, ਸੂਹੀ ਮਹੱਲਾ ਪਹਿਲਾ, ਮਨੋ ਨਾ ਨਾਮ ਸਾਰ, ਆਏ ਨਿਸ ਧਿਆਈਏ, ਜਿਉਂ ਰੱਖੇ ਕਿਰਪਾ ਧਾਰ, ਤਿਵੇ ਸੁਖ ਪਾਈਏ, ਮੈਂ ਅੰਦਲੇ ਹਰ ਨਾਮ, ਲਗਟੀ ਢੋਣੀ, ਰਹੋ ਸਾਹਿਬ ਕੀ ਟੇਕ, ਨਾ ਮੋਹੈ ਮੋਹਣੀ ਰਹਾਓ, ਜੈ ਦੇਖੋ ਤੇ ਨਾਲ, ਗੁਰ ਦੇਖਾ ਲਿਆ, ਅੰਤਰ ਬਾਰ ਪਾਲ, ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਪਾਏ, ਨਾਮ ਨਿਰੰਜਨਾ, ਤੁਧ ਪਾਵੇ ਤਿਵੇ ਰਜਾਏ, ਪਰਮ ਪਉ ਪੰਜਨਾ,

ਦਾਸ ਅੰਤਰ ਸਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੇ ਗੀਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕੌਡੀ ਬਦਲੇ ਜਨਮ ਗਵਾਇਆ ਤੀਰ ਸਨਾਹੀ ਆਪੇ ਗੁਰਮੁਖ ਹੋਵੇ ਤਾਂ ਇੱਕ ਹੋ ਜਾਣੇ ਹਉਮੈ ਦੁੱਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਸਾਚੇ ਸਿਉ ਨਿਵਲਾਈ ਸ਼ਬਦ ਕੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਹਰਹਾਉ ਗੁਰਮੁਖ ਗਾਵੇ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੇ ਬੇਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲੇ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਗਏ ਸੱਚ।

ਸ਼ਬਦ ਸੁਣਾਏ, ਗੁਰਮੁਖ ਧਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ, ਗੁਰ ਕੇ ਸਹਿਜ ਸੁਭਾਏ। ਮਾਨਮੁਖ ਸਦਗੀ ਕੂੜੋ ਬੋਲੇ, ਬਿਖ ਬੀਜੇ ਬਿਖ ਖਾਏ, ਜਮ ਕਾਲ ਵਾਧਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਮਣ ਛਿੜਾਏ। ਸੱਚਾ ਤੀਰਥ ਜਿਤ ਸਸਰ ਨਾਵਣ, ਗੁਰਮੁਖਿਆ ਬੁਝਾਏ ਅਰਸਰ ਤੀਰਥ, ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ। ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੇ ਨਾ ਲਾਏ।

ਦੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸੁਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤ ਵਿਰਲਾ ਕੋ ਵਿਚਾਰੇ ਆਪੇ ਮਿਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤ ਗੁਰਮੁਖ ਕੋ ਈ ਜਾਣੇ ਜੰਮਣ ਮਰਨ ਹੁਕਮ ਵਰਤ ਗੁਰਮੁਖ ਆ ਪਛਾਣ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੁਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੇ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਅਰਹਾਵ ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾ ਤਾਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੈ ਅਲਖ ਨ ਲਖ ਆ ਜਾਈ ਮਨਮੁਖ ਮੁਗਧ ਬੂਝੇ ਨਾਹੀ ਬਾਹਰ ਪਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਨ ਬਾਜ਼ਾਰ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੈ ਸ਼ਬਦ ਵਿਚਾਰ ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਣ ਹਾਰਾ ਇਹੋ ਮੈਂ ਰਤਨ ਜਵਾਹਰ ਮਾਣਕ ਜਿਸਕਾ ਮੋਲ ਅਫਾਰਾ ਮੋਲ ਕਿਦਗੀ ਨਾਮ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰ ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਾ ਪਰਮ ਖੁਲਾਈ ਜਿਸ ਨੂੰ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰਪ੍ਰਸਾਦ ਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ ਸਭ ਓਪਤ ਜਿਤ ਸੰਸਾਰ ਸੱਚੇ ਆਪਣਾ ਖੇਲ ਰਚਾਇਆ ਆਵਾ ਗੌਣ ਪਾਸਾਰ ਪੂਏ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚੇ ਆਪ ਸਵਾਰੀ ਵਿਣਨਾਵੇ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾ

ਸਤਿਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਹਾਰਾਹੇ ਜੋ ਮਰ ਵੰਸੀ ਲੋਕਾਂ ਨਾ ਸਹਾਰਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਈ ਹੈ ਸੱਚਾ ਵੇ ਪਰਵਾਹੋ ਅਰਹਾਓ ਦੁਨੀਆਂ ਘੇਰੀ ਦੋਸਤੀ ਮਨਮੁਖ ਦਜ ਮਰਨ ਜੰਮਪੁਰ ਬੱਦੇ ਮਾਰੀਏ ਵੇਲਾ ਨਾ ਲਹਨ ਗੁਰਮੁਖ ਜਨਮ ਸਕਾਰਥ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ ਤਿਸ ਨਾ ਭੁੱਖ ਨਾ ਉਤਰੇ ਆਣਦੇ ਨੇ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆ ਡੁੱਬੇ ਕੁਟੰਬ ਸਿਉ ਸਗਲੇ ਕੁਲ ਡੋਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ ਏ ਮਨ ਜੈਸਾ ਸੇਵੈ।

ਹੋਵੇ ਕਿਤੇ ਪਰਥਾਏ, ਓਏ ਅੰਮ੍ਰਿਤ ਭਰੇ ਭਰਪੂਰ ਹੈ, ਉਹ ਨਾ ਤਿਲ ਨਾ ਤੁਮਾਏ, ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸ਼ੇਨ, ਸੇਵੜ ਭਾਗੀ ਜੇ ਉਹ ਨਾ ਮਿਲ ਰਹੇ, ਅਨਦਿਨ ਨਾਮ ਲਏਨ, ਦੇਸੀ ਰਿਜਕ ਸੰਵਾਹੇ, ਜੇਨੋ ਪਾਈ ਮੇਦਨੀ, ਏਕੋ ਹੈ ਦਾਤਾਰ, ਸੱਚਾ ਆਪ ਧਣੀ, ਤੋਸ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ, ਆਪੇ ਬਖਸੇ ਮੇਲ ਲਏ, ਤੋ ਪ੍ਰਸ ਦਾ ਸਮਾਲ, ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ, ਪ੍ਰਾ ਮਿਲੇ ਤਾਂ ਮਿਲ ਰਹੇ, ਹਉਮੈ ਸ਼ਬਦ ਜਲਾਏ, ਸੋ ਸੋ ਸੱਚਾ ਵਿਸਰੈ, ਤ੍ਰਿਗ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ, ਗੁਰਮਤੀ ਵਿਚਾਰ, ਸਤਿਗੁਰ ਮਿਲੇ ਤਾਂ ਮਿਲ ਰਹਾਂ, ਸਾਜ ਰੱਖਾਂ ਉਰਤਹਾਰ, ਮਿਲਿਆ ਹੋਏ ਨਾ ਵਿਛੜੈ, ਗੁਰ ਕੈ ਹੇਦ ਪਿਆਰ, ਫਿਰ ਸਾਲਾ ਹੀ ਆਪਣਾ, ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ, ਸੋਭਾਵੰਤੀ ਨਾਰ, ਮਨਮੁਖ ਮਨ ਨਾ ਭਿੱਜਈ, ਅਤ ਮੈਲੇ ਚਿੱਤ ਕਠੋਰ, ਸੱਪੈ ਦੁੱਧ ਪੀ ਆਈਏ, ਅੰਦਰ ਵਿਸ ਨਿਕੋਰ, ਆਪ ਕਰੇ ਕਿਸੇ ਆਖੀਏ, ਆਪੇ ਬਖਸਣ ਹਾਰ, ਗੁਰ ਸਬਦੀ ਮੈਲ ਉਤਰੈ, ਤਾਂ ਸੱਚ ਬਣਿਆ ਸੀ ਗਾਰ, ਸੱਚਾ ਸਾਹੋ ਸੱਚੇ ਵਣਜਾਰੇ, ਉਥੇ ਕੂੜੇ ਨਾ ਟਿਕੰਨ, ਉਹ ਨਾ ਸੱਚ ਨਾ ਪਾਵਈ, ਦੁੱਖ ਹੀ ਮਹਿ ਪਚੰਨ, ਹਉਮੈ ਮੈਲਾ ਜਲ ਫਿਰ, ਮਰ ਜੰਮੇ ਵਾਰੋ ਵਾਰ, ਪਏ ਕਿਰਤ ਕਮਾਵਣਾ, ਕੋਈ ਨਾ ਮੇਟਣ ਹਾਰ, ਸੰਤਾਂ ਸੰਗਤ ਮਿਲ ਰਹੇ, ਤਾਂ ਸੱਚ ਲੱਗੇ ਪਿਆਰ, ਸੱਚ ਸਰਾਹੀ ਸੱਚ ਮਾਨ, ਦਰ ਸੱਚੇ ਸਤਿਆਰ, ਗੁਰ ਪੂਰੇ ਪੂਰੀ ਮਤ ਹੈ, ਅਹਿਰਸ ਨਾਮ ਤੇ ਆਏ, ਹਉਮੈ ਮੇਰਾ ਵੜ ਰੋਗ ਹੈ, ਵਿਚੋਂ ਠਾਕ ਰਹੇ, ਪੁਰਸਾ ਲਾਗੀ ਆਪਣਾ, ਨਿਵ ਨਿਵ ਲਾਗਾ ਪਾਏ, ਤਨ ਮਨ ਸੌਂਪੀ ਆਗੇ ਤਰੀ, ਵਿਚੋਂ ਆਪ ਗਵਾਏ, ਖਿੰਚੋ ਤਾਣ ਵਿਗੁਚੀਏ, ਏਕ ਸਿਉਂ ਲਿਵਲਾਏ, ਹਉਮੈ ਮੇਰਾ ਛੱਡ ਤੂੰ, ਤਾਂ ਸੱਚ ਰਹਿ ਸੁਮਾਏ, ਸਤਿਗੁਰ ਨੂੰ ਮਿਲੇ ਸੇ ਪਾਏ ਰਾ, ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ, ਦਰ ਸੱਚੇ ਦਿਸਨ, ਸੇ ਭਾਈ ਸੇ ਸਜਣਾ, ਜੋ ਸੱਚਾ ਸੇ ਵੰਨ, ਅਵਗਣ ਵੇਕਣ ਪੱਲਰਨ, ਗੁਣ ਕੀ ਸਾਂਝ ਕਰਨ, ਗੁਣ ਕੀ ਸਾਂਝ ਸੁਖ ਉਪਜੈ, ਸੱਚੀ ਭਗਤ ਕਰੇਨ, ਸੱਚ ਵਣਜੈ ਗੁਰ ਸ਼ਬਦ ਸਿਉਂ, ਲਾਹਾ ਨਾਮ ਲੈਨ, ਤੋਇ ਨਾ ਰੁਪਾ ਪਾਪ ਕਰ ਕਰ ਸੰਚੀਏ, ਚਲੇ ਨਾ ਚਲਦਿਆਂ ਨਾਲ, ਵਿਣਨਾਵੇ ਨਾਲ ਨਾ ਚਰਸੀ, ਸਾ ਮੁੱਠੀ ਜਮਕਾਲ, ਮਨ ਕਾ ਤੁਸ ਹਰ ਨਾਮ ਹੈ, ਹਿਰਦੇ ਰੱਖੋ ਸਮਾਲ, ਇਉ ਖਰਚ ਅਖੁੱਟ ਹੈ, ਗੁਰਮੁਖ ਨਿਭੇ ਨਾਲ, ਇਹ ਮਨ ਮੂਲੋਂ ਫੁੱਲਿਆ, ਜਸੇ ਪਦ ਗਵਾਏ, ਇਹੋ ਜਗਤ ਮੁਏ ਦੂਜੇ ਵਿਆਪਿਆ, ਗੁਰਮਤੀ ਸੱਚ ਤਿਹਾਏ, ਹਰ ਕੀ ਕੀਮਤ ਨਾ ਪਵੇ, ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੈ, ਹਰ ਸਿਉਂ ਰਹਿ ਸੁਮਾਏ, ਸੋ ਸੋ ਮੇਰਾ ਰੰਗੁਲਾ, ਰੰਗੇ ਸਹਿਜ ਸੁਪਾਏ, ਕਾਮਣ ਰੰਗ ਤਾਂ ਚੜੇ, ਜਾਂ ਫਿਰ ਕੈ ਅੰਕ ਸੁਮਾਏ, ਕਿਰੀਮ ਸ਼ੁਨੇ ਪੀ ਮਿਲਨ, ਜੋ ਸਤਿਗੁਰ ਸੇਵਨ, ਅੰਤਰ ਨਵਰਦ ਨਾਮ ਹੈ, ਖਾਨ ਖਰਚਨ ਨਾ ਨਿਖੁੱਟਈ, ਹਰ ਗੁਣ ਸਹਿਜ ਰਵਨ, ਨਾ ਓਏ ਜਨਮ ਹੈ ਨਾ ਮਰੇ, ਨਾ ਓਏ ਦੁੱਖ ਸੁਖਨ, ਗੁਰ ਰਾਖੇ ਸੇ ਉਬਰੇ, ਹਰ ਸਿਉਂ ਕੇਰ ਕਰਨ, ਸੱਜਣ ਮਿਲੇ ਨਾ ਵਿਛੜੇ, ਜੇ ਅਨਦਿਨ ਮਿਲੇ ਰਹਨ, ਇਸ ਜਗ ਮੈਂ ਵਿਰਲੇ ਜਾਣੀਏ, ਨਾਨਕ ਸੱਚ ਲਗਨ, ਸੂਹੀ ਮਹੱਲਾ ਤੀਜਾ, ਹਰ ਜੀ ਸੂਖਮ ਅਗਮ ਹੈ, ਕੇਤ ਵਿਦ ਮਿਲਿਆ ਜਾਏ, ਗੁਰ ਕੈ ਸ਼ਬਦ ਭ੍ਰਮ ਕੱਟੀਏ, ਅਚਿੰਤ ਵਸੇ ਮਨ ਆਏ, ਗੁਰਮੁਖ ਹਰ ਹਰ ਨਾਮ ਜਪਨ, ਹਉ ਤਿਨ ਕੈ ਬਲਿਹਾਰਣੇ, ਮਾਨ ਹਰ ਗੁਣ ਸਦਾ ਰਵਾਨ ਰਖਾਓ, ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ, ਸੇ ਹੰਸਲੇ ਨਾਮ ਲਗਨ, ਨਾਮ ਧਿਆਏ ਨਿਰੰਗ ਸਿਉ, ਗੁਰਮੁਖ ਨਾਮ ਲਗਨ, ਤੁਰ ਪੂਰਬ ਹੋਵੇ ਲਿਖਿਆ, ਗੁਰ ਭਾਣਾ ਮਨ ਲੈਨ, ਵਡਭਾਗੀ ਕਰ ਖੋਜਿਆ, ਪਾਇਆ ਨਾਮ ਨਿਧਾਨ, ਗੁਰਪੂਰੇ ਵੇਖਾ ਲਿਆ, ਪ੍ਰਵਿਆਤਮ ਰਾਮ ਪਛਾਣ, ਸਭਨਾ ਕਾ ਪ੍ਰਭ ਏਕ ਹੈ,
ਦੂਜਾ ਅਵਰ ਨਾ ਕੋਏ, ਗੁਰ ਪ੍ਰਸਾਦੀ ਮਨ ਵਸੈ, ਤੇਤ ਘਟ ਪ੍ਰਗਟ ਹੋਏ। ਤਬ ਅੰਤਰਜਾਮੀ ਬ੍ਰਹਮ ਹੈ, ਬ੍ਰਹਮ ਸੇ ਸਭ ਥਾਏ, ਮੰਦਾ ਕਿਸ ਨੂੰ ਆਖੀਏ, ਸ਼ਬਦ ਵੇਖੋ ਲਿਵ ਲਾਏ, ਬੁਰਾ ਭਲਾ ਤਿਚਰ ਆਖਦਾ, ਜਿਚਰ ਹੈ ਦੋ ਮਾਹੇ, ਗੁਰਮੁਖ ਏਕੋ ਬੁਝਿਆ, ਏਕ ਸਮਾਹੇ ਸਮਾਏ, ਸੇਵਾ ਸਾ ਪ੍ਰਭਾਵ ਸੀ, ਜੋ ਪ੍ਰਾਪਾਏ ਥਾਏ, ਜਨ ਨਾਨਕ ਹਰ ਆਰਾਧਿਆ, ਗੁਰ ਚਰਣੀ ਚਿਤ ਲਾਏ, ਰਾਗ ਸੂਹੀ ਅਸ਼ਟਪਦੀਆਂ

ਪਿਆਰਾ ਹਉ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿਤਾ ਆਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤਿਹਾਈ ਰਹਾਓ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁਖ ਪੀ ਤੁਝੇ ਤਿਹਾਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁਖ ਸੁਖ ਮਨਾਈ ਤਾਰ ਮਨ ਕਾਟ ਕਾਲ ਸਰ ਅਰਪੀ ਵਿੱਚ ਅਗਨੀ ਆਪ ਜਲਾਈ।

ਤਾਂ ਧਰਤੀ ਫਿਰ ਮਤ ਪਾਈ। ਜੇ ਪਾਸ ਬਹਾਲ ਲੈ ਤਾਂ ਤੁਦੇ ਆਰਾਧੀ, ਜੇ ਮਾਰ ਕੱਢੇ ਪੀ ਪਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਤੁਦ ਵੱਲ ਰਹੇ ਤਾਂ ਕੋਈ ਕਿਉਂ ਆਖੋ, ਤੁਦ ਵਿਸਰਿਆ ਮਰ ਜਾਈ, ਵਾਰ ਵਾਰ ਜਾਈ ਗੁਰ

ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰ ਸਿਖ ਲੰਘ ਗੁਰ ਪੈ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਵਿਵਸਾਈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਨਾਨਕ ਕੀ ਬੇਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ। ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੇ ਥਿਆਈ। ਜੋ ਤੂੰ ਸੇਵੈ ਤੋ ਤੂੰ ਹੈ ਹੋਵੇ, ਤੁਧ ਸੇਵਕ ਪੈ ਜਲਖਾਈ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੇ ਤਿਸ ਦੇਵਾਈ। ਜਿਸ ਤੂੰ ਦੇ ਸੋਈ ਜਨ ਪਾਏ, ਹੋਰ ਨਿਫਲ ਸਭ ਚਤਰਾਈ। ਸੇਮਰ ਸੇਮਰ ਸਿਮ ਗੁਰ ਆਪਣਾ, ਸੋਇਆ ਮਨ ਜਾਗਾਈ। ਇਕ ਦਾਨ ਮੰਗੇ ਨਾਨਕ ਵਿਚਾਰ, ਹਰ ਦਾਸਨ ਦਾਸ ਕਰਾਈ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸੇ ਤਾਂ ਗੁਰ ਵਡਿਆਈ। ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਕਈ ਥਾਏ ਨਾ ਪਾਈ। ਪਾਲਾ ਕੱਕਰ ਵਰਫ ਵਰਸੈ, ਗੁਰ ਸਿੱਖ ਗੁਰ ਦੇਖਣ ਜਾਈ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਥਰਾਈ। ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ। ਰੈਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ।

ਓਂਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਗ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਅਰਹਾਉ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮ ਦੂਤ ਨਾ ਪੇਟਨ ਜੀਵਨ ਰੂਪ ਅਨੂਪ ਦਿਆਲ ਰਮ ਗੁਣਾ ਕਟਿਗੇ ਜਮ ਜਲ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਬ ਗੋਬਿੰਦ ਸੰਗੀ ਸਵਤਾਰੇ ਓਤ ਨਾਹੀ ਪੰਚ ਬਟਵਾਰੇ ਮਨ ਬਿਕਰਮ ਪ੍ਰਭ ਏਕ ਥਿਆਏ।

ਆਦ ਮਦ ਅਨਪ੍ਰਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਟਿਆ ਮਨ ਰਹਿਸੀਏ ਕਿਉਂ ਪਾਈਏ ਤਿਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਸੋ ਰੰਗ ਜੀਓ ਤਿਨ ਸੋ ਪ੍ਰੀਤ ਨਾ ਟੁੱਟਈ ਕਬੂ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪੋ।

ਆਵੇ ਤੰਦ ਜੀਓ, ਨਾਮ ਧਿਆਵੇ ਛੇ ਜਿਣ ਚੱਲੇ, ਪੁਰ ਪੂਰੇ ਸੰਬੰਧ ਜੀਓ, ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਯੋਗ ਜੀਓ, ਹੁਕਮੇ ਪ੍ਰਪੰਚ ਪਸਰਿਆ ਹੋਮ ਕਰੇ ਰਸ ਭੋਗ ਜੀਓ, ਜਿਸ ਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ, ਆਪਣੜੇ ਪ੍ਰਪਾਣਿਆ ਦਰਗੇ ਪੈਦਾ ਜਾਏ ਜੀਓ, ਐਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ, ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਦ ਪਾਏ ਜੀਓ, ਥਾਨ ਸੰਤਰ ਰਵ ਰਹਿਆ ਸਰਬ ਜੀਆਂ ਪ੍ਰਤਪਾਲ ਜੀਓ, ਸਤ ਖਜਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ, ਮਨ ਤੇ ਕਹੋ ਨਾ ਵੀਸਰੈ ਜਾਂ ਆਪੇ ਹੋਏ ਦਇਆਲ ਜੀਓ, ਆਵਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜੀਓ, ਤਾਕਾ ਅੰਤ ਨਾ ਪਾਈਐ ਊਚਾ ਆਗਮ ਅਪਾਰ ਜੀਓ, ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੇ ਲਖ ਵਾਰ ਜੀਓ, ਸੱਚਾ ਨਿਉਤਨ ਪ੍ਰੀਤਮਾ ਜਿਨ ਮਨ ਉੱਠਾ ਆਪ ਜੀਓ, ਗੁਣ ਸਾਂਝੀ ਤਿੰਨ ਸੰਗ ਬਸੈ ਆੜ ਪੈਰ ਪ੍ਰਭ ਜਾਪ ਜੀਓ, ਰੰਗ ਤੇ ਪਰਮੇਸ਼ਰੈ ਬਿਨਸੇ ਸਗਲ ਸੰਤਾਪ ਜੀਓ, ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ, ਤੂੰ ਸਮਰੱਥ ਤੂੰ ਸਰਬਮੈਂ

ਸੁਰਗ ਅਵਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਤਤ ਦੀ ਚਾਰਿਆ ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਵਾਦ ਜੋਨੀ ਪਰਮ ਤੇ ਜਿਨਕੋ ਭਏ ਦਿਆਲ ਤਿਨ ਸਾਧੂ ਸੰਗ ਪਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆ

ਸਤਿਕਾਰ ਸਤਿਗੁਰ ਪ੍ਰਸਾਦ ਮੰਨ ਪੁਚੱਜੀ ਅਮਾਵਣ ਡੁਸੜੇ ਔ ਕਿਉਂ ਸੋ ਰਾਵਣ ਜਾਓ ਜੀਓ ਇੱਕ ਦੂ ਇੱਕ ਚਿੜੰਦੀਆਂ ਕੌਣ ਜਾਣੇ ਮੇਰਾ ਨਾਓ ਜੀਓ ਜਿੰਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜੀ ਹੈ ਜੀਓ ਸੇ ਗੁਣ ਮੰਨ ਨਾ ਆਵਣ।

ਇਰਤ ਟੋਲ ਨ ਅੰਬੜ ਹੌਸਲ ਕੁਰਬਾਣੇ ਤੇਰੇ ਜਾਓ ਜੀਓ। ਸੋਇਨਾ ਰੁਪਾ ਰੰਗਲਾ ਮੋਤੀ ਤੇ ਮਾਣਕ ਜੀਓ।

ਗਈਏ ਭਾਣੇ ਮੰਜ ਪਰੀ ਆਸ ਜੀਓ ਭਾਣੇ ਸੋ ਸੋ ਰੰਗਲਾ ਸਿਵ ਤਰਤਾ ਗੁਣਤਾਸ ਜੀਓ ਭਾਣੇ ਸੋ ਪੀਹਾਵਲਾ ਹਉ ਆਵਣ ਜਾਣ ਮੁਈ ਆਸ ਜੀਓ ਤੂੰ ਸੋ ਅਗਮ ਅਤੋਲਵਾ ਹਉ ਕਹਿ ਕਹਿ ਟਹਿ ਪਈ ਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਪੂਖ ਪਿਆਸ ਜੀਓ ਗੁਰਸਬਦੀ ਸੋ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦਿਸੇ ਗੁਰ ਸਿੱਖੜਾ ਤਿਸ ਨਿਮ ਨਿਮਲਾ ਗੋਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹੋ ਮਰਤਾ ਕੂੰਡੇ ਵਸਾ ਮੈਂ ਮਾਰਗ ਦਿਓ ਬਤਾਏ ਜੀਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਪਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ

ਬੋਲ ਨਾ ਜਾਣਦਾ। ਮੈਂ ਕਹਿਆ ਸਾਹਿਬ ਹੁਕਮਾ ਓ ਜੀਓ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾ ਓ ਜੀਓ। ਮੈਂ ਬੌੜਨਾ ਤਿਸਨਾ ਪੁਖੜੀ, ਆਉਂ ਰੱਜਾ ਤ੍ਰਿਪਤ ਅਗਾਏ ਜੀਓ। ਜੋ ਗੁਰ ਦੀ ਸੈ ਸਿੱਖੜਾ, ਤੇਸ ਨੇਵ ਨੇਵ ਲਾਗੋ ਪਾਏ ਜੀਓ। ਰਾਗ ਸੂਹੀ

ਬਨ ਮੈਂ ਮਤ ਪੇਜੜੇ ਕਰ ਪਾਉਣੀ ਬਲਰਾਮ ਜੀ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸੁਮਾਵਨੀ ਬਲਰਾਮ ਜੀ ਗੁਣ ਸਾਰ ਨਾ ਜਾਣੀ ਪਰਮ ਭੁਲਾਣੀ ਜੋਗਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਤੂਤੀ ਰੈਣ ਵਿਖਾਣੀ ਨਾਨਕ ਬਾਲਕ ਨਰਾ ਡੇਪਾ ਬਿਨ ਪਿਤਾਨ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਪਾਵ।

ਨਾਨਕ ਸਾਚ ਸਬਦ ਸੁਖ ਮਹਿਲੀ ਗੁਰਚਰਣੀ ਪ੍ਰਚਿਤ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ ਬਲਰਾਮ ਜੀਓ ਰੈਸੀ ਵੇਖ ਹਧੂਰ ਪਿਰ ਰਾਵੀ ਕਰ ਸੋਈਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਪੂਰੀ ਪਰਦਾਨੇ ਸੰਜੋਗੀ ਮੇਲਾ ਥਾਨ ਸੋਹਿਲਾ

ਸ਼ਾਂਤੀ ਗੁਰ ਗਿਆਨੇ, ਸਤ ਸੰਤੋਖ ਸਦਾ ਸਚ ਪੱਲੇ, ਸਚ ਬੋਲੇ ਤਿਰ ਪਾਏ, ਨਾਨਕ ਵਿਛੜਨਾ ਦੁਖ ਪਾਏ, ਗੁਰਮਤ ਅੰਕ ਸਮਾਏ, ਰਾਗ ਸੂਹੀ ਮਹੱਲਾ ਪਹਿਲਾ, ਸ਼ੰਤ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਮ ਕਰ ਸਜਣ ਆਏ, ਸਾਚੇ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸ ਸਿਰਤੀ ਮਨ ਲਾਇਆ, ਅਣ ਦਿਨ ਮੇਲ ਪਇਆ ਮਨ ਮਾਨਿਆ, ਧਰਮ ਅੰਦਰ ਸੋਹਾਏ, ਪੰਚ ਸ਼ਬਦ

ਸਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸੁਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤੇਰ ਪਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤੰਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਭ ਲਿਓ ਦਾਤਾ ਸਿਰ ਸਿਰ ਦੇ ਮਨਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਨ ਮੋਇਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਖੇਲ ਤੁਮਾਰਾ ਅਗਮੇ ਅਪਾਰਾ ਖੁਦ ਬਿਨ ਕੌਣ ਬੁਝਾਏ ਸਿੱਧ ਸਾਧਕ

ਔਕ ਨੇਰਾ ਸੁਨ ਪ੍ਰਾ ਮੇਰਾ ਮੈਂ ਤੇਰਾ ਪਰਵਸ ਦਰਸ਼ਨ ਦੇਖ ਪਈ ਨੇ ਕੇਵਲ ਜਨਮ ਮਰਨ ਦੁਖ ਨਸ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਭਾਏ ਨਾਨਕ ਸਾਜਨ ਕਉ ਬਲ ਜਾਈਏ ਸਾਚ ਮਿਲੇ ਕਰ ਆਏ ਕਰ ਆਏੜੇ ਸਾਜਨ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੇੜੀ ਸਾਚ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਵੀ ਰੰਗ ਰਾਤੇ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤੇ ਤਸਕਰ ਮਾਰਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰ ਗੁਰਮਤ ਮਿਲੇ ਪਿਆਰੇ ਵਾਰ ਪਾਏੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਫਿਰ ਰਾਵੇੜੀ ਸ਼ਬਦ ਰਲੀ ਰਵ ਰਹਿਆ ਨੇ ਦੂਰੀ ਰਾਮ ਪ੍ਰਭ ਦੂਰ ਨ ਹੋਈ ਕੜਕੜ ਸੋਈ ਤਿਸਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜੋ ਤਿਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੇ ਸੱਚ ਪਾਈਏ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵ ਲਾਈਏ ਫਿਰ ਉੱਚੜੀਏ ਮਾੜੜੀਏ ਤਿਉ ਲੋਆ ਸਿਰ ਤਾਜਾ ਰਾਮ ਹਉ ਬਿਸੁ ਭਈ ਦੇਹ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀਸਾਣੂ ਨਾ ਬਿਨਾ ਖੋਟੇ ਨਹੀਂ ਠਹਰ ਨਾਮ ਰਤਨ ਪਰਵਾਣੂ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖੀ ਆ ਪਛਾਣ ਪ੍ਰਭ ਜੈਸੇ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਦਾਂ ਤੇਰੇ ਖੜ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲਾਲੇ ਨਾਲ ਸੋਹ ਪਰਖ ਮੋਹਣੀਏ ਲਿਆ ਵਿਵਾਹ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਹੌਂਬਲੇਹਾਰੀ ਸਾਜਨਾ ਮੀਤਾ ਅਵਰੀਤਾ ਇਉ ਤਨ ਜਿਨ ਸਿਉਂ ਗਾਡਿਆ ਮਾਨ ਲੀੜਾ ਦੀਤਾ ਲੀਆ ਤਾਂ ਦੀਆ ਮਾਨ ਜਿਨ ਸਿਉਂ ਸੇ ਸੱਜਣ ਕਿਉਂ ਵਿਸਰੈ ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਏ ਰਹਿ ਸਗਲ ਗੁਣ ਅਵਗੁਣ ਨਾ ਕੋਈ ਹੋਵੇ ਨੀਤਾ ਨੀਤਾ ਹੌਂਬਲੇਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸਲਾ ਕੜਵਾਸ ਲਈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣੇ ਕੈਰੀ ਛੋੜ ਅਵਗੁਣ ਚੱਲੀਏ ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਚੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਪੂਲੜਾ ਹੋਈ ਜੇ ਹੋਏ ਪੂਲਾ ਜਾਏ ਕਹੀਏ ਆਪ ਕਰਤਾ ਕਿਉਂ ਫੁੱਲੇ ਸੁਣੇ ਦੇਖੇ ਬਾਜ ਕਹੇ ਦਾਨ ਅਣਮੰਗਿਆ ਦੇਵੇ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸਚ ਸੋਈ ਆਪ ਕਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਜ ਪਾਵੇ ਸਾਚ ਕੀ ਮਤ ਕਿਉਂ ਟਲੇ ਇਸਨਾਨ ਦਾਨ ਸੁਗਿਆਨ ਮੱਜਣ ਆਪ ਅਛਲੇ ਉਹ ਕਿਉਂ ਛਲੇ ਪਰ ਪੰਚ ਮੋਹ ਵਿਕਾਰ ਥੱਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ
साहेब सो सालाही है जिन कारण किया मैल लागी मन मैल है किने अमृत पिया मथ अमृत पिया यो मन दिया गुरपे मोल कराया आपनड़ा प्रभ सहज पछाता जा मन साचे लाया तिस नाल गुण गावा जे तिस पावा क्यों मिले होए पराया साहेब सो सराई है जिन जग त्यो पाया आए गया की न आयो क्यों आवे जाता प्रीतम स्यो मन मानिया हर से ती राता साहेब रंग राता सच की बाता जिन बिंब का कोट उसारिया पांच पू नाए को आप सरंदा जिन सच का पिंड सवारिया हम अवगण यारे तू सुन प्यारे तुद पावे सच सोई आमन जाना ना थी है साची ही मत होई अंजन तैसा अंजीए जैसा पिर पावे समझे सूझे जानिए।

ਰਾਮ ਹਿਰਦੇ ਮਨ ਮਾਨਿਆ ਅੰਜਨ ਨਾ ਕਿਸੇ ਤੇ ਸੂਝੈ ਗੁਰਸਬਦੀ ਸੱਜ ਜਾਣਿਆ ਸਾਜਨ ਹੋਵਣੇ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੇ ਰਲੀਆਂ ਕਰਮ ਧਰਮ ਸਵਾਇਆ ਅੜਸੜ ਤੀਰਥ ਪੁੰਨ ਪੂਜਾ

ਰਾਂਗ ਰੰਗੀਲੜੇ ਰੰਗ ਲਾਲ ਬਣਾਇਆ। ਅੰਧਾ ਆਗੂ ਜੇਥੀਏ ਕਿਉਂ ਪਾਦਰ ਜਾਣੇ, ਆਪ ਮੁਸੇ ਮਤ ਹੋਸ਼ੀਏ ਕਿਉਂ ਰਾਓ ਪਛਾਣੇ। ਕਿਉਂ ਰਾਏ ਜਾਵੇ ਮਹਿਲ ਪਾਵੇ, ਅੰਧ ਕੀ ਮਤ ਅੰਧਲੀ, ਵਿਣ ਨਾਮ ਹਰ ਕੇ ਕਛ ਨਾ ਸੂਝੇ। ਅੰਧ ਬੂਡਾ ਤੰਦਲੀ, ਦਿਨ ਰਾਤ ਚਾਨਣ ਚਾ ਉਬਜੇ। ਸਦ ਗੁਰ ਕਾ ਮਨ ਵਸੈ, ਕਰ ਜੋੜ ਗੁਰ ਪੈ ਕਰ ਬੇਨੰਤੀ, ਰਾਹੋ ਪਾਦਰ ਗੁਰ ਦੱਸੈ। ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ, ਕਿਸ ਪੈ ਖੋਲੋ ਗੰਠੜੀ, ਦੁਖੀ ਪਰ ਆਇਆ, ਦੁਖੀ ਪਰ ਆਇਆ ਜਗਤ ਸਬਾਇਆ। ਕੌਣ ਜਾਣੇ ਬਿਦ ਮੇਰੀਆ, ਆਵਣੇ ਜਾਵਣੇ ਖਰੇ ਡਰਾਵਣੇ, ਤੋਟ ਨ ਆਵੇ ਫੇਰੀਆ। ਨਾ ਮਿਹੂਣੇ ਊਣੇ ਚੂਣੇ, ਨਾ ਗੁਰ ਸ਼ਬਦ ਸੁਣਾਇਆ। ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ, ਗੁਰਮਹਿਲ ਨੀ ਕਰ ਆਪਣੇ ਤੋ ਪਰਪੁਰ ਲੀਣਾ। ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਸਬਦੇ ਪਤੀਜੈ ਅੰਕ ਪੀਜੈ, ਤੋ ਮਹਿਲ ਮਹਿਲਾ ਅੰਤਰੇ, ਆਪ ਕਰਤਾ ਕਰੇ ਸੋਈ, ਪ੍ਰਭ ਆਪ ਅੰਤ ਨਿਰੰਤਰ। ਗੁਰ ਸ਼ਬਦ ਮੇਲਾ ਤਾਂ ਸੋਹੇਲਾ, ਬਾਜੰਤ ਅਨਹਦ ਬੀਣਾ। ਗੁਰਮਹਿਲ ਨੀ ਕਰ ਆਪਣੇ ਤੋ ਪਰਪੁਰ ਲੀਣਾ, ਕੀਤਾ ਕਿਆ ਸਾਲਾਹੀ ਹੈ ਕਰ ਵੇਖੇ ਸੋਈ, ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਕੋਈ। ਕੀਮਤ ਸੋ ਪਾਵੇ ਆਪ ਜਾਣ ਆਵੇ, ਆਪ ਅਫੁੱਲ ਨਾ ਫੁੱਲੇ, ਜੈ ਜੈਕਾਰ ਕਰੇ ਤੁਧ ਪਾਵੇ। ਗੁਰ ਕੈ ਸ਼ਬਦ ਅਮੁੱਲੇ, ਹੀਣੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਪਾਈ। ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ, ਰਾਗ ਸੂਹੀ ਸ਼ੰਤ ਮਹੱਲਾ ਤੀਜਾ, ਕਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਤਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਕਾਰਜ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਪਰ ਹਰ ਜਨ ਪਾਵੋ। ਨਾਨਕ ਕਹੇ ਸੁਣੋ ਜਨ ਪਾਈ, ਸੁਖ ਸੁਹਿਲੜਾ ਹਰ ਤਿਆਵੋ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤ ਸਹਿਜੇ ਨਾਮ ਧਿਆਏ। ਜਿਨ ਕਉ ਤੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨਮ ਮਰਨ ਪਾਉ ਪੱਗ, ਅੰਦਰੋਂ ਦੁਰਮਤ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ। ਜਿਨ ਕਉ ਕਿਰਪਾ ਕੀਨੀ ਮੇਰੇ ਸਵਾਮੀ, ਤਿਨ ਅਨਦਿਨ ਹਰ ਗੁਣ ਗਾਏ। ਸੁਣ ਮਨ ਪੀਨੇ ਸਹਿਜ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੇ ਸ਼ਬਦ ਵਿਚਾਰਾ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲ ਵਿਖ ਸਭ ਗਵਾਏ। ਥਉ ਕੋ ਤੇਰਾ ਤੂੰ ਸਭਨਾ ਕਾ, ਥਉ ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ। ਸਾਜਨ ਆਏ ਬੁੱਠੇ ਕਰ ਮਾਹੀ, ਹਰ ਗੁਣ ਗਾਵੇ ਤ੍ਰਿਪਤ ਗਾਹੀ, ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੂਖ ਨ ਲੱਗ ਗਏ ਆਏ। ਦਹੇ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਏ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਬੁੱਠੇ ਕਰ ਮਾਹੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਮਹੱਲਾ ਤੀਜਾ, ਕਰ ਤੀਜਾ। ਭਗਤ ਜਨਾ ਕੀ ਹਰ ਜੀਉ ਰੱਖੇ, ਜੁਗ ਜੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੇ, ਹਉਮੈ ਸ਼ਬਦ ਜਲਾਇਆ ਰਾਮ, ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ। ਜੇਦੀ ਸੱਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ,
ਗੁਰਮੁਖ ਆਗਵ ਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹ ਹੈ ਦਰ ਸੱਚ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੇ ਨਾਮ ਸੁਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵ ਹੈ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਖਾਣੇ ਭਏ ਭਗਤ ਮੀਠੀ ਲਾਗੀ ਅਨ ਦਿਨ ਭਗਤ ਕਰੇ ਦਿਨ ਰਾਤੀ ਕਰ ਗਈ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅਨ ਦਿਨ ਨਾਮ ਸੰਭਾਲੇ ਮਨਮੁਖ ਭਗਤ ਕਰੇ ਬਿਨ ਸਤਗੁਰ ਵੇਣ ਸਤਗੁਰ ਭਗਤ

ਹੋਈ, ਦੂਜੇ ਭਾਏ ਪਰਜ ਵਗੋਈ, ਵਿਨ ਗੁਰ ਤਤ ਨ ਜਾਣਿਆ, ਭਗਤ ਵਿਖੂਣਾ ਸਭ ਜਗ ਪਰਮਿਆ, ਅੰਤ ਗਇਆ ਪਛਤਾਨਿਆ, ਕੋੜ ਮੱਧੇ ਕਿਨੇ ਪਛਾਣਿਆ, ਹਰ ਨਾਮਾ ਸਚ ਸੋਈ, ਨਾਨਕ ਨਾਮ ਮਿਲੇ ਵਡਿਆਈ, ਦੂਜੇ ਭਾਏ ਪਦ ਖੋਈ, ਭਗਤਾਂ ਕਹਿ ਘਰ ਕਾਰਜ ਸੱਚ, ਹਰ ਗੁਣ ਸਦਾ ਵਖਾਣੇ ਰਾਮ, ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ, ਕਾਲ ਕੰਟਕ ਮਾਰ ਸਮਾਣੇ, ਹਰ ਮਨ ਪਾਣੇ, ਨਾਮ ਨਿਧਾਨ ਸਤ ਪਾਇਆ, ਸਦਾ ਅਖੁੱਟ ਕਦੇ ਨਾ ਨਿਖੁੱਟੈ, ਹਰ ਦੀਆ ਸਹਿਜ ਸੁਪਾਇਆ, ਹਰ ਜਨ ਉੱਚੇ ਸਦਗੀ ਉੱਚੇ, ਗੁਰ ਕੇ ਸ਼ਬਦ ਸੁਹਾਇਆ, ਨਾਨਕ ਆਪੇ ਬਖਸ ਮਿਲਾਏ, ਜੁਗ ਜੁਗ ਸੋਭਾ ਪਾਇਆ, ਸੂਹੀ ਮਹੱਲਾ ਤੀਜਾ, ਸ਼ਬਦ ਸੱਚੇ ਸੱਚ ਸੋਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ, ਹਉਮੈ ਸਭ ਕੇਲਭਗ ਕਾਟੇ, ਸਾਚ ਰੱਖਿਆ ਉਰ ਤਾਰੇ ਰਾਮ, ਸੱਚ ਰੱਖਿਆ ਉਰ ਤਾਰੇ, ਦੁੱਤਰ ਤਾਰੇ, ਫਿਰ ਭਵਜਲ ਤਰਨ ਨਾ ਹੋਈ, ਸੱਚਾ ਸਤਗੁਰ ਸੱਚੀ ਬਾਣੀ, ਜਿਨ ਸੱਚ ਵਖਾ ਲਿਆ ਸੋਈ, ਸਾਚੇ ਗੁਣ ਗਾਵੇ ਸੱਚ ਸਮਾਵੇ, ਸੱਚ ਵੇਖੇ ਸਭ ਸੋਈ, ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ, ਸਾਚੇ ਸਤਗੁਰ ਸਾਚ ਬੁਝਾਇਆ, ਪਤ ਰਾਖੇ ਸੱਚ ਸੋਈ ਰਾਮ, ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ, ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ, ਗਰਬ ਨਾ ਜੂ ਨੀਵਸ, ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾ ਏ ਪਰਗਸ, ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅਣਦਿਨ ਸੱਚ ਧਿਆਇਨ, ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁਖ ਪਾਇਨ, ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ ਕਰ ਸੋਇਲਾ ਹੋਈ ਰਾਮ, ਨਿਰਮਲ ਗੁਣ ਸਾਚੇ ਮਨ ਤਨ ਸਾਚਾ, ਵਿੱਚ ਸਾਚਾ ਪੁਰਖ ਪ੍ਰਸੋਈ ਰਾਮ, ਸਭ ਸੱਚ ਵਰਤੈ ਸੱਚੋ ਬੋਲੈ, ਜੋਸ ਕਰੇ ਸੋ ਹੋਈ, ਜੈ ਦੇਖਾ ਤੈ ਸੱਚ ਪਸਰਿਆ, ਅਵਰ ਨਾ ਦੂਜਾ ਕੋਈ, ਸੱਚੇ ਉਪਜੇ ਸੱਚ ਸਮਾਵੇ, ਮਰ ਜਨਮੇ ਦੂਜਾ ਹੋਈ, ਨਾਨਕ ਸਭ ਕੁਛ ਆਪੇ

ਸੱਚੀ ਬਾਣੀ ਸਾਚੋ ਆਪ ਛਾਣੇ ਰਾਮ ਆਪ ਛਾਣੇ ਤਾਂ ਸੱਚ ਜਾਣੇ ਸਾਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਕੀ ਸੁਖ ਹੋਈ ਸਾਜ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਨਿਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੇ ਰਾਵੇ ਮਨ ਮਾਨੇ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮਹਿਲਾ ਵੇਸ ਨਾ ਹੋਈ ਰਾਮ ਫਿਰ ਮਹਿਲਾ ਵੇਸ ਨਾ ਹੋਈ ਗੁਰਮੁਖ ਬੂਝੇ ਕੋਈ ਹਉਮੇ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸੁਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਵਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸੁਮਾਏ ਸੱਚ ਵਰਤੇ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸੁਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ

ਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਾਪਾਣੀ ਸੱਚ ਸੀਕਾਰ ਬਣਾਇਆ ਕਾਮਣਾ ਨਿਰਮਲ ਹੋਮੇ ਮਲਕੋਈ ਗੁਰਮਤ ਸੱਚ ਸੁਮਾਈ ਨਾਨਕ ਆ ਮਿਲਾਈ ਕਰਤੈ ਨਾਮ ਨਵੇ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨਦ ਨੂੰ ਸ਼ਬਦ ਰਵੋ ਅਣਹਦ ਸ਼ਬਦ ਵਜਾਏ ਰਾਮ ਅਣਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅਨ ਦਿਨ ਭਗਤ ਕਰੇ ਗੁਰ ਆਗੈ ਸਾ ਤਨਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਤੇਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦਗੀ ਸੋਹਿਲਾ ਹਰ ਕਰ ਕਿਰਪਾ ਕਰ ਆਏ ਭਗਤਾਂ ਮਨ ਆਨੰਦ ਪਇਆ ਹਰ ਨਾਮ ਰਹੇ ਲਿਮਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਕਟ ਕਟ ਸ਼ਬਦ ਸੁਮਾਣੀ ਤੇਰੇ ਗੁਣ ਗਾਵੇ ਸਹਿ ਸੁਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸੋ ਮੇਲ ਪਇਆ ਹਰ ਹਰ ਨਾਮ ਸੁਮਾਏ ਰਾਮ ਗੁਰ ਕੈ ਸ਼ਬਦ ਤਾ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਲਾਏ ਮਨੁਆ ਰੱਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅਨਦਿਨ ਨਾਮ ਸੁਮਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦਗੀ ਸੋਹਿਲਾ ਜੇ ਸਤਿਗੁਰ ਸੇਵ ਸੁਮਾਏ ਬਿਨ ਸਤਿਗੁਰ ਜਗ ਪਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਾਂ ਨਿਰਮਲ ਜੋ ਜੋ ਸਦਗੀ ਜਾਤੇ ਸਾਚੀ ਭਗਤ ਕਰੇ ਦਰ ਜਾਪੈ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਇਲਾ ਸੱਚੀ ਸਚ ਬਾਣੀ ਸਬਦੇ ਹੀ ਸੁਖ ਹੋਈ ਸੂਹੀ ਮਹੱਲਾ ਤੀਜਾ ਜੇ ਲੋੜੇ ਵਰ ਬਾਲੜੀਏ ਤਾਂ ਗੁਰਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ ਹਰ ਜੀਉ ਮਰੇ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਤਨਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸੀਗਾਰੀ ਮੇਰਾ ਪ੍ਰਭ ਸਾਚਾ ਸਦਗੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰਚਰਣੀ ਚਿਤ ਲਾਇਆ ਫਿਰ ਪਾਇਰੜਾ ਬਾਲੜੀਏ ਅਨਦਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਅੰਧ ਪਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਧਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕੰਮ ਨੂੰ ਮਨ ਪਾਣੀ ਅਨਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਤਾਰੇ ਰਾਮ ਹਰ ਰਾਖਿਆ ਉਰ ਤਾਰੇ
ਆਪਣਾ ਕਾਰਜ ਸਵਾਰੇ। ਗੁਰਮਤੀ ਹਰ ਜਾਤਾ ਪ੍ਰੀਤਮ ਹੋਏ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ। ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੇ ਸ਼ਬਦ ਸਵਾਰੇ। ਤੂੰ ਹੀ ਮਹੱਲਾ ਤੀਜਾ ਸੋਹਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਪੀਜੈ। ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ। ਰਾਮ ਨਾਮ ਖੁਬਾਣੀ ਆਮਣ ਜਾਣ ਰਹੇ ਸੁਖ ਪਾਇਆ, ਤਰ ਅਣਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ। ਹਰ ਪ੍ਰਭ ਨਾਨਕ ਕਿਰਪਾ ਤਾਰੇ, ਸੋਹਲੜਾ ਹਰ ਰਾਮ ਨਾਮ।

ਗੁਰ ਮਿਲੀ ਬਹੁ ਕਿਰਪਾ ਤਾਰੀ, ਹਰ ਕੇ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉ ਰਲੀਆ ਮਾਣੇ, ਛੇ ਸੁਖਾਲੀ ਜਾ ਪ੍ਰਭਾਇਆ, ਹਰ ਹਰ ਨਾਮ ਸੁਮਾਣੇ, ਨਾਨਕ ਸੁਹਾਗਣ ਸਾਬੜ ਭਾਗੀ, ਜੇ ਚੱਲੇ ਸਤਿਗੁਰ ਪਾਏ, ਹਮ ਨੀਵੀ ਪ੍ਰਭ ਅਤੂਚਾ, ਕਿਉਂ ਕਰ ਮਿਲਿਆ ਜਾਏ ਰਾਮ, ਘੜ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ, ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਆਧਾਰੋ ਰਾਮ, ਇੱਕ ਨਾ ਮਨ ਆਧਾਰੋ ਸਿਰਜਣਹਾਰੋ, ਵਡਭਾਗੀ ਗੁਰ ਪਾਇਆ, ਘੜ ਘਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲਖ ਲਖਾਇਆ, ਸਹਿਜੇ ਅੰਧ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਘੜ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸੁਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ, ਨਿਲ ਕਰ ਪਾਇਆ ਵਾਸਾ, ਵਿਵੇਕ ਬੁੱਧੀ ਸੁਖ ਰਹਿਣ ਵਿਖਾਣੀ, ਗੁਰਮਤ ਨਾਮ ਪਰਗਾਸਾ, ਹਰ ਹਰ ਅੰਧ ਪਾਇਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸੁਮਾਏ, ਰਾਗ ਸੂਹੀ ਮਹੱਲਾ ਚੌਥਾ, ਸ਼ੰਤ ਕਰ ਪਹਿਲਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਣ ਬਾਬਲ ਰਾਮ ਜੀਓ, ਹਰ ਹਰ ਨਾਮ ਤਿਹਾਏ, ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ, ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਇਆ ਪਉ ਭਾਗਾ, ਸਹਿਜੇ ਸਹਿਜ ਮਿਲਾਇਆ, ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ, ਅਨੰਦ ਸੁਗਮਾਣੇ ਨਿਤ ਰਲੀਆਂ, ਨਾਨਕ ਤੁਰ ਸੰਜੋਗੋ।

ਬਾਣੀ ਗੁਰ ਗਾਈ ਪਰਮ ਗਦ ਪਾਈ, ਪੰਚ ਮਿਲੇ ਸੋਹਾਇਆ, ਗਇਆ ਕ੍ਰੋਧ ਮਮਤਾ ਤਨਨਾਠੀ, ਪਾਖੰਡ ਪਰਮ ਗਵਾਇਆ, ਹਉਮੈ ਪੀਰ ਗਈ ਸੁਖ ਪਾਇਆ, ਆਰੋਗਤ ਪਏ ਸਰੀਰਾ, ਗੁਰਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ, ਮਨਮੁਖ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ, ਅੰਤਰ ਮਮਤਾ ਕੂਰ, ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ, ਕੂੜ ਕਪਟ ਕਮਾਵੇ ਮਹਾ ਦੁਖ ਪਾਵੇ, ਵਿਣ ਸਤਿਗੁਰ ਮਗ ਨਾ ਪਾਇਆ, ਉਜੜ ਪੰਥ ਪ੍ਰਮੇ ਗਾਵਾਰੀ, ਖਿਣ ਖਿਣ ਧੱਕੇ ਖਾਇਆ, ਆਪੇ ਦਇਆ ਕਰੇ ਪਵਦਾਤਾ, ਸਤਿਗੁਰ ਪੁਰਖ ਮਿਲਾਏ, ਜਨਮ ਜਨਮ ਕੇ ਵਿਛੜੇ ਜਨਮ ਮੇਲੇ, ਨਾਨਕ ਸਹਿਜ ਸੁਭਾਏ, ਆਇਆ ਲਗਨ ਗਣਾਏ, ਹਿਰਦੇ ਤਨ ਓ ਮਾਹੀ।

ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲ ਰਾਮ ਜੀਓ, ਧਰਮ ਦ੍ਰਿੜ ਹੋ ਹਰ ਨਾਮ ਤੇ ਆਓ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ।

ਅਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਪਰ ਪੂਰੇ, ਅੰਤਰ ਬਾਹਰ ਹਰ ਪ੍ਰਵੇ ਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ, ਹਰ ਤੀਜੜੀ ਲਾਭ ਮਨ ਚਾਉ ਪਇਆ, ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ, ਹਰ ਪਾਇਆ ਵਡਭਾਗੀਆ ਬਲਰਾਮ ਜੀਓ, ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਏ ਅਕਥ ਕਹਾਣੀ, ਹਿਰਦੇ ਹਰ ਹਰ ਹਰ ਤੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੇ ਮਨ ਬੈਰਾਗ ਜੀਓ, ਹਰ ਚੌਥੜੀ ਲਾਭ ਮਨ ਸਹਿਜ ਪਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਇ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪ੍ਰਪਾਇਆ, ਅਨ ਦਿਨ ਹਰ ਲਿਵਲਾਈ, ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵਜੀ ਵਾਧਾਈ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੇ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਾਪ ਅਵਿਨਾਸੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਚੌਥਾ, ਕਰ ਦੂਜਾ ਗੁਰਮੁਖ ਹਰ ਗੁਣ ਗਾਏ, ਹਿਰਦੇ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਪਾਏ, ਮਿਲਿਆ ਸਹਿਜ ਸੁਭਾਏ, ਅਨ ਦਿਨ ਭੋਗ ਭੋਗੇ ਸੁਖ ਸੋਵੇ, ਸਬਦ ਰਹੇ ਲਿਵਲਾਏ, ਵੱਡੇ ਭਾਗ ਗੁਰਪੂਰਾ ਪਾਈਏ, ਅਨ ਦਿਨ ਨਾਮ ਧਿਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸੁਮਾਏ, ਸੰਗਤ ਸੰਤ ਮਿਲਾਏ।

ਹਵ ਵੈਸੀ ਗਰਭ ਕੁਮਾਨੋ, ਨੇਚਲ ਹਵ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਏ ਪੌਜਲ ਤਰੀਏ, ਜੇ ਥੀਵੇ ਕਰਮ ਲਿਖ ਆਸਾ, ਗੁਰ ਸੇ ਬੀਜੇ ਅੰਮ੍ਰਿਤ ਪੀਜੇ, ਜਿਸ ਲਾਵੇ ਸਹਿਜ ਧਿਆਨੋ, ਨਾਨਕ ਸਰਨ ਪਇਆ ਹਰ ਦੁਆਰ, ਹਉ ਬਲ ਬਲ ਸਦ ਕੁਰਬਾਨੋ, ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਵਰੇ ਥੀਓ ਰੇਣ ਜਿਨੀ ਪ੍ਰਵਤਾਇਆ, ਜਿਨ ਪ੍ਰਵਤਾਇਆ ਤਿਨ ਸੁਖ ਪਾਇਆ, ਵਡਭਾਗੀ ਦਰਸਨ ਪਾਈਏ, ਥੀਓ ਨਿਮਾਣਾ ਸਦ ਕੁਰਬਾਣਾ, ਸਗਲਾ ਆਪ ਮਿਟਾਈਏ, ਓ ਤਨ ਭਾਗ ਸੁਧਾ ਜਿਨ ਪ੍ਰਭ ਲੱਦਾ, ਹਮ ਤਿਸ ਪੈ ਆਪ ਵੇਚ ਆਇਆ, ਨਾਨਕ ਦੀਨ ਸਰਨ ਸੁਖ ਸਾਗਰ, ਰਾਖ ਲਾਜ ਅਪਨਾਇਆ, ਸੂਹੀ ਮਹੱਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਸ ਗਏ ਘਰ ਤਿਸ ਕੈ ਬਲਰਾਮ ਜੀਓ, ਬਾਬਲ ਮੇਰਾ ਵੜ ਸਮਰਥਾ, ਕਰਨ ਕਾਲਨ ਪ੍ਰਭਾਰ, ਜਿਸ ਸਿਮਰਤ ਦੁਖ ਕੋਈ ਨਾ ਲਾਗੈ, ਔਜਲ ਪਾਰ ਉਤਾਰਾ, ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ, ਨਾਨਕ ਨਾਮ ਮਹਾਰਾਜ।

ਇੱਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਝੇ ਤੇ ਪਾਈ ਸਾਚੇ ਸਿਰਜਣਹਾਰਾ ਜਿਸਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰੈਨ ਆਸ ਤੁਮਾਰੀ ਸਬਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹੱਤ ਸਚ ਪਾਇਆ।

ਸੁਆਮੀਆਂ ਸੁਭ ਦਿਵਸੇ ਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਸੁਣ ਪਏ ਬਿਨਾਸੇ ਸਗਲ ਨਾਨਕ ਪ੍ਰਾਪੁਰਖ ਕਰਨੇ ਹਾਰੇ ਉਪਜਿਆ ਤਤ ਗਿਆਨ ਸਹੁਰੇ ਪਈਏ ਇਕ ਹਰਬਲ ਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਕੈ ਪਿਨ ਕਰਬਲ ਰਾਮ ਜੀਓ ਬਿਸਮ ਪੇਖ ਬਿਸਮ ਸੁਣੀਏ ਬਿਸਮਾਦਨ ਨਹੀਂ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਕਾੜ ਕੜ ਰਿਹਾ ਸੁਮਾਇਆ ਜਿਸ ਤੇ ਉਪਜਿਆ ਸੁਮਾਏ ਸੁਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਗੀ ਲਖਣੇ ਨਾਨਕ ਤਿਸੇ ਤੇ ਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਪੁਰ ਚਲਣ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਾਵੜ ਭਾਗੇ ਬਿਨਵੰਤ ਨਾਨਕ ਸਰਣ ਸੁਆਮੀ ਜਿਉ ਪਿੰਡ ਪ੍ਰਭ ਆਗੇ ਅਨਹਤ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਸੇ ਰਹਿਸ ਉਪਜੇ ਮਨ ਖਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖਪਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭਾਵ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਤਰਿਆ ਹਰ ਚਰਨ ਜਗਤ ਨਿਸਤਰਿਆ ਹਰ ਚਰਨ ਧਿਆਏ ਸਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭਾਵ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪਰਮੁਖ ਹੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਹਾਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਾ ਮਿਲੇ ਚਿਰੀ ਮਛੁਨਿਆ ਮਨ ਸਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦਰੜਾਇਆ ਸਦਾ ਭਾ

ਜਿਨ ਜਪੀਏ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਉਨੀ ਇਛ ਸੁਭਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੇ ਨਾ ਆਵੇ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਲ

ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੋ ਗਿਆਨਾ ਹਾਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿਜ ਤਿਆਨਾ ਕਾਲਮਲ ਦੁਖਦਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਏ ਅਬਨਾਸੀ ਕਰੋੜ ਹਸਤ ਤੇਰੀ ਟੈਲ ਕਮਾਵ ਹੈ ਚਰਨ ਚੱਲੇ ਪ੍ਰਭ ਮਹਾਰ ਗਰਾਮ ਪਾਵ ਸਾਗਰ ਨਾਭ ਹਰ ਸੇਵਾ ਜੋ ਚੜ੍ਹੇ ਤਿਸ ਤਾਰਗ ਰਾਮ ਭਵਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂ ਵਿਕਾਰ ਗਏ ਸੁਖ ਉਪਜੇ ਬਾਜੇ ਅਣਹਦ ਤੂਰੇ ਮਨ ਬਾਂਛਿਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੇ ਤੇਰੇ ਮਾਰਗ ਇਹੋ ਵਰ ਇਹ ਵਡਿਆਈ ਇਹੋ

ਵਾਜੇ ਪਾਰ ਬ੍ਰਹਮਣ ਮੂਠਾ ਰਾਮ ਗੁਰਮੁਖੇ ਸਦ ਕਰਨੀ ਸਾਰੀ ਬਿਨਸੇ ਪ੍ਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣਿਆ ਜੋ ਪ੍ਰਭ ਆਪਣਾ ਕਰਿਆ ਕਰਮੈ ਨਵਨਿਧ ਪਰੇ ਭੰਡਾਰਾ।

ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਤਲ ਮਹੀ ਜਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਕਰੀ ਨਦਰ ਸਵਾਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀ।

ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ, ਗੁਰ ਸਭ ਦੀ ਤਰੀਏ ਬੌੜ ਨਾ ਮਰੀਏ, ਚੂਕੇ ਆਵਣ ਜਾਣਾ, ਜੋ ਕਿਛ ਕਰੇ ਸੋਈ ਫਲ ਮਾਨੋ, ਤਾ ਮਨ ਸਹਿਜ ਸਮਾਣਾ, ਦੁਖ ਨਾ ਭੂਖ ਨਾ ਰੋਗ ਨਾ ਵਿਆਪੇ, ਸੁਖ ਸਾਗਰ ਸਰਣੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ, ਸੰਤ ਜਨ ਹਰ ਮੰਤਰ ਦਰੜਾਇਆ, ਹਰ ਸਾਜਨ ਵਸਗਤ ਕੀਤੇ ਰਾਮ, ਆਪਣਾ ਮਨ ਆਗੇ ਤਰਿਆ ਸਰਬਸ।

ਪਰ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਸਿਧ ਪਾਈ। ਆਨੰਦ ਬਿਨੋਦ ਸਿਮਰਹੁ ਪ੍ਰਭ ਸਾਚਾ ਵਿਛੜ ਕਭੂ ਨਾ ਜਾਈ। ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ। ਕਹੋ ਨਾਨਕ ਰਵੇ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ। ਆਨੰਦ ਬਿਨੋਦ ਪਏ ਨ ਸਹੀਏ

ਆਏ ਪ੍ਰਭ ਆਪੇ ਕਰਪ੍ਰਦ ਪਾਲਾ ਦਹਿ ਦਿਸ ਪੂਰ ਰਹਿ ਅੱਜ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਆਪ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨੇ ਸੁਣੀਏ ਰਾਮ ਅਣਗਲ ਚੋਜ ਭਗਤ ਪਾ ਪੰਜਨ ਅਣਗਲ ਵਾਜੇ ਤੁਨੀਏ ਰਾਮ ਅਣਗਲ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਧ ਹੈ ਮਾਇਲ ਸਭ ਕੱਟ ਹੈ ਕਿਲ ਬਗ ਸਗਲੇ ਖੋਵੇ ਤੈ ਜਨਮ ਨਾ ਮਰਨਾ ਆਮਣ ਜਾਣਾ ਬੌਰ ਨਾ ਪਾਈਏ ਜੋਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਏ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਘਰ ਪਇਆ ਜਗ ਅੰਤਰ ਲਾਥੇ ਸਗਲ ਵਸੂਰੇ ਪੂਰਨ ਪੁਰਖ ਅਚੁੱਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿਧਰਿਧ ਦੀਨੇ ਕਰਤੇ ਟੋਟ ਨ ਆਵੇ ਕਾਈ ਰਾਮ ਖਾਤ ਖਰਚਿਤ ਬਿਲਸ਼ਿਤ ਸੁਖ ਪਾਇਆ ਕਰਤੇ ਕੀ ਦਾਤ ਸੁਵਾਈ ਰਾਮ ਦਾਤ ਸੁਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਲ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ ਸਾਂਤ ਸਹਿਜ ਆਨੰਦ ਕਨੇਰੇ ਬਿਰਸੀ ਭੁੱਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿਨ ਹੀ ਕੀਆ ਮਾਂਸ ਕਿਆਵੇ ਚਾਰਾ ਰਾਮ ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ

ਬਿਨਵੰਤ ਨਾਨਕ ਇਸ਼ ਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ ਕੜ ਕੜ ਵਾਸੀ ਸਰਬ ਨਿਵਾਸੀ ਨੇਰੇ ਗੀਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ।

ਇਸ ਜੇਵੜ ਅਵਰ ਨਾ ਕੋਈ ਆਦਿ ਅੰਤ ਮਦ ਪ੍ਰਵਰਵਿਆ ਜਲ ਥਲ ਮਹੀ ਅਲਸੋਈ ਚਰਨ ਕਮਲ ਜਬ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਹਉ ਨਿਮਖ ਨ ਛੋਡਾਂ ਜੀ।

ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨੇ ਸੁਧਾਰੋ ਮੈਂ ਖੋਜਤ ਖੋਜਤ ਜੀ ਅਨਿਚਲ ਸੋ ਕਰ ਪਾਇਆ ਸਭ ਅਤਰੁਭ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀ ਹੋ।

ਇਛ ਪੁਜਾਏ, ਸੁਰਤ ਸਿਮਰਤ ਗੁਣ ਗਾਵੇ ਕਰਤੇ, ਸਿੱਧ ਸਾਧਕ ਮੁਨ ਜਨ ਧਿਆਇਆ, ਨਾਨਕ ਸਰਨ ਕਿਰਪਾ ਨੇ ਸੁਆਮੀ, ਵਡਭਾਗੀ ਹਰ ਹਰ ਗਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ, ਮਹੱਲਾ ਤੀਜਾ ਸਲੋਕ ਮਹੱਲਾ ਤੀਜਾ। ਤੂਹੇ ਵਿਸ ਦੁਹਾਗਣੀ ਪਰ ਪਿਰ ਰਾਵਣ ਜਾਏ, ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ, ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ, ਸੁਧ ਪਤਾਰ ਘਰ ਛੋਡਿਆ ਫਿਰ ਲੱਗਾ ਜਾਏ ਵਿਜੋਗ, ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ, ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰਧਾਰ, ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ, ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ। ਮਹੱਲਾ ਤੀਜਾ ਸੂਹੀਏ ਨਿਮਾਣੀਏ ਸੋ ਸੋ ਸਦਾ ਸੰਭਾਲ, ਨਾਨਕ ਜਨਮ ਸਵਾਰੇ ਆਪਣਾ ਕੋਲ ਪੀ ਛੁੱਟੀ ਨਾਲ, ਪੌੜੀ ਆਪੇ ਤਖ਼ਤ ਚਾਇਓਨ

ਨਿਰਾਲਾ, ਸਭਨਾ ਰਿਜਕ ਸਵਾਹੇ ਦਾ, ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ, ਆਪੇ ਪ੍ਰਤਪਾਲਾ। ਸਲੋਕ ਮਹੱਲਾ ਤੀਜਾ। ਸੂਬਤਾ ਸੁਹਾਗਣੀ ਜਾਂ ਮਨ ਲਏ ਸਚ ਨਾਓ, ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ, ਦੂਜਾ ਨਾ ਹੀ ਥਾਓ। ਐਸਾ ਸੀਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵਈ, ਅਹੇ ਨਿਸ ਲਾਗੇ ਪਾਓ। ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੇ ਮਹੇ ਸੁਮਾਏ ਮਹੱਲਾ ਤੀਜਾ। ਲੋਕਾਂ ਵੇਖੋ ਸੂਹੀ ਸੂਹਾ ਵੇਸ ਕਰੀ, ਵੇਸੀ ਸੋ ਨਾ ਪਾਈਏ, ਕਰ ਕਰ ਵੇਸ ਰਹੀ, ਨਾਨਕ ਤਿੰਨੀ ਸੋ ਪਾਇਆ, ਜਿੰਨੀ ਗੁਰ ਕੀ ਸਿੱਖ ਸੁਣੀ, ਜੋਤ ਪਾਵੇ ਸੋਥੀ ਹੈ, ਇਨ ਬਿਧ ਕੰਤ ਮਿਲੀ ਪੌੜੀ। ਹੁਕਮੀ ਸਿਰਟ ਸਾਜੀਅਨ ਬਹੁ ਪਿਤ ਸੰਸਾਰਾ, ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਾਖੇ ਪਾਰਾ, ਇਕ ਨਾ ਨੂੰ ਤੂੰ ਮੇਲ ਲਹਿ, ਗੁਰ ਸ਼ਬਦ ਵਿਚਾਰਾ, ਸਚ ਰਤੇ ਸੇ ਨਿਰਮਲੇ, ਹਉਮੈ ਤਜ ਵਿਕਾਰਾ, ਜਿਸ ਤੂੰ ਮਿਲੇ ਸੋ ਤੁਧ ਮਿਲੇ, ਸੋਈ ਸਚਿਆਰਾ। ਸਲੋਕ ਮਹੱਲਾ ਤੀਜਾ। ਸੂਹੀਏ ਸੂਹਾ ਸਭ ਸੰਸਾਰ ਹੈ, ਜਿਨ ਦੁਰਮਤ ਦੂਜਾ ਪਾਓ, ਖਿਨ ਮੈਂ ਝੂਠ ਸਾ ਬਿਨਸ ਜਾਏ, ਜਿਉ ਟੇਕੇ ਨਾ ਬਿਰਖ ਕੀ ਛਾਓ। ਗੁਰਮੁਖ ਲਾਲੋ ਲਾਲ ਹੈ, ਜੋ ਰੰਗ ਮਜੀਠ ਸਚੜਾਓ, ਉਲਟੀ ਸਗਤ ਸਿਵੇ ਕਰ ਆਈ, ਮਨ ਵਸਿਆ ਹਰ ਅੰਮ੍ਰਿਤ ਨਾਓ। ਨਾਨਕ ਬਰਿਹਾਰੀ ਗੁਰ ਆਪਣੇ, ਜਿਤ ਮਿਲੇ ਹਰ ਗੁਣ ਗਾਓ। ਮਹੱਲਾ ਤੀਜਾ। ਸੂਹਾ ਰੰਗ ਵਿਕਾਰ ਹੈ, ਤੰਤਨ ਪਾਇਆ ਜਾਏ, ਇਸ ਲੈਂਦੇ ਬਿਲਮ ਨਾ ਹੋਵਈ, ਰੰਡ ਬੈਠੀ ਦੂਜੇ ਪਾਏ, ਮੁੰਦ ਇਆਣੀ ਦੁਮਣੀ, ਸੂਹੇ ਵੇਸ ਲੁਭਾਏ। ਸ਼ਬਦ ਸੱਚੇ ਰੰਗ ਲਾਲ ਕਰ, ਭਏ ਭਾਏ ਸੀਗਾਰ ਬਣਾਏ, ਨਾਨਕ ਸਦਾ ਸੁਹਾਗਣੀ, ਜੇ ਚੱਲਣ ਸਤਿਗੁਰ ਭਾਏ ਪੌੜੀ। ਆਪੇ ਆਪ ਉਪਾਇਨ ਆਪ ਕੀਮਤ ਪਾਈ, ਸਿੱਧਾ ਅੰਤ ਨ ਜਾਪਈ ਗੁਰ ਸ਼ਬਦ ਬੁਝਾਈ, ਮਾਇਆ ਮੋਹ ਗੁਬਾਰ ਹੈ ਦੂਜੇ ਪਰਮਾਈ, ਮਨਮੁਖ ਠੌਰ ਨਾ ਪਾਏ ਨੀ ਫਿਰ ਆਵੇ ਜਾਈ, ਜੋਤ ਭਾਵੇ ਸੋਥੀ ਹੈ ਸਭ ਚੱਲੇ ਰਜਾਈ। ਸਲੋਕ ਮਹੱਲਾ ਤੀਜਾ। ਸੂਹੇ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ, ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ, ਮਨਮੁਖ ਕਰਮਖਵਾਰ, ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ। ਸੂਹਾ ਵੇਸ ਉਤਾਰ ਤਰੇ, ਗਲ ਪੈਰੇ ਖਿਮਾ ਸੀਗਾਰ, ਪੀਗੇ ਸੋਹਰੇ ਬਹੁ ਸੋਭਾ ਪਾਏ, ਤਿਸ ਪੂਜ ਕਰੇ ਸਭ ਸਹਿ ਸਾਰ। ਉਹ ਰਲਾਈ ਕਿਸੇ ਦੀ ਨਾ ਰਲੇ, ਜਿਸ ਰਾਵੇ ਸਿਰਜਨਹਾਰ, ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਨਾਸੀ ਪੁਰਖ ਪ੍ਰਧਾਰ। ਮਹੱਲਾ ਪਹਿਲਾ। ਸੂਹਾ ਰੰਗ ਸੁਪਨੇ ਨਿਸੀ, ਬਿਨ ਤਾਗੇ ਗਲਹਾਰ, ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ, ਨਾਨਕ ਪ੍ਰੇਮ ਮਹਾਰਸੀ, ਸਭ ਪੁਰੇ ਆਈਆਂ ਛਾਰ ਪੌੜੀ। ਇਹੋ ਜਗ ਆਪਿਓ ਪਾਇਓਨ ਕਰ ਚੋਜ ਵਿਡਾਨ, ਪੰਚ ਤਾਤ ਵਿੱਚ ਪਾਈਨ ਮੋਹ ਝੂਠ ਗੁਮਾਨ, ਆਵੇ ਜਾਏ ਭਵਾਈਏ ਮਨਮੁਖ ਅਗਿਆਨ, ਇਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ।

ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮੁਹੱਲਾ ਤੀਜਾ ਸੂ ਵਿਗੇ ਸੂਹਾ ਵੇਸ ਛੱਡ ਤੂੰ ਤਾਂ ਤਿਰ ਲੱਗੀ ਪਿਆਰ ਸੂ ਗਏ ਵੇਸ ਫਿਰ ਕਹਿਣੇ ਨਾ ਪਾਇਓ ਮਨਮੁਖ ਦਜ ਮੁਈ ਗਾਵਾਰ ਸਤਿਗੁਰ ਮਿਲੇ ਸੂਹਾ ਵੇਸ ਗਇਆ ਹੋਮੇ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭਏ ਭਾਏ ਕਰੇ ਸੀ ਯਾਰ ਨਾਨਕ ਕਰਮੀ ਮੈਲ ਪਾਇਆ ਫਿਰ ਰੱਖਿਆ ਉਰਧਾਰ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸੀਗਾਰ ਆਵਣ ਜਾਣਾ ਵਿਸਰ ਗੁਰਸਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਕਰ ਸਹਿਜ ਪਤਾਰ ਨਾਨਕ ਸਾਤ ਨਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰੱਤਾ ਹਉਮੈ ਮੇਰਾ ਕਰ ਮੋਏ ਕਿਸ ਸਾਥ ਨਾ ਲਿੱਤਾ ਸਿਰ ਉੱਪਰ ਜਮ ਕਾਲ ਨਾ ਸੁਜਈ ਦੂਜੇ ਪਰਮਿੱਤਾ ਫਿਰ ਵੇਲਾ ਹੱਥ ਨਾ ਆਵਈ ਜਮ ਕਾਲ ਬਸ ਕੀਤਾ ਜੇਹਾ ਤੁਰ ਲਿਖ ਪਾਇਓਨ ਸੇ ਕਰਮ ਕਮਿੱਤਾ ਸਲੋਕ ਮੁਹੱਲਾ ਤੀਜਾ ਸਤੀਆਂ ਏ ਨਾ ਆਖੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆਂ ਜਾਣੀਅਨ ਜੇ ਬਿਰਗੇ ਚੋਟ ਮਰਨ ਮੁਹੱਲਾ ਤੀਜਾ ਧੀ ਸੋ ਸਤੀਆਂ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ

ਤਾਂ ਤਨ ਦੁੱਖ ਸਹਾਹੇ, ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ। ਭਾਵੇ ਜੀਵੋ ਕੈ ਮਰੋ, ਦੂਰੋਂ ਹੀ ਪਜ ਜਾਹੇ ਪੌੜੀ। ਤੁਧ ਦੁਖ ਸੁਖ ਨਾਲ ਉਪਾਯ, ਲੇਖ ਕਰਤੇ ਲਿਖਿਆ। ਨਾਵੇ ਜੇਵੜ ਹੋਰ ਦਾਤ ਨਾਹੀ, ਤਿਸ ਰੂਪ ਨਾ ਰਖਿਆ। ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ। ਕਰ ਕਿਰਪਾ ਨਾਮ ਦੇਵ ਸੀ, ਤਿਰ ਲੇਖ ਨਾ ਲਿਖਿਆ। ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ।

ਮਹੱਲਾ ਦੂਜਾ ਅਰਾਧ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਠ ਤਰਫ ਨਾ ਜਿਪਈ ਜੇ ਬਹੁਤਾ ਖਾਲੇ ਤਰਬ ਜਿਣੇ ਸਦ ਪਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀ ਤੋ ਜਾਣੇ ਸੋਈ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ ਜੁਗ ਚਾਰੇ ਸਭ ਪਵਥ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਾਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਈ ਹੈ ਕਰਤਾ ਕਰੇ ਸੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਪਾਉ ਤਿਨ ਨਾਏ ਪਾਉ ਮੁਝ ਪੌਨੇ ਪਵਿਆ ਨਾਨਕਿਓ ਪਟੰਤਰਾ ਤਿਤ ਦੀਬਾਣ ਗਇਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੜਤੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਸੋ ਸਲਾਹੀਏ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ ਜਿਨ ਕੀਏ ਤਸੇ ਨਾ ਜਾਣਨੀ ਮਨਮੁਖ ਗੁਬਾਰੀ ਜਿਸ ਬੁਝਾਏ ਸੋ ਬੁਝਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋ ਸੀਗਾਰ ਕਰ

ਜਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸੈਤਾਨ ਗੱਦਹੋਂ ਚੰਦਨ ਖੋਲੀਏ ਪੀ ਸਾਹੂ ਸਿਉ ਪਾਣ ਨਾਨਕ ਕੂੜੈ ਕੱਤਿਐ ਕੂੜਾ ਤਣੀਏ ਤਾਣ ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਗ ਜਿੰਨੀ ਸੁਣ ਕੇ ਮੰਨਿਆ ਹਉ ਤਿਨਾ ਮਿੱਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਗਏ ਕੂੜੋ ਹੋਏ ਗਿਆ ਹਉਮੈ ਝਗੜਾ ਪਾਇਓਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਓਨ ਇੱਕੋ ਰਵ ਰਹਿਆ ਹਵੇ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰਥ ਦਾ ਤਾਰ ਹੋਮੇ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਅਹਿਰਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ ਨਾਨਕ ਏ ਬਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ

ਵਾਰੀ ਤਿੰਨ ਕਹੋ ਸਿਫਤ ਜਿਨਾ ਦੇਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾ ਚੇਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਤਰ ਹਿਰਦੇ ਹਰ ਗੁਣ ਗਾਏ ਜੈ ਦੇ ਸ਼ਬਦ ਹਰ ਜਗਮੈ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਅੰਤ ਨ ਪਾਇਓ ਸਾਓ ਤੁਨੇ ਕਰ ਕਾ ਪਾਉਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੋ ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ ਸਿਫਤ ਸਰਾਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵੇਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਕਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਸਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨਾ ਜਾਪੇ ਚੰਦ ਜੇ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਭ ਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਏ ਕਿਰਤ ਕਮਾਵਣਾ ਹੋਏ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਾਲਾ ਹੈ ਆਪਣਾ ਤੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਇਆ ਚਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤਿਹਾਏ ਸਲੋਕ ਮਹੱਲਾ ਪਹਿਲਾ ਤਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇਨੀ ਫੁੱਲਨੀ ਰਹੁ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਆਇਨ ਫਿਰੇ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਗੁਰ ਬਚਨੀ ਅੰਦਨ ਸੇ ਵੀ ਗੁਣ ਰਵ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੈ ਸੋ ਫਲ ਪਾਏ ਸੀ ਸਭ ਕਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਾਨ ਪਹਿਲਾ ਮੋਲਿਓ ਸੋਏ ਜਿਤ ਮੋਲੇ ਸਭ ਮੋਲੀਏ ਇਸੇ ਨਾ ਮੋਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੇ ਆਗਮਾਨ ਜ਼ਿਕਾ ਕਰੋ ਵਿਚਾਰ ਨਾਨਕ ਸੋ ਸਾ ਲਾਈਏ ਜੇ ਸਭਸੇ ਦੇ ਆਧਾਰ ਮਹੱਲਾ ਦੂਜਾ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ

ਕਿਉਂ ਰਲੀਆ ਮਾਨੇ ਬਾਜ ਪਤਾਰਾ ਕਾਗ ਉਡਾਵਤ ਪੂਜਾ ਪੇਰਾਨੀ ਕਹੇ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਆਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਧ ਜਮ ਲੈਣਾ ਕਿਆ ਤੇ ਖੱਟਿਆ ਕਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ ਰਖਾਓ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਪੀ ਖਰਚ ਤੁਮਾਰਾ ਸਾਰੋ ਸੁਬਹਿ ਨਿਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋਜਨ ਪੁਰਖ ਸੁਭਾਗਾ ਈ ਪੂਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਪਇਆ ਪਰਾਇਆ ਕਹੇ ਕਬੀਰ ਤੇਈ ਨਰ ਫੂਲੇ ਖਸਮ ਸਾਰ ਮਾਟੀ ਸੰਗਰੂਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸ਼ਰਮਣ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਾਮਾ ਥਾਕੀ ਏਕ ਨਾ ਥਾਕ ਸਮਾਇ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੇ ਸਰੇਵ ਹੋ ਜਬ ਲਾ ਕਟ ਮੈਂ ਸਸ ਜੇ ਕੜ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸ ਜਿਸ ਕੋ ਸ਼ਬਦ ਬਸਾਵੇ ਅੰਤਰ ਚੁੱਕੇ ਤਿਸੇ ਪਿਆਸ ਹੁਕਮੇ ਬੂਝੇ ਚੌਪੜ ਖੇਲੇ ਮਨ ਜਿਨ ਢਾਲੇ ਪਾਸ ਜੋ ਜਨ ਜਾਣ ਭਜੇ ਅਵਗਤ ਕਹੋ

ਤਾਂ ਪ੍ਰਭੂ ਮਿਲਾਏ। ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਸਾਦ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੇਈਣੀ, ਉਸ ਉੱਪਰ ਗਏ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਹਾਰ ਸਵੇਰਾ, ਸੂਹੀ ਲਲਿਤ ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ, ਪਰ ਸਰਵਰ ਜਾ ਪੂਛਲੇ ਤਾਬ ਤਰਨ ਦੁਹੇਲਾ, ਹੱਥ ਨਰਾਏ ਕਸੁੰਬੜੇ ਜਲ ਜਾਸੀ ਟੋਲਾ, ਅਰਹਾਓ ਏਕ ਆਪੀ ਨੇ ਪਾਤ ਲੀ, ਸਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵਈ, ਫਿਰ ਹੋਏ ਨਾ ਮਿਲ।

ਢੇਰੀ ਥੀ ਸੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ। ਤੂੰ ਸੁਲਤਾਨ ਕਹਾਓ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਕਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਵਾ ਸਭ ਕੀ ਤੁਝਤੇ ਤੇਰੀ ਸਭ ਸੁਣਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਹਿ

ਬੇਗਾਨਾ ਪੌਂਕਾਂ ਇਸਤਨਤਾਈ ਭਗਤ ਹੀਣ ਨੰਗ ਜੇ ਹੋਏਗਾ ਤਾਂ ਖਸਮੇ ਨਾ ਉਹ ਨਾ ਜਾਈ। ਬਿਲਾਵਲ ਮੁਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕੜਹੀ ਤੀਰਥ ਨਹਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜੈ ਮਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਆਗਮ ਅਗੋਚਰ ਅਲਖ ਅਪਾਰ ਚਿੰਤਾ ਕਰੋ ਹਮਾਰੀ ਜਲ ਥਲ ਮਹੀਲ ਪਰਪੁਰ ਲੀਣਾ ਧੜਕੜ ਜੋਤ ਤੁਮਾਰੀ ਸਿੱਖ ਮਤ ਸਾ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਵ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮੁਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਨ ਦੇਓ ਹਉ ਜਾਜਕ ਤੂੰ ਅਲਖ ਭਿਓ।

ਨਾਮ ਮਿਲੇ ਚਾਨਣ ਅੰਧਿਆਰ ਚਾਹ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕਹੋ ਨਾ ਹੀ ਪੋ ਕੋਏ ਕਰਤਾ ਕਰੇ ਕਰਾਵੇ ਸੋਏ ਸਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਥਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮੁਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬਉਰਾਨੇ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੇ ਖੇਨ ਸਤਿਗੁਰ ਬੂਝ ਬੁਝਾਈ ਰਖਾਓ ਮੇਰਾ ਪ੍ਰਾ ਬਿਸਰੈ ਹਉ ਮਰੋ ਦੁਖਾਲੀ ਸਾਜ ਗਿਰਾਸ ਜਪੋ ਆਪਣੇ ਘਰ ਪਾਲੀ ਸਦ ਬੈ ਰਾਗਨ ਹਰ ਨਾਮ ਨਿਖਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉ ਮੇ ਮੇੜ ਚੱਲੇ ਗੁਰ ਸ਼ਬਦ ਸਮਾਏ ਮਨਮੁਖ ਵਿਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਤਨ ਰਾਸ ਬਿਲਾਵਲ ਮੁਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ

ਪੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੇ ਤਸਿਆਏ, ਸਭ ਸੱਚ ਦਿਖਾਲੇ ਤਾਂ ਸੱਚ ਸੁਮਾਏ, ਆਪੇ ਲਿਵ ਤਾਤ ਗਏ ਆਪੇ, ਆਪ ਜਾਏ ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਗਏ ਆਪੇ, ਨਾਨਕ ਆਖ ਸੁਣਾਏ ਆਪੇ। ਬਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਡ ਬਣਿਆ ਹੈ, ਸਭ ਮੈਂ ਇੱਕ ਸਮਾਨਾ, ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਅਨ ਦਿਨ ਲਾਗੇ ਸਹਿਜ ਧਿਆਨਾ ਰਹਾਓ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਿਗਿਆਨਾ। ਆਪੇ ਗੋਰ ਚੇਲਾ ਗਏ ਆਪੇ, ਆਪੇ ਗੁਣੀ ਨਿਧਾਨਾ,

ਪਵੇ ਅਭਮਾਨਾ। ਬਲਾਵਲ ਮਹੱਲਾ ਤੀਜਾ। ਪੂਰਾ ਥੜ ਬਣਾਇਆ ਪੂਰੇ, ਵੇਖੋ ਏਕ ਸਮਾਨਾ। ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੇ, ਤੂੰ ਸਤਿਗੁਰੂ ਮਾਏ ਸਮਾ।

ਜਾਣਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮੈਂ ਕੀਰਤ ਹਰਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੂਕੇ ਮਨ ਅਭਮਾਨਾ ਕਹਿਤ ਸੁਣਤ ਸਭੇ ਸੋ ਪਾਵੇ ਮਾਨਤ ਪਾਏ ਨਿਧਾਨਾ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਹਾਰੇ ਜਿਨ ਹਰ ਮਨ ਮਸਾਏ ਹਾਰ ਜਨ ਕਉ

ਭਵਸੇ ਮਨ ਆਏ, ਆਪੇ ਸੋਭਾ ਸਦਹੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ, ਗੁਰਮੁਖ ਰਾਤੇ ਸਬਦ ਰੰਗਾਏ, ਨਿਧ ਘਰ ਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ। ਅੰਤਰ ਸਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸਚ ਰਾਤੇ

ਕਰਨਾ ਜੋ ਨਟੂਆ ਤੰਤ ਵਜਾਏ ਤੰਤੀ ਕਿਉਂ ਵਾਜੇ ਜੰਤ ਜਨਾ ਜਪਮਾਨ ਆਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਬਸਨਾ ਰਹਾਉ ਮਾਇਆ ਗ੍ਰਸਤ ਪ੍ਰਮਤ ਹੈ ਪ੍ਰਾਨੀ ਰੱਖ ਲੇ ਵੋ ਜਨ ਆਪਣਾ ਜਿਉਂ ਪ੍ਰਹਿਲਾਦ ਹਰਨਾਸ ਗ੍ਰਸਿਓ ਹਰ ਰੱਖਿਓ ਹਰ ਸਰਨਾ ਕਾਮਨ ਕਮਨ ਕੀ ਗਤ ਮਿਤ ਕਹੀਏ ਹਰ ਕੀ ਗੇ ਪਤਤ ਪਵਾਨਾ ਉਹ ਢੋਵੈ ਟੋਰ ਹਾਥ ਚਮ ਚਮਰੇ ਹਾਰ ਉਤਰਿਓ ਭਰਿਓ ਸਰਨਾ ਪ੍ਰਭ ਦੀਨ ਦਇਆਲ ਭਗਤ ਪਵਤਾਰਨ।

ਗੁਰਮਤ ਹਰਸ ਪਾਈਏ ਹੋਰ ਤਿਆਗੋ ਨੇਫਲ ਕਾਮਾ ਰਖਾਓ। ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਧ ਬਿਨ ਅਵਰ ਨ ਕੋਈ ਮੇਰੇ ਠਾਕੁਰ। ਹਰ ਜਪੀਏ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵਟ।

ਪ੍ਰਵਤਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ। ਹਮਰੇ ਪਿਤਾ ਠਾਕੁਰ ਪ੍ਰਾ ਸਵਾਮੀ ਹਰ ਦਿਓ ਮਤੀ ਜਸ ਕਰਾ, ਤੁਮਰੇ ਸੰਗ ਲਗੇ ਸੇ ਉਧਰੇ, ਜੋ ਸੰਗ ਕਾਸ਼ਟ ਲੋ ਤਰਾ। ਸਾਕਤ ਨਰ ਹੋਸ਼ੀ ਮਤ ਮਧਮ, ਜਿਨ ਹਰ ਘਰ ਸੇਵ ਨ ਕਰਾ, ਤੇ ਨਰ ਪਾਹੀਨ ਦੋਚਾਰੀ, ਹੋਏ ਜਨਮ ਮੋਏ ਫਿਰ ਮਰਾ। ਜਿਨ ਕੋ ਤੁਮ ਹਰ ਮਿਲੋ ਸਵਾਮੀ, ਤੇ ਨਾਏ ਸੰਤੋਖ ਗੁਰਸਰਾ, ਦੁਰਮਤ ਮੈਲ ਗਈ ਹਰ ਭਜਿਆ, ਜਨ ਨਾਨਕ ਪਾਰ ਪਰਾ। ਬਿਲਾਵਲ ਮਹੱਲਾ ਚੌਥਾ, ਆਵੋ ਸੰਤ ਮਿਲੋ ਮੇਰੇ ਪਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬੋਧ ਹੈ ਕਲਯੁਗ, ਖੇਪਟ ਗੁਰ ਸ਼ਬਦ ਤਰਹੋ, ਮੇਰੇ ਮਾਨ ਹਾਰ ਗੁਣ ਹਾਰ ਉਚਰੋ। ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰ ਹੋ ਰਹਾਉ। ਕਾਇਆ ਨਗਰ ਮੈਂ ਰਾਮ ਰਸੀ ਉਤਮ, ਕਿਉਂ ਪਾਈਏ ਉਪਦੇਸ਼ ਜਨ ਕਰੋ, ਸਤਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦਿਖੋ, ਗੁਰਮਤ ਹਰ ਰਸ ਮੀਠਾ ਲੱਗ, ਤੇ ਬਿਸਰੇ ਸਭਿਖ ਰਸੋ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵੋ ਸੰਤ ਜਨੋ, ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜੋ। ਬਿਲਾਵਲ ਮਹੱਲਾ ਚੌਥਾ, ਖੱਤਰੀ ਬ੍ਰਾਹਮਣ ਸੂਦ ਵੈਸ, ਹੋ ਜਾਪੇ ਹਰ ਮੰਤਰ ਜਪੈਨੀ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ। ਨਿਤ ਸੇਵੋ ਦਿਨ ਸਵਰੈਨੀ, ਹਰ ਜਨ ਦੇਖੋ ਸਤਿਗੁਰ ਨੈਨੀ, ਜੋ

ਨਾ ਉਪਾਇਆ। ਹਰ ਕਾ ਮੰਦਰ ਤਸਮੈ ਲਾਲ, ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ। ਜਿਨ ਤਿਆਖਿਆ ਤਿਸ ਆਇਆ ਸਾਧ, ਜਿਉਂ ਗੂੰਗਾ ਮਨ ਮੈਂ ਬਿਸਮਾਤ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਬਿਲਾਵਲ ਮਹੱਲਾ ਪੰਜਵਾਂ, ਸਰਬ ਕਲਿਆਣ ਕੀਏ ਗੁਰਦੇਵ, ਸੇਵ ਕੇ ਆਪਣੀ ਲਾਇਓ ਸੇਵ, ਬਿਘਨ ਨਾ ਲਾਗੇ।

ਰਾਵਣ ਪ੍ਰਤਾਪ, ਗੁਰ ਪ੍ਰਸਾਦ ਨਾ ਹੋਏ ਸੰਤਾਪ। ਗੁਰ ਕੇ ਚਰਨ ਲੱਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈ ਬੂਠੇ। ਸਭ ਸੁਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਾਪੇ ਰਖਵਾਲੇ। ਜਿੱਥੇ ਕਿੱਥੇ ਦਿਸੈ ਨਾਲੇ, ਨਾਨਕ ਦਾਸ

ਕਰਮ ਕਮਾਵਾ। ਨਾਨਕ ਕੀ ਬੇਨੰਤੀ ਸਵਾਮੀ, ਤੇਰੇ ਜਨ ਦੇਖਣ ਪਾਵਾਂ। ਵਡਭਾਗੀ ਸੇ ਕਾਢੀਏ ਪਿਆਰੇ, ਸੰਤ ਸੰਤ ਜਿਨ੍ਹਾਂ ਵਾਸੋ। ਅੰਮ੍ਰਿਤ ਨਾਮ ਅਰਾਧਿਏ ਨਿਰਮਲ, ਮਨੇ ਹੋਵੇ ਪਰਗਾਸੋ। ਜਨਮ ਮਰਨ ਦੁੱਖ ਕਾਟੀਏ ਪਿਆਰੇ, ਚੂਕੇ ਜਮਕੀ ਕਾਣੇ। ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਪਾਣੇ। ਊਚ ਅਪਾਰ ਬੇਅੰਤ ਸੁਵਾਮੀ, ਕੌਣ ਜਾਣੇ ਗੁਣ ਤੇਰੇ, ਗਾਵ ਤੇ ਉਧਰੇ।

ਵੇਖੇ ਬਨ ਫੀਕਾ ਤਿਆਗ ਨਹੀਂ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਜਾ ਕੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ, ਮਾਨ ਮਹੱਤ ਨਾ ਸਖਤ ਹੀ ਕਾਈ, ਸਾਧਾਂ ਦਾਸੀ ਥੀਓ, ਨਾਨਕ ਸੇ ਦਰ ਸੋਭਾਵੰਤੇ, ਜੋ ਪ੍ਰਭ ਆਪਣੇ ਕੀਓ, ਹਰ ਚੰਦੌਰੀ ਚਿਤ ਪ੍ਰਮ ਸਗੀਏ, ਮ੍ਰਿਤ ਸਿਨਾ ਦ੍ਰੁਮ ਛਾਇਆ, ਚੰਚਲ ਸੰਗ ਨਾ ਚਾਲਤੀ ਸਗੀਏ, ਅੰਤ ਤਾ ਜਾਵਤ ਮਾਇਆ, ਰਸ ਪੋਗਣ ਅਤ ਰੂਪ ਰਸ ਮਾਤੇ, ਏਨ ਸੰਗ ਸੁਖ ਨ ਪਾਇਆ, ਤਨ ਤਨ ਹਰ ਸਾਜਨ ਸਗੀਏ, ਨਾਨਕ ਜਿਨੀ ਨਾਮ ਤੇ ਆਇਆ, ਜਾਏ ਬਸੋ ਵਡਭਾਗਣੀ ਸਗੀਏ, ਸੰਤਾਂ ਸੰਗ ਸਮਾਈਏ, ਤੈ ਦੁਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵਲਾਈਏ, ਤੈ ਜਨਮ ਨਾ ਮਰਨ ਨਾ ਆਵਣ ਜਾਣਾ, ਨਿਚਲ ਸਰਣੀ ਪਾਈਏ, ਪ੍ਰੇਮ ਵਿਛੋ ਨਾਮ ਹੋ ਵਿਆਪੈ, ਨਾਨਕਾ ਏਕ ਤਿਹਾਈਏ, ਦ੍ਰਿਟ ਤਾਰ ਮਨ ਵਿਦਿਆ ਪਿਆਰੇ, ਰਤੜੇ ਸਹਿ

ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਾਨ ਮਨ ਤਾਨ ਅਰਪੋ ਸਭ ਆਪਣਾ ਕਾਮਨ ਸੁਮਤ ਜਿਤ ਹਰ ਹਰ ਜਪਣਾ ਕਰ ਆਸਾ ਆਇਓ ਪ੍ਰਾ ਮੰਗਨ ਤੂੰ ਪੇਖਤ ਸੋਭਾ ਮੇਰੇ ਆਂਗਨ ਰਖਾਓ ਆਨਕ ਜੁਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੇ ਉਧਾਰੋ ਮਤਬ ਸੁਰਤ ਨਹੀਂ ਚਿਤਰਾਈ।

ਆਇਆ, ਸਾਧ ਸੰਗ ਸਭ ਦੁੱਖ ਮਿਟਾਇਆ, ਰਵ ਰਹਿਆ ਪ੍ਰਸਭ ਮੈਂ ਆਪੇ, ਹਾਰ ਜਪ ਰਸਨਾ ਦੁੱਖ ਨਾ ਵਿਆਪੇ ਰਖਾਓ, ਤਿਖਾ ਭੂਖ ਬਹੁ ਤਪਤ ਵਿਆਪਿਆ, ਸੀਤਲ ਭਏ ਹਰ ਹਰ ਜਸ ਜਾਪਿਆ, ਕੋਟ ਜਤਨ ਸੰਤੋਖ ਨ ਪਾਇਆ, ਮਨ ਤ੍ਰਿਪਤਾਨਾ ਹਰ ਗੁਣ ਗਾਇਆ, ਦੇਹੁ ਭਗਤ ਪ੍ਰਭ ਅੰਤਰ ਜਾਮੀ, ਨਾਨਕ ਕੀ ਬੇਨੰਤੀ ਸੁਆਮੀ, ਬਲਾਬਲ ਮਹੱਲਾ ਪੰਜਵਾਂ, ਗੁਰਪੂਰਾ ਵਡਭਾਗੀ ਪਾਈਏ, ਮਿਲ ਸਾਧੂ ਹਰ ਨਾਮ।

ਸਗਲ ਮਨੋਰਥ ਪਾਈਏ ਮੀਤਾ, ਚਰਨ ਕਮਲ ਸਿਉਂ ਲਾਈਏ ਚੀਤਾ। ਹੋਂਬ ਲਿਖਾਰੀ ਜੋ ਪ੍ਰਭੂ ਧਿਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ। ਰਖਾਓ ਸਫਲ ਜਨਮ ਹੋਵਤ ਵਡਭਾਗੀ, ਸਾਧ ਸੰਗ ਰਾਮੇ ਲਿਵ ਲਾਗੀ। ਪਤ ਮਤ ਧਨ ਸੁ ਸਹਿਜ ਆਨੰਦਾ, ਇਕ ਨਿਮਖ ਨ ਵਿਸਰੋ ਪਰਮਾਨੰਦਾ। ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਪੰਡਤ ਨਾਨਕ

ਪਤਤ ਪਾਵਨ ਪ੍ਰਾਦਿਰਧ ਵੇਦ ਲੇਖਿਆ, ਪਾਰ ਬ੍ਰਹਮ ਸੋ ਨੈਣੋ ਵੇਖਿਆ, ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਹਵ ਦੁਖ ਪਲਾਇਣ। ਬਲਾਬਲ ਮਹੱਲਾ ਪੰਜਵਾਂ, ਕਮਨ ਜਾਨੇ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਫੇਵਾ, ਗੁਣ ਬੇਅੰਤ ਪ੍ਰਭ ਗੈਰ ਗੰਭੀਰ, ਓਚ ਮਹਿਲ ਸਵਾਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ ਰਖਾਓ। ਏਕਸ ਬਿਨ ਨਾਹੀ ਕੋ ਦੂਜਾ, ਤੁਮ ਹੀ ਜਾਨੋ ਆਪਣੀ ਪੂਜਾ, ਆਪੋ ਕਛੂ ਨਾ ਹੋਵਤ ਪਾਈ।

ਜਾਪਿਆ, ਕਰਨਹਾਰ ਇੱਕ ਨਿਮਖ ਨਾ ਜਾਪਿਆ, ਮਹਾ ਮੋਹ ਅੰਧ ਕੂਪ ਪਰਿਆ, ਪਾਰ ਬ੍ਰਹਮ ਮਾਇਆ ਪਟਲ ਵਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਾਪਾਇਆ, ਬਲਾਵਲ ਮੋਹਨ ਲਾ ਪੰਜਵਾਂ, ਮਾਤ ਪਿਤਾ ਸੁਧ ਬੰਧਵ ਪਾਈ, ਨਾਨਕ ਹੋਆ ਪਾਰ ਬ੍ਰਹਮ ਸਖਾਈ, ਸੁਖ ਸਹਿਜ ਆਨੰਦ ਕਣੇ।

ਮਰਖਵਾਰ ਸਾਗਤ ਨਰ ਥੀਵੇ, ਆਰਾਮ ਨਾਮ ਹੂਆ ਰਖਵਾਰਾ, ਚਖ ਮਾਰੋ ਸਾਗਤ ਵੇਚਾਰਾ, ਨਿੰਦਾ ਕਰ ਕਰ ਪਚੇ ਕਨੇਰੇ, ਮ੍ਰਿਤਕ ਫਾਸ ਗਲੇ ਸਿਰ ਪੈਰੇ।

ਪਾਲ ਪਾਲ ਨਿਮਖ ਸਦਾ ਹਰ ਜਪਨੇ ਕਿਆ ਨ ਕਮਲ ਪ੍ਰਭ ਕੇ ਨਿਤ ਤਿਆਵੋ ਕਮਨ ਸੁਮਤ ਜਿਤ ਪ੍ਰੀਤਮ ਪਾਵੋ ਰਖਾਓ। ਐਸੀ ਕਿਰਪਾ ਕਰੋ ਪ੍ਰਾ ਮੇਰੇ ਹਰ ਨਾਨਕ ਬਿਸਰਨਾ ਕਾਹੂ ਬੇਰੇ। ਬਲਾਬਲ ਮੁਹੱਲਾ ਪੰਜਵਾਂ ਚਰ ਨ ਕਾਮਲ ਪ੍ਰਭ ਹਿਰਦੇ ਤਿਆਏ ਰੋਗ ਗਏ ਸਗਲੇ ਸੁਖ ਪਾਏ। ਗੁਰਦੋ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਓ। ਆ ਕਥ ਕਥਾ ਅੰਮ੍ਰਿਤ ਪ੍ਰਾਬਾਨੀ ਕਹੋ ਨਾਨਕ ਜਪ ਜੀਵੇ ਗਿਆਨੀ। ਬਲਾਬਲ ਮੁਹੱਲਾ ਪੰਜਵਾਂ ਸਾਧ ਪਾਈ ਗੁਰ ਸਤਿਗੁਰ ਪੂਰੇ ਤੋ ਉਪਜੇ ਬਾਜੇ ਅਨਹ ਤੂਰੇ ਰਹਾਵ। ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲਵਗ ਸਭ ਨਾਸੇ। ਅੰਧ ਕਰੋ ਮੇਰ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ। ਬਲਾਬਲ ਮੁਹੱਲਾ ਪੰਜਵਾਂ ਮਮਤਾ ਮੋਹ ਤ੍ਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਛੇਤ ਬਿਕਾਰ ਕਰਤ ਔਧ ਫਾਹੀ ਫਾਥਾ ਜਮ ਕੇ ਜਾਲ। ਤੇਰੀ ਸਰਨ ਪ੍ਰਵਦੀਨ ਦਯਾਲਾ ਮਹਾ ਬਿਕਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਓ। ਪ੍ਰਸੁਖਦਾਤੇ ਸਮਰਥ ਸਵਾਮੀ ਜੀਓ ਪਿੰਡ ਸਭ ਤੁਮਰਾ ਮਾਲ।

ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ। ਸਾਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ। ਵਣ ਤ੍ਰਿਣ ਤਿਰਪਵਣ ਹਰਿਆ ਹੋਏ, ਸਗਲੇ ਜੀ ਸਾਧਾਰਿਆ। ਮਨ ਇੱਛੇ ਨਾਨਕ ਪਲ ਪਾਏ, ਪੂਰਨ ਇੱਛ ਪੁਜਾਰਿਆ। ਬਲਾਵਲ ਮਹੱਲਾ ਪੰਜਵਾਂ, ਜਿਸ ਉੱਪਰ ਹੋਵਤ ਦਇਆਲ, ਹਰ ਸਿਮਰਤ ਕਾਟੇ ਸੋ

ਨਾਨਕ ਜਾਚੇ ਸਾਧ ਰਵਾਲ ਬਲਾਵਲ ਮੁਹੱਲਾ ਪੰਜਵਾਂ ਮਨ ਮੇ ਸੰਚੋ ਹਰ ਹਰ ਨਾਮ ਆਂਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾਕਾ ਮਨ ਲਾਗ ਬਿਲਾਵਲ ਮੁਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਅਰਹਾਉ ਅਰਜ ਰਜ ਭੋਜਨ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਹਿਰਦ ਮਹਾਇ ਤਿਹਾਈ ਨਾਨਕ ਗੁਰ ਪੂਰੇ ਸਰਨਾਈ।

ਓਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨਸਤ ਬਾਰ ਨਾ ਲਾ ਗਈ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੇ ਮਾਹੇ ਸਦ ਦੇਖ ਵਿਚਾਰ ਸਿੱਧ ਸਾਧਕ ਗਿਰ ਹੀ ਜੋਗੀ ਤਜ ਗਏ ਘਰ ਬਾਰ ਰਖਾਓ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਦ੍ਰਿਟ ਮਾਨ ਸਾ ਬਿਨਸੀ ਹੈ ਕਿਆ ਲੱਗੇ ਗਵਾਰ ਕਾਂ ਸੋ ਪਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲ ਇਕ ਚਾਲ ਸਹਿ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਬੈ ਸੰਤਰ ਪਾਗੋ ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਓ ਦਾਲ ਹੋਏ ਤੋ ਭਗਤੀ ਲਾਗੋ ਲਪਟ ਰਹੋ ਮਨ ਬਸਨਾ ਗੁਰ ਮਿਲ ਇਹ ਤਿਆਗ ਹੋ ਰਗਾਓ ਕਰੋ ਬੇਨਤੀ ਅਤ ਕਨੀ ਇਹੋ ਜੀਉ ਹੋ ਮਾਗੋ ਅਰਥ ਆਣਸਾ ਵਾਰਿਆ ਪ੍ਰੇ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁੱਟੇ ਦੋਹ ਅਰ ਰਾਗੋ ਹਿਰਦੇ ਪ੍ਰਗਾਸ ਪ੍ਰਗਟ ਪਇਆ ਨਿਸਬਾਸਰ ਜਾਗੋ ਸਾਰਣ ਸੁਹਾਗਣ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਮਨ ਤਨ ਸੀਤ ਲਾਗੋ।

ਪਰ ਪਾਇਆ ਸੁਖਦਾਈਆ, ਮਿਲਿਆ ਸੁਖ ਪਾਏ, ਸਹਿਜ ਸਮਾਨਾ ਪੀਤਰੇ, ਛੋਡਿਆ ਨਹਿ ਜਾਏ ਰਹਾਉ। ਜਰਾ ਮਰਾ ਨਹਿ ਵਿਆਪਈ, ਫਿਰ ਦੁੱਖ ਨ ਪਾਇਆ, ਪੀ ਅੰਮ੍ਰਿਤਾ ਘਾਨਿਆ, ਗੁਰ ਅਮਰ ਕਰਾਇਆ। ਸੋ ਜਾਨੇ ਜਿਨ ਚਾਖਿਆ, ਹਰ ਨਾਮ ਅਮੋਲਾ, ਕੀਮਤ ਕਈ ਨਾ ਜਾਈਏ, ਕਿਆ ਕਹਿ ਮੁਖ ਬੋਲਾ। ਸਬਲ ਦਰਸ ਤੇਰਾ ਪਾਰ ਬ੍ਰਹਮ, ਗੁਣ ਤੇਰੀ ਬਾਣੀ, ਭਾਵ ਤੂਰ ਤੇਰੇ ਦਾਸ ਕੀ, ਨਾਨਕ ਕੁਰਬਾਣੀ। ਬਿਲਾਵਲ ਮੁਹੱਲਾ ਪੰਜਵਾਂ।

ਆਦ ਫਿਰਤ ਫਿਰਤ ਮਾਨੁਖ ਪਾਇਆ ਖਿਣ ਪੰਗਨ ਦੇਹਾਦ ਇਹ ਅਵਸਰ ਤੇ ਚੂਕਿਆ ਬਹੁਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਕੇ ਪੂਰਨ ਨਾਦ ਬਲਾਵਲ ਮਹੱਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਜੇਤ ਮਾਰਗ ਪਏ ਉਦਿਆਨ ਮਹਿ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਭਤੇ ਹਰ ਹਰ ਹਰ ਚੇਤ ਰਖਾਓ ਪੰਚ ਚੋਰ ਆਗੇ ਪਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਕਣੋ ਲਾਭ ਗ੍ਰਹਿ ਸੋਭਾ ਸੇਤ ਨਿਚਲ ਅਸ ਮਿਟੀ ਚਿੰਤ ਨਾਹੀ ਡੋਲੇਤ ਪਰਮ ਪੁਲਾਵਾ ਮਿਟ ਗਿਆ ਪ੍ਰਾਪੇਹਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ਮਿਲਤ ਸੰਗ ਸਾ ਪ੍ਰਾ ਮਿਟੇ ਗਦ ਪਈ ਹਮਾਰੀ ਜਾ ਦਿਨ ਪੇਟੇ ਸਾਧ ਮੋਹੇ ਵਾ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹੋ ਵਾਰੀ ਰਖਾਓ ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜਤਾਰੀ ਸਗਲ ਰੇਨ ਤੋ ਮਨ ਪਾਇਆ ਬਿਨਸੀ ਅਵਤਾਰੀ ਨਿੰਦ ਚਿੰਦ ਪਰ ਦੁੱਖ ਨਾ ਏਖਿਨ ਮੈਂ ਜਾਰੀ ਦਇਆ ਮਇਆ ਅਰ ਨਿਕਟ ਪੇਖ ਨਾਹੀ ਦੂਰਾਰੀ ਤਨ ਮਨ ਸੀਤਲ ਪਏ ਅਬ ਮੁਕਤ।

ਚਾਰੋ ਬਾਲ ਮਸਤਕ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ ਤੋਂ ਮਿਲਤੇ ਮੇਰਾ ਮਨ ਜੀਓ ਤੋਂ ਮਿਲੋ ਦਿਆਲ ਨਿਸਬਾਸਰ ਮਨ ਅੰਧ ਹੋਤ ਚਿਤਵਤ ਕਿਰਪਾਲ ਰਖਾਓ ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋਕੋ ਦੀਜੇ ਦਾਨ ਪ੍ਰਭ ਸੰਤਨ ਪਗਰਾਲ ਉਗਤ ਸਿਆਣਪ ਕਛ ਨਹੀਂ ਨਾ ਹੀ ਕਛ ਕਾਲ ਪ੍ਰਾਮ ਪੈ ਰਾਖੋ ਮੋਹਤੇ ਕੱਟ ਹੋ ਜਮਜਾਲ ਬਿਨੋ ਕਰੋ ਕਰਣਾ ਪਤੇ ਪਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖਸਾਲ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਕਰੇ ਕੁਝ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੈ ਜਮ ਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੂਟੀਏ ਬਿਨ ਸੇ ਅਹਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਖਾਓ ਖੋਜਤ ਖੋਜਤ ਖੋਜਿਆ ਨਾਮੇ ਬਿਨ ਪੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਾਮਣ ਸਾ ਪੂਰ ਜਿਤ ਜਿਤ ਲਾਭੋ ਤਿਤ ਤਿਤ ਲਗੇ ਸਿਆਣਪ ਸਭ ਜਾਲੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕੇ ਤੁਮ ਤੇ ਮੰਗਣਾ ਵਡਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕਹਿ ਬਾਸਬੈ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾਤੇ ਗਰਭ ਨਾ ਗਰਸਨਾ ਨਾਮ ਕਹਿ ਗੋਵਿੰਦ ਕਾ ਸੂਚੀ ਪਈ ਰਸਨਾ ਮਨ ਤਾਂ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਖਾਓ ਹਰ ਚਾਗਤ ਤ੍ਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗਸਨਾ ਸੀਤਲ ਸਾਂਤ ਸੰਤੋਖ ਹੋਏ ਤਾ ਬੂਝੀ ਤ੍ਰਿਸ਼ਨਾ ਦੈਸ ਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਣ ਹਾਰੇ ਰਾਖਿਆ ਪਏ ਪ੍ਰਾਂਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬਲਾਬਲ ਮਹੱਲਾ ਪੰਜਵਾਂ ਪਾਣੀ ਪੱਖਾ ਤੀਸ ਦਾਸ ਕਹਿ ਤਬ ਹੋਵੇ ਨਿਹਾਲ ਰਾਜ ਮਿਲਕ ਸਿਕਦਾਰੀਆ ਅਗਨੀ ਮੈਂ ਜਾਲ ਸੰਤ ਜਨਾ ਕਾ ਸ਼ੋਰਾ ਤੇ ਚਰਣੀ ਲਾਗ ਮਾਇਆ ਤਾਰੀ ਛਦਰਪਤ ਤਿਨ ਛੋਡੋ ਤਿਆਗ ਰਖਾਓ ਸੰਤਨ ਕਾ ਦਾਨਾ ਰੂਖਾ ਤੋ ਸਰਬਨਿਧਾਨ ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਹੂ ਸਮਾਨ ਭਗਤ ਜਿਨਾ ਕਾ ਲੂਗਰਾ ਓਡ ਨਗਨ ਨਾ ਹੋਈ ਸਾਗਤ ਸਿਰ ਪਾਓ ਰੇਸਵੀ ਪੈਰਤ ਪਦ ਖੋਈ ਸਾਗਤ ਸਿਉ ਮੁਖ ਜੋਰਿਆ ਅਧ ਵੀ ਚੋਂ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਹ ਪੂਤੈ ਛੂਟੈ ਸਭ ਕਿਸ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਪੀੜਤ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸ੍ਰਮਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ

ਨੀਚ ਅਤ ਨੀਚ ਹੋਏ ਕਰ ਬਿਨੂ ਬੁਲਾਵੋ ਪਾ ਮਰੋਵਾ ਆਪ ਤਿਆਗ ਸੰਤ ਸੰਗ ਸਮਾਓ ਸਾਸ ਸਾਸ ਨੈ ਵਿਸਰੇ ਅਣ ਕਥੇ ਨਾ ਧਾਵੋ ਸਬਲ ਦਰਸ਼ਨ ਗੁਰ ਪੇਟੀਏ ਮਾਨ ਮੋਹ ਮਿਟਾਓ ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ ਸਬਲ ਸੁਹਾਗਣ ਨਾਨਕਾ ਆਪਣੇ ਪ੍ਰਾਪਾਓ ਬਿਲਾਵਲ ਮੁਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜੇ ਜਨ ਹੋਆ ਸਾਧ ਸੰਗ ਤਿਸ ਪੇਟੇ ਹਰ ਰਾਇਆ ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਣਕ ਬਾਤਾਂ ਸਭ ਕਰ ਰਹੇ

ਕੁਬ ਮੈਂ ਗਲਤ ਥੇ ਤੁਹਾਡੇ ਦੇ ਹੱਥ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਪੇਟਤ ਹੋਵਤ ਸੁਖੀ ਜੀ ਦਾਨ ਦੇਨ ਰਖਾਓ ਪਾਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧ ਕੈ ਪੂਰਨ ਆਸਾਏ ਪੈ ਬਿਰਸੇ ਤਿਉ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰਥ ਪ੍ਰਭ ਹਰ ਅਗਮ ਅਪਾਰ ਬਲਾਵਲ ਮੁਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਰਾਨਾ ਕਰਨੇ ਹਾਰ ਨਾ ਬੂਝਈ ਆਪ ਗਣੇ ਬੇਗਾਨਾ ਦੁਖ ਤਦੇ ਜਦ ਵੀਸਰੇ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ ਰਖਾਓ ਉੱਚੇ ਤੇ ਨੀਚਾ ਕਰੇ ਨੀਚ ਖਿਮੈ ਥਾਪੇ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੇ ਪੇਖਤ ਲੀਲਾ ਰੰਗ ਰੂਪ ਚਲਨੇ ਦਿਨ ਆਇਆ ਸੁਭਨੇ ਕਾ ਸੁਭਨਾ ਭਇਆ ਸੰਗ ਚਲਿਆ ਕਮਾਇਆ ਕਰਨ ਕਾਲ ਸਮਰਥ ਪ੍ਰਭ ਤੇਰੀ ਸਰਣਾਈ ਹਰ ਦਿਨ ਸਰਾਇਣ ਨਾਨਕ ਜਪੇ ਸਾਧ ਸਦਬਲ ਜਾਈ ਬਲਾਬਲ ਮੁਹੱਲਾ ਪੰਜਵਾਂ ਜਲ ਟੋਵੋ ਇਹ ਸੀਸ ਕਰ ਪਰ ਪਗ ਪਖਲਾਓ ਬਾਹਰ ਜਾਓ ਲਖ ਬੇਰੀਆ ਦਰਸ ਪੇਖ ਜੀਵਾਵੋ ਕਰੋ ਮਨੋਰਥ ਮਨੇ ਮਾਹੇ ਆਪਣੇ ਪ੍ਰਭ ਤੇ ਪਾਵੋ ਦਿਓ ਸੂਨੀ ਸਾਧਕੇ

ਜਿਨ ਠੋ ਲਾਵੋ ਰਖਾਓ। ਅੰਮ੍ਰਿਤ ਗੁਣ ਸੰਤ ਬੋਲਤੇ, ਹੁਣ ਮਨੇ ਪੀ ਲਾਵੋ। ਪੁਆ ਰਸਮੈ ਸਾਂਤ ਤ੍ਰਿਪਤ ਹੋਏ, ਵਿਖੇ ਜਲਨ ਬੁਝਾਓ। ਜਬ ਭਗਤ ਕਰੇ ਸੰਤ ਮੰਟਲੀ, ਤਿਨ ਮਿਲ ਹਰ ਗਾਵੋ। ਕਰੋ ਨਮਸਕਾਰ ਭਗਤ ਜਨ, ਧੂਰ ਮੁਖ ਲਾਵੋ। ਊਠਤ ਬੈਠਤ ਜਪੋ ਨਾਮ, ਕਿਉ ਕਰਮ ਕਮਾਵੋ। ਨਾਨਕ ਕੀ ਪ੍ਰਾ ਬੇਨਤੀ, ਹਰ ਸਰਨ ਸਮਾਓ। ਬਿਲਾਵਲ ਮੁਹੱਲਾ ਪੰਜਵਾਂ, ਇਹੋ ਸਾਗਰ ਸੋਈ ਤਰੈ, ਜੋ ਹਰ ਗੁਣ ਗਾਏ। ਸਾਧ ਸੰਗਤ ਕੈ ਸੰਗ ਵਸੈ, ਵਡਭਾਗੀ ਪਾਏ। ਸੁਣ ਸੁਣ ਜੀਵੇ ਦਾਸ ਤੁਮ, ਬਾਣੀ ਜਨ ਆਖੀ। ਪ੍ਰਗਟ ਪਈ ਸਭ ਲੋ ਮੈਂ, ਸੇਵਕ ਕੀ ਰਾਖੀ ਰਖਾਓ। ਆਗਨ ਸਾਗਰ ਤੇ ਕਾਢਿਆ, ਪ੍ਰਭ ਜਲਨ ਬੁਝਾਈ। ਅੰਮ੍ਰਿਤ ਨਾਮ ਜਲ ਸੰਚਿਆ, ਗੁਰ ਪਏ ਸਖਾਈ। ਜਨਮ ਮਰਨ ਦੁਖ ਕਾਟਿਆ, ਤੋ ਕਾ ਥਾਨ ਪਾਇਆ। ਕਾਟੀ ਸਿਲਕ ਭ੍ਰਮ ਹੋ ਕੀ, ਆਪਣੇ ਪ੍ਰਭ ਪਾਇਆ। ਮਤ ਕੋਈ ਜਾਣੋ ਅਵਰ ਕਸ਼, ਸਭ ਪ੍ਰਭ ਕੇ ਹਾਥ। ਸਰਬ ਸੁਖ ਨਾਨਕ ਪਾਏ, ਸੰਗ ਸੰਤਨ ਸਾਥ। ਬਿਲਾਵਲ ਮੁਹੱਲਾ ਪੰਜਵਾਂ, ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ। ਦੀਨ ਦਿਆਲ ਪ੍ਰਭ ਪਾਰ ਬ੍ਰਹਮ,

ਕਹੋ ਨਾ ਵੀਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਉਂ ਰੰਗ ਲੱਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ ਨਿਧ ਨਿਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਹੋ ਨਾ ਵੀਸਰੈ ਪ੍ਰਭ ਪਰਮਾਨੰਦ ਬਲਾਬਲ ਮੁਹੱਲਾ ਪੰਜਵਾਂ ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ ਪਰਮਾ ਸਿਦ ਪਾਈ ਆਨੰਦ ਪੈ ਗੁਰ ਕੀਨੇ ਤਰਮਾ ਗੁਰਪੂਰਾ ਆਰਾਧ ਬਿਰਸੀ ਮੇਰੀ ਪੀਰ ਤਾਨ ਮਨ ਸਾਭ ਸੀਤਲ ਪੈ ਪਾਇਆ ਸੁਖਬੀਰ ਰਹਾਉ ਸੋਭਤ ਹਾਰ ਜਪ ਜਾਗਿਆ ਪੇਖਿਆ ਬਿਸਮਾਤ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ ਸਭ

ਪਰਵਾਰ ਤਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਖਾਉ ਸੰਤਾਂ ਏਕ ਤੇ ਆਵਨਾ ਦੂਸਰ ਕੋ ਨਾਹੇ ਏਕ ਆਗੇ ਬੇਨਤੀ ਰਵਿਆ ਸਰਬਥਾਏ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਨੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਗੇ ਮਾਨੀ ਸਤ ਬਚਨ ਨਾਨਕ ਕਹੇ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕਉ ਪਉ ਨਾਹੇ ਬਲਾਵਲ ਮੁਹਨ ਲਾਪਨਵਾ ਬੰਧਨ ਕਾਟੇ ਸੋ ਪ੍ਰਭੂ ਜਾ ਕੇ ਕਲਹਾਥ ਆਵਰ ਕਰਮ ਨਹੀਂ ਛੁਟੀਏ ਰਾਖੋ ਹਰਨਾਥ ਤਉ ਸਰਣਾਗਤ ਮਾਧਵੇ ਪੂਰਨ ਦਇਆਲ ਛੂੜ ਜਾਏ ਸੰਸਾਰ ਤੇ ਰਾਖੇ ਗੋਪਾਲ ਰਖਾਓ ਆਸਾ ਪਰਮ ਵਿਕਾਰ ਮੋਹ ਇਨ ਮੈਂ ਲੋਭਾਨਾ ਚੂੜ ਸਮਗਰੀ ਮਨ ਮਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉਂ ਤੂੰ ਰਾਖੈ ਤਿਉਂ ਰਹਾਂ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰੱਥ ਪ੍ਰਭ ਦੇ ਅਪਣਾ ਨਾਓ ਨਾਨਕ ਤਰੀਕੇ ਸਾਧ ਸੰਗ

ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ ਖਰ ਕਾ ਪੈਖਰ ਤਉ ਛੁੱਟੇ, ਜੋ ਉੱਪਰ ਲਾਦਾ ਰਖਾਓ, ਜਬ ਤਵ ਸੰਜਮ ਤੁਮ ਖੰਡੇ, ਜਮ ਕੇ ਦੁੱਖ ਡਾਂਡ, ਸਿਮਰੇ ਨਾ ਹੀ ਜੋਨ ਦੁੱਖ ਨਿਰਲੱਜੇ ਭਾਂਡ, ਹਰ ਸੰਗ ਸਹਾਈ ਮਹਾਮੀਤ, ਤਿਸੋਂ ਤੇਰਾ ਭੇਦ, ਬੀਧਾ ਪੰਜ ਬਟਵਾਰਾਈ ਉਪਜੋ ਮਾਂ ਖੇਦ, ਨਾਨਕ ਤਿਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ, ਤਾਨ ਤਨ ਸਰਬਸ ਆਪਣਾ, ਪ੍ਰਭ ਜਨ ਕੋ ਦੀਨਾ, ਬਲਾਬਲ ਮੁਹੱਲਾ ਪੰਜਵਾਂ, ਉਦਮ ਕਰਤ ਆਨੰਦ ਪਾਇਆ, ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ, ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾਂ ਰਖਾਓ, ਜੀ ਜੰਤ ਸਭ ਸੁਖ ਬਸੇ, ਸਭ ਕੇ ਮਨ ਲੋਚ, ਪਰ ਉਪਕਾਰ ਨਿਤ ਚਿਤਵਤੇ ਨਾਹੀ ਕਜਪੋਚ, ਤਨ ਸੋ ਥਾਨ ਬਸੰਤ ਤਨ, ਜੈ ਜਪੀਏ ਨਾਮ, ਕਥਾ ਕੀਰਤਨ ਹਰ ਅਤ ਕਨਾ, ਸੁਖ ਸਹਿਜ ਬਿਸਰਾਮ, ਮਨ ਤੇ ਕਦੇ ਨਾ ਵੀਸਰੇ, ਅਨਾਥ ਕੋ ਨਾਥ, ਨਾਨਕ ਪ੍ਰਭ ਸਰਣਾਗਤੀ, ਜਾ ਕੇ ਸਭ ਕਿਛ ਗਾਤ, ਬਿਲਾਵਲ ਮੁਹੱਲਾ ਪੰਜਵਾਂ, ਜਿਨ ਤੂੰ ਬੰਦ ਕਰ ਛੋਡਿਆ, ਹੁਰ ਸੁਖਮੈ ਪਾਇਆ, ਸਦਾ ਸਿਮਰ ਚਰਨਾਰ ਬਿੰਦ, ਸੀਤਲ ਹੋਤਾਇਆ, ਜੀਵਤਿਆ ਅਥਵਾ ਮੋਇਆ, ਕਿਸ ਕਾਮ ਨ ਆਵੇ, ਜਿਨ ਇਉ ਰਚਨ ਰਚਾਇਆ, ਕੋ ਤਿਸ ਜਿਉ ਰੰਗ ਲਾਵੇ ਰਖਾਓ, ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ, ਕਾਮ ਤੇ ਕਾਢੇ, ਕੀਰੀ ਤੇ ਹਸਤੀ ਕਰੇ, ਤੂੰ ਟਾਲੇ ਗੰਢੇ, ਅੰਡਜ ਜੇਰਜ ਸੇਤ ਉਤਪਜ, ਪ੍ਰਭ ਕੀ ਏ ਕਿਰਤ, ਕਿਰਤ ਕਮਾਵਨ ਸਰਵ ਫਲ, ਰਭ ਗੇ ਹਰ ਨਿਰਤ, ਥਾਮ ਤੇ ਕਸ਼ੂ ਨਾ ਹੋਵਨਾ, ਸਰਣ ਪ੍ਰਸਾਦ ਮੋਹ ਮਗਨ ਕੂਬ ਅੰਧ ਤੇ, ਨਾਨਕ ਗੁਰ ਕਾਢ, ਬਿਲਾਵਲ ਮੁਹੱਲਾ ਪੰਜਵਾਂ, ਖੋਜਤ ਖੋਜਤ ਮੈਂ ਫਿਰਾਂ, ਖੋਜੋ ਬਨਤਾਨ, ਆਸ਼ਰ ਅਸ਼ੇਦ ਅਭੇਦ ਪ੍ਰਭ, ਐਸੇ ਭਗਵਾਨ, ਤਾਪ ਦੇਖੋ ਪ੍ਰਭ ਆਪਣਾ, ਆਤਮ ਕਹਿ ਰੰਗ, ਜਾਗਣ ਤੇ ਸੁਭਨਾ ਭਲਾ, ਬਸੀਏ ਪ੍ਰਸੰਗ ਰਖਾਓ, ਵਰਨ ਆਸਰਮ ਸਤਿ ਸੁਣੋ, ਦਰਸ਼ਨ ਕੀ ਪਿਆਸ, ਰੂਪ ਨਾ ਰੇਖ ਨਾ ਪੰਜ ਤੱਤ, ਠਾਕੁਰ ਅਵਿਨਾਸ, ਉਹ ਸਰੂਪ ਸੰਤਨ ਕਹਿ, ਵਿਰਲੇ ਜੋਗੀਸਰ, ਕਰ ਕਿਰਪਾ ਜਾ ਕੋ ਮਿਲੇ, ਧੰਨ।

ਜੀ ਜੰਤ ਸੋ ਪ੍ਰਸੰਨ ਭਏ, ਦੇਖ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ, ਕਰ ਆਹਰ ਆਪ, ਖਾਤ ਖਰਚਿਤ ਨਿਭਤ ਰਹੇ, ਗੁਰ ਸ਼ਬਦ ਅਖੂਟ।

ਆਇਆ। ਸਿਮਰ ਸਿਮਰ ਮਨ ਤਨ ਸੁਖੀ, ਨਾਟ ਨਿਰਭਇਆ। ਬਿਲਾਵਲ ਮੁਹੱਲਾ ਪੰਜਵਾਂ, ਕਰ ਧਰ ਮਸਤਕ ਥਾਪਿਆ, ਨਾਮ ਦੀ ਨੂੰਦਾਨ। ਸਬਲ ਸੇਵਾ ਪਾਰ ਬ੍ਰਹਮ ਕੀ, ਤਾ ਕੀ ਨਹੀਂ ਹਾਨ। ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ। ਜੋ ਜੋ ਚਿਤਵੇ ਸਾਧ ਜਾਨ, ਜੋ ਲੇਤਾ ਮਾਨ ਰਖਾਓ। ਸਰਣ ਪਰੇ ਚਰਨਾਰਵਿੰਦ, ਜਨ ਪ੍ਰਭ ਕੇ ਪ੍ਰਾਨ। ਸਹਿਜ ਸੁਭਾਏ ਨਾਨਕ ਮਿਲੇ, ਜੋਤੀ ਜੋਤ ਸਮਾਨ। ਬਲਾਵਲ ਮੁਹੱਲਾ ਪੰਜਵਾਂ, ਚਰਨ ਕਮਲ ਕਾ ਆਸਰਾ। ਦੀਨੂ ਪ੍ਰਭ ਆਪ, ਪ੍ਰਭ ਸਰਣਾਗਤ ਜਨ ਪਰੇ। ਤਾ ਕਾ ਸਦ ਪ੍ਰਤਾਪ, ਰਾਖਣਹਾਰ ਅਪਾਰ ਪ੍ਰਭ। ਤਾ ਕੀ ਨਿਰਮਲ ਸੇਵ, ਰਾਮ ਰਾਜ ਰਾਮਦਾਸ ਪੁਰ। ਕੀਨੇ ਗੁਰਦੇਵ ਰਖਾਓ, ਸਦਾ ਸਦਾ ਹਰ ਪਿਆਈਐ। ਕਿਸ ਵਿਘਨ ਨਾ ਲਾਗੈ, ਨਾਨਕ ਨਾਮ ਸਲਾਹੀਐ। ਭਏ ਸੁਮਨ ਪਾਗੈ। ਬਿਲਾਵਲ ਮੁਹੱਲਾ ਪੰਜਵਾਂ, ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ, ਜਸ ਦੂਰ ਤੇ ਜਮ ਪਾਗੈ। ਰਾਮ ਨਾਮ ਜੋ ਜਨ ਜਪੈ, ਅਣ ਦਿਨ ਸਦ ਜਾਗੈ। ਤੰਤ ਮੰਤ ਨੈ ਜੋ ਹੋਈ,

ਜਮਚ ਤਾਰੇ, ਜਮ ਕੰਕਰ ਨੇੜ ਨ ਆਵੇ, ਗੁਰ ਸਿੱਖ ਪਿਆਰੇ ਰਹਾਉ, ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ, ਨਾਨਕ ਪ੍ਰਸਰਣਾ ਗਤੀ।

ਬਿਸਰਾਮ ਪਾਈ ਮਿਰ ਸਾਧ ਸੰਗ ਤਾਤੇ ਬਹੁੜ ਨ ਤਾਉ। ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਉ। ਆਨੰਦ ਸੂਖ ਮੰਗਲ ਬਣੇ ਪੇਖਤ ਗੁਣ ਗਾਉ ਰਖਾਉ। ਕਥਾ ਕੀਰਤਨ ਰਾਗ ਨਾਦ ਤੂਨ ਇਹੋ ਬਣਿਓ ਸੁਭਾਉ। ਨਾਨਕ ਪ੍ਰਸੁ ਪ੍ਰਸੰਨ ਪਏ ਬਾਂਛਿਤ ਫਲ ਪਾਉ।

ਪੂਜ ਅਪਾਰ ਅਗਣਤ ਹਰ ਸਭ ਜੀ ਜਸਗਾਥ ਨਾਨਕ ਪ੍ਰਭ ਸਰਣਾਗਤੀ ਜਤ ਕਦ ਮੇਰੇ ਸਾਥ। ਬਿਲਾਵਲ ਮਹੱਲਾ ਪੰਜਵਾਂ। ਗੁਰਪੂਰਾ ਆਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਤਾਇਆ ਟੂਟੇ ਜਮਜਾਲ, ਦੁਖ ਭੂਖ ਸੰਸਾ ਮਿਟਿਆ।

ਪਉ ਨਾਠਾ ਪ੍ਰਮਿਟ ਗਿਆ ਰਵਿਆ ਨਿਤ ਰਾਮ, ਸਾਧ ਜਿਨਾ ਕੇ ਸੰਗ ਬਸਤ ਤੁਗ ਸਹਿਜ ਬਿਸਰਾਮ, ਸਾਈ ਕੜੀ ਸੁਲੱਖਣੀ ਸਿਮਰਤ ਹਰ ਨਾਮ ਰਖਾਉ, ਪਲਟ ਪਏ ਸੰਸਾਰ ਮੈਂ ਫਿਰਤੇ ਪਏ ਨਾਮ, ਨਾਂਗ ਤੇ ਸਰਣਾਗਤੀ ਕਾਟ ਕਾਟ ਸਭ ਜਾਨ, ਬਿਲਾਵਲ ਮੁਹੱਲਾ ਪੰਜਵਾਂ ਰੋਗ ਮਿਟਾਇਆ ਆਵ ਪ੍ਰਭ, ਉਪਜਿਆ ਸੁਖ ਸਾਂਤ ਵੱਡ ਪ੍ਰਤਾਪ ਅਜਜ ਰੂਪ, ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ, ਰੱਖਿਆ ਮੇਰਾ ਭਾਈ

ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਬਿਲਾਵਲ ਮਹੱਲਾ ਪੰਜਵਾਂ। ਮਰ ਮਰ ਜਨਮੇ ਜਿਨ ਬਿਸਰਿਆ, ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ, ਅਨ ਦਿਨ ਰੰਗ ਰਾਤਾ ਤਾਂਤ ਸਹਿ ਆਨੰਦ ਕਰਾਂ ਪੂਰਨ ਪਈਆਸ। ਸੁਖ ਪਾਇਆ ਹਰ ਸਾਧ ਸੰਗ, ਸਿਮਰਤ ਗੁਣਤਾਸ ਰਹਾ। ਸੁਣ ਸੁਆਮੀ ਅਰਦਾਸ ਜਨ, ਤੋਮੇ ਅੰਤਰ ਜਾਮੀ ਫਾਣਤਨ ਅੰਤਰ ਰਵ ਰਹੇ। ਨਾਨਕ ਕੇ ਸੁਆਮੀ

ਏਖੋ ਏਖੋਈ ਹੋ ਮੋਕੋ ਸਤਗੁਰ ਮੰਤਰ ਦਰੜਾਏ। ਅਤੁਲ ਅਤੁਲ ਅਤੁਲ ਨੈ ਤੁਲੀਏ ਭਗਤ ਵਸ਼ਲ ਕਿਰਪਾਏ ਜੋ ਜੋ ਸਰਨ ਪਰੇ।

ਸੁਨੀਅਤ ਪ੍ਰਾਤੋ ਸਗਲ ਉਧਾਰਨ ਮੋਹ ਮਗਨ ਪਤ ਸੰਗ ਪ੍ਰਾਣੀ ਐਸੇ ਮਨੇ ਵਿਸਾਰਨ ਰਖਾਓ ਸੰਚ ਵਿਖਿਆ ਲੈ ਗ੍ਰਹਿ ਯਕੀਨੀ।

ਸਾਤ ਤ੍ਰਿਪਤ ਅਗਾਏ ਪੇਹ ਪ੍ਰਦਰਸ਼ਨ ਅੰਮ੍ਰਿਤ ਹਰਸ ਪੂਜਨ ਖਾਤ ਚਰਨ ਸਰਨ ਨਾਂ ਪ੍ਰਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਵਲ ਮੁਹੱਲਾ ਪੰਜਵਾਂ ਰਾਖ ਲਿਗੀ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਰਾਖੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਤ੍ਰਾਪ ਚਰਨ ਗਏ ਸਰਨ ਸੁਖਦਾਤੇ ਗੁਰ ਕੇ ਬਚਨ ਜਪੇ ਹਰ

ਦੀਨੋ ਪ੍ਰ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਹਿ ਪਰਵਾਨ ਰਾਗ ਬਿਲਾਵਲ ਮਹੱਲਾ ਪੰਜਵਾਂ ਚੌ ਪਦੇ ਦੋ ਪਦੇ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਪਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਮਗਨ ਪੈ ਊਹਾਂ ਸੰਗਮਾਤੇ ਓਤ

ਕਹੋ ਨਾਨਕ ਉੱਚੋ ਉੱਚਾ ਬਲਾਵਲ ਮਹੱਲਾ ਪੰਜਵਾਂ ਬਿਨ ਹਰ ਕਾਮਨਾ ਆਵਤ ਹੈ ਜਾ ਸਿਉ ਰਾਚ ਮਾਜ ਤੁਮ ਲਾਗੇ ਮੋਹ ਮੋਹਣੀ ਮੁਹਾਵਤ ਹੈ ਰਹਾਉ ਕਣਕ ਕਾਮਨੀ ਸੇਜ ਸੋਹਣੀ ਜੋੜ ਖਿਨੈ ਮਹਿ ਜਾਵਤ ਹੈ ਉਰ ਜਰਿਓ ਇੰਦਰੀ ਰਸ ਪ੍ਰੇਰਿਓ ਬਿਖਿਠ ਗੌਰੀ ਕਾਵਤ ਹੈ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਹੈ ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵਤ ਹੈ ਪੰਚ ਦੂਤ ਮੋੜ ਪਰ ਠਾਡੇ ਕੇਸ ਗਏ ਫੇਰਾਵਤ ਹੈ ਦਿੱਟਨ ਆਵੇ ਅੰਧ ਅਗਿਆਨੀ ਸੋਏ ਰਹੋ ਮਦਮਾਵਤ ਹੈ ਜਾਲ ਪਸਾਰ ਚੋਗ ਬਿਸਤਾਰੀ ਪੰਖੀ ਜੂਫਾ ਹਾਵਤ ਹੈ ਕਹੋ ਨਾਨਕ ਬੰਧਨ ਕਾਟਨ ਕਹੋ ਮੈਂ ਸਤਿਗੁਰ ਪੁਰਖ ਤੇ ਆਵਤ ਹੈ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਣ ਪਿਆਰੋ ਮਨੇ ਅਧਾਰੋ ਚੀਤ ਚਿਤਵੋ ਜੈਸੇ ਪਾਨ ਤੰਬੋਲੀ ਰਖਾਓ ਸਹਿਜ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੋਲੀ

ਹੋਏ ਸਗਲ ਖਈ। ਸਤ ਸੰਤੋਖ ਦਇਆ ਧਰਮ ਸੁੱਚ, ਸੰਤਨ ਤੇ ਇਹੋ ਮੰਤ ਲਈ। ਕਹੋ ਨਾਨਕ ਜਿਨ ਮਨੋ ਪਛਾਣਿਆ, ਤਿਨ ਕੋ ਸਗਲੀ ਸੋਝ ਪਈ। ਬਿਲਾਵਲ ਮਹੱਲਾ ਪੰਜਵਾਂ, ਕਿਆ ਹਮ ਜੀ ਜੰਤ ਬੇਚਾਰੇ, ਵਰਨ ਨਾ ਸਾਕੇ ਏਕ।

ਸ਼ਿਕਸਨ ਨਾ ਜਾਈ। ਜੈ ਜੈ ਦੇਖਾਂ ਤੈ ਰਿਆ ਸਮਾਈ ਰਖਾਓ, ਜੈ ਮਹਾਂ ਭਿਆਨ ਦੁਖ ਜਮ ਸੁਣੀਏ, ਤੈ ਮੇਰੇ ਪ੍ਰਭ ਤੂੰ ਹੈ ਸਹਾਈ। ਸਰਨ ਪਰਿਉ ਹਰ ਚਰਨ ਗਏ ਪ੍ਰਭ, ਗੁਰ ਨਾਨਕ ਕਉ ਬੂਝ ਬੁਝਾਈ। ਬਿਲਾਵਲ ਮੁਹੱਲਾ ਪੰਜਵਾਂ, ਆਗਮ ਰੂਪ ਅਵਨਾਸੀ ਕਰਤਾ, ਪਾਤਤ ਪਵਿੱਤ ਇਕ ਨਿਮਖ ਜ ਪਾਈਏ, ਆਚਰਜ ਸੁਣਿਓ ਪ੍ਰਾਤ ਫੇਟਲੇ, ਸੰਤ ਚਰਨ ਚਰਨ ਮਨ ਲਾਈਏ, ਕਿਤ ਵਿਧੀਏ ਕਿਤ ਸੰਜਮ ਪਾਈਏ, ਕਉ ਸੁਰਜਨ ਕੈ ਜੁਗਤੀ ਤਿਆਈਏ ਰਖਾਓ। ਜੋ ਮਾਨੁਖ ਮਾਨੁਖ ਕੀ ਸੇਵਾ, ਉਹ ਤਿਸ ਕੀ ਲਈ ਲਈ ਫੁਨ ਜਾਈਏ, ਨਾਨਕ ਸਰਨ ਸਰਨ ਸੁਖ ਸਾਗਰ, ਮੋਏ ਟੇਕ ਤੇਰੋ ਇਕ ਨਾਈਏ। ਬਲਾਵਲ ਮਹੱਲਾ ਪੰਜਵਾਂ, ਸੰਤ ਸਰਨ ਸੰਤ ਟਹਿਲ ਕਰੀ, ਤੰਦ ਬੰਦ ਆਰ ਸਗਲ ਜੰਜਾਰੋ, ਆਵਰ ਕਾਜ ਤੇ ਛੂਟ ਪਰੀ ਰਖਾਓ। ਤੂਖ ਸਹਿਜ ਆਰ ਕਨੋ ਆਨੰਦਾ, ਗੁਰ ਤੇ ਪਾਇਓ ਨਾਮ ਹਰੀ, ਐ ਸੁ ਹਰਸ ਬਰਨ ਸਕੋ, ਗੁਰਪੂਰੇ ਮੇਰੀ ਉਲਟ ਤਰੀ, ਪੇਖਿਓ ਮੂਨ।

ਸਾਰਾ ਹਰ ਰੰਗ ਨ ਕਬ ਖੂਨ ਲਹਿਤਾ। ਬਿਲਾਵਲ ਮਹੱਲਾ ਪੰਜਵਾਂ। ਨਿੰਦਕ ਐਸੇ ਹੀ ਚਰ ਪਰੀਏ, ਇਹ ਨਿਸ਼ਾਨੀ ਸੁਣੋ ਤੁਮ ਪਾਈ, ਜੋ ਕਾਲਰ ਪੀਤ ਗਿਰੀਏ ਰਹਾਉ। ਜੋ ਦੇਖੇ ਸ਼ਿਦਰ ਤੋ ਨਿੰਦਕ ਓਮਾ ਹੈ, ਪਲੋ ਦੇਖ ਦੁਖ ਪਰੀਏ,

ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾ ਕੀ ਸਰਨ ਪਰਿਉ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਬਿਲਾਵਲ ਮੁਹੱਲਾ ਪੰਜਵਾਂ। ਸਦਾ ਸਦਾ ਜਪੀਏ ਪ੍ਰਭ ਨਾਮ, ਜਰਾ ਮਰਾ ਕਛ ਦੁਖ ਨਾ ਵਿਆਪੈ, ਆਗੇ ਦਰਗੇ ਪੂਰਨ ਕਾਮ ਰਹਾਉ। ਆਪ ਤਿਆਗ ਪਰਿਗੇ ਨੇ ਸਰਣੀ, ਗੁਰ ਤੇ ਪਾਏਗੇ ਇਹੋ ਨਿਧਾਨ, ਜਨਮ ਮਰਨ ਕੀ ਕਟੀਏ ਫਾਸੀ, ਤਾਚੀ ਦਰਗੇ ਕਾ ਨਿਸ਼ਾਨ, ਜੋ ਤੁਮ ਕਰੋ ਸੋਈ ਫਲ ਮਾਨੋ, ਮਨ ਤੇ ਛੂਟੇ ਸਗਲ ਗੁਮਾਨ, ਕਹੋ ਨਾਨਕ ਤਾ ਕੀ ਸਰਣਾਈ, ਜਾ ਕਾ ਕੀਆ ਸਗਲ ਜਹਾਨ। ਬਿਲਾਵਲ ਮੁਹੱਲਾ ਪੰਜਵਾਂ। ਮਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰ ਉਪਕਾਰ ਨਿਤ, ਤਿਸ ਰਸਨਾ ਕਾ ਮੋਲ ਕਿਛ ਨਾਹੀ ਰਹਾਉ। ਕੋਲ ਸਮੂਹ ਉਧਰੇ ਖਿਨ ਪੀਤਰ, ਜਨਮ ਜਨਮ ਕੀ ਮਲ ਲਾਹੀ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਅੰਧ ਸੇਤੀ ਵਿਖਿਆ ਬਣ ਗਾਹੀ, ਚਰਨ ਪ੍ਰਭੂ ਕੇ ਬੋਹਿਤ ਪਾਏ, ਹਉ ਸਾਗਰ ਪਾਰ ਪਰਾਹੀ, ਸੰਤ ਸੇਵਕ ਭਗਤ ਹਰਤਾ ਕੇ, ਨਾਨਕ ਮਨ ਲਾਗਾ ਹੈ ਤਾਹੀ। ਬਿਲਾਵਲ ਮੁਹੱਲਾ ਪੰਜਵਾਂ। ਤੀਰੋ ਦੇਖ ਤੁਮਾਰੇ ਰੰਗਾ, ਤੂੰ ਸਵਾਮੀ ਅੰਤਰ ਜਾਮੀ, ਤੂੰ ਵਸੇ ਸਾਧਕੇ ਸੰਗਾ।

ਕਰਨ ਗਹੇ ਆਮ ਨ ਜਾਣ ਪਰਮ ਪਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹਿ ਨਿਰਪੋ ਹੋਏ ਪਜੋ ਜਗਦੀਸੈ ਇਉ ਪਦਾਰਥ ਵੜ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਰਖਾਓ ਕਾਢ ਕੁਠਾਰ ਖਸਮ ਸਿਰ ਕਾਟਿਆ ਖਿਨਮੈ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ ਤੋ ਛੋੜ ਗਿਆ ਸਾ ਪਾਈ ਸਾਕ ਕਹੋ ਨਾਨਕ ਤਿਸ ਪ੍ਰਭ ਲਿਖਾਰੀ ਜਿਨ ਜਨਕਾ ਕੀਨੋ ਪੂਰਨ ਵਾਕ ਬਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ

ਹਸ ਪ੍ਰਦੀਨੇ ਜਗਤ ਉਧਾਰਨ ਨਵਖਣ ਪ੍ਰਤਾਪ ਦੁਖ ਬਿਨਸੇ ਸੁਖ ਅੰਨ ਪਰਵੇਸਾ ਤ੍ਰਿਸ਼ਨ ਬੁਝੀ ਮਨ ਤਨ ਸਜ ਤਰਾਪ ਅਨਾਥ ਕੋ ਨਾਥ ਸਰਨ ਸਮਰਥ ਸਗਲ ਸਿਹਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਲਾਬਲ ਮੁਹੱਲਾ ਪਨਵਾ ਜਿਸ ਤੇ ਉਪਜਿਆ ਤਿਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਖਾਓ ਗੁਰਪੂਰਾ ਪੇਟਿਓ ਬੜਭਾਗੀ ਅੰਤਰ ਜਾਮੀ ਸੁੜ ਸੁਜਾਨ ਹਾਥ ਦੇ ਰਾਖੇ ਘਰ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ।

ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੇਂ ਥਾਵ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸੁਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਤੂਰੇ ਆਮਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਪ੍ਰਮ ਪੈ ਤਰੇ ਛੁੱਟੇ ਪੈ ਜਮ ਕੇ ਕਟ ਕਟ ਏਕ ਰਿਆ ਪਰ ਪੂਰੇ ਨਾਨਕ ਸਰਨ ਪਰੇ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੋਖ ਨਸੇ ਕਬੂ ਨ ਹੋਵੋ ਦ੍ਰਿਟਿਆ ਗੋਚਰ ਜੀ ਕੇ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਣ ਆਧਾਰ ਸੁਵਾਮੀ ਪੂਰੇ ਗੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੰਹਾਰੀ ਸਾਸ ਸਾਸ ਪ੍ਰਭ ਤੁਮੇ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਦ ਕੀ ਕਰੋ ਪ੍ਰਤਪਾਲਾ ਆਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਇਆ ਆਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸਪੋਰ ਭਇਆ ਰਹਾਉ ਅੰਗ ਪ੍ਰਕਾਰ ਭੋਜਨ ਨਿਤ ਖਾਤੇ

ਔਰ ਦੁਖ ਸਾਗਰ ਜਿਸ ਮੈਂ ਪ੍ਰਾਣੀ ਗਲਤ ਪਇਆ, ਸਰਨ ਪਰੇ ਨਾਨਕ ਸਵਾਮੀ ਕੀ ਬਾਂ ਪਗਰ ਪ੍ਰਭ ਕਾਢ ਲਿਆ। ਬੇਲਾਬਿਲ ਮੁਹੱਲਾ ਪੰਜਵਾਂ।

ਆਦ ਉਹ ਪਾਸਵਨਾਸੀ ਅੰਗੀਕਾਰ ਕੀਓ ਕਰਤਾਰ ਤਾਂਤ ਸੂਹ ਅਤੰਦ ਕਨੇਰੇ ਪ੍ਰੀਤ ਮਨਾਮ ਹਿਰਦੇ ਉਰਤਾਰ ਜੀਓ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਣ ਹਾਰਾ ਨਾਨਕ ਦਾਸ ਸਦਾ ਹਰ ਚੇਰਾ ਬਿਲਾਵਲ ਮੁਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿੱਟੀ ਉਪਾਦ ਪਇਆ ਸੁਖ ਸਾਚਾ ਅੰਤਰਜਾਮੀ ਸਿਮਰਿਆ ਜਾਣ ਰਹਾਓ ਜਿਸਕੇ ਜੀ

ਮਿੱਟੀ ਮਿਤਰਾਈ, ਮਿੱਟੀ ਬੁਰਾਈ, ਦ੍ਰਿਸ਼ਟ ਦੂਤ ਹਰ ਕਾਢੇ ਸ਼ਾਨ, ਸੁਖ ਸਹਿਜ ਆਨੰਦ ਕਨੇਰੇ, ਨਾਨਕ ਜੀਵੇ ਹਰ ਗੁਣੇ ਵਖਾਣ। ਬਿਲਾਵਲ ਮੁਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭੇ ਕਿਰਪਾਲ, ਕਾਰਜ ਸਗਲ ਸਵਾਰੇ ਸਤਿਗੁਰ, ਜਪ ਜਪ ਸਾਧੂ ਪਏ ਨਿਹਾਲ, ਰਖਾਓ ਅੰਗੀਕਾਰ ਕੀਆ ਪ੍ਰਵਿਆਪਨੇ, ਦੁਖੀ ਸਗਲੇ ਪਏ ਵਾਲ, ਕੰਠ ਲਾਇ ਰਾਖੇ ਜਨ ਆਪਣੇ, ਉਧਰ ਲੀਗੇ ਲਾਏ ਆਪਣੇ ਪਾਲ, ਸਹੀ ਸਲਾਮਤ ਮਿਲ ਕਰ ਆਏ ਨਿੰਦ

ਈਗੇ ਨਿਰਗੁਣ ਉਗੇ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਖਾਓ। ਨਗਰ ਮੈਂ ਆਪ ਬਾਹਰ ਹੁਣ ਆਪਣ ਪਰਾ ਮੇਰੇ ਕੋ ਸਗਲ ਬਸੇਰਾ।

ਜੋ ਜੋ ਕੀਨੋ ਸੋ ਤੁਮ ਜਾਣਿਓ, ਪੇਖਿਓ ਠੌਰ ਨਾਹੀਂ ਕਛ ਤੀਠ ਮੁਕਰਨ, ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਓੜ ਅਗਾ ਤੇਰੋ ਨਾਮ ਹਰਨ, ਹਮਰੋ ਸਹਾਉ ਸਦਾ ਸਦਾ ਫੂਲਨ, ਤੁਮਰੋ ਬਿਰਧ ਪਤਤ ਉਧਰਨ, ਕਰਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸਨ।

ਹੋਏ। ਹਰ ਨਾਮਾ ਮਨ ਸੰਗ ਧਰਹੁ ਤਜ਼ਕਰ ਪੰਚ ਨਿਵਾਰੋ ਠਾਕੁਰ ਸਗਲੋ ਪਰਮਾ ਹੂਮ ਜਰੋ। ਜੋ ਤੁਮ ਕਰੋ ਤੋਈ ਪਲ ਮਾਨੈ ਪਾਵਨ ਦੁਬਦਾ ਦੂਰ ਟਰਹੋ। ਨਾਨਕ ਕੇ ਪ੍ਰਾ ਤੁਮ ਹੀ ਦਾਤੇ ਸੰਤ ਸੰਗਲੇ ਮੋਏ ਉਦਰਹੋ। ਬਿਲਾਵਲ ਮਹੱਲਾ ਪੰਜਵਾ ਐਸੀ ਦੀਖਿਆ ਜਨ ਸੋ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ। ਅਰਹਾਉ ਜਨ ਕੀ ਟੈਲ ਸੰਭਾਖਨ ਜਨ ਸਿਉ ਉਠਨ ਬੈਠਨ ਜਨ ਕੈ ਸੰਗਾ। ਜਾਨ ਚਾਰ ਰਾਜਮੁਖ ਮਾਤੈ ਲਾਗੀ ਆਸਾ ਪੂਰਨ ਅਨੰਤ ਤਰੰਗਾ। ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ। ਜਨ ਕੀ ਤੂਰ ਕੀ ਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ। ਬਿਲਾਵਲ ਮਹੱਲਾ ਪੰਜਵਾ ਜਿਉ ਪਾਵੇ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ ਅੰਬਾਰਗ ਤੁਮ ਪਿਤਾ ਕਿਰਪਾਲ। ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨ ਸਾਕੋ ਤੁਮਰੀ ਕਾਲ। ਤੁਮਰੀ ਗਤ ਮਿਤ ਤੁਮ ਹੀ ਜਾਨੋ ਜੀਓ ਪਿੰਡ ਸਭ ਤੁਮਰੋ ਮਾਲ। ਅੰਤਰ ਜਾਮੀ ਪੁਰਖ ਸੁਆਮੀ ਅਣਬੋਲਤ ਹੀ ਜਾਨੋ ਹਾਲ। ਤਾਣ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀ ਨਦਰ ਨਿਹਾਲ। ਬਿਲਾਵਲ ਮਹੱਲਾ ਪੰਜਵਾਂ ਰਾਜ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲ ਆਕਾਸ। ਰਹਾਉ ਰੰਗ ਤੇ ਰਾਉ ਕਰਤ ਖਿਨ ਪੀਤਰ ਪ੍ਰਾ ਮੇਰੋ ਅਨਾਥ ਕੋ ਨਾਥ। ਜਲਤ ਅਗਨ ਮੈਂ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ। ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼ਰਮ ਸਗਲੇ ਲਾਥ। ਨਿਧ ਨਿਧਾਨ ਨਾਨਕ ਹਰ ਸੇਵਾ ਅਬਰ ਸਿਆਣਪ ਸਗਲ ਅਕਾਥ। ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਕਹੋ ਨਾ ਵਿਸਾਰਹੁ ਉਰ ਲਾਗੂ ਸਵਾਮੀ ਪ੍ਰਾ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰਹੁ। ਰਹਾਉ ਪਤਤ ਪਾਵਨ ਪ੍ਰਬਿਰਧ ਤੁਮਾਰੋ ਹਮਰੇ ਦੋਖ ਹਿਰਦੇ ਮਦ ਤਾਰੋ। ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ ਹਉਮੈ ਪੜਲ ਕਿਰਪਾ ਕਰ ਜਾ ਰਹੋ। ਜਲ ਬਿਹੂਨ ਮੀਨ ਕਲ ਜੀਵਨ ਦੋਧ ਬਿਨਾ ਰਹਿਣ ਕਤਬਾਰੋ। ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸਵਾਮੀ ਸੁਖਸਾਰੋ। ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਉਸਲ ਪਾਇਆ

ਸਨ ਪਾਪਤ ਹੇ ਰਾਚੋ ਨਾਥ ਹੀ ਸਹਾਈ ਸੰਤਨਾ ਆਪ ਚਰਨ ਗਹੇ ਰਹਾਉ ਆਹੇ ਮਨ ਅਵਰਨਾ ਭਾਵੇ ਚਰਨਾਵੇ ਚਰਨਾਵੇ ਉਲ ਜਿਉ ਆਲਮ ਕਰੰਦ ਕਮਲ ਜਿਉ ਆਨਸ ਨਹੀਂ ਚਾਹੇ ਏਕੇ ਹਰ ਲਾਹੇ ਅਨ ਤੇ ਟੂਟੀਏ ਰਿਖ ਤੇ ਛੂਟੀਏ ਮਾਨ ਹਰਸ ਕੂਟੀਏ ਸੰਗ ਸਾਧੂ ਉਲਟੀਏ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮਹੱਲਾ ਨਾਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਖਰਤਾ ਹਰ ਨਾਮ ਪਛਾਨੋ ਅਜਾਮਲ ਗਣਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ ਰਗਾਓ ਗਜ ਕੀ ਤਰਸ ਮਿੱਟੀ ਛਿਨਹੂ ਮੈਂ ਜਦ ਹੀ ਰਾਮ ਬਖਾਨੋ ਨਾਰਦ ਕਹਿਤ ਸੁੰਦ ਤਰੂ ਬਾਰਕ ਭਜਨ ਮਾਏ ਲਬਟਾਨੋ ਅਚਲ ਅਮਨ ਨਿਰਭੈ ਪਦ ਪਾਇਓ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਏ ਤੂੰ ਮਾਨੋ ਬਿਲਾਵਲ ਮਹੱਲਾ ਨਾਵਾ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਿਸਾ ਨਹਿ ਚੁਕੇ ਗੁਰ ਏ ਭੇਦ ਬਤਾਵੇ ਰਗਾਓ ਕਹਾਂ ਪਯੋ ਤੀਰਥ ਬ੍ਰਤ ਕੀਏ ਆਰਾਮ ਸਰ ਨਹੀਂ ਆਵੇ ਜੋਗ ਜਗ ਨਿਫਲ ਤੇ ਮਾਨੋ ਜੋ ਪ੍ਰਜਸ ਬਸਰਾਵੇ

ਭਗਤ ਹੀਨ ਜੋ ਪ੍ਰਾਨੀ ਕਰਮੇ ਮੁਕਤ ਨਾਮ ਤੇ ਪਾਵਤ ਗੁਰ ਜਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਦਸਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੀ ਸਭ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਵੇਣ ਪੈ ਪਏ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਅਥ ਕਦ ਬਾਦ ਕਰੇ ਦੁਖ ਹੋਈ ਤਦ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਾਨਵ ਕਥਨੀ ਹੈ ਪਰ ਰਹਿਤ ਨ ਹੋਈ ਨਾ ਵੋ ਫੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਕੜ ਕੜ ਵਿਆਪ ਰਹੋ ਬਿਖ ਨਾਲ ਜੋ ਅੰਜ ਤੋ ਦੀਸੇ ਕਾਲ ਕਾਰਜ ਸੀਧੋ ਹਿਰਦੇ ਸੁਮਾਲ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਨਮੁਖ ਹਉਮੈ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰੈਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਨ ਵੇਖੈ ਜੋਤ ਸ਼ਸਤਰ ਸਿਮਰਤ ਨਾਮ ਗਿਰੜਾਮੰ ਗੁਰਮੁਖ ਸਾਂਤ ਊਤਮ ਕਰਾਮੰ ਮਨਮੁਖ ਜੋਨੀ ਦੁਖ ਸਹਾਮੰ ਬੰਧਨ ਟੂਟੇ ਇਕ ਨਾਮ ਵਸਾਮੰ ਮੰਨੇ ਨਾਮ ਸੱਚੀ ਪਦ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਪਾਵੇ ਮਨ ਸੋਏ ਨਾਨਕ ਕਹਿ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੇ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਨ ਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਕਤ ਮਨ ਸਾਚਾ ਪਾਵੇ ਤਨ ਤਨ ਕਲਤ ਸਭ ਦੇਹ ਅਵਮਾਨਾ ਬਿਨ ਨਾਵੇ ਕਿਸ ਸੰਗ ਨ ਜਾਨਾ ਰਖਾਉ ਕੀ ਤੇਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਪਸਮੈ ਟੇਰੀ ਖਾਕੂ ਖਾਕਰ ਲੈ ਸਭ ਫੈਲ ਬਿਨ ਸਬਦੇ ਨਹੀਂ ਉਤਰੇ ਮੈਲ ਗੀਤ ਰਾਗ ਤਨ ਤਾਲ ਸੇ ਕੂਰੇ ਤ੍ਰਿਗੁਣ ਉਪਜੈ ਬਿਨ ਸੇ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਝੂਟੇ ਗੁਰਮੁਖ ਦਾਰੂ ਗੁਣ ਗਾਏ ਧੋਤੀ ਊਜਲ ਤਿਲਕ ਗਲਮਾਲਾ ਅੰਤਰ ਕ੍ਰੋਧ ਪੜੇ ਨਾਟਸਾਲਾ ਨਾਮ ਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਹੀਂ ਸੁਗਤੀਆ ਤੂਕਰ ਸਵਾਨ ਗਰਦ ਮੰਜਾਰਾ ਪਸੂ ਮਲੇਸ਼ ਨੀ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਏ ਬੰਧਨ ਵਾਧਿਆ ਆਈਏ ਜਾਈਏ ਗੁਰ ਸੇਵਾ ਤੇ ਲਹੇ ਪਦਾਰਥ ਹਿਰਦੇ ਨਾਮ ਸਦਾ ਕਿਰਤਾਰਥ ਸਾਚੀ ਦਰਗੇ ਪੂਛ ਨਾ ਹੋਏ ਮਾਨੇ ਹੁਕਮ ਤੀਜੇ ਦਰ ਸੋਏ ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ ਰਹੇ ਰਜਾਈ ਹੁਕਮ ਪਛਾਣੇ ਹੁਕਮ ਪਛਾਣ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਪੈ ਨਾਸ ਰਹੇ ਅਤੀਤ ਜਾਣੇ ਸਭ ਤਿਸਕਾ ਤਾਨ ਮਨ ਅਰਪੇ ਹੈ ਇਹ ਜਿਸਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮਹੱਲਾ ਤੀਜਾ ਅਸ਼ਟਪਦੀ ਕਰ ਦਸਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਗ ਕਊਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਮਾਨ ਬਿਨ ਨਾਵੇ ਪਾਜ ਲਏ ਗਨਦਾਨ ਸਤਿਗੁਰ ਸੇਵ ਨਾਮ ਸੇ ਮਨ ਕੀਤ ਗੁਰ ਪੇਟੇ ਹਰ ਨਾਮ ਚੇਤਾਵੇ ਬਿਨ ਨਾਵੇ ਹੋਰ

ਆਪ ਨਾ ਬੂਝੇ ਲੋਕ ਬੁਝਾਵੇ ਮਨ ਕਾ ਅੰਧਾ ਅੰਧ ਕਮਾਵੇ ਤਾਰ ਘਰ ਮਹਿਲ ਠੌਰ ਕੈਸੇ ਪਾਵੇ ਹਰ ਜੀਉ ਸੇਵਗੇ ਅੰਤਰ ਜਾਮੀ ਕੜ ਕੜ ਅੰਤਰ ਜਿਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੇ ਪੈ ਨਾਮੀ ਸਾਚਾ ਨਾਮ ਸਾਚੇ ਸ਼ਬਦ ਜਾਣੇ ਆਪੇ ਆਪ ਮਿਲੇ ਚੁੱਕੇ ਅਭਮਾਨੇ ਗੁਰਮੁਖ ਨਾਮ ਸਦਾ ਸਦਾ ਵਖਾਨੇ ਸਤਿਗੁਰ ਸੇਵੇ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲੇ ਵੱਡੀ ਵਡਿਆਈ ਦੁਖ ਕਾਟ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮਾਨਿਆ ਕਰਨੀ ਸਾਰ ਗੁਰਮਤ ਮਾਨਿਆ ਮੁਖ ਦੁਆਰ ਨਾਨਕ ਗੁਰਮਤ ਮਾਨਿਆ ਪਰਿਵਾਰ ਹੈ ਸਾਧਾਰ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਕਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮੇਟੇ ਅਨ ਦਿਨ ਹਰ ਅਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖੇਨ ਪਲ ਰਹਿ ਨਾ ਸਕੋ ਬਿਨ ਨਾਵੇ ਗੁਰਮੁਖ ਹਰ ਹਰ ਪਾਠ ਪੜਈਆ ਰਖਾਓ ਏ ਗ੍ਰਿਉਧ ਦੁਆਰ ਹੈ ਜਾ ਕੇ ਅਹੇ ਨਿਸ ਤਸਕਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਾਨਮੁਖ ਅੰਧਲੇ ਖਬਰ ਨਾ ਪਈਆ ਕੰਚਨ ਕੋਟ ਬਹੁਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੋਕਾਨੇ ਗੁਰ ਕੇ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿਤਾ ਖੇਪ ਸਤਿਗੁਰ ਪਾਰ ਲੰਘਈਆ ਜਮ ਜਾਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਸਿੱਖੇ ਤੇ ਅੰਤ ਨਾ ਲਈਆ ਗੁਰਮੁਖ ਮਨੁਆ ਇਕਤ ਕਰ ਆਵੇ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤ ਧਰਮ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਪੀਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹੇ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦਿੱਟ ਸਭ ਸਮ ਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਇਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਪਿਆਵ ਹੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਘ ਹਰ ਬੋਈਆ ਜਪ ਜਗਨਨਾਥ ਜਗਦੀਸ਼ ਗੁਸਈਆ ਸਰਣ ਪਰੇ ਸਈ ਜਨ ਉਭਰੇ ਜਿਉਂ ਪ੍ਰਹਿਲਾਦ ਉਧਾਰ ਸਮਈਆ ਰਹਾਉ ਪਾਰ ਅਠਾਰੇ ਮੈਂ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈ ਸਾਗਤ ਕੂੜੇ ਊਬ ਸੁਖ ਹੂਏ ਮਨ ਅਭਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਾਬਿਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਤੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੀ ਇਕ ਸਰਧਾ ਉਭਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਵੈਰਾਗ ਨਿਤ ਨਿਤ ਹਰ ਧਿਆਏ

ਵੇਦ ਪੁਰਾਣ ਪੁਕਾਰ ਧਰਮ ਕਰੋ ਖਟ ਕਰਮ ਦਰੜਈਆ ਮਨ ਮੁਖ ਪਾਖੰਡ ਪਰਮ ਵਿਗੂਤੇ ਲੋਭ ਲਹਿਰ ਨਾਭ ਪਾਰ ਬੁੜਈਆ ਨਾਮ ਜਪੋ ਨਾਮੇ ਗਲ ਪਾਵੋ ਸਿਮਰਤ ਸਾਸਤਰ ਨਾਮ ਦਰੜਈਆ ਹੋਮੇ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੇ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੇ ਜਿਤ ਫਾਵੇ ਤਿਤ ਰਾਹੇ ਚਲਈਆ ਬਿਲਾਵਲ ਮੁਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਤਿਆਇਆ ਹਉ ਬਲ ਬਲ ਸਤਿਗੁਰ ਸਤਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਮਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀਤੇ ਹਰ ਨਾਮ ਟਕਈਆ ਸਤਿਗੁਰ ਕੀ ਤਰ ਲਾਗਾ ਜਾਵ ਗੁਰ ਕਿਰਪਾ ਤੇ ਹਰ ਦਰ ਲਈਆ ਰਖਾਓ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਸ ਮਸ ਤਤ ਕਢਈਆ ਲਾਲ ਜਵੇ ਹਰ ਨਾਮ ਪ੍ਰਗਾਸਿਆ ਪਾਂਡੇ ਪਾਓ ਪਵੇ ਤਿਤ ਅਈਆ ਦਾਸਨ ਦਾਸ ਦਾਸ ਹੋਈ ਰਹੀਏ ਯੋਜਨ ਰਾਮ ਭਗਤ ਨਿਜ ਪਈਆ ਮਨ ਬੋਧ ਅਰਪ ਧਰੋ ਗੁਰ ਆਗੇ ਗੁਰ ਪ੍ਰਸਾਦੀ ਮੈਂ ਆਕਥ ਕਸਈਆ ਮਨ ਮੁਖ ਮਾਇਆ ਮੋਹਵੇ ਆਪੇ ਇਉ ਮੰਤ੍ਰਿਸ਼ਨਾ ਜਲ ਤਿਤਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਉ ਮਨ ਨਾਚੇ ਸਤਗੁਰ ਆਗੇ ਅਨਗਲ ਸ਼ਬਦ ਤੁਨ ਤੂਰ ਵਜਈਆ ਹਰ ਉਸਤ ਕਰੇ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੂਰਈਆ ਹਰ ਕੀ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰਤਾਲ ਚੋਏ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਈਆ ਮਨ ਹੜ ਕਰਮ ਕਰੇ ਅਭਮਾਨੀ ਜੋ ਬਾਲਕ ਬਾਲੂ ਕਰ ਉਸਰਈਆ ਆਵੇ ਲਹਿਰ ਸੁਮੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਕਿਉ ਜਗ ਹੈ ਸਭ ਖੇਲ ਖੇਲਈਆ ਜੋ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ ਬਿਲਾਵਲ ਮੁਹੱਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਪਸਮ ਦਰੜਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਖਾਓ ਤਜੇ ਗ੍ਰਸਤ ਪਿਆ ਬਨਵਾਸੀ ਇਹ ਖਿਨ ਮਨੁਆ ਟਿਕੇ ਨਾ ਟਕਈਆ ਧਾਵਤ ਤਾਏ ਤਦੇ ਕਰ ਆਵੇ ਹਰ ਹਰ ਸਾਧੂ ਸਰਨ ਪਵਈਆ ਤੀਆਂ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੂਝੇ ਗੁਰ ਕੈ ਸ਼ਬਦ ਨਰਾਜ ਸੁਖ ਲਈਆ ਉਬਜੀ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਮਨ ਕਰਈਆ ਪਰ ਪਵਨ ਕਰੇ ਬੂਝੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿੱਧ ਸਿੱਖੇ ਬਹੁ ਤੇਰੇ ਮਨ ਮੰਗ ਰਿਧ ਸਿਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨਸਾ ਤਨ ਆਵੇ ਮਿਰ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ ਪੰਡਜ ਜੇਰਜ ਸੇਤ ਉਤਖੁਜ ਵਰਨ ਰੂਪ ਜੀਜੰਤ ਉਪਈਆ ਸਾਧੂ ਸਰਨ ਪਰੇ ਸੋ ਉਬਰੇ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਉ ਕੰਬੀਰ ਤਰਲੋਚਨ ਔ ਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ

ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰਮੋਹਨ ਮੋਹੇ ਮਨ ਲਈਆ, ਹਉ ਆਕਲ ਵਿਕਲ ਪਈ ਗੁਰ ਦੇਖੇ, ਹੋਨ ਲੋੜ ਪੋੜ ਹੋਏ ਪਈਆ ਰਹਾਓ, ਹਉ ਨਿਰਖਤ ਫਿਰੋ ਸਭ ਦੇਹ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ, ਮਨ ਤਨ ਕਾੜ ਦਿਓ ਗੁਰ ਆਗੇ, ਜੇ ਹਰ ਪ੍ਰਭ ਮਾਰਗ ਪੰਥ ਦਿਖਈਆ।

ਚਾਲ ਚਰ ਸਗੀ ਹਮ ਪ੍ਰਬੁੱਧ ਗੁਣ ਕਾਮਣ ਕਰ ਹਰ ਪ੍ਰਭ ਲਈਆ ਭਗਤ ਵਛਲ ਓਆ ਕੋ ਨਾਮ ਕਹੀ ਤਵੇ ਤਰਨ ਪ੍ਰਭੂ ਤਿਸ ਪਾਛੇ ਪਈਆ ਖਿਮਾ ਸੀਗਾਰ ਕਰੇ ਪ੍ਰਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਾ ਮੇਰਾ ਹਮ ਤਿਸ ਆਗੇ ਜੀਉ ਕਟ ਕਟ ਪਈਆ ਹਰ ਹਰ ਹਾਰ ਕੰਠ ਗਏ ਬਣਿਆ ਮਨ ਮੋਤੀ ਚੂਰ ਵੜ ਗਏ ਨਈਆ ਹਰ ਹਰ ਸਰਧਾ ਸੇ ਵਛਾਈ ਪ੍ਰਭ ਛੋੜ ਨ ਸਕੇ ਬਹੁਤ ਮਨ ਪਈਆ ਤੇ ਪ੍ਰਭ ਅਵਰ ਅਵਰ ਕਿਛ ਕੀਜੇ ਤਾ ਬਾਦ ਸੀਗਾਰ ਫੋਕਟ ਫੋਕਟਈਆ ਕੀਓ ਸੀਗਾਰ ਮਿਲਨ ਕੈ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਹਾਮ ਤੇਰੀ ਤੂੰ ਅਗਮ ਗੁਸਾਈ ਕਿਆ ਮ ਕਰੇ ਤੇਰੇ ਵਸ ਪਈਆ ਦਇਆ ਦੀਨ ਕਰੋ ਰਖ ਲੇਵੋ ਨਾਨਕ ਹਰ ਗੁਰ ਸਰਨ ਸਮਈਆ ਬਿਲਾਵਲ ਮੁਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਤੂੰ ਚਾਤਰਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ ਮੇਲ ਮਿਲ ਸਖੀ ਹਰ ਕਥਾ ਸੁਣਈਆ ਸਤਿਗੁਰ ਦਇਆ ਕਰੇ ਪ੍ਰਾ ਮੇਲੇ ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਕ ਨਾਟਕ ਦੇਖ ਪੋਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹਾਂ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉ ਬਿਨ ਅਮਲ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਪਾਵੇ ਬਿਨ ਹਰ ਕੋ ਦੁਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਹਾਂ ਤਿਸ ਵਿਟੋ ਬਾਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਰਣ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਣ ਜੇ ਆਵੇ ਪ੍ਰਭ ਆਏ ਮਿਲੇ ਕਨ ਟੀਲ ਨਾ ਪਈਆ ਤਾਰ ਕਰਕੇ ਆ ਚਾਰ ਵਧਾਏ ਮਨ ਪਾਖੰਡ ਕਰਮ ਕਪਟ ਲੋ ਭਈਆ ਬੇਸਵਾ ਕਹਿ ਕਰ ਬੇਟਾ ਜਨਮਿਆ ਪਿਤਾ ਤਾਏ ਕਿਆ ਨਾਮ ਸਵਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਥਾਰੀ ਬਾਂਹ ਪਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਜ ਆਣ ਸਰਣ ਗਹੀ ਰਖਾਉ ਪ੍ਰਭ ਚਰਨ ਕਮਲ ਅਪਾਰ ਹਉ ਜਾਓ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਣ ਕਤੇ ਨਾ ਜਾਹੇ ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦਹਿਨ ਚੜ੍ਹ ਨਾਭ ਸੰਤ ਉਧਾਰ।

ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮਨਾ ਪੇਖੇ ਨੈਨ ਸੁਨ ਮੋਹੇ ਅਨਹਤ ਬੈਨ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ।

ਨਾਨਕਾ ਨਾਮ ਧਿਆਏ। ਦੀਨਾ ਨਾਥ ਦਿਆਲ ਮੇਰੇ ਸੁਆਮੀ, ਦੀਨਾ ਨਾਥ ਦਿਆਲ, ਜਾਚੋ ਸੰਤਰਵਾਲ ਰਖਾਓ। ਸੰਸਾਰ ਵਿਖਿਆ ਕੂਪ, ਤਾਂ ਅਗਿਆਨ ਮੋਹਤ ਕੂਪ, ਗਏ ਪੂਜਾ ਪ੍ਰਭ ਜੀ ਲੇਹੋ, ਹਰ ਨਾਮ ਅਪਣਾ ਦੇਹੋ, ਪ੍ਰਭ ਤੁਝ ਬਿਨਾ ਨਹੀਂ ਠਾਓ, ਨਾਨਕਾ ਬਲ ਬਲ ਜਾਓ, ਲੋਭ ਮੋਹ ਬਾਦੀ ਦੇਹ, ਬਿਨ ਭਜਨ ਹੋਵਤ ਖੇਹ, ਜਮਦੂਤ ਮਹਾਂ ਪਿਆਨ, ਚਿਤ ਗੁਪਤ ਕਰਮ ਹੈ ਜਾਨ, ਦਿਨ ਰਹਿਣ ਸਾਖ ਸੁਣਾਏ, ਨਾਨਕਾ ਹਰ ਸਰਣਾਏ, ਪਏ ਪੰਜਨਾ ਮੁਰਾਰ, ਕਰ ਦਇਆ ਪਤਤ ਉਧਾਰ, ਮੇਰੇ ਦੋਖ ਗਨੇ ਨਾ ਜਾਹੇ, ਹਰ ਬਿਨਾ ਕਤੇ ਸਮਾਹੇ, ਗਏ ਓਟ ਚਿਤਵੀ ਨਾਥ, ਨਾਨਕਾ ਦੇ ਰਖ ਹਾਥ, ਹਰ ਗੁਣ ਦੇ ਗੋਪਾਲ, ਸਰਬ ਕੜ ਪ੍ਰਤਪਾਲ, ਮਨ ਪ੍ਰੀਤ ਦਰਸ਼ਨ ਪਿਆਸ, ਗੋਬਿੰਦ ਪੂਰਨ ਆਸ, ਇਕ ਨਿਮਖ ਰਹਿਣ ਨਾ ਜਾਏ, ਵਡਭਾਗ ਨਾਨਕ ਪਾਏ, ਪ੍ਰਭ ਤੁਧ ਬਿਨਾ ਨਹੀਂ ਹੋਰ, ਮਨ ਪ੍ਰੀਤ ਚੰਦ ਚਕੋਰ, ਜੋ ਮੀਨ ਜਲ ਸੁਵੇਤ, ਆਲ ਕਮਲ ਭਿਨ ਨਾ ਪੇਤ, ਜੋ ਚਕਵੀ ਸੂਰਜ ਆਸ, ਨਾਨਕ ਚਰਨ ਪਿਆਸ, ਜੋ ਤਰਨ ਪਰਤ ਪਰਾਨ, ਜੋ ਲੋਭੀਏ ਤਨ ਦਾਨ, ਜੋ ਦੂਧ ਜਲੇ ਸੰਜੋਗ, ਜੋ ਮਾਂ ਖੁਦਿਆ ਰਸ ਭੋਗ, ਜੋ ਮਾਦ ਪੂਤੇ ਹੇਤ, ਹਰ ਸਿਮਰ ਨਾਨਕ ਨੇਤ, ਜਿਉ ਦੀਪ ਪਤਨ ਪਤੰਗ, ਜਿਉ ਚੋਰ ਹਿਰਤ ਨਿਸੰਗ, ਮੈਗਲੈ ਕਾਮੇ ਬੰਦ, ਜਿਉ ਗ੍ਰਸਤ ਬਖਈ ਧੰਦ, ਜਿਉ ਜੁਆਰ ਵਿਸਨ ਨਾ ਜਾਏ, ਹਰ ਨਾਨਕ ਇਹੋ ਮਨ ਲਾਏ, ਕੁਰੰਕ ਨਾ ਦੇ ਨੇਹੋ, ਚਾਤ੍ਰਿਕ ਚਾਹਤ ਮੇਹੋ, ਜਨ ਜੀਵਨਾ ਸਤਸੰਗ, ਗੋਬਿੰਦ ਭਜਨਾ ਰੰਗ, ਰਸਨਾ ਬਖਾਨੇ ਨਾਮ, ਨਾਨਕ ਦਰਸ਼ਨ ਦਾਨ, ਗੁਣ ਗਾਏ ਸੁਨ ਲਿਖ ਦੇ, ਤੋ ਸਰਬ ਫਲ ਹਰ ਲੇ, ਉਲ ਸਮੂਹ ਕਰਤ ਉਧਾਰ, ਸੰਸਾਰ ਉਤਰ ਸਪਾਰ, ਹਰ ਚਰਨ ਬੋਹਿਤ ਤਾਹੇ, ਮਿਲ ਸਾਧ ਸੰਗ ਜਸ ਗਾਹੇ, ਹਰ ਪੈਜ ਰੱਖੇ ਮੁਰਾਰ, ਹਰ ਨਾਨਕ ਸਰਨ ਦੁਆ।

ਅਰ ਨਿਰਾਲਾ ਅਮਰ ਅਜੋ ਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਕੜਕੜ ਦੇਖਿਆ ਜੋ ਦਿਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਯਾ ਜਬ ਜਾਪੋ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਿਲ ਕਰਦੀ ਸਹਿ ਰਗਾਓ ਦੂਜੇ ਪਾਏ ਲੱਗੇ ਪਛਤਾਣੇ ਜਮਦਰ ਬਾਧੇ ਆਮਣ ਜਾਣੇ ਕਿਆ ਲੈ ਆਵੇ ਕਿਆ ਲੈ ਜਾਵੇ ਸਿਰ ਜਮਕਾਰ ਸੇ ਝੂਟਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕਿੰਨੇ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ

ತೃತೀಯ ಬ್ರಹ್ಮ ವಿಷ್ಣುಮಹೇಶ ದೇವಿ ದೇವ್ಯೋಪಾಯೇ ವೇಸ ಜ್ಯೋತಿ ಜಾತಿ ಗಣತನ ಆವೇ ಜಿನ ಸಾಜೀ ಸೋ ಕೀಮತ ಪಾವೇ ಕೀಮತ ಪಾಏ ರಹ್ಯಾ ಭರಪೂರ ਕਿਸ ਨੇੜੇ ਕਿਸ ਆਖਾਂ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਦਿਸ਼ਾ ਖੜ ਤੀਨ ਉਪਾਏ ਤੋ ਬੂਝੇ ਜਿਸ ਆਪ ਬੁਝਾਏ ਤੀਨ ਸਮਾਵੇ ਚੌਥੇ ਵਾਸਾ ਪਰੁਣਤ ਨਾਨਕ ਹਮਤਾ ਕੇ ਦਾਸਾ ਪੰਚਮੀ ਪੰਚ ਪੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਏਕ ਪਰਮ ਭੁੱਖੇ ਮੋਹ ਪਿਆਸੇ ਏਕ ਰਸਚਾਖ ਸਭ ਤ੍ਰਿਪਤਾਸੇ ਇਕ ਰੰਗ ਰਾਤੇ ਇਕ ਮਰਤੂਰ ਇਕ ਦਰ ਕਰ ਸਾਚੇ ਦੇਖ ਹਦੂਰ ਝੂਠੇ ਕੋ ਨਾਹੀ ਪਦ ਨਾਓ ਕਉ ਨ ਸੂਚਾ ਕਾਲਾ ਕਾਓ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਪਰਮੇ ਮੁਕਤ ਨ ਹੋਏ ਤਉ ਛੂਟੇ ਜਾਂ ਖਦਮ ਛਿੜਾਏ ਗੁਰਮਤ ਮੇਲੇ ਭਗਤ ਦਿੜਾਏ ਖਸ਼ਟੀ ਖੜ ਦਰਸ਼ਨ ਪ੍ਰਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਹਾਵੇ ਤਾਂ ਮਹਿਲ ਬੁਲਾਵੇ ਸਬਦੇ ਫੇਦੇ ਤਉ ਪਦ ਪਾਵੇ ਕਰ ਘਰ ਵੇਸ ਖਪੇ ਲੈ ਜਾਵੇ ਸਾਚੇ ਸਾਚੇ ਸਾਚ ਸਮਾਵੇ ਸਪਤਮੀ ਸਸੰਤੋਖ ਸਰੀਰ ਸਾਸ ਮੁੰਦ ਪਰੇ ਨਿਰਮਲ ਨੀਰ ਮੱਜਨ ਸ਼ੀਲ ਸਜਰ ਦੇ ਵਿਚਾਰ ਗੁਰ ਕੇ ਸ਼ਬਦ ਪਾਵੇ ਸਾ ਪਾਰ ਮਨ ਸਾਚਾ ਮੁਖ ਸਾਚੋ ਪਾਏ ਸੱਚ ਨਿਸ਼ਾਨੇ ਠਾਕ ਨ ਪਾਏ ਅਸ਼ਟਮੀ ਅਠ ਸਿੱਧ ਬੁੱਧ ਸਾਧੇ ਸੱਚ ਨੇ ਕੇਵਲ ਕਰਮ ਅਰਾਧੇ ਪਾਉਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਨਾਓ ਤਿਸ ਮੈਂ ਮਨੁਆ ਰਹਾ ਲਿਵ ਲਾਏ ਪਰੁਣਤ ਨਾਨਕ ਕਾਲ ਨ ਖਾਏ ਨਾਓ ਨੌਮੀ ਨਵੇ ਨਾਥ ਨਵ ਖੰਡਾ ਕੜ ਕੜ ਨਾਥ ਮਹਾ

ਵਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੇ ਅਵਰ ਨ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਿਰਦੇ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸਵਾਮੀ ਜਾਨ ਪਗ ਲਗ ਧਿਆਓ ਹੋਏ ਦਾਸਨ ਦਾਸਾ ਰਹਾਓ ਸੋਮਵਾਰ ਸਜ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵ ਲਾਏ ਜੇ ਦੇਵੇ ਤੇ ਪੱਲੇ ਪਾਏ ਅਗਮ ਗੋਚਰ ਲਿਖਿਆ ਨਾ ਜਾਏ ਗੁਰ ਕੇ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆ ਬੁਝਾਏ ਸੋਈ ਬੂਝੇ ਗੁਰ ਕੇ ਸ਼ਬਦ ਦਰ ਕਰ ਸੂਝੇ ਪ੍ਰੇਮ ਭਗਤ ਕਰੇ ਲਿਵ ਲਾਏ ਹੋਮੇ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹੋਮੇ ਮਲਕ ਹੋਏ ਤਰ ਸੱਚੇ ਤਰ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਣ ਹਾਰ ਜੋ ਦੇਵੇ ਤਿਸ ਕਉ ਬਲ ਜਾਈਏ ਗੁਰ ਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਰੱਖੋ ਉਰਤਾਰ।

ਹਉਮੈ ਮੇਰਾ ਪਰਮੈ ਸੰਸਾਰ, ਮਨਮੁਖ ਅੰਧਾ ਦੂਜੇ ਪਾਏ, ਜਮ ਦਰਬਾਦਾ ਚੋਟਾਂ ਖਾਏ, ਗੁਰ ਪ੍ਰਸਾਦੀ ਸਦਾ ਸੁਖ ਪਾਏ, ਸਤਕਰਣੀ ਸਾਚ ਲਿਵਲਾਏ, ਸਤਿਗੁਰ ਸੇਵੇ ਸੇ ਵਡਫਾਗੀ, ਹਉਮੈ ਮਾਰ ਸੱਚ ਲਿਵਲਾਗੀ, ਤੇਰੇ ਰੰਗਰਾਤੇ ਸਹਿਜ ਸੁਪਾਏ, ਤੂੰ ਸੁਖਦਾਤਾ ਲਹੇ ਮਿਲਾਏ, ਇਕ ਸਤੇ ਦੂਜਾ ਨਾਹੀਂ ਕੋਏ,

ਕਰਤਾਰ, ਨੇਚਲ ਸਾਚ ਰਹਿਆ ਕਲਤਾਰ, ਨਾਨਕ ਗੁਰਮੁਖ ਬੂਝੈ ਉਹ ਸ਼ਬਦ ਵਿਚਾਰ। ਬਲਾਵਲ ਮੁਹੱਲਾ ਤੀਜਾ, ਆਦਿ ਪੁਰਖ ਆਪੇ ਸ੍ਰਿਟ ਸਾਜੇ, ਜੀ ਜੰਤ ਮਾਇਆ ਮੋਇ ਪਜ, ਦੂਜੇ ਪਾਏ ਪ੍ਰਪੰਚ ਲਾਗੇ, ਆਵੇ ਜਾਹੇ ਮਰੇ ਅਪਾਗੇ, ਸਤਿਗੁਰ ਭੇਟੇ ਸੋਝੀ ਪਾਏ, ਪ੍ਰਪੰਚ ਚੁੱਕੇ ਸੱਚ ਸਮਾਏ। ਜਾ ਕੇ ਮਸਤਕ ਲਿਖਿਆ ਲੇਖ, ਤਾ ਕੇ ਮਨੁਸਿਆ ਪ੍ਰਵੇਕ ਰਖਾਓ, ਸ੍ਰਿਸ਼ਟਿ ਉਪਾਏ ਆਪੇ ਸਾ ਵੇਖੇ, ਕੋਈ ਨਾ ਮੇਟੈ ਤੇਰੇ ਲਿਖੈ, ਸਿੱਧ ਸਾਧਕ ਜੇ ਕੋ ਕਹੇ ਕਹਾਏ, ਪਰਮੇ ਪੂਲਾ ਆਵੇ ਜਾਏ, ਸਤਿਗੁਰ ਸੇਵੇ ਸੋ ਜਨ ਬੂਝੈ, ਆਉ ਮੈਂ ਮਾਰੇ ਤਾਂ ਦਰ ਸੂਝੇ, ਇੱਕ ਤੇ ਸਭ ਦੂਜਾ ਹੂਆ, ਏਕੋ ਵਰਤੇ ਅਵਰ ਨਾ ਬੀਆ, ਦੂਜੇ ਤੇ ਜੇ ਏਕੋ ਜਾਣੇ, ਗੁਰ ਕੈ ਸ਼ਬਦ ਹਰ ਦਰ ਨਿਸਾਣੇ, ਸਤਿਗੁਰ ਪੇਟੇ ਤਾਂ ਏਕੋ ਪਾਏ, ਵਿਚੋਂ ਦੂਜਾ ਠਾਕ ਰਖਾਏ, ਜਿਹਦਾ ਸਾਹਿਬ ਡਾਢਾ ਹੋਏ, ਇਸ ਨੂੰ ਮਾਰ ਨਾ ਸਕੇ ਕੋਏ, ਸਾਹਿਬ ਕੀ ਸੇਵ ਰਹੇ ਸਰਣਾਈ, ਆਪੇ ਬਗਸੇ ਦੇ ਵਡਿਆਈ, ਤੇਤੇ ਉਪਰ ਨਾਹੀ ਕੋਏ, ਕੌਣ ਡਰੇ ਡਰ ਕਿਸਕਾ ਹੋਏ, ਗੁਰਮਤੀ ਸਾਂਤ ਵਸੇ ਸਰੀਰ, ਸ਼ਬਦ ਚੀਨ ਫਿਰ ਲੱਗੇ ਨਾ ਪੀਰ, ਆਵੇ ਨਾ ਜਾਏ ਨਾ ਦੁਖ ਪਾਏ, ਨਾ ਮੇਰਾ ਤੇ ਸਹਿਜ ਸਮਾਏ, ਨਾਨਕ ਗੁਰਮੁਖ ਵੇਖੇ ਹਦੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ, ਇੱਕ ਸੇਵਕ ਇੱਕ ਪਰਮ ਭੁਲਾਏ, ਆਪੇ ਕਰਿਹਰ ਆਪ ਕਰਾਏ, ਏਕੋ ਵਰਤੇ ਅਵਰ ਨਾ ਕੋਏ, ਮਨ ਰੋਸ ਕੀਜੇ ਜੇ ਦੂਜਾ ਹੋਏ, ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੇ ਸਾਚੇ ਵਿਚਾਰੀ, ਥਿੱਤੀ ਵਾਰ ਸਭ ਸਭ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਥਿੱਤੀ ਵਾਰ ਸਭ ਆਵੇ ਜਾਹੇ, ਗੁਰ ਸ਼ਬਦ ਨਿਚਲ ਸਦਾ ਸੱਚ ਸਮਾਹੇ, ਥਿੱਤੀ ਵਾਰ ਤਾਂ ਜਾਂ ਸੱਚ ਰਾਤੇ, ਬਿਨ ਆਵੇ ਸਭ ਪਰਮੇ ਕਾਚੇ, ਮਨ ਮੁਖ ਮਰੇ ਮਰ ਵਿਗਤੀ ਜਾਹੇ, ਏਕ ਨਾ ਚੇਤੇ ਦੂਜੇ ਲੋਭਾਹੇ, ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸਭ ਦੇ ਕਿਉਂ ਪਾਏ ਪਾਰ, ਆਪ ਉਪਾਇਓ ਪਾਵਣਹਾਰ, ਆਪੇ ਕੀ ਤੋਨ ਗੁਰ ਵਿਚਾਰ, ਬਹੁਤੇ ਪੇਖ ਕਰੇ ਪੇਖ ਤਾਰੀ, ਪਾਪ ਪਾ ਪਰਮੇ ਕਾਚੀ ਸਾਰੀ, ਅਇਥੇ ਸੁਖ ਨਾ ਆਗੇ ਹੋਏ, ਮਨ ਮੁਖ ਮੋਏ ਆਪਣਾ ਜਨਮ ਖੋਏ, ਸਤਿਗੁਰ ਸੇਵੇ ਪਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ, ਆਪੇ ਪੂਰਾ ਕਰੇ ਸੋਹੋਏ, ਇਹ ਥਿੱਤੀ ਵਾਰ ਦੂਜਾ ਦੋਏ, ਸਤਿਗੁਰ ਬਾਜ ਹੋ ਅੰਧ ਗੁਬਾਰ, ਥਿੱਤੀ ਵਾਰ ਸੇਵੇ ਮੁਧ ਗੁਬਾਰ, ਨਾਨਕ ਗੁਰਮੁਖ ਬੂਝੈ ਸੋ ਜੀ ਪਾਏ, ਇਕ ਤਨਾਮ ਸਦਾ ਰਹਿਆ ਸਮਾਏ। ਬਿਲਾਵਲ ਮਹੱਲਾ ਪਹਿਲਾ, ਸ਼ੰਤ ਦੱਖਣੀ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਮੁੰਦ ਨਵੇਲੜੀਆ

ਤਰਸਾਲ ਰਸੀਆ ਰਵੇ ਸਾਜ ਪਿਆਰੀਆ ਗੁਰਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮ ਹੋਏੜੀ ਫਿਰ ਸੰਸੂਤੀ ਰਾਮ ਗੁਰ ਕੇ ਪਾਏ ਚਲੋ ਸਾਜ ਸੰਗੂਤੀ ਰਾਮ ਤਨ ਸਾਜ ਸੰਗੂਤੀ ਹਰ ਸੰਸੂਤੀ ਸੰਗ ਸਖੀ ਸਹੇਲੀਆ ਇਕ ਪਾਏ ਇਕ ਮਨ ਨਾਮ ਵਸਿਆ ਸਤਿਗੁਰੂ ਹਮ ਮਿਲੀਆ ਦਿਨ ਰਹਿਣ ਕੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸਬਦ ਜੋਤ ਜਗਾਏ ਦੀਪਕ ਨਾਨਕਾ ਪਹੁ ਪੰਜਨੋ ਜੋਤ ਸਵਾਇੜੀਏ ਤਿਰ ਭਵਨ ਸਾਰੇ ਰਾਮ ਕੜ ਕੜਰਾ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਏ ਕੌਮੇ ਮਮਤਾ ਲੋਭ ਜਲ ਹੋ ਸਬਦ ਮੈਲ ਚੁਕਾਈਏ ਦਰਜਾਏ ਦਰਸ਼ਨ ਕਰੀ ਪਹਾਣੇ ਤਾਰੇ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਗ ਤ੍ਰਿਪਤੀ ਨਾਨਕਾ ਉਰਤਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਓ ਕਣਾ ਸਾਜ ਵਿਗਾਸੀ ਰਾਮ ਮੋਹੀ ਪ੍ਰੇਮ ਪਰੇ ਪ੍ਰਪਨਾਸੀ ਰਾਮ ਅਵਗਤੋ ਹਰਨਾਥ ਨਾਥ ਇਸੇ ਪਾਵੇ ਸੋਥੀ ਹੈ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਪੇਖ ਪਵਨੀ ਹਠ ਨਾ ਜਾਨਾ ਨਾਨਕਾ ਸਜ ਗਹਿ ਰਹੇ ਬਿਨੜੀ ਰਹਿਣ ਭਲੀ ਦਿਨ ਸੁਹਾਏ ਰਾਮ ਜੇਕਰ ਸੂਤੜੀਏ ਪਿਰਮ ਜਗਾਏ ਰਾਮ ਨਵਹਾਣ ਨਵਥਣ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ ਤਜ ਕੂੜ ਕਪਟ ਸੁਭਾਓ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨੀਸਾਣਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਫਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨਸ ਮੰਨੇ ਅੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਵਾਣੀ ਉਹ ਵਿਰਲਾ ਗੁਰਮੁਖ ਬੂਝੇ ਉਹ ਸਬਦ ਸਮਾਏ ਆਪ ਗਵਾਏ ਤਿਰ ਪਾਵਣ ਸੋਜੀ ਸੂਝੇ ਰਹੇ ਅਤੀਤ ਅਪਰੰਪਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰਿਆ ਸਰਬਠਾਈ ਨਾਨਕਾ ਉਰਤਾਰਿਆ ਮੈਲ ਬੁਲਾਇੜੀਏ ਭਗਤ ਸੁਨੇਹੀ ਰਾਮ ਗੁਰਮਤ ਮਨ ਰਹਿਸੀ ਸੀਜ ਸੁਦੇਹੀ ਰਾਮ ਮਾਂ ਮਾਰ ਰੀਜੇ ਸ਼ਬਦ ਸੀਜੇ ਤ੍ਰੈਲੋਕ ਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸਬਦ ਚਗਰ ਨਵੇਰੋ

ਹਰਪ੍ਰਭ ਸੇ ਜੀ ਆਇਆ, ਮਨਸੁਖ ਸੁਮਾਣਾ ਰਾਮ, ਗੁਰ ਤੁੱਠੇ ਹਰਪ੍ਰਭ ਆਇਆ, ਰੰਗ ਰਲੀਆ ਮਾਣਾ ਰਾਮ, ਵਡਭਾਗੀਆ ਸੁਹਾਗਣੀ, ਹਰ ਮਸਤਕ ਮਾਣਾ ਰਾਮ, ਹਰ ਪ੍ਰਭ ਹਰ ਸੁਹਾਗ ਹੈ, ਨਾਨਕ ਮਨ ਭਾਣਾ ਰਾਮ, ਨਿਮਾਣਿਆ ਹਰਮਾਨ ਹੈ, ਹਰ ਪ੍ਰਭ ਹਰ ਆਪੇ ਰਾਮ, ਗੁਰਮੁਖ ਆਪ ਗਵਾਇਆ, ਨਿਤ ਹਰ ਹਰ ਜਾਪੇ ਰਾਮ, ਮੇਰੇ ਹਰ ਪ੍ਰਭ ਭਾਵੇ ਸੋ ਕਰੇ, ਹਰ ਰੰਗ ਹਰ ਰਾਪੇ ਰਾਮ, ਜਨ ਨਾਨਕ ਸਹਿਜ ਮਲਾਇਆ, ਹਰ ਰਸ ਹਰ ਥਾਪੇ ਰਾਮ, ਮਾਨਸ ਜਨਮ ਹਰ ਪਾਈਏ, ਹਰ ਰਾਵਣ ਵੇਰਾ ਰਾਮ, ਗੁਰਮੁਖ ਮਿਲ ਸੁਹਾਗਣੀ, ਰੰਗ ਹੋਏ ਕਨੇਰਾ ਰਾਮ, ਜਿਨ ਮਾਨਸ ਜਨਮ ਨਾ ਪਾਇਆ, ਤਿਨ ਭਾਗ ਮੰਦੇਰਾ ਰਾਮ, ਹਰ ਹਰ ਹਰ ਹਰ ਰਾਗ ਪ੍ਰਭ, ਨਾਨਕ ਜਨ ਤੇਰਾ ਰਾਮ, ਗੁਰ ਹਰ ਪ੍ਰਭ ਅਗਮ ਦਰੜਾਇਆ, ਮਨ ਤਨ ਰੰਗ ਪੀਨਾ ਰਾਮ, ਭਗਤ ਵਛਲ ਹਰ ਨਾਮ ਹੈ, ਗੁਰਮੁਖਰ ਲੀਨਾ ਰਾਮ, ਬਿਨ ਹਰ ਨਾਮ ਨਾ ਜੀਵਦੇ, ਜਿਉਂ ਜਲ ਬਿਨ ਮੀਨਾ ਰਾਮ, ਸਬਲ ਜਨਮ ਹਰ ਪਾਇਆ, ਨਾਨਕ ਪ੍ਰਭ ਕੀਨਾ ਰਾਮ। ਬਿਲਾਵਲ ਮਹੱਲਾ ਚੌਥਾ ਸਲੋਕ। ਹਰ ਪ੍ਰਭ ਸਜਣ ਲੋੜ ਲਹੋ, ਮਨ ਵਸੈ ਵੜ ਭਾਗ, ਗੁਰਪੂਰੇ ਵੇਖਾ ਲਿਆ, ਨਾਨਕ ਹਰ ਲਿਵ ਲਾਗ ਸ਼ੰਤ, ਮੇਰਾ ਹਰ ਪ੍ਰਭ ਰਾਮਣ ਆਈਆ, ਹਉਮੈ ਭਗਤ ਜਾਗੇ ਰਾਮ, ਗੁਰਮਤਿ ਆਪ ਮਿਟਾਇਆ, ਹਰ ਹਰ ਲਿਵ ਲਾਗੇ ਰਾਮ, ਅੰਤਰ ਕਮਲ ਪ੍ਰਗਾਸਿਆ, ਗੁਰਗਿਆਨੀ ਜਾਗੇ ਰਾਮ, ਜਨ ਨਾਨਕ ਹਰ ਪ੍ਰਭ ਪਾਇਆ, ਪੂਰੇ ਵੜ ਭਾਗੇ ਰਾਮ, ਹਰ ਪ੍ਰਭ ਹਰ ਮਨ ਪਾਇਆ, ਹਰ ਨਾਮ ਵਧਾਈ ਰਾਮ, ਗੁਰਪੂਰੇ ਪ੍ਰਭ ਪਾਇਆ, ਹਰ ਹਰ ਲਿਵ ਲਾਈ ਰਾਮ, ਅਗਿਆਨ ਅੰਧੇਰਾ ਕੱਟਿਆ, ਜੋਤ ਪ੍ਰਗਟਿਆਈ ਰਾਮ, ਜਨ ਨਾਨਕ ਨਾਮ ਆਧਾਰ ਹੈ, ਹਰ ਨਾਮ ਸਮਾਈ ਰਾਮ, ਤਾਨ ਹਰ ਪ੍ਰਭ ਪਿਆਰੇ ਰਾਵੀਆ, ਜਾਂ ਹਰ ਪ੍ਰਭ ਪਾਈ ਰਾਮ, ਅੱਖੀ ਪ੍ਰੇਮ ਕਸਾਈਆਂ, ਜਿਉਂ ਬਿਲਕ ਮਸਾਈ ਰਾਮ, ਗੁਰਪੂਰੇ ਹਰ ਮੇਲਿਆ।

ਜਨ ਨਾਨਕ ਨਾਮ ਵਿਸਿਆ, ਹਰ ਹਰ ਲਿਵਲਾਈ ਰਾਮ, ਹਾਂ ਮੂਰਖ ਮੁਗਦ ਮਿਲਾਇਆ, ਹਰ ਕਿਰਪਾ ਧਾਰੀ ਰਾਮ, ਤਨ ਤਨ ਗੁਰੂ ਸਾਬਾਸ ਹੈ, ਜਿਨ ਹਉਮੈ ਮਾਰੀ ਰਾਮ, ਜਿਨ ਵਡਭਾਗੀਆ ਵਡਭਾਗ ਹੈ, ਹਰ ਹਰ ਉਰਧਾਰੀ ਰਾਮ, ਜਨ ਨਾਨਕ ਨਾਮ ਸਲਾਹੇ ਤੂੰ, ਨਾਮੇ ਬਲਿਹਾਰੀ ਰਾਮ। ਬਿਲਾਵਲ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ, ਪ੍ਰਭ ਆਪਣਾ ਗਾਇਆ ਰਾਮ। ਅਵਿਨਾਸੀ ਵਰ ਸੁਣਿਆ, ਮਨ ਉਪਜਿਆ ਚਾਇਆ ਰਾਮ, ਮਨ ਪ੍ਰੀਤ ਲਾਗੇ ਵੱਡੇ ਭਾਗੇ, ਤਾਂ ਮਿਲ ਗਏ ਪੂਰਨ ਪਤੇ, ਸਹਿਜੇ ਸਮਾਏ ਗਏ ਗੋਬਿੰਦ ਪਾਈਏ, ਦਿਓ ਸਖੀਏ ਮੋਹੇ ਮੱਤੇ, ਦਿਨ ਰਹਿਣ ਠਾਲੀ ਕਰੋ ਸੇਵ, ਪ੍ਰਭ ਕਵਨ ਜੁਗਤੀ ਪਾਇਆ, ਬਿਰਵੰਤ ਨਾਨਕ ਕਰੋ ਕਿਰਪਾ, ਲੈ ਹੋ ਮੋਹੇ ਲੜ ਲਾਇਆ, ਪਿਆ ਸਮਾੜਾ ਹਰ ਤਨ ਸਾਹਾ ਰਾਮ, ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ, ਮਿਲੇ ਸੰਤ ਪਿਆਰੇ ਦਇਆ ਤਾਰੇ, ਅਕਥੇ ਅਕਥ ਵਿਚਾਰੋ, ਇੱਕ ਚਿੱਤ ਇੱਕ ਮਨ ਚਾਹੇ ਸੁਆਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਾਪਤ ਕਰ ਬੇਨੰਤੀ, ਮਿਲੇ ਹਰ ਸਲਾਹਾ ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪਰ ਅਗਮ ਅਥਾਹਾ, ਸਾ ਅਟਲ ਗਣਿਆ ਪੂਰਨ ਸੰਜੋਗੋ ਰਾਮ, ਸੁਖੇ ਸਮੂਹ ਪਇਆ ਗਇਆ ਵਿਜੋਗੋ ਰਾਮ, ਮੇਰੇ ਸੰਤ ਆਏ ਪ੍ਰਭ ਤੇ ਆਏ, ਬਣੇ ਅਚਰਜ ਜਾਨੀਆਂ, ਮਿਲ ਕੱਤਰ ਹੋਏ ਸਹਿਜਟ ਹੋਏ, ਮਨ ਪ੍ਰੀਤ ਉਪਜੀ ਮਾਨੀਆਂ, ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਹਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ, ਪਵਨ ਸੁਹਾਵੜਾ ਤਰਤ ਸੁਭਾਗੀ ਰਾਮ, ਪ੍ਰਭ ਕਰ ਆਏੜਾ ਗੁਰਚਰਣੀ ਲਾਗੀ ਰਾਮ, ਗੁਰਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਤੂਰੀ, ਹਰ ਮਿਲੇ ਕੰਤ ਵਿਸ਼ੁਨਿਆ, ਆਨੰਦ ਅਨਦਨ ਵਜੇ ਵਾਜੇ, ਅੰਗ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਨ ਸੁਆਮੀ, ਸੰਤ ਸੰਗ ਲਿਵਲਾਗੀ। ਬਿਲਾਵਲ ਮਹੱਲਾ ਪੰਜਵਾਂ, ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ, ਅਨਹਦ ਬਾ ਜਿੱਤਰਾ ਇਸ ਧੁਨ ਦਰਬਾਰ ਆਰਾਮ, ਆਨੰਦ ਅਨਦਨ ਵਜੇ ਵਾਜੇ, ਦਿਨ ਸਰੈਣ ਉਮਾਹਾ, ਤੈ ਰੋਗ ਸੋਗ ਨਾ ਦੁਖ ਵਿਆਪੇ, ਜਨਮ ਮਰਨ ਨਾ ਤਾਹਾ, ਰਿੱਧ ਸਿੱਧ ਸੁਧਰਸ ਅੰਮ੍ਰਿਤ, ਭਗਤ ਭਰੇ ਭੰਡਾਰਾ, ਬਿਨਵੰਤ ਨਾਨਕ ਬਲਿਹਾਰ ਵੰਜਾਂ, ਪਾਰ ਬ੍ਰਹਮ ਪ੍ਰਾਣ ਅਧਾਰਾ, ਸੁਣ ਸਖੀ ਸਹੇਲੜੀ ਹੋ, ਮਿਲ ਮੰਗਲ ਗਾਵੇ ਰਾਮ, ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੇ ਰਾਮ, ਕਰ ਪ੍ਰੇਮ ਰਾਵੇ ਤਿਸੇ ਪਾਵੇ, ਇੱਕ ਨਿਮਖ ਪਲਕ ਨਾ ਤਿਆਗੀਏ, ਗਏ ਕੰਠ ਲਾਈਏ ਨਹਿ ਲਜਾਈਏ, ਚਰਨ ਰਜ ਮਨ ਪਾਗੀਏ, ਭਗਤ ਠਗੋਰੀ ਪਾਏ ਮੋਹ, ਅੰਤ ਕਥੂ ਨਾ ਤਾਵੇ, ਬਿਨਵੰਤ ਨਾਨਕ ਮਿਲ ਸੰਗ ਸਾਜਨ, ਅਮਰ ਪਦਵੀ ਪਾਵੇ, ਬਿਸਮਨ ਬਿਸਮ ਪਈ, ਇਹ ਗੁਣ ਅਵਨਾਸੀ ਰਾਮ, ਕਰ ਗਏ ਪੁਜਾ ਗਹੀ ਕੱਟ ਜਮਕੀ ਫਾਸੀ ਰਾਮ, ਗਏ ਪੁਜਾ ਲੀਨੀ ਦਾਸ ਕੀਨੀ, ਅੰਕਰ ਅਦੋਦ ਜਣਾਇ, ਮਲਨ ਮੋਹ ਵਿਕਾਰ ਨਾਠੇ, ਦਿਵਸ ਨਿਰਮਲ ਆਇਆ, ਦਿੱਟ ਥਾਰੀ ਮਨ ਪਿਆਰੀ, ਮਹਾਂ ਦੁਰਮਦਨਾਸੀ, ਬਿਨਵੰਤ ਨਾਨਕ ਪਈ ਨਿਰਮਲ, ਪ੍ਰਭ ਮਿਲੇ ਅਵਨਾਸੀ, ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ, ਬ੍ਰਹਮ ਦੀ ਸਹਿ ਬ੍ਰਹਮ ਸੁਣੀਏ, ਏਕ ਏਕ ਵਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਏ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀ ਆ, ਬਿਨਵੰਤ ਨਾਨਕ ਸਹੀ ਜਾਣੇ ਜਿਨੀ ਹਰਸ ਪੀਆ। ਬਿਲਾਵਲ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਖੀ ਆਓ ਸਖੀ, ਵਸ ਆਓ ਸਖੀ, ਅਸੀਂ ਫਿਰਕਾ ਮੰਗਲ ਗਾਵੇ, ਤਜਮਾਨ ਸਖੀ ਤਜਮਾਨ ਸਖੀ, ਮਦ ਆਪਣੇ ਪ੍ਰੀਤਮ ਪਹਾਵੇ, ਤਜਮਾਨ ਵੋ ਵਿਕਾਰ ਦੂਜਾ, ਸੇਵ ਏਕ ਨਿਰੰਜਨੋ ਲਗ ਚਰਨ ਸਰਣ ਦਿਆਲ ਪ੍ਰੀਤਮ, ਸਗਲ ਦੁਰਤ ਵਿਖੰਡਨੋ ਹੋਏ ਦਾਸ ਦਾਸੀ ਤਜ ਉਦਾਸੀ, ਬਹੁੜ ਵਿਧੀ ਨਾ ਤਾਵਾ, ਨਾਨਕ ਪੈਮ ਪੈ ਕਰੋ ਕਿਰਪਾ, ਤਾਮ ਮੰਗਲ ਗਾਵਾ, ਅੰਮ੍ਰਿਤ ਪ੍ਰੇਕਾ ਨਾਮ, ਮੈਂ ਅੰਧਲੇ ਟੋਨੀ ਉਹ ਜੋ ਹੈ ਬੋ ਪ੍ਰਕਾਰ, ਸੁੰਦਰ ਮੋਹਨੀ ਮੋਹਨੀ ਮਹਾਂ ਵਿਚਿੱਤਰ ਚੰਚਲ, ਅਣਗ ਪਾਸ ਦਿਖਾਵੇ ਹੋਏ ਠੀਠ ਮੀਠੀ, ਮਨੇ ਲਾਗੇ ਨਾਮ ਲੈਣ ਨਾ ਆਵੇ, ਗ੍ਰਹਿ ਬਣੇ ਤੀਰੇ ਵਰਤ ਪੂਜਾ, ਬਾੜ ਘਾਟੇ ਜੋਹਨੀ, ਨਾਨਕ ਪੈਂਪੇ ਦਇਆ ਤਾਰੋ।
ਮੈਂ ਨਾਮ ਅੰਦਲੇ ਟੂਨੀ ਮੋਏ ਅਨਾਥ ਪ੍ਰੇਨਾਥ ਜਿਉਂ ਜਾਨੋ ਤਿਉਂ ਰੱਖੋ ਜੋ ਤਰਾਈ ਮੋਏ ਨਾਹੇ ਤੇਰੀ ਜਾਵੋ ਕਹਿ ਮੁਖੋ ਨੈ ਚਤਰ ਸੁਗਰ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨੈ ਰੂਪ ਤੂਪ ਨਾ ਨੈਣ ਬੰਕੇ ਜੈ ਪਾਵੇ ਤੈ ਰਖ ਤੂਈ ਜੈ ਜੈ ਜੈਅੰਪੈ ਸਗਲ ਜਾਕੋ ਕਰਣਾ ਪਤ ਗਤ ਕੇ ਨੇ ਲਖੋ ਨਾਨਕ ਪੈਂਪੈ ਸੇਵ ਸੇਵਕ ਜਿਉਂ ਜਾਨੋ ਤਿਉਂ ਮੋਹੇ ਰੱਖੋ।

ਗੋਬਿੰਦ ਕੇ ਸਭ ਇਸ਼ ਪੁਜਾਮੀ ਰਾਮ, ਨਾਨਕ ਉਧਰੇ ਜਪ ਹਰੇ ਸਹੂ ਕਾ ਸੁਆਮੀ ਰਾਮ, ਰਥਿ ਨੇੜੇ ਆਪਣੇ ਰਾਮ ਸੰਗੇ ਤੇ ਲੋਇਣ ਨੀਕੇ ਰਾਮ, ਪ੍ਰਾਪੇਹਿਤ ਇੱਛਾ ਪੁੰਨੀਆ ਮਿਲ ਸਾਜਨ ਜੀ ਕੇ ਰਾਮ, ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਪੀਕੇ ਰਾਮ, ਨਾਨਕ ਜਲ ਜਲੇ ਸਮਾਇਆ

ਭਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਤਬ ਦਿਨ ਸਰਾਇਣ ਗੁਣ ਉਚਰੈ ਹਰ ਹਰ ਹਰ ਉਰ ਲਿਵਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੇ ਦੇਖ ਹਰ ਇਕ ਨਿਮਖ ਕੜੀ ਮੁਖ ਲਾਗ ਮਹੱਲਾ ਤੀਜਾ ਬਲਾਵਲ ਤਬ ਹੀ ਕੀਜੀਏ ਜਬ ਮੁਖ ਹੋਵੇ ਨਾਮ ਅਰਾਗ ਨਾ ਸਭ ਸੋਹਣੇ ਜਾਂ ਲਾਗੇ ਸਹਿਜ ਧਿਆਨ ਅਰਾਗ ਨਾ ਛੋੜ ਹਰ ਸੇਵੀਏ ਤਾਂ ਦਰਗੇ ਪਾਏਗੇ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੂਕੇ ਮਨ ਅਭਾਨ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ ਤੂੰ

ਲਏ ਛਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਮਨ ਹਟ ਕਰਮ ਕਮਾਵਣੇ, ਥਾਏ ਨਾ ਕੋਈ ਪਾਏ, ਨਾਨਕ ਗੁਰਮੁਖ ਆਪ ਵਿਚਾਰੀਏ, ਵਿਚੋਂ ਆਪ ਗਵਾਏ, ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਜੰਮਣ ਮਰਣਾ ਕੱਟਿਆ, ਜੋਤੀ ਜੋਤ ਮਿਲਾਏ, ਮੁਹੱਲਾ ਤੀਜਾ। ਬਿਲਾਵਲ ਕਰਿਓ ਤੁਮ ਪਿਆਰੇ ਹੋ, ਇਕ ਸਿਉਂ ਲਿਵ ਲਾਏ, ਜਨਮ ਮਰਨ ਦੁਖ ਕੱਟੀਏ, ਸੱਚੇ ਰਹੇ ਸਮਾਏ। ਸਦਾ ਬਿਲਾਵਲ ਆਨੰਦ ਹੈ, ਜੇ ਚੱਲੇ ਸਤਿਗੁਰ ਪਾਏ, ਤਾਂ ਸੰਗਤੀ ਬੈ ਪਾਉ ਕਰ, ਸਦਾ ਹਰ ਕੇ ਗੁਣ ਗਾਏ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ ਪੌੜੀ, ਸਭਨਾ ਜੀਆਂ ਵਿਚ ਹਰ ਆਪ, ਤੂੰ ਭਗਤਾਂ ਕਾ ਮਿੱਤ ਹਰ, ਸਭ ਕੋਈ ਹਰ ਕੇ ਵਸ, ਭਗਤਾਂ ਕੈ ਆਨੰਦ ਕਰ, ਹਰ ਭਗਤਾਂ ਕਾ ਮੇਲੀ ਸਰਬਤ ਸੋ, ਨਿਸਲ ਜਾਂ ਟੰਗ ਤਾਰ, ਹਰ ਸਭਨਾ ਕਾ ਹੈ ਖਸਮ, ਤੋ ਭਗਤ ਜਨ ਚਿਤ ਕਰ, ਅਪੜ ਕੋਈ ਨਾ ਸਕੈ, ਸਭ ਚਖ ਚਖ ਪਾਵੇ ਚੜ। ਸਲੋਕ ਮੁਹੱਲਾ ਤੀਜਾ। ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਜੇ ਚੱਲੇ ਸਤਿਗੁਰ ਪਾਏ, ਜਿਨ ਕੈ ਹਿਰਦੇ ਹਰ ਵਸੈ, ਹੋਮੇ ਰੋਗ ਗਵਾਏ। ਗੁਣ ਰਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ, ਇਹ ਜੁਗਮੈ ਵਿਰਲੇ ਬ੍ਰਾਹਮਣ, ਬ੍ਰਹਮ ਬਿੰਦੇ ਚਿਤ ਲਾਏ। ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ, ਤੇ ਰਾਮ ਰਹੇ ਲਿਵਲਾਏ। ਮੁਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤੀ ਆ, ਸ਼ਬਦ ਨਾ ਲੱਗੋ ਪਾਓ, ਹੋਮੇ ਰੋਗ ਕਮਾਵਣਾ, ਅਧ ਦੀਰਘ ਬਹੁ ਸਵਾਓ। ਮਨ ਹਠ ਕਰਮ ਕਮਾਵਣੇ, ਫਿਰ ਫਿਰ ਜੋ ਨੀ ਪਾਏ, ਗੁਰਮੁਖ ਜਨਮ ਸਫਲ ਹੈ, ਜਿਸ ਨੂੰ ਆਪੇ ਲਏ ਮਿਲਾਏ। ਨਾਨਕ ਨਦਰੀ ਨਦਰ ਕਰੇ, ਤਾਂ ਨਾਮ ਤਨ ਪੱਲੇ ਪਾਏ ਪੌੜੀ, ਸਭ ਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਗੁਜ ਗੱਲ ਜੀ ਕੀ ਕੀਚੇ, ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਏ। ਗੁਰਪੂਰਾ ਹਰ ਉਪਦੇਸ਼ ਦੇ, ਸਭ ਭੁੱਖ ਲੈ ਜਾਈਏ।

ਹਉਮੈ ਮਾਰ ਮਲਾਇਨ ਗੁਰ ਕੇ ਸਬਦ ਸੁਚੇ, ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ, ਗੁਰ ਸਗੁਰ ਵਿਚ ਨਾਵੇ ਕੀ ਵੱਡੀ ਵਡਿਆਈ, ਹਰ ਕਰਤੇ ਆ ਵਧਾਈ, ਸੇਵਕ ਸਿੱਖ ਸਾ ਵੇਖ ਵੇਖ ਜੀਵਨ, ਉਹਨਾਂ ਅੰਦਰ ਹਿਰਦੇ ਪਾਈ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਕਿਆ ਹੋਵੇ ਕਿਸ ਹੀ ਕੀ ਚਕਮਾਈ, ਜਾਂ ਸੱਚੇ ਸਿਉ ਬਣਿਆਈ, ਜੇ ਗੱਲ ਕਰਤੇ ਪਾਵੇ ਤਾਂ ਨਿਤ ਨਿਤ ਚੜੇ ਸਵਾਈ, ਸਭ ਚਾਖ ਚਗ ਮਰੇ ਲੋਕਾਈ। ਸਲੋਕ ਮਹੱਲਾ ਤੀਜਾ, ਤ੍ਰਿਗ ਤੇ ਆਸਾ ਦੂਜੇ ਪਾਪ ਕੀ, ਜੋ ਮੋਹ ਮਾਇਆ ਚਿਤ ਲਾਏ, ਹਰ ਸੁਖ ਪੱਲਰ ਤਿਆਗਿਆ ਨਾਮ ਸਾਰ ਦੁਖ ਪਾਏ, ਮਾਨ ਮੁਖ ਅਗਿਆਨੀ ਅੰਧਲੇ, ਜਨਮ ਮਰੇ ਫਿਰ ਆਵੇ ਜਾਏ, ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ, ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ, ਤੂੰ ਹਰ ਹਰ ਨਾਮ ਤੇ ਆਏ, ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਬਲ ਜਾਏ। ਮਹੱਲਾ ਤੀਜਾ, ਆਸਾ ਮਨਸਾ ਜਗ ਮੋਹਣੀ, ਜਿਨ ਹੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿਚ ਹੈ, ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ, ਤੂੰ ਉਬਰ ਜੇ ਬਗਸੇ ਕਰਤਾਰ, ਨਾਨਕ ਗੁਰਪ੍ਰਸਾਦੀ ਉਹ ਮਨ ਤਾਂ ਤਰੈ ਜਾਂ ਛੋਡੇ ਅਹੰਕਾਰ, ਆਸਾ ਮਨਸਾ ਮਾਰੇ ਨਿਰਾਸ਼ ਹੋਏ, ਗੁਰਸਬਦੀ ਵਿਚਾਰ ਪੌੜੀ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ, ਕੂੜਿਆਰਾਂ ਕੇ ਮੂੰਹ ਫਿਟਕੀ ਹੈ ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ, ਜਨ ਨਾਨਕ ਸੱਚ ਆਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ, ਪੂਰੇ ਭਾਗ ਸਤਿਗੁਰ ਪਾਈਏ, ਜੇ ਹਰ ਪਰਾ ਬਖਸ ਕਰੇ ਉਪਾਵਾਂ ਸਿਰ ਉਪਾਉ ਹੈ, ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸਾਂਤ ਹੈ, ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ। ਮਹੱਲਾ ਤੀਜਾ, ਏ ਮਨ ਗੁਰ ਕੀ ਸਿੱਖ ਸੁਣ, ਪਾਏ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੇ, ਹੋਮੇ ਜਾਏ ਅਭਿਮਾਨ।

ਕਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਨਿਧਾਨ ਕੰਠ ਉਰਤ ਹਾਰਿਆ, ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ, ਜਿਨੀ ਨਾਮ ਸਾਰਿਆ, ਕੂੜੇ ਕਹਿਣ ਤਹਨ ਪੰਚ ਚੋਰ, ਤਿਨਾ ਘਰ ਮੋਹਨ ਹੋਮੇ ਅੰਦਰ ਸਨ, ਤਾਕਤ ਮੁੱਠੇ ਦੁਰਮਤੀ ਹਰਸ ਨਾ ਜਾਣਨ, ਜਿਨੀ ਅੰਮ੍ਰਿਤ ਪਰਮ ਲੁਟਾਇਆ, ਬਿਗਸਿਓ ਰਚੇ ਰਚੰਨ, ਦੁਸ਼ਟਾਂ ਸੇ ਤੀ ਪਿਰਹੜੀ ਜਿਨਸਿਓ ਵਾਦ ਕਰਨ, ਨਾਨਕ ਸਾਗਤ ਨਰਕ ਮਹਿ ਜਾਂ ਬਧੇ ਦੁਖ ਸਹਨ, ਪਏ ਕਿਰਤ ਕਮਾਮ ਦੇ ਜਿਵ ਰਾਖੇ ਤਵੇ ਰਹਨ। ਮਹੱਲਾ ਤੀਜਾ, ਜਿਨੀ ਸਗੁਰ ਸੇਵਿਆ, ਤਾਣ ਨਿਤਾਣੇ ਤਿਸ ਸਾਸ ਗ੍ਰਾਸ, ਸਦਾ ਮਨ ਵਸੈ ਜਮ ਜੋਏ ਨ ਸਕੇ ਤਿਸ, ਹਿਰਦੇ ਹਰ ਹਰ ਨਾਮ ਰਸ, ਕਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ, ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਵਸੈ, ਹਉ ਸਤ ਕੁਰਬਾਣੇ ਤਿਸ ਜਿਨ ਕੋ ਪੂਰਵ ਲਿਖਿਆ ਰਸ, ਸੰਤ ਜਨਾ ਸੋ ਤਿਸ ਪੌੜੀ, ਜੋ ਬੋਲੇ ਪੂਰਾ ਸਗੁਰੂ, ਤੋ ਪਰਮੇਸ਼ਰ ਸੁਣਿਆ, ਤੋਈ ਵਰਤਿਆ ਜਗਤ ਮੈਂ, ਕਾਟ ਕਾਟ ਮੁਖ ਪਣਿਆ, ਬਹੁਤ ਵਡਿਆਈ ਸਾਹਿਬ ਹੈ ਨਹਿ ਜਾਹੀ ਗਣੀਆਂ, ਸੱਚ ਸਹਿਜ ਅੰਧ ਸਗੁਰੂ ਪਾਤ, ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ, ਸੱਚੇ ਜਿਉ ਬਣਿਆ। ਸਲੋਕ ਮਹੱਲਾ ਤੀਜਾ, ਆਪਣਾ ਆਪਣਾ ਪਛਾਣਈ, ਹਰ ਪ੍ਰਵਜਾਤਾ ਦੂਰ, ਗੁਰ ਕੀ ਸੇਵਾ ਬਿਸਰੀ ਕਿਉ ਮਨ ਰਹੇ ਹਜੂਰ, ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ, ਨਾਨਕ ਬਖਸ ਮਲਾਇਨ ਸੱਚੇ ਸ਼ਬਦ ਹਦੂਰ। ਮਹੱਲਾ ਤੀਜਾ, ਹਰ ਪ੍ਰਭ ਸੱਚਾ ਸੋਇਲਾ, ਗੁਰਮੁਖ ਨਾਮ ਗੋਬਿੰਦ, ਅੰਦਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਪੌੜੀ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਤਿਰ ਸਰਣ ਗੁਰ ਆਵੇ, ਪਿਛਲੇ ਗੁਣੇ ਸਤਿਗੁਰ ਬਖਸ ਲੈ, ਸਤ ਸੰਗਤ ਨਾਰ ਲਾਵੇ, ਜੋ ਮੀਹੇ ਮੁੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਸੁਰਸਰੀ ਤੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ, ਇਹ ਵਡਿਆਈ ਸਗੁਰ ਨਿਰਵੈਰ ਵਿੱਚ, ਜਿਤ ਮਿਲੇ ਤਿਸਨਾ ਪੁਕੁੱਤਰ ਹਰ ਸਾਂਤ ਤੜ ਆਵੇ, ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ।

ਨੇ ਪਈਆ ਸਾਹੂ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀਨੋ ਮੀਜ ਬਲਈਆ ਖਈ ਹੈ ਰੇ ਧਨਵੰਤਾ ਅਰ ਨਿਰਧਨ ਮਨਈ ਤਾਕਿ ਕਿਛੂ ਨਾ ਕਾ ਨੀਰੇ ਰਾਜਾ ਪਰਜਾ ਸਮਕਰਮਾਰ ਐਸੋ ਕਾਲ ਬੜਾ ਨੀਰੇ ਹਰ ਕੇ ਸੇਵਕ ਜੋ ਹਰ ਪਾਏ ਇਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਏ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕੈਦ ਕਬੀਰ ਸੁਹੋ ਰੇ ਸੰਤੋ ਮਿਲ ਗਏ ਸਾਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਹੁਰਾਨੋ ਮੇਰੇ ਬਾਬਾ ਮੈਂ ਬਹੁਰਾ ਸਭ ਖਲਕ ਸਿਆਨੀ ਮੈਂ ਬਹੁਰਾ ਮੈਂ ਬਿਗੜਿਓ ਬਿਗੜੇ ਮਤ ਔਰਾ ਰਹਾਉ ਆਪ ਨਾ ਬਹੁਰਾ ਰਾਮ ਕੀ ਬਹੁਰਾ ਸਤਿਗੁਰ ਜਾਰ ਗਇਓ ਪ੍ਰਮ ਮੂਰਾ ਮੈਂ ਬਿਗੜੇ ਆਪਣੀ ਮਤ ਖੋਈ ਮੇਰੇ ਪਰਮ ਫੁੱਲੋ ਮਤ ਕੋਈ ਸੋ ਬਹੁਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਇਹ ਕਹਿ ਜਾਨੈ ਅਭੇ ਨਾ ਮਾਤਾ ਤੋ ਕਹੋ ਨਾ ਮਾਤਾ ਕਹੇ ਕਬੀਰ ਰਾਮੇ ਰੰਗ ਰਾਤਾ ਬਿਲਾਵਲ ਗ੍ਰਿਓ ਤਜ ਬਨਖਣ ਜਾਈਏ ਕਿਉਂ ਖਾਈਏ ਕੰਦਾ ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭੋਜਲ ਨਿਧ ਪਾਰੀ

ਰਾਖਲੇ ਹੋ ਹਮ ਤੇ ਬਿਗਰੀ ਸੀਲ ਧਰਮ ਜਾ ਭਗਤ ਨਾ ਕੀਨੀ ਹੋ ਅਭਮਾਨ ਟੇਡ ਪਗਰੀ ਰਹਾਓ ਆਮਰ ਜਾਨ ਸੰਚੀ ਏਕ ਆਇਆ ਇਹ ਮਿਥਿਆ ਕਾਚੀ ਗਗਰੀ ਜਿਨੇ ਨਿਵਾਜ ਸਾਜਮ ਕੀਏ ਇਸੇ ਬਸਾਰ ਅਵਰ ਲਗਰੀ ਤੰਦਕ ਤੋਏ ਸਾਧ ਨਹੀਂ ਕਈ ਹੋ ਤਨ ਪਰੇ ਤੁਮਰੀ ਪਗਰੀ ਕਹੇ ਕਬੀਰ ਇਹ ਬਿਨਤੀ ਸੁਣੀਓ ਮਤ ਘੱਲ ਹੋ ਜਮਕੀ ਖਬਰੀ ਬਿਲਾਵਲ ਦਰ ਮਾਦੇ ਠਾਡੇ ਦਰਬਾਰ ਕੁਝ ਮੈਨੂੰ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਰਖਾਓ ਤੁਮ ਤਨ ਧਨੀ ਉਦਾਰ ਤਿਆਗੀ ਸਰਵਣਨ ਸੁਨੀਅਤ ਸੁਜਸ ਤੁਮਾਰ ਮਾਂਗੋ ਕਾਏ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹੇ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਪ੍ਰਮ ਕੇ ਭਾਏ ਪਵੇ ਪਿਹਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਪਜ ਬਵਰੇ ਰਹਾਉ ਜੇ ਤੂੰ ਜੱਚ ਹੈ ਤੂੰ ਤਿਰ ਪਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਪਜੇ ਜਨ ਕਹੋ ਜਨ ਕਹਾ ਕਰੇ ਬੇਚਾਰੇ ਰਹਾਉ ਤ੍ਰਿਗ ਤਾਨ ਤ੍ਰਿਗ ਤਾਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਧੇ ਆਪ ਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂੜ ਗੁਮਾਨਾ ਕਹੇ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੇ ਕਮਲ ਅਨੂਪ ਪਰਮ ਜੋਤ ਪਰਖੋ ਤੁਮੋ ਜਾ ਕੇ ਰੇਖਨਾ ਰੂਪ ਰੇ ਮਨ ਹਰ ਪੈ ਪ੍ਰਮ ਤਜੋ ਜਗ ਜੀਵਨ ਰਾਮ ਰਖਾਓ ਆਪਤ ਕਸ਼ੂ ਨਾ ਦੀਸਈ ਨਹਿ ਦੀਸੇ ਜਾਤ ਜੈ ਪੂਜੈ ਬਿਨਸੇ ਤਹੀ ਜੈਸੇ ਪੁਰਵਨ ਪਾਤ ਮਿਥਿਆ ਕਰ ਮਾਇਆ ਤਜੀ ਤੁਕ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਖਾਓ ਕਾਸੀ ਤੇ ਤੁਨ ਉਪਜ ਤੁਨ ਕਾਸੀ ਜਾਈ ਕਾਸੀ ਫੂਟੀ ਪੰਡਤਾਂ ਤੁਨ ਕਾਂ ਸਮਾਈ ਤ੍ਰਿਕੁਟੀ ਸੰਧ ਮੈਂ ਪੇਖਿਆ ਕਟਹੂ ਕੜ ਜਾਗੀ ਐਸੀ ਬੁੱਧ ਸਮਾਚਰੀ ਕਟ ਮਾਏ ਤੇ ਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੇ ਬਸੈ ਸੋ ਜਨ ਕਿਉਂ ਡੋਲੈ ਦੇਵ ਮਾਨੋ ਸਭ ਸੁਖ ਨੌਨ ਦਿੱਤਾ ਕੇ ਸਹਿਜ ਸਹਿਜ ਬੋਲੈ ਦੇਵ ਰਖਾਵ ਤਾਵੇ ਮਾਜੋ ਸਭ ਮੈਂ ਪੇਖੈ ਕੁਟਲ ਗਾਣ ਜਬ ਖੁੱਲੈ ਦੇਵ ਬਾਰੰ ਬਾਰ ਮਾਇਆ ਤੇ ਅੜਕੈ ਲੈ ਨਰਜਾ ਮਨ ਤੋਲੈ ਦੇਵ ਜੈ ਓ ਜਾਏ ਤਈ ਸੁਖ ਪਾਵੇ ਮਾਇਆ ਤਾਸ ਨਾ ਚੋਲੈ ਦੇਵ ਕਹਿ ਕਬੀਰ

ਪੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ, ਗਿਆਨ ਅੰਜਨ ਮੋਕੋ ਗੁਰਦੀਨਾ, ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਓ, ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜੀਉ ਸਮਾਨਾ, ਬਿਲਾਵਲ ਬਾਣੀ ਰਵਿਦਾਸ ਭਗਤ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਾਰਦ ਦੇਖ ਸਭ ਕੋ ਹਸੇ, ਐਸੀ ਦਸਾ ਹਮਾਰੀ, ਅਸ਼ਟ ਦਸਾ ਸਿਧ ਕਰ ਤਲੈ, ਹਬ ਕਿਰਪਾ ਤੁਮਾਰੀ, ਤੂੰ ਜਾਣਤ ਮੈਂ ਕਿਸ਼ਨ।

ਆਲ ਜਸੰਸਾਰ ਕਹਿ ਰਵਿਦਾਸ ਅਕਥ ਕਸਾ ਬਹੁ ਕਾਏ ਕਰੀਜੈ ਜੈਸਾ ਤੂੰ ਤੈਸਾ ਤੁਹੀ ਕਿਆ ਓਮਾ ਦੀਜੈ ਜੇ ਕੁਲ ਸਾਧ ਬੈਸਨ ਹੋਏ ਬਰਨ ਅਬਰਨ ਰੰਕ ਨਹੀਂ ਈਸਰ ਬੇਮਨ ਬਾਸ ਜਾਨੀਏ ਜਗ ਸੋਏ ਰਖਾਓ ਬ੍ਰਾਹਮਣ ਬੈਸ ਤੂਤ ਅਰ ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਤਨ ਸੋ ਗਾਓ ਤਨ ਸੋ ਉਠਾਓ ਤਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਪੰਡਿਤ ਸੂਰ ਛਤਰਪਦ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰੈਣ ਪਾਤ ਰਹੇ ਜਲ ਸਮੀਪ ਪਨ ਰਵਿਦਾਸ ਜਨਮੇ ਜਗ ਕੋਏ ਬਾਣੀ ਸਦਨੇ ਕੀ ਰਾਗ ਬਿਲਾਵਲ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਭਕੰਨਿਆ ਕੇ ਕਾਰਨ ਇਕ ਪਇਆ ਪੇਖ ਤਾਰੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ ਤਬ ਗੁਣ ਕਹਾ ਜਗਤ ਗੋਰਾ ਜੋ ਕਰਮ ਨਾ ਨਸ ਸਿੰਘ ਸਰਨ ਕਦ ਜਾਈਏ ਜੋ ਜੰਬੁਕ ਗ੍ਰਸ ਰਖਾਓ ਏਕ ਬੂੰਦ ਜਲ ਕਾਰਨ ਚਾਤ੍ਰਿਕ ਦੁਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਹੁਣ ਕਾਮਨਾ ਆਵੇ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ ਬੂੜ ਮੂਏ ਨੌਕਾ ਮਿਲੇ ਕੋ ਕਹੇ ਚੜਾਵੋ ਮੈਂ ਨਾਹੀ ਕਸ਼ ਹੋ ਨਹੀਂ ਕਿਸ਼ ਆਏ ਨਾ ਮੋਰਾ ਅਵਸਰ ਲੱਜਾ ਰਾਖ ਲਿਹੋ ਸੁਧਨਾ ਜਨ ਤੋਰਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਗੌਂਡ ਚੌਪ ਦੇ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿਤ ਆਸ ਰੱਖੇਗਾ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕੇ ਜੋ ਜੀ ਵਰਤ ਪਰੋ ਕਾਲਿਆ ਕਿਸੇ ਕਾ ਇਕ ਤਿਲ ਨਾ ਗਵਾਈ ਹਰ ਤਿਸਕੀ ਆਸ ਕੀ ਜੇ ਮਨ ਮੇਰੇ ਜੋ ਸਮੇ ਸਵਾਮੀ ਰਹਿਆ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਵਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੇ ਤਾਂ ਨਿਫਲ ਆਸ ਸਭ ਬਿਰਥਾ ਜਾਈ ਰਖਾਓ ਜੋ ਦੀਸੇ ਮਾਇਆ ਮੋਹ ਕੁਟੰਬ ਸਭ ਮਤ ਕੀ ਆਸ ਲਗ ਜਨਮ ਗਵਾਈ ਇਨ ਕੇ ਕਸ਼ਹਾਤ ਨਹੀਂ ਕਾਂ ਕਰੇ ਇਹ ਬਪੜੇ ਇਨਕਾ ਵਾਇਆ ਕਸ਼ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛਡਾਈ ਜੇ ਕਿਸ਼ ਆਸ ਅਵਰ ਕਰੇ ਪਰ ਮਿੱਤਰੀ ਮਾ ਤੂੰ ਜਾਣੇ ਤੇਰੇ ਕਿਤੇ ਕੰਮ ਆਈ ਇਹ ਆਸ ਪਰ ਮਿੱਤਰੀ ਪਾਓ ਦੂਜਾ ਹੈ ਕਿਨ ਮੈਂ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਕੇਸ਼ ਕਿਸੀ ਕੇ ਹੱਥ ਨਾਹੀ ਮੇਰੇ ਸਵਾਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣ ਹੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੌਂਡ ਮਹੱਲਾ ਚੌਥਾ ਐਸ ਹਰ ਸੇਵੀਏ ਨਿਤਿਆਈਏ ਜੋ ਖਿਲਮੇ ਕਿਲਵਿਕ ਸਭ ਕਰੇ ਬਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੇ ਤਾਂ ਹਰ ਨਿਫਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵਿਓ ਸੁਖਦਾਤਾ ਸਵਾਮੀ ਜਿਤ ਸੇਵੇ ਸਭ ਭੁੱਖ ਲਖਾਸਾ ਮੇਰੇ ਮਨ ਹਰ ਉਪਰ ਕੀਜੇ।

ਆਪਣੀ ਬਿਰਥਾ ਬਹੁ ਬਹੁਤ ਕਢਾਸਾ, ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪਏ ਜੋ ਤੁਮਰੇ ਦੁਖ ਤਤਕਾਲ ਕਟਾਸਾ। ਤੂੰ ਐਸਾ ਪ੍ਰਭਛੋੜ ਆਪਣੀ ਬਿਰਥਾ ਅਵਰਾ ਪੈ ਕਹੀਏ, ਅਵਰਾ ਪੈ ਕਹਿ ਮਨ ਲਾਜ ਮਰਾਸਾ। ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀ ਸਹਿ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ। ਜਿਸ ਦਿਨ ਉਨਕਾ ਸਵਾਉ ਹੋਏ ਨਾ ਆਵੇ ਤੇ ਦਿਨ ਨੇੜੇ ਕੋ ਨਾ ਟੁਕਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੂੰ ਉਪਕਰੈ ਦੁਖ ਸੁਖਾਸਾ। ਇਸਕਾ ਪ੍ਰਭਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਜਨ ਨਾਨਕ ਅਨਦਿਨ ਨਾਮ ਜਪੋ ਹਰ ਸੰਤੋ ਤੋ ਛੁਟਣ ਕਾ ਸਾਚਾ ਪ੍ਰਵਾਸਾ। ਗੋਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸਾਂਤ ਸੀਤਲ ਮਨ ਆਪਣਾ। ਜੈਸੇ ਸਖਤ ਸੂਰਬੋ ਜਲਤਾ ਗੁਰ ਸਦ ਦੇਖੇ ਲੈ ਜਾਏ ਸਭ ਤਪਨਾ। ਮੇਰੇ ਮਨ ਅਨਦਿਨ ਧਿਆਏ ਨਾਮ ਹਰ ਜਪਨਾ। ਜਹਾਂ ਕਾਂ ਤੁਝੇ ਰਾਖੇ ਸਭ ਠਾਈ ਸੁ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਖਾਓ। ਜਾਵੇ ਸਾ ਮਨਧਾਨ ਤੂੰ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਦਨਾ। ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿਨ ਕੇ ਚਰਨ ਮਲੋ ਹਰ ਦਸਨਾ। ਸ਼ਬਦ ਪਛਾਣ ਆਰਾਮ ਰਸ ਪਾਵੋ ਉਹ ਊਤਮ ਸੰਤ ਭਇਓ ਬੜ ਬੜਨਾ। ਤੇ ਜਨਕੀ ਵਡਿਆਈ ਹਰ ਆ ਵਧਾਈ ਉਹ ਕਟੇ ਨਾ ਕਿਸੇ ਦੀ ਘਟਾਈ। ਇਕ ਤੇਲ ਤੇਲ ਤੇਲ ਨਾ ਜੇਤੇ ਸੋ ਪਾਵੇ ਮਨ ਮੇਰੇ ਸੁਸਾ ਧਿਆਏ ਨਿਤ ਕਰ ਜੁਰਨਾ। ਜਨ ਨਾਨਕ ਕਹੋ ਹਰਦਾਨ ਇਕ ਦੀਜੇ ਨਿਤ ਬਸੇ ਰਿਦੇ ਹਰੀ ਮੁਇ ਚਰਨਾ। ਗੋਂਡ ਮਹੱਲਾ ਚੌਥਾ ਜਿਤਨੇ ਸਾ ਪਾਤ ਸਾ ਉਮਰਾ ਸਿਗਦਾਰ ਚੌਧਰੀ ਸਾ ਮਿਥਿਆ ਝੂਠ ਭਾਉ ਦੂਜਾ ਜਾਣ ਹਰ ਅਵਨਾਸੀ ਸਾ ਥਿਰ ਨਿਚਲ। ਇਸ ਮੇਰੇ ਮਨ ਭਜ ਪ੍ਰਵਾਨ ਮੇਰੇ ਮਨ ਨਾਮ ਹਰੀ ਭਜਸਦਾ ਦੀਬਾਨ। ਜੋ ਹਰ ਮੈਲ ਪਾਵੇ ਗੁਰਬਚਨੀ ਤੇ ਜੀਵੜ ਅਵਰ ਨਾਹੀ ਕਿਸੇ ਦਾ ਤਾਣ ਰਖਾਓ। ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀ ਸਹਿ ਮਨ ਮੇਰੇ ਸਭ ਬਿਨ ਸਜਾਏ ਜੋ ਰੰਗ ਕਸੁੰਭਕ ਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ। ਜਿਤ ਹਰ ਦਰਗੇ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ। ਜੋ ਹਰ ਧਿਆਵੇ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੇ ਹਿਰਡ ਬੱਪੜਾ ਤਿਉ ਸਤ ਸੰਗਤ ਮਿਲ ਪਦ ਪ੍ਰਵਾਨ। ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ। ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ। ਗੋਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤ ਜਿਹਾਰ ਕਰਾਏ ਇਹਾ ਕੋ ਕਰਈਏ। ਤੂੰ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੂੰ ਸਭ ਦੂ ਰੱਖ ਲਈਏ। ਮੇਰੇ ਮਨ ਹਰ ਜਪ ਹਰ ਨਿਤ ਪੜਈਏ ਹਰ ਬਿਨ ਕੋ ਮਾਰ ਜੀਵਾਲ ਨਾ ਸਕੇ ਤਾਂ ਮੇਰੇ ਮਨ ਕਾਇਤ ਕੜਈਏ ਰਖਾਓ। ਹਰ ਪ੍ਰਪੰਚ ਕੀਆ ਸਭ ਕਰਤ ਵਿਦਿਆਪੇ ਆਪਣੀ ਜੋਤ ਧਰਈਏ। ਹਰ ਇੱਕੋ ਬੋਲੇ ਹਰ ਏਕ ਬੋਲਾਏ ਗੁਰ ਪੂਰੇ ਹਰ ਏਕ ਦਿਖਈਏ। ਹਰ ਅੰਤਰ ਨਾਲੇ ਬਾਹਰ ਨਾਲੇ ਪੌਤ ਪਾਸੋ ਮਨ ਕਿਆ ਚੋਰਈਏ। ਨੇਕ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ। ਜਿਹਦੇ ਵਸ ਸਭ ਕਿਛ ਤੋ ਸਭ ਦੂ ਵੱਡਾ ਤੋ ਮੇਰੇ ਮਨਸਦਾ ਧਿਆਈਏ। ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਤੁਧ ਲੈ ਛਡਈਏ। ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ

ਜਾਤ ਵੀ ਕਰਤਾ, ਨਿਰਗੁਣ ਕਰਤਾ, ਸਰਗੁਣ ਕਰਤਾ, ਗੁਰ ਪ੍ਰਸਾਦ ਨਾਨਕ ਸਮਦਿਸ਼ਟਾ, ਗੋਂਡ ਮਹੱਲਾ ਪੰਜਵਾਂ, ਫਾਕਿਓ ਮੀਨ ਕਬਕ ਕੀ ਨਿਆਈ, ਤੂੰ ਉਰਜ ਰਹੇ ਹੋ ਕੁਸੁੰਭਾਏ ਲੇ, ਭਗਤਾਰੇ ਸਾਸ ਲੇਖੇ ਲੈ, ਤਾਂ ਉਧਰੇ ਹਰ ਗੁਣ ਗਾਏ ਲੇ, ਮਨ ਸਮਝ ਛੋੜ ਆਵਾਏ ਲੇ, ਆਪਣੇ ਰਹਿਣ ਤੋਂ ਠੌਰ ਨਾ ਪਾਵੇ, ਤਾਏ ਪਰ ਕੇ ਜਾਏ ਲੇ ਰਖਾਵ, ਜੋ ਮੈਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਗ ਪਰਿਓ ਕੁਟੁੰਬ ਆਏ ਲੇ, ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ, ਫਿਰ ਸੰਗਤ ਹਰ ਹਰ ਧਿਆਏ ਲੇ, ਜੈਸੇ ਮੀਨ ਰਸਨ ਸਾਧ ਬਿਨਸਿਓ, ਉਹ ਮੂਠੋ ਮੂੜ ਲੁਭਾਏ ਲੇ।

ਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨਸਾਜ ਮਾਟੀ ਮੈਂ ਜੋਧ ਰੱਖੀ ਨਿਵਾਜ ਬਰਤਨ ਕਹੋ ਸਭ ਕਿਛ ਭੋਜਨ ਭੋਗਾਏ ਓ ਪ੍ਰਭ ਤਜ ਮੂੜੇ ਕਦ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਜੇ ਨਿਰੰਜਨ ਦੇਵ ਰਹਾਓ ਜਿਨ ਕੀਏ ਰੰਗ ਅੰਗ ਪ੍ਰਕਾਰ ਉਬਦ ਪਰਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਤੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਚਲ ਤਨੀ ਬਿਨਤ ਗੁਣਾ ਤਾ ਕੇ ਕੇਤਕ ਗਣੀ ਲਾਲ ਨਾਮ ਜਾ ਕੇ ਪਰੇ ਭੰਡਾਰ ਸਗਲ ਘਟਾਂ ਦੇਵੇ ਆਧਾਰ ਸਤ ਪੁਰਖ ਜਾਕੋ ਹੈ ਨਾਉ ਮਿਟੇ ਕੋੜ ਅਗ ਨਿਮਖ ਜਸ ਗਾਓ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਗੋਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮ ਇਸ ਮਨ ਕਾ ਆਧਾਰ ਨਾਮ ਹੀ ਚਿਤ ਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟ ਰਾਜ ਦੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਖਾਓ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਦ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਾਮੇ ਨਾਮੋ ਡੀਠਾ ਨਾਮੇ ਦਰਗੇ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਦ ਨਾਮ ਸੰਗ ਕਿਉ ਮਨੁਆ ਗੀਤ ਨਾਮੇ ਹੀ ਹਮ ਨਿਰਭਉ ਭਏ ਨਾਮੇ ਆਮਨ ਜਾਮਨ ਰਹੇ ਗੁਰ ਪੂਰੇ ਮੇਲੇ ਗੁਣਤਾਸ ਕਹੋ ਨਾਨਕ ਤੁਗ ਸਹਿਜ ਨਿਵਾਸ ਗੋਂਡ ਮਹੱਲਾ ਪੰਜਵਾਂ ਨਿਮਾਣੇ ਕੋ ਜੋ ਦੇ ਤੋ ਮਾਨ ਸਗਲ ਭੁੱਖੇ ਕਹੋ ਕਰਤਾ ਦਾਨ ਗਰਭ ਕੋਰ ਮੈਂ ਰੱਖਣਹਾਰ ਇਸ ਠਾਕਰ ਕਹੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਏ ਧਿਆਏ ਘਾਟ ਆਪ ਘਟ ਜਾਤ ਕਤੇ ਸਹਾਏ ਰਹਾਓ ਰੰਗ ਕਰਾਓ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲ ਧਰੇ ਜੋਸ਼ ਕਰੇ ਸੋ ਆਪੇ ਕਰੇ ਜਾ ਕਾ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਕਾਟ ਕਾਟ ਕਾਟ ਸਭ ਕਾਟ ਆਧਾਰ ਨਾਮ ਰੰਗ ਭਗਤ ਭੈ ਲਾਲ ਜਦ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੋਂਡ ਮਹੱਲਾ ਪੰਜਵਾਂ ਜਾ ਕੇ ਸੰਗ ਇਹੋ ਮਨ ਨਿਰਮਲ

ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਪਵ ਪਾਰ, ਗੁਰ ਸੇਵਾ ਜਮਤੇ ਛੁਟਕਾਰ, ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਇਗੇ ਵਡਭਾਗੀ,

ਪਾਰ ਬ੍ਰਹਮ ਜਪ ਸਦਾ ਨਿਹਾਲ ਰਖਾਓ, ਪ੍ਰਭ ਦਿਆਲ ਦੂਸਰ ਕੋਈ ਨਾਹੀ, ਕੜ ਕੜ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲਤ ਪਲਤ ਸਵਾਰ, ਪਤਤ ਪਾਵਨ ਪ੍ਰਭ ਬਿਰਧ ਤੁਮਾਰ, ਔਧ

ਆਸ ਨਾਨਕ ਕੋ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦਜੀਤ ਗੋਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਕਸਨਾ ਸਿਮਰਤ ਪਾਪ ਬਲਾਇਣ ਅਰਹਾਉ ਨਾਰਾਇਣ ਸਮਹਿ ਨਿਵਾਸ ਨਾਰਾਇਣ ਕੜਕੜ ਪਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਹਿ ਆਧਾਰ ਨਾਰਾਇਣ ਬੋਇਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਪਾਨੇ ਡਾਇਣ ਨਾਰਾਇਣ

ਨਿੰਦਕ ਕਹਿ ਕੀਨੋ ਰੋਗ, ਜੈ ਜੈਕਾਰ ਕਰੇ ਸਭ ਲੋਗ, ਸੰਤਨ ਕਹਿ ਮਨ ਮਹਾ ਆਨੰਦ, ਸੰਤ ਜਪੇ ਗੁਰ ਦਿਓ ਭਗਵੰਤ, ਸੰਗਤ ਕੇ ਮੁਖ ਊਜਲ ਭਏ, ਸਗਲ ਥਾਨ ਨਿੰਦਕ ਕੇ ਗਏ, ਸਾਸ ਸਾਸ ਜਨ ਸਦਾ ਸਲਾਹੇ, ਪਾਰ ਬ੍ਰਹਮ ਗੁਰ ਬੇ ਪਰਵਾਹ।

ਜਨ ਉਬਰੇ ਨਿੰਦਕ ਨਰਕ ਪਾਇਆ। ਹੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਘਰ ਦੁਆਰੇ। ਜੈਸਾ ਕਰੇ ਸੋ ਤੈਸਾ ਪਾਏ, ਅਭਮਾਨੀ ਕੀ ਜੜ ਸਰ ਪਰ ਜਾਏ। ਨੀ ਧਰਿਆ ਸਤਿਗੁਰ ਤਰ ਤੇਰੀ, ਕਰਕੇ ਪਾਰਾ ਖੋ ਜਨ ਕੇਰੀ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾ ਕੇ ਸਿਮਰਨ ਪੈ।

ਪੁਰਖੋਤਮ ਅੜ ਬਿਨਸੇ ਗਗਨ ਨਾ ਜਾਏਲੇ ਮੋਹਿ ਬੈਰਾਗ ਪਇਓ ਇਹੋ ਜੀਉ ਆਏ ਕਾਂ ਗਇਓ ਰਗਾਓ ਪੰਜ ਤਤ ਮਿਲ ਕਾਇਆ ਕੀਨੀ ਤਤ ਕਹਾਂ ਤੇ ਕੀਨ ਰੇ ਕਰਮ ਵਧ ਤੁਮ ਜੀਉ ਕਹਿਤ ਹੋ ਕਰਮੈ ਕਿਨ ਜੀਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਹੈ ਕਬੀਰ।

ਸੇਉ, ਨਾ ਉਹ ਜਤੀ ਕਹਾਵੇ ਸੇਉ, ਨਾ ਉਹ ਜੋਗੀ, ਨਾ ਅਵਧੂਤਾ, ਨਾ ਸੁਮਾਏ, ਨਾ ਕਾਹੂ ਪੂਤਾ, ਯਾ ਮੰਦਰ ਮੈਂ ਕੌਣ ਵਸਾਈ, ਤਾ ਕਾ ਅੰਤ ਨ ਕੋ ਪਾਈ ਰਹਾਓ, ਨਾ ਉਹ ਗਿਰਹੀ, ਨਾ ਉਹ ਦਾਸੀ, ਨਾ ਉਹ ਰਾਜ, ਨਾ ਭੀਖ ਮਗਾਸੀ, ਨਾ ਇਸ ਪਿੰਡ ਨ ਰਗ ਤੂ ਰਾਤੀ, ਨਾ ਉਹ ਬ੍ਰਾਹਮਣ, ਨਾ ਉਹ ਖਾਤੀ, ਨਾ ਉਹ ਤਪਾ ਕਹਾਵੇ ਸੇਖ, ਨਾ ਉਹ ਜੀਵੇ, ਨਾ ਮਰਤਾ ਦੇਖ, ਇਸ ਮਰਤੇ ਕਹੋ ਜੇ ਕੋ ਰੋਵੇ, ਜੋ ਰੋਵੇ ਧੋਈ ਪਦ ਖੋਵੇ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵ ਮਰਨ ਦੋ ਮਿਟਵਾਇਆ, ਕਹੋ ਕਬੀਰ ਉਹ ਰਾਮ ਕੀ ਅੰਸ, ਜਸ ਕਾਗਦ ਪਰ

ਤੇਰੇ ਨਾਹੇ ਆਵਤ ਪਈਆ ਖੂਦੇ ਜਾਹੇ ਵਾਕੇ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੈ ਦੋਖ ਤਨ ਸੁਹਾਗਣ ਮਹਾ ਪਵੀਤ ਤਪੇ ਤਪੀਸਰ ਡੋਲੈ ਚੀਤ ਰਹਾਓ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਾਜ ਜਗਤ ਸਿਉ ਸੂਤੀ ਸਾਧੂ ਕੈ ਠਾਂਡੀ ਦਰਬਾਰ ਤਰਨ ਤੇਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨ ਹਰੀ ਜਾਓ ਲਗ ਪ੍ਰਾਨ ਤਉ ਲਗ ਸੰਗੇ ਨਾਹੇ ਤਾਂ ਚੱਲੀ ਬੇਗ ਉੱਠ ਨੰਗੇ ਸੁਹਾਗਣ ਪਵਨ ਤ੍ਰੈ ਲਈਆ ਦਸ ਅੜ ਪੁਰਾਣ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਵੇਦੇ ਵੱਡੇ ਭੂਬਤ ਰਾਜੇ ਹੈ ਸ਼ੇਦੇ ਸੁਹਾਗਣ

ਕਰਨਾ, ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੂੰਡ, ਕੂਟਨ ਸੋਏ ਜੋ ਮਨ ਕੋ ਕੂਟ, ਮਨ ਕੂਟੇ ਤੋ ਜਮ ਤੇ ਛੂਟ, ਕੁੱਟ ਕੁੱਟ ਮਨ ਕਸਵੱਟੀ ਲਾਵੇ, ਤੋ ਕੂਟਨ ਮੁਕਤ ਬਹੁ ਪਾਵੇ। ਕੂਟਨ ਕਿਸੇ ਕਹੋ ਸੰਸਾਰ, ਸਗਲ ਬੋਲਣ ਕੇ ਮਾਹੇ ਵਿਚਾਰ ਰਹਾਉ। ਨਾਚਨ ਸੋਏ ਜੋ ਮਨ ਸਿਉ ਨਾਚੇ, ਝੂਠ ਨਾ ਪਤੀਏ ਪਰ ਚੈ ਸਾਚੇ, ਇਸ ਮਨ ਆਗੇ ਪੂਰੇ ਤਾਲ, ਇਸ ਨਾਚਨ ਕੇ ਮਨ ਰਖਵਾਲ। ਬਜਾਰੀ ਸੋ ਜੋ ਬਜਾਰ ਹੈ ਸੋਧ, ਪਾਂਚ ਪਲੀਤੇ ਕੋ ਪ੍ਰਬੁੱਧ, ਨੌ ਨਾਇਕ ਕੀ ਭਗਤ ਪਛਾਨੈ, ਸੋ ਬਾਜਾਰੀ ਹਮ ਗੁਰਮਾਨੈ। ਤਸਕਰ ਸੋਏ ਜੇ ਤਾਤ ਨਾ ਕਰੈ, ਇੰਦਰੀ ਕੈ ਜਤਨ ਨਾਮ ਉਚਰੈ, ਕਉ ਕਬੀਰ ਹਮ ਐਸੇ ਲਖਨ, ਤਨ ਗੁਰਦੇਵ ਅਤ ਰੂਪ ਚਖਨ ਗੁਣ। ਤਨ ਗੋਪਾਲ ਤਨ ਗੁਰਦੇਵ, ਤਨ ਅਨਾਦ ਭੁੱਖੇ ਕਵਲ ਟੈ ਕੇਵ, ਤਨ ਉਹ ਸੰਤ ਜਿਨ ਐਸੀ ਜਾਨੀ, ਤਿਨ ਕੋ ਮਿਲਬੋ ਸਾਰਗ ਪਾਨੀ, ਆਦਿ ਪੁਰਖ ਤੇ ਹੋਏ ਅਨਾਦ।

ਬਾਣੀ ਨਾਮ ਦਿਓ ਜੀ ਕੀ। ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਓ ਨਾ ਪੁਜੇ ਹਰ ਕੀਰਤ ਨਾਮਾ ਆਪਣੇ ਰਾਮੇ ਪਜਰੇ ਮਨ ਆਲਸੀ ਆ ਰਹਾਓ। ਗਯਾ ਪਿੰਡ ਪਰਤਾ ਬਨਾਰਸ ਅਸ ਬਸਤਾ ਮੁਖ ਬੇਦ ਚਿਤ੍ਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖੜ ਕਰਮ ਸਹਿਤ ਰਹਿਤਾ ਸਿਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਪਵ ਸਿੰਧੰ ਗੋਂਡ ਨਾਦ ਪ੍ਰਮੇ ਜੈਸੇ ਮਿਰਗਾਏ ਪ੍ਰਾਣ ਤਦੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿਤ ਅੰਤ ਨਾ ਫੇਰੋ ਰਹਾਓ। ਜੋ ਮੀਨਾ ਹੇਰੇ ਪਸੂਆਰਾ ਸੋਨਾ ਗੜਤੇ ਹਿਰੇ ਸੁਨਾਰਾ ਜਿਉ ਬਖਈ ਹੇਰੇ ਪਰਨਾਰੀ ਕੌਡਾ ਡਾਰਤ ਹਿਰੇ ਜੁਆਰੀ ਜਹਿ ਜਹਿ ਦੇਖੋ ਤਹਿ ਤਹਿ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੋਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾ ਦੇ ਰਹਾਓ। ਨਰ ਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁਝ ਸਿਖਲਾਈ ਨਰ ਤੇ ਉਬਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂ ਨਾਰਦ ਟੇਕੇ ਨੈਗਟ ਕਾਬੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ

ਸਾ ਪਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਦ ਕੁਲ ਹਰੀ ਸੁਹਰ ਅੰਦਲੇ ਕੀ ਲਾਕਰੀ ਹਰ ਏ ਨਮਸਤੇ ਹਰ ਏ ਨਵੇਂ ਹਰ ਹਰ ਕਰਤ ਨਹੀਂ ਦੁਖ ਜਮੈ ਰਖਾਓ ਹਰ ਹਰ ਨਾਸ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠੇ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੇ ਪਰੀ ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਏਸੀ ਕੰਸ ਮਥਨ ਜਿਨਕੀਆ ਜੀ ਦਾਨ ਕਾਲੀ ਕੌਦੀਆ ਪਰਣਵੇ ਨਾਮਾ ਐਸੋ ਹਰੀ ਜਾ ਜਬਦ ਪੈ ਅਵਦਾ ਟਰੀ ਗੂੰਡ ਪੈਰੋ ਭੂਤ ਸੀਤਲਾ ਤਾਵੇ ਖਰ ਬਾਨ

ਭਵਾਨੀ ਮੂਤ ਕੀ ਬਰੀਆ ਖਾਂ ਛੁਪਾਨੀ ਗੁਰਮਤ ਰਾਮ ਨਾਮ ਗੋ ਮੀਤਾ ਪਰਮੈ ਨਾਮਾ ਇਉਂ ਕਹਿ ਗੀਤਾ ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ ਰਗਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ।

ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸੀਗਾਰ ਸਮੇਤ ਅਗਲੀ ਸਿਮਰਤ ਸਰਵਨੀ ਸੁਣੇ ਕਰੇ ਨਿੰਦ ਕਮਨੇ ਨਹੀਂ ਗੁਣੇ ਜੇ ਉਹ ਅਨਕ ਪ੍ਰਸਾਦ ਕਰਾਵੇ ਹੂਮ ਦਾਨ ਸੋਭਾ ਮੰਡਪ ਪਾਵੇ ਆਪਣਾ ਵਿਕਾਰ ਬੇਰਾ ਨਾ ਸੰਡ ਕਰੇ ਨਿੰਦ ਬੋ ਜੋ ਨੀ ਹੰਡ ਨਿੰਦਾ ਕਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਰਾਮ ਕਲੀ ਮਹੱਲਾ।

ਨਾ ਕਿਸੇ ਬਾਪ ਨਾ ਮਾਈ, ਪਰਮਤ ਨਾਨਕ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ, ਰਾਮ ਕਲੀ ਮਹੱਲਾ ਪਹਿਲਾ, ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ, ਜੀਵਨ ਤਲਬ ਨਿਵਾਰ ਸੁਵਾਮੀ, ਅੰਧਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸੁਵਾਮੀ ਰਖਾਓ, ਜੈ ਪੀਤਰ ਕੜ ਪੀਤਰ ਵਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨਵਾਹੀ, ਆਪੇ ਨੇੜੇ ਆਪੇ ਦੂਰ, ਆਪੇ ਸਰਬ ਰਹਾ ਭਰਪੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜੈ ਦੇਖਾ ਤੈ ਰਹਾ ਸੁਮਾਏ, ਅੰਤਰ ਸਹਿਸਾ ਬਹਾਰ ਮਾਇਆ, ਨੈਣੀ ਲਾਗ ਸੁਬਾਣੀ, ਅਰੁਣਤ ਨਾਨਕ ਦਾਸਨ ਦਾਸਾ, ਪ੍ਰਤਾਪ ਹੈਗਾ ਪ੍ਰਾਣੀ, ਰਾਮ ਕਲੀ ਮਹੱਲਾ ਪਹਿਲਾ, ਜਿਦਰ ਵਸੇ ਕਮਨ ਦਰ ਕਹੀਏ, ਦਰਾ ਪੀਤਰ ਦਰ ਕਮਨ ਲਹੇ, ਜਿਦਰ ਕਾਰਨ ਫਿਰਾ ਉਦਾਸੀ, ਸੋਦਰ ਕੋਈ ਆਏ ਕਹੇ, ਕਿਨ ਬੇਸਾ ਗਰ ਤਰੀਏ, ਜੀਵ ਤਿਆ ਨ ਮਰਗੇ ਰਖਾਓ, ਦੁਖ ਦਰਵਾਜਾ ਰੋਹਰ ਖਵਾਲਾ, ਆਸਾ ਅੰਦੇਸਾ ਦੁਇ ਪਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤ ਕੇ ਆਸਣ ਪੁਰਖ ਰਹੇ, ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮਸਰ ਨਾਹੀ ਅਵਰ ਹਰੇ, ਉੱਚਾ ਨੇ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਆਪ ਕਰੇ, ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੇ, ਆਸਾ ਪੀਤਰ ਰਹੇ ਨਿਰਾਸਾ, ਤੋ ਨਾਨਕ ਏਕ ਮਿਲੇ, ਏਨ ਵਿਦ ਸਾ ਗਰ ਤਰੀਏ, ਜੀਵ ਤਿਆਂ ਉਹ ਮਰੀਏ ਰਹਾਓ ਦੂਜੇ।

ਗੁਰਮ ਕਵਿਰਲਾ ਬੂਝੇ ਕੋਏ, ਟਿਟਖੜ ਦੀਵਾ ਨਿਚਲ ਹੋਏ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰ ਤਰਾਏ, ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜੋ ਸਿੰਘਾਸਨ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤਨ ਪਾਈਆ ਗਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋਭਾ ਰੰਗਤ ਹੋਏ, ਰਾਮ ਕਲੀ ਮਹੱਲਾ ਪਹਿਲਾ, ਤੁਧ ਨੂੰ ਨਿਮਣ ਮੰਨਣ ਤੇਰਾ ਨਾਉ, ਸਾਜ ਪੇਟ ਬੈਸਨ ਕੌਤਾਓ, ਸਸੰਤੋਖ ਹੋਵੇ ਅਰਦਾਸ,

ਪਾਂਡੇ ਪਾਉ ਪਾਵੇ ਪਤਿਆਏ, ਤੁਰਤੇ ਛੋਡੀ ਕੀਮਤ ਪਾਏ। ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ। ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ। ਲੋਕ ਤਿਕਾਰ ਕਹੇ ਮੰਗਤ

ਜੇ ਵੜਪਾ ਹੋਵੇ ਵੜਪਾਗੀ ਤਾਂ ਹਰ ਹਰ ਨਾਮ ਤੇ ਆਵੇ। ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਭ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ। ਗੁਰਮਤ ਹਰ ਹਰ ਨਾਮ ਸਮਾਣੀ ਹੀ ਰਖਾਓ, ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ। ਜਿਸ ਵੜਪਾ ਹੋਏ ਵੜ ਮਸਤਕ, ਤਿਨ ਗੁਰਮਤ ਕੱਢ ਕੱਢ ਲਈਆ। ਰਤਨ ਜਵੇ ਹਰ ਲਾਲ ਹਰ ਨਾਮਾ, ਪੁਰ ਕਾਲ ਤਲੀ ਦਿਖਲਾਇਆ। ਭਾਗ ਹੀਣ ਮਨਮੁਖ ਨਹੀਂ ਲਈਆ, ਤਿਨ ਓਲੇ ਲਾਖ ਛੁਪਾਇਆ। ਮਸਤਕ ਪਾ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੇ, ਤਨ ਤਨ ਗੁਰਮਤ ਹਰ ਪਾਏ। ਰਾਮ ਕਲੀ ਮੁਹੱਲਾ ਚੌਥਾ, ਰਾਮ ਜਨਾ ਮਿਲ ਪਿਆ ਆਨੰਦਾ। ਹਰ ਨੀਕੀ ਕਥਾ ਸੁਣਾਏ, ਦੁਰਮਦ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੋਤਾ। ਰਾਮ ਜਪਤ ਸੋਹਾਏ ਰਖਾਓ, ਜੇ ਵੜਪਾ ਹੋਏ ਮੁਖ ਮਸਤਕ, ਹਰ ਰਾਮ ਜਨਾ ਪੇਟਾਏ। ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ। ਹਰ ਕੇ ਲੋਕ ਰਾਮ ਜਨ ਨੀਕੇ, ਪਾਗ ਹੀਨ ਨਾ ਸੁਖਾਏ। ਜਿਉਂ ਜਿਉਂ ਰਾਮ ਕਹਿ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ, ਜਿਨ ਜਨ ਨਹੀਂ ਪਾਏ। ਹਰ ਕੇ ਸਖਾ ਸਖਾਏ, ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪਹਿਜ ਨਾ ਪਾਏ।

ਗੁਰਮੁਖ ਸਾਧ ਸਹੀ ਪ੍ਰਪਾਏ, ਕਰ ਕਿਰਪਾ ਆਪ ਮਿਲਾਵੇ, ਆਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਖਾਓ, ਹਰ ਕੇ ਲੋਗ ਰਾਮ ਜਨ ਊਤਮ, ਮਿਲ ਊਤਮ ਪਦਵੀ ਪਾਵੇ, ਹਮ ਹੋਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ, ਸੇਵ ਜਨ ਸੇਵੇ ਸੇ ਵਡ ਭਾਗੀ, ਜਿਦ ਮੰਤਨ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ, ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਪਾਵੇ, ਓ ਕਾਟੋ ਕਾਡ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜ ਆਵੇ, ਰਾਮ ਕਲੀ ਮਹੱਲਾ ਚੌਥਾ, ਜੀ ਵੜ ਪਾ ਹੋਏ ਵੜ ਮੇਰੇ, ਜਨ ਮਿਲਦਿਆਂ ਢਿੱਲ ਨ ਲਾਈਏ, ਹਰ ਦਿਨ ਅੰਮ੍ਰਿਤ ਕੁਣ ਸਰ ਨੀਕੇ, ਵੜ ਭਾਗੀ ਤਿਤ ਨਾ ਭਾਈਏ, ਰਾਮ ਮੋਕੋ ਹਰਜਨ ਕਾਰੇ ਲਾਗੇ, ਹੋ ਪਾਣੀ ਪੱਖਾ ਪੀਸੋ ਸੰਤ ਆਗੇ, ਭਾਗ ਮਲ ਮਲ ਧੂਰ ਮੁਖ ਲਾਈਗੇ ਰਖਾਓ, ਹਰਜਨ ਵੱਡੇ ਵੱਡੇ ਵੜ ਊਚੇ, ਜੋ ਸਤਗੁਰ ਮੇਲ ਮਿਲਾਈਗੇ, ਸਤਗੁਰ ਜੇਵੜ ਅਵਰ ਨਾ ਕੋਈ, ਮਿਲ ਸਤਗੁਰ ਪੁਰਖ ਤਿਹਾਈਗੇ, ਸਤਗੁਰ ਸਰਨ ਪਰੇ ਤਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਗੇ, ਇਕ ਆਪਣੇ ਸਵਾਏ ਆਏ ਬਹਿ ਗੁਰ ਆਗੇ, ਜੋ ਬਗਲ ਸਮਾਧ ਲਗਾਏਗੇ, ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਗੇ, ਨਾਨਕ ਮੇਲ ਮੇਲ ਪ੍ਰਸੰਗਤ, ਮਿਲ ਸੰਗਤ ਹੰਸ ਕਰਾਈਏ, ਰਾਮ ਕਲੀ ਮਹੱਲਾ ਚੌਥਾ, ਸਤਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲੱਗੇ ਗੁਰ ਚਰਣੀ, ਜਿਨ ਹਰ ਪਰਾ ਮਾਰਗ ਪੰਥ ਦਿਖਾਇਆ, ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਖਾਓ, ਮੇਰੇ ਏਖਿਨ ਪ੍ਰਾਣ ਨਾ ਰਹਿ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਤਨ ਤਨ ਵੜ ਭਾਗ ਗੁਰ ਸਰਣੀ ਆਏ, ਹਰ ਗੋਬਿੰਦ ਦਰਸ਼ਨ ਪਾਇਆ, ਮੈਂ ਅਵਰ ਨਾ ਕੋਈ ਸੂਝੇ ਬੂਝੇ, ਮਨ ਹਰ ਜਪ ਜਪੂਜ ਪਾਇਆ, ਨਾਮਹੀਣ ਤੇਰੇ ਸੇ ਨਗਟੇ, ਤਿਨ ਕਸ ਕਸ ਨੱਕ ਵਢਾਇਆ, ਮੋਕੋ ਜਗ ਜੀਵ ਜੀ ਵਾਲ ਲੈ ਸਵਾਮੀ, ਜਿਤ ਅੰਤਰ ਨਾਮ ਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮੇਰੇ ਸਤਿਗੁਰ ਨਾਮ ਧਿਆਇਆ, ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੜ ਪੁਰਖ ਹੈ, ਜਿਤ ਮਿਲੇ ਹਰ ਉਰਤਾਰੇ, ਜੀ ਦਾਨ ਗੁਰ ਪੂਰੇ ਦੀਆ, ਹਰ ਅੰਮ੍ਰਿਤ ਨਾਮ ਸਮਾਰੇ, ਰਾਮ ਗੁਰ ਹਰ ਹਰ ਨਾਮ ਕੰਠ ਤਾਰੇ, ਗੁਰਮੁਖਤਾ ਸੁਣੀ ਮਨ ਪਾਈ, ਤਨ ਤਨ ਵੜ ਪਾਗ ਹਮਾਰੇ ਰਖਾਓ, ਕੋਟ ਕੋਟ ਤੇ ਤਿਸ ਧਿਆਵੇ, ਤਾਕਾ ਅੰਤ ਨ ਪਾਵੇ ਪਾਰੇ, ਹਿਰਦੇ ਕਾਮ ਕਾਮਨੀ ਮੰਗੇ, ਹਿਰਦ ਮੰਗੇ ਹਾਥ ਪਸਾਰੇ, ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰੱਖੋ ਉਰਤਾਰੇ, ਜੇ ਵੜਪਾ ਹੋਵੇ ਤਾਂ ਜਪੀਏ, ਹਰ ਫੌਜਲ ਪਾਰ ਉਤਾਰੇ, ਹਰ ਜਨ ਨਿਗਟ ਨਿਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤਪਾਰੇ, ਰਾਗ

ਹੀ ਮੇਰੇ ਮਾਨ ਸਤਿਗੁਰ ਸੇਵ ਸੁਖ ਹੋਈ ਜੋ ਇੱਛੋ ਸੋਈ ਫਲ ਪਾਵੋ ਫਿਰ ਦੁੱਖ ਨਾ ਵਿਆਪੇ ਕੋਈ ਰਖਾਓ ਕਾਚੇ ਪਾਂਡੇ ਸਾਜਨੇ ਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋ ਚੇਤਨ ਆਵੇ ਮੋਏ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਮ ਕਲੀ ਮਹੱਲਾ ਪੰਜਵਾਂ ਪਵੋ ਚਰਨਾ ਤਲ ਉਪਰ ਆਵਹੋ ਐਸੀ ਸੇਵ ਕਮਾਵਹੋ ਆਪਸ ਤੇ ਉਪਰ ਸਭ ਜਾਣਹੋ ਤਉ ਦਰਗੇ ਸੁਖ ਪਾਵਹੋ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਿਰਦੇਹ ਪਵਿੱਤਰਾ ਖਿਨ ਬੋਲੋ ਗੁਰਮੁਖ ਬਾਣੀ ਰਖਾਓ ਪਰਪੰਚ ਛੋੜ ਸਹਿਜ ਕਰ ਬੈਸਹੋ ਝੂਠਾ ਕਹੋ ਨਾ ਕੋਈ ਸਤਿਗੁਰ ਮਿਲੋ ਨਵੇਂ ਨਿਧ ਪਾਵਹੋ ਇਨਵੇ ਤਤ ਬਲੋਈ ਪਰਮ ਚੁਕਾਵਹੋ ਗੁਰਮੁਖ ਲਿਵ ਲਾਵਹੋ ਆਤਮ ਚੀਨਹੋ ਭਾਈ ਨਿਟ ਕਰ ਜਾਣਹੋ ਸਦਾ।

ਨਾਨਕ ਸਤਿਗੁਰਬਾਨੀ ਰਾਮ ਕਲੀ ਮਹੱਲਾ ਪੰਜਵਾਂ ਆਵਤ ਹਰਖਣਾ ਜਾਵਤ ਦੁਖਾ ਨੈ ਵਿਆਪੇ ਮਨ ਰੋਗਨੀ ਸਦਾ ਆਨੰਦ ਗੁਰਪੂਰਾ ਪਾਇਆ ਤੋ ਉਤਰੀ ਸਗਲ ਵਿਯੋਗਨੀ ਇਹ ਬਿਦਗੇ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਵਿਆਪੇ ਤੇ ਹਰ ਹਰ ਹਰਸ ਭੋਗਨੀ ਰਖਾਓ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਰ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੇ ਜਦ ਕਦ ਪੇਖੋ ਹਰ ਗੁਣੀ ਨੈ ਸਿਰ ਸਕਤੀ ਜਲ ਨਹੀਂ ਪਵਨਾ ਤੇ ਆਕਾਰ ਨਹੀਂ ਮੇਦਨੀ ਤਗੁਰ ਯੋਗ ਕਾ ਤਹਾ ਨਿਵਾਸਾ ਜੇ ਅਵਗਤ ਨਾਥ ਅਗਮ ਧਨੀ ਤਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੇ ਗੁਣ ਹੋ ਕਿਆਗਨੀ ਕਹੋ ਨਾਨਕ ਹਮ ਤੋਂ ਗੁਰ ਖੋਈ ਹੈ ਅੰਬੇ ਅੰਬ ਮਿਲੋਗਨੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ।

ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ। ਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ। ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਭਰਵੇ ਆਪਣੇ ਬੈਰੀ ਸਗਲੇ ਸਾਧੇ। ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਵਰ ਮੇਰਾ ਅਨਕ ਰਾਜ ਉਹ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਓ। ਕੀਰਤਨ ਆਪਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ। ਬੇਪ੍ਰਭਾਵ ਰਹਿਤ ਹੈ ਸਵਾਮੀ ਇਕ ਨਾਮ ਕੇ ਆਧਾਰਾ। ਪੂਰਨ ਹੋਏ ਮਿਲਿਓ ਸੁਖਦਾਈ ਹੁਣ ਨ ਕਾਈ ਬਾਤਾ। ਤਤ ਸਾਰ ਪਰਮ ਪਦ ਪਾਇਆ ਤੋੜ ਨ ਕਤਹੂ ਜਾਤਾ। ਵਰਨ ਨ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ। ਅਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਬਚਲ ਤੂੰ ਹੀ। ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਾਹੀਂ।

ਪੰਚ ਬਜਿੱਤਰ ਕਰੇ ਸੰਤੋਖਾ, ਸਾਹ ਸੁਰਾ ਲੈ ਚਾਲੇ, ਬਾਜਾ ਮਾਣ ਤਾਣ ਤਾਣਾ, ਪਾਵਨਾ ਬੀਗਾ ਕਾਲੇ, ਫੇਰੀ ਫੇਰ ਨਾ ਹੋਵੇ ਕਭੀ, ਏਕ ਸ਼ਬਦ ਬੰਦ ਪਾਲੇ, ਨਾਰਦੀ ਨਰ ਹਰ ਜਾਣ ਹਦੂਰੇ, ਭੂੰਗਰ ਖੜਗ ਤਿਆਗ ਵਸੂਰੇ, ਸਹਿਜ ਆਨੰਦ ਦਿਖਾਵੇ ਪਾਵੇ, ਇਹ ਨਿਰਤਕਾਰੀ ਜਨਮ ਨਾ ਆਵੇ, ਜੇ ਕੋਈ ਆਪਣੇ ਠਾਕੁਰ ਪਾਵੇ, ਕੋੜ ਮਦ ਇਹ ਕੀਰਤਨ ਗਾਵੇ, ਸਾ ਸੰਤ ਕੀ ਜਾਵੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ, ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਤਾਰ ਰਹੀਮ ਰਹਾਓ, ਕੋਈ ਨਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੇ ਵੇਦ, ਕੋਈ ਕਤੇਬ, ਕੋਈ ਓਡੇ ਨੀਲ, ਕੋਈ ਸੁਪੇਦ, ਕੋਈ ਕਹਿ ਤੁਰਕ, ਕੋਈ ਕਹਿ ਹਿੰਦੂ, ਕੋਈ ਬਾਛੇ ਪਿਸਤ, ਕੋਈ ਸੁਰਗਿੰਦੂ, ਕਹੋ ਨਾਨਕ ਜਿਨੂ ਪਛਾਤਾ, ਪ੍ਰਭ ਸਾਹਿਬ ਕਾ ਤਨ ਭੇਦ ਜਾਤਾ, ਰਾਮ ਕਲੀ ਮਹੱਲਾ ਪੰਜਵਾਂ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਹਿਉ ਤੋ ਚਲਤ ਪਿਆ ਰਖਾਓ, ਅਗਲੀ ਕਿਸ ਖਬਰ ਨਾ ਪਾਈ, ਰੋਵਨ ਹਾਰ ਪੇ ਊੜ ਸਧਾਈ, ਪਰਮ ਹੋ ਕੇ ਬੰਦੇ ਬੰਦ, ਸੁਭਨ ਪਿਆ ਪਹਲਾਏ ਅੰਧ, ਹਿਉ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਨਹਿ ਕੋ ਮੂਆ ਨਾ ਮਰਣੇ ਜੋਗ, ਨਹਿ ਬਿਨਸੇ ਅਬਨਾਸੀ ਹੋਗ, ਜੋ ਇਉ ਜਾਣੋ ਤੋ ਇਉ ਨਾਹੇ, ਜਨ ਨਗਾਰੇ ਕੋ ਬਲ ਜਾਓ, ਕਹੋ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ, ਰਾਮ ਕਰੀ ਮਹੱਲਾ ਪੰਜਵਾਂ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵ ਹੈ, ਫਿਰ ਨਾ ਖਾਈ ਮਹਾਕਾਲ ਰਖਾਓ, ਕੋੜ ਜਨਮ ਪ੍ਰਮ ਪ੍ਰਮ ਪ੍ਰਮ ਆਇਓ, ਵੱਡੇ ਭਾਗ ਸਾਹ ਸੰਗ ਪਾਇਓ, ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖ

ਰਹਾਉ ਪ੍ਰਥਮੇ ਵਸਿਆ ਸਦਕਾ ਖੇੜਾ ਤ੍ਰਿਤੀਏ ਮੈਂ ਕਿਛ ਪਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕ ਕਹਿ ਸੂ ਪੁਰੋਏ ਮਣੀਏ ਗਾਂਠੀ ਪਿੰਨ ਪਿੰਨ ਪਿੰਨ ਪਿੰਨ ਤਣੀਏ ਫਿਰਤੀ ਮਾਲਾ ਬੋਵਧ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਚਉ ਮੈਂ ਏਕੇ ਮਠ ਰੇ ਕੀਆ ਤੇ ਵਿਖੜੇ ਥਾਂ ਅਣਕ ਖਿੜਕੀਆ ਖੋਜ ਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮੈਂ

ਤਨ ਤੇ ਛੁਟਕੀ ਆਪਣੀ ਤਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕਰੇ ਸੋ ਮਨ ਮੇਰਾ ਮੀਠਾ, ਤਾਂ ਇਹ ਅਜਦ ਨੈਣ ਡੀਠਾ, ਆਮ ਜਾਨੀ ਰੇ ਮੇਰੀ ਗਈ ਬਲਾਏ, ਬੁਰਗੀ ਨਿਵਾਰੀ ਮਮਤਾ, ਗੁਰ ਪੂਰੇ ਲਿਓ ਸਮਝਾਏ ਰਖਾਓ, ਕਰ ਕਿਰਪਾ ਰਾਖਿਓ ਗੁਰ ਸਰਣਾ, ਗੁਰ ਪਕਰਾਏ ਹਰ ਕੇ ਚਰਣਾ, ਬੀਸ ਬਿਸਵੇ ਜਾਮਨ ਠਹਿਰਾਨੇ, ਗੁਰ ਪਾਰ ਬ੍ਰਹਮ ਇਕ ਹੀ ਜਾਨੇ, ਜੋ ਜੋ ਕਿਨੋ ਹੁਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬੈਰਾਈ, ਗਲ ਮਿਲ ਚਾਲੇ ਇਕ ਪਾਈ, ਜਾ ਕੋ

ਕਹਿਣ ਨਾ ਜਾਈ ਨਾਨਕ ਬਿਸਮਾਦ। ਰਾਮ ਕਲੀ ਮੁਹੱਲਾ ਪੰਜਵਾਂ, ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤ ਹੈ ਚਰਨ ਮਾਥਾ ਮੇਰੋ ਪਾਉਤ, ਅਨਕ ਬਾਰ ਸੰਤ ਹੈ ਡੰਡੋਤ, ਇਉ ਮਨ ਸੰਤਨ ਕੈ ਬਲਿਹਾਰੀ, ਜਾ ਕੀ ਓੜ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਖਾਓ, ਸੰਤ ਹੈ ਚਰਨ ਤੋਏ ਤੋਏ ਪੀਵਾਂ, ਸੰਤ ਹੈ ਦਰਸ ਪੇਖ।

ਸਮਾਰੇ, ਅੰਤ ਕੀ ਬਾਰ ਊਠ ਸਿਧਾਰੇ, ਨਾ ਬਿਨਾ ਸਭ ਚੂਠ ਪਰਾਨੀ, ਗੋਵਿੰਦ ਭਜਨ ਬਿਨ ਅਵਰ ਸੰਗਰਾਤੇ, ਤੇ ਸਾ ਮਾਇਆ ਮੂਠ ਪਰਾਨੀ ਰਹਾਓ, ਤੀਰਥ ਨਾਏ ਨ ਉਤਰ ਸਮਾਇਲ, ਕਰਮ ਧਰਮ ਸਭ ਹਉਮੈ ਫੈਲ, ਲੋਕ ਵਿਚਾਰੇ ਗਤ ਨਹੀਂ ਹੋਏ, ਨਾ ਬਿਹੂਣੇ ਚਲ ਸਹੇ ਰੋਏ, ਬਿਨ ਹਰ ਨਾਮ ਨਾ ਟੂਟਸ ਪਟਲ, ਸੋਧੇ ਸ਼ਸਤਰ ਸਿਮਰਤ ਸਗਲ, ਸੋ ਨਾਮ ਜਪੇ ਆਪ ਜਪਾਏ, ਸਗਲ ਫਲਾ ਸੇ ਸੂਖ ਸਮਾਏ, ਰਾਖਨ ਹਾਰੇ ਰੱਖ ਹੋ ਆਪ, ਸਗਲ ਸੁਖਾ ਪ੍ਰਤੁਮ ਰਹਿ ਹਾਥ, ਜਿਤ ਲਾਭੇ ਤਿਤ ਲਾਗੇ ਸੁਆਮੀ, ਨਾਨਕ ਸਾਹਿਬ ਅੰਤਰ ਜਾਮੀ, ਰਾਮ ਕਲੀ ਮਹੱਲਾ ਪੰਜਵਾਂ, ਜੋ ਕੁਛ ਕਰੇ ਤੋਈ ਸੁਖ ਜਾਨਾ, ਮਨ ਅਸਮਝ ਸਾ

ਸੁਨਤ ਪਵਿੱਤ ਜੇਵਾ ਭਗਤ ਪਾਈ ਗਤ ਮਤ ਤੋ ਪ੍ਰਵਾਨ ਜਿਸ ਹਿਰਦੇ ਵਸਾਈ ਨਾਂਗ ਤੇਜਨ ਉਤਮ ਪਾਈ ਰਾਮ ਕਲੀ ਮਹੱਲਾ ਪੰਜਵਾ ਗਹੁ ਕਰ ਪਕਰੀ ਨ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਾਂ ਉਹ ਚਰਣੀ ਆਏ ਪਈ ਤੁਣ ਸੰਤੋ ਨਿਰਮਲ ਵਿਚਾਰ ਆਰਾਮ ਨਾ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟਤ ਉਧਾਰ ਰਖਾਓ ਜਾਂ ਉਸ ਕੋ ਕੋਈ ਦੇਵੇ ਮਾਨ ਤਬ ਆਪਸ ਉਪਰ ਰੱਖੇ ਗੁਮਾਨ ਜਾਂ ਉਸ ਕੋ ਕੋਈ ਮਨ ਪਰਹਰੇ ਤਬ ਉਹ ਸੇਵਕ ਸੇਵਾ ਕਰੇ ਮੁਖ ਬਿਰਾਵੇ ਅੰਤ ਠਗਾਵੇ ਇਕਤ ਠੌਰ ਉਹ ਕਈ ਨਾ ਸਮਾਵੇ ਤੁਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਨੀ ਕਿੰਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਸੋ ਕਛੂ ਨਾ ਲਹੇ ਇਸੇ ਤਿਆਗ ਸਤਸੰਗਤ ਕਰੇ ਵਡਭਾਗੀ ਨਾਨਕ ਉਹ ਤਰੈ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਬ ਮੈਂ ਪੇਖ ਪੂਰਨ ਪੂਰ ਆਪਾ ਪੇਖ ਰਤਨ ਅਮੋਲ ਹਿਰਦੇ ਮੈਂ ਜਾਨ ਆਪਣੀ ਵਸਤ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵੇ ਤੋ ਪਾਈਏ ਬਿਨ ਜੇਵਾ ਕਿਆ ਜਾਣੇ ਸਵਾਦ ਰਹਾਓ ਅੱਠ ਦਸ ਬੇਦ ਸੁਨੇ ਕਹਿ ਡੋਰਾ ਕੋੜ ਪ੍ਰਗਾਸ ਨਾ ਦਿਸਦਾ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗਰਚ ਜਿਸ ਨਹੀਂ ਬੁਝਾਵੇ ਸੋ ਕਿਤ ਬੁੱਝ ਜਾਣਨ ਹਾਰ ਰਿਹਾ ਪ੍ਰਵਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਵਗਾਵ ਹੈ ਨਾਨਕ ਤਿੰਨ ਜਮ ਨੇੜ ਨਾ ਆਵ ਹੈ ਰਾਮ ਕਲੀ ਮਹੱਲਾ ਪੰਜਵਾਂ।

ਆਇਆ ਮੋਹਿਆ ਟੇਢੋ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਖਾਓ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਗਤ ਕੀ ਬਿਦ ਨੈਨ ਹੋ ਡੀਠੀ ਊੜ ਕਪਟ ਅਹੰਕਾਰੀ ਜਹਾਨਾ ਨਾਮ ਸੁਨਤ ਜਨ ਬਿਸ਼ੂ ਡਸਾਨਾ ਮਾਇਆ ਕਾਰਨ ਸਦਗੀ ਝੂਰੇ ਮਾਨ ਮੁਖ ਕਵੇ ਨਾ ਉਸਤਤ ਕਰੇ ਨਿਰਭਉ ਨਿਰੰਕਾਰ ਦਾਤਾਰ ਇਸ ਨੂੰ ਪ੍ਰੀਤ ਨ ਕਰੇ ਗਵਾਰ ਸਭ ਸਹਾਂ ਸਿਰ ਸਚ

ਪਾਉ ਭਾਗਾ ਨਿਰ ਪੋ ਮਨ ਬਸੈ ਅੰਮ੍ਰਿਤ ਨਾਮ ਰਸਨਾਨਿਤ ਜਪੈ ਕੋੜ ਜਨਮ ਕੇ ਘਾਟੇ ਵਾਹੇ ਪਾਇਆ ਲਾਭ ਸੱਚਾ ਤਨ ਲਾਹੇ ਤੋਟ ਨ ਆਵੇ ਅਖੁੱਟ ਭੰਡਾਰ ਨਾਨਕ ਭਗਤ ਸੋਹ ਹੈ ਹਰ ਦੁਆਰ ਰਾਮ ਕਲੀ ਮੁਹੱਲਾ ਪੰਜਵਾਂ ਰਤਨ ਜਵੇਹਰ ਨਾਮ ਸਸੰਤੋ ਗਿਆਨ।

ਤਰਾਕੀ ਕੁੰਜੀ ਸੁਨ ਸਮਾਧ ਗੁਫਾ ਤੇ ਆਸਨ ਕੇਵਲ ਬ੍ਰਹਮ ਪੂਰਨ ਤੈ ਬਾਸਨ ਭਗਤ ਸੰਗ ਪ੍ਰਗੋਸ਼ਟ ਕਰਤ ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਾਰ ਕਿਰਪਾ ਜਿਸ ਆਪ ਦੇਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ।

ਆਪਣੀ ਗਤ ਆਪ ਜਾਣੇ, ਸੁਣ ਸੁਣ ਅਵਰ ਵਖਾਨੇ ਰਖਾਓ, ਸੰਕਰਾ ਨੀ ਜਾਣੇ ਭੇਵ, ਖੋਜ ਤਿਖਾਰੇ ਦੇਵ, ਦੇਵੀਆਂ ਨੀ ਜਾਣੇ ਮਰਮ, ਸਭ ਉਪਰ ਅਲਖ ਪਾਰ ਬ੍ਰਹਮ, ਆਪਣੇ ਰੰਗ ਕਰਤਾ ਕੇਲ, ਆਪ ਸ਼ੋਰੇ ਆਪੇ ਮੇਲ, ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ

ਹੋ ਜਾਣ। ਸੁਰਤ ਮਰਤ ਨਾਹੀ ਕਿਸ ਗਿਆਨ, ਜਾਪ ਤਾਪ ਸੀਲ ਨੇ ਧਰਮ, ਇਸ਼ੂ ਨਾ ਜਾਣੋ ਕੈਸਾ ਕਰਮ, ਠਾਕੁਰ ਪ੍ਰੀਤਮ ਪ੍ਰਾ ਮੇਰੇ, ਤੁਝ ਬਿਨ ਦੂਜਾ ਅਵਰ ਨਾ ਕੋਈ, ਉਲੈ ਚੁਕੇ ਪ੍ਰ ਤੇਰੇ ਰਹਾਉ, ਰਿੱਧ ਨਾ ਬੁੱਧ ਨਾ ਸਿਧ ਪ੍ਰਗਾਸ, ਵਿਖੇ ਵਿਆਹ ਕੇ ਗਾਵ ਮੈਂ ਬਾਸ, ਕਰਨਹਾਰ ਮੇਰੇ ਪ੍ਰਾਵੇਕ, ਨਾਮ ਤੇਰੇ ਕੀ ਮਨ ਮੈਂ ਟੇਕ, ਸੁਣ ਸੁਣ ਜੀਵੋ।

ਕੋੜ ਪਵ ਖੰਡੇ ਨਿਮਕ ਖਿਆਲ ਸਗਲ ਅਰਥ ਹੈ ਜੰਤ ਮਿਲ ਗਏ ਪ੍ਰਭ ਗੁਰ ਮਿਲ ਮੰਤ ਜੀਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘੜਕਾ ਰਾਤਾ ਮੇਰਾ ਪ੍ਰਭ ਰਹਾਓ ਤਾ ਕੀ ਗਈ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੇ ਜਪ ਪਰਮਾਨੰਦ ਮਨ ਮਾਹੇ ਪਏ ਆਨੰਦ ਤਾਰਨ ਤਰਨ ਹਰ ਸਰਣ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਊਚੇ ਤੇ ਊਚ ਅਪਾਰ ਸੁਮਤ ਸਾਰ ਜਿਤ ਹਰ ਸਿਮਰੀ ਜੇ ਕਰ ਕਿਰਪਾ ਜਿਸਿਆ ਪੇ ਦੀਜੇ ਸੁਖ ਸਹਿਜ ਆਨੰਦ ਹਰਨਾਉ ਨਾਨਕ ਜਪਿਆ ਗੁਰ ਮਿਲਨਾਉ ਰਾਮ ਕਲੀ ਮੁਹੱਲਾ ਪੰਜਵਾਂ ਸਗਲ ਸਿਆਨ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਚਿੰਦੇ ਸੇਈ ਫਲ ਪਾਏ ਉਹ ਸਾਵਧਾਨ ਆਪਣੇ ਗੁਰਸਿਉ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ ਗੁਰਸਿਉ ਰਖਾਓ ਦੂਜਾ ਨਹੀਂ ਜਾਣੇ ਕੋਏ ਸਤਗੁਰ ਨਿਰੰਜਨ ਸੋਏ ਮਾਨੁਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਨੇ ਮਾਨ ਗੁਰ ਕੀ ਹਰ ਟੇਕ ਟਿਕਾਏ ਅਵਰ ਆਸਾ ਸਭ ਲਾਹੇ ਹਰ ਕਾ ਨਾਮ

ਪੰਜਵਾਂ ਹੋਵੇ ਸੋਈ ਪਰਮਾਨ ਆਪਣਾ ਤਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਭਾਓ ਆਨੰਦ ਕਰ ਸੰਤ ਹਰ ਜਪ ਛਾੜ ਸਿਆਣਪ ਬੋਝ ਪਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਓ ਏਕ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਲ ਉਤਰ ਹੈ ਪਾਰ ਦੇਵਨ ਹਾਰ ਦਾਤਾਰ ਅੰਤ ਨ ਪਾਰਾਵਾਰ ਜਾ ਕੇ ਘਰ ਸਰਬ ਨਿਧਾਨ ਰਾਖਨ ਹਾਰ ਨਿਦਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੇ ਇਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮੁਹੱਲਾ ਪੰਜਵਾਂ ਦੁਲਭ ਦੇ ਸਵਾਰ ਦਾਏ ਨਾ ਦਰਗੇ ਹਾਰ ਹਲਤ ਪਲਤ ਤੁਧ ਹੋਏ ਵਡਿਆਈ ਅੰਤ ਕੀ ਬੇਲਾ ਲਏ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇਂ ਸੁਹੇਲੇ ਅਚਰਜ ਪੁਰਖ ਤਿਹਾਉ ਰਹਾਉ ਉਠਤ ਬੈਠਤ ਹਰ ਜਾਪ ਬਿਨਸੇ ਸਗਲ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉਤਮ ਯੋ ਕਰਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟੀਏ ਤੇਰੀ ਫਾਸ ਗੁਰ ਕਾ ਉਪਦੇਸ਼ ਸੁਣੀਜੇ ਨਾਨਕ ਸੁਖ ਸਹਿਜ ਸਮੀਜੇ

ਮੀਤ ਸਚ ਸਹਿਜ ਸੁਖ ਪਾਵੇ ਮੀਤ ਸਾਹਿਬ ਮੇਰਾ ਅਧਾਰਾ ਕਿਨ ਮੈਂ ਥਾ ਪਿਉ ਥਾ ਪਨਹਾਰਾ ਜਿਬਨ ਅਵਰ ਨਾ ਕੋਈ ਜਨਕਾ ਰਾਖਾ ਸੋਈ ਤਰ ਕਿਰਪਾ ਅਰਦਾਸ ਸੁਣੀ ਜੇ ਆਪਣੇ ਸੇਵਕ ਕੋ ਦਰਸ਼ਨ ਦੀਜੇ ਨਾਨਕ ਜਾਪੀ ਜਪ ਜਾਪ ਸਭ ਤੇ ਊਚ

ਅਲੇ ਅਲਖ ਪਾਰ ਖੁਦ ਖੁਦਾਏ ਵੱਡ ਵੀ ਸੁਮਾਰ ਓ ਨਮੋ ਭਗਵੰਤ ਖੁਸਾਈ ਖਾਲਕ ਰਵ ਰਿਆ ਸਰਬ ਠਾਈ ਰਹਾਉ ਜਗਨਨਾਥ ਜਗ ਜੀਵਨ ਮਾਧੋ।

ਸੁਭਤ ਬਿਠਾਏ, ਲੀਲਾ ਕਿਛ ਲਿਖੀ ਨਾ ਜਾਏ, ਮੇਰ ਦਇਆ ਕਰ ਕਰ ਨਿਹਾਰ, ਭਗਤ ਬੰਦਗੀ ਦੇਖੇ ਸਿਰ ਜਿਨਹਾਰ, ਕਹੋ ਨਾਨਕ ਗੁਰਖੋਏ ਪਰਮ, ਏਕੋ ਅਲਹੋ ਪਾਰ ਬ੍ਰਹਮ, ਰਾਮ ਕਲੀ ਮਹੱਲਾ ਪੰਜਵਾਂ, ਕੋੜ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ, ਗੁਰ ਕੇ ਚਰਨ ਕਮਲ ਮਨ ਵਸੇ, ਮਾਂ ਵਿਕਾਰ ਤਨ ਤੇ ਸਭ ਨਸੇ, ਗੋਪਾਲ ਕੋ ਜਸ ਗਾਓ ਪ੍ਰਾਣੀ, ਅਕਥ ਕਥਾ ਸਾਚੀ ਪ੍ਰਾਪੂਰਨ, ਜੋਤੀ ਜੋਤ ਸਮਾਣੀ ਰਖਾਓ, ਤਿਸ ਨਾ ਪੂਜ ਸਭ ਨਾਸੀ, ਸੰਤ ਪ੍ਰਸਾਦ ਜਪਿਆ ਅਵਨਾਸੀ, ਰੈਣ ਦਿਨਸ ਪ੍ਰਭ ਸੇਵਕ ਮਾਨੀ, ਹਰ ਮਿਲਣੇ ਕੀ ਇਹ ਨਿਸ਼ਾਨੀ, ਮਿਟੇ ਜੰਜਾਲ ਹੋਏ ਪ੍ਰਭ ਦਇਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੂਰਬਰਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾਂਗਾਇਆ, ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਿਨਾ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ, ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕੋ ਜਾਏਗੇ ਕੁਰਬਾਨ, ਚਰਨ ਕਮਲ ਹਿਰਦੇ ਤਰ ਧਿਆਨ, ਤੂੰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ, ਜਿਸ ਭੇੜਤ ਮਿਟੇ ਅਭਮਾਨ, ਪਾਰ ਬ੍ਰਹਮ ਸੁਨਦਰੀ ਆਵੇ, ਹਰ ਕਿਰਪਾ ਪੂਰਨ ਭਗਵਾਨ ਰਖਾਓ, ਗੁਰ ਕੀ ਕੀਰਤ ਜਪਗੇ ਹਰਨਾਓ, ਗੁਰ ਕੀ ਭਗਤ ਸਦਾ ਗੁਣ ਗਾਓ, ਗੁਰ ਕੀ ਸੁਰਤ ਨਿਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ, ਗੁਰ ਬਚਨੀ ਸੰਸਾਰ ਸੁਖ ਦੁਖ, ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਇਆਲ ਬਖਸੰਦ, ਗੁਰ ਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ, ਰਾਮ ਕਲੀ ਮਹੱਲਾ ਪੰਜਵਾਂ, ਕਿਸ ਪ੍ਰਵਾਸੇ ਵਿਚਰੇ ਪਾਵਨ, ਮੁੜ ਮੁਦ ਤੇਰਾ ਸੰਗੀ ਕਾਮਨ, ਰਾਮ ਸੰਗੀ ਜਗਤ ਨੀ ਜਾਨ ਹੈ, ਪੰਚ ਬਟਵਾਰੇ ਸੇ ਮੀਤ ਕਰ ਮਨ ਹੈ, ਸੋ ਕਰ ਸੇਵ ਜਿਤ ਕੁਦਰ ਹੈ ਮੀਤ, ਗੁਣ ਗੋਬਿੰਦ ਰਵੀਏ ਦਿਨ ਰਾਤੀ, ਸਾਹ ਸੰਕਰ ਮਨ ਕੀ ਪ੍ਰੀਤ ਰਖਾਓ, ਜਨਮ ਬਿਹਾਨੋ ਅਹੰਕਾਰ ਅਰਵਾਦ, ਤ੍ਰਿਪਤਨ ਆਵੇ ਵਿਖਿਆ ਸਾਧ, ਭਰਮਤ ਭਰਮਤ ਮਹਾਂ ਦੁਖ ਪਾਇਆ, ਤਰੀ ਨਾ ਜਾਈ ਦੁੱਤਰ ਮਾਇਆ, ਕਾਮ ਨਾ ਆਵੇ ਤੂੰ ਕਾਰ ਕਮਾਵੇ, ਆਪ ਬੀਜ ਆਪੇ ਹੀ ਖਾਵੇ, ਰਾਖਨ ਕਉ ਦੂਸਰ ਨਹੀਂ ਕੋਏ, ਤਉ ਨਿਸਤਰੇ ਜੋ ਕਿਰਪਾ ਹੋਏ, ਪਦਤ ਪੁਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀ ਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸ਼ਰਨ ਗਹੀ ਨਾਨਕ ਪ੍ਰਭ ਤੇਰੀ, ਰਾਮ ਕਲੀ ਮਹੱਲਾ ਪੰਜਵਾਂ, ਇਹ ਲੋਕੇ ਸੋ ਪਾਇਆ ਨਹੀਂ ਭੇਡਤ ਧਰਮ ਰਾਇਆ, ਹਰਦਰਗੇ ਸੋ ਬਾਵੰਤ, ਹੁਣ ਗਰਭ ਨਹੀਂ ਬਸੰਤ, ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੋ ਹਰਨਾਮਾ, ਪੂਰਬ ਸੰਜੋਗ ਮਿਲਾਈ ਰਹਾਉ, ਗੁਰ ਕੇ ਚਰਨ ਚਿਤ ਲਾਗਾ, ਤਨ ਤਨ ਸੰਜੋਗ ਸੁਭਾਗਾ, ਸੰਤ ਕੀ ਤੂਰ ਲਾਗੀ ਮੇਰੇ ਮਾਥੇ, ਇਲਵਗ ਦੁੱਖ ਸਗਲੇ ਮੇਰੇ ਲਾਥੇ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪਰਾਨੀ, ਜਨ ਕਾ ਸਫਲ ਦਰਸ ਡੀਠਾ, ਨਾ ਪ੍ਰਭੂ ਕਾ ਕੜ ਕੜ ਬੂਠਾ, ਮਿਟਾਨੇ ਸਭ ਕਲ ਕਲੇਸ਼, ਜਿਸ ਤੇ ਉਪਜੇ

ਆਪਣਾ ਪ੍ਰਭ ਨਦਰ ਨਿਖਾਲੇ, ਕਿਰਪਾ ਨਿਧਾਨ ਪ੍ਰੀਤਮ ਪ੍ਰਾ ਮੇਰੇ, ਵਰਨ ਸਾਕੋ ਬਹੁ ਗੁਣ ਤੇਰੇ ਰਖਾਓ, ਦਿਸਤ ਮਾਸ ਨ ਖਾਏ ਬਿਲਾਈ, ਮਾਂ ਕਸਾਬ ਚੁਰੀ ਸਟ ਪਾਈ, ਤਰਨ ਹਾਰ ਪ੍ਰਭ ਫਿਰ ਦੇ ਬੂਠਾ, ਹਾਥੀ ਮਛਲੀ ਕਾ ਜਾਲਾ ਟੂਟਾ, ਸੂਕੇ ਕਾਸ਼ਟ ਹਰੇ ਚਲੂਲ, ਉੱਚੇ ਥਲ ਫੂਲੇ ਕਮਲ ਅਨੂਪ, ਅਗਨੇ ਵਾਰੀ ਸਤਿਗੁਰ ਦੇਵ, ਸੇਵ ਕੇ ਆਪਣੀ ਲਾਇਓ ਸੇਵ, ਅਕਿਰਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਯਾਰ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸਰਣਾਈ, ਰਾਮ ਕਲੀ ਮੁਹੱਲਾ ਪੰਜਵਾ, ਪੰਚ ਸਿੰਘ ਰਾਖੇ ਪ੍ਰਾਮਾਰ, ਦਸ ਬਿਘਿਆੜੀ ਲਈ ਨਿਵਾਰ, ਤੀਨ ਅਵਰਤ ਕੀ ਚੁੱਕੀ ਘੇਰ, ਸਾਧ ਸੰਗ

ਨਾਮ ਜਪਤ ਪਰਮ ਸੁਖ ਪਾਈਏ, ਆਵਾ ਗੌਣ ਮਿਟੇ ਮੇਰੇ ਮੀਤ ਰਖਾਵ, ਗੁਣ ਗਾਵਤ ਹੋਵਤ ਪ੍ਰਗਾਸ, ਚਰਨ ਕਮਲਮੈ ਹੋਏ ਨਿਵਾਸ, ਸੰਤ ਸੰਗਤਮੈ ਹੋਏ ਉਧਾਰ, ਨਾਨਕ ਭਵਜਲ ਪੁੱਤਰ ਸਪਾਰ, ਰਾਮ ਕਲੀ ਮਹੱਲਾ ਪੰਜਵਾਂ, ਗੁਰਪੂਰਾ ਮੇਰਾ ਗੁਰਪੂਰਾ, ਰਾਮ ਨਾਮ ਜਪ ਸਦਾ ਸੁਹੇਲੇ, ਸਗਲ ਬਿਨਾ ਸੇ ਰੋਗ ਕੂਰਾ ਰਖਾਵ, ਏਕ ਅਰਥ ਹੋ ਸਾਚਾ ਸੋਏ, ਜਾ ਕੀ ਸਰਨ ਸਦਾ ਸੁਖ ਹੋਏ, ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ, ਹਰ ਸਿਮਰਤ ਬਿਨ ਸੇ ਸਭ ਦੁਖ, ਸਹਿਜ ਆਨੰਦ ਕਰੋ ਮੇਰੇ ਭਾਈ, ਗੁਰਪੂਰੇ ਸਭ

ਸਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸੁਧਾਰੇ ਨੈ ਸੰਗ ਗਾਮਨੀ ਸੁਤ ਕਲੱਤਰ ਪ੍ਰਾਤ ਮੀਤ ਉਰਜ ਪਰਿਓ ਪਰਮ ਹੋਇਓ ਇਹ ਪਿਰਖ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਪਾਵਨੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਵਾਂ ਤਿਪ ਦੇ ਰੇ ਮਨ ਓੜ ਲਿਓ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸੇ ਪਾਵੇ ਪਦ ਨਿਰਬਾਨਾ ਰਖਾਓ ਬੜਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਹੁਣ ਬੈ ਕੁੰਠ ਸਿਧਾਵੇ ਅਜਾ ਮਲਕ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਗਦ ਕਹੋ ਜੋਗੀ ਸਰਬਾਂਸ਼ਿਤ ਸੋ ਗਤ ਸ਼ਿਨ ਮੈਂ ਪਾਈ ਨਾਹਨ ਗੁਣ ਨਾ ਕਜ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪਏ ਦਾਨ ਤੇ ਦੀਨਾ ਰਾਮ ਕਲੀ ਮਹੱਲਾ ਨਾਵਾਂ ਸਾਧੋ ਕੌਣ ਜੁਗਤ ਅਬ ਕੀਜੇ ਜਾ ਤੇ ਦੁਰਮਤ ਸਗਲ ਬਿਨਾਸੇ ਰਾਮ ਭਗਤ ਮਨ ਪੀਜੇ ਰਗਾਓ ਮਨ ਮਾਇਆ ਮੈਂ ਉਰਜ ਰਿਓ ਹੈ ਬੂਝੇ ਨੈ ਕਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੇ ਪਦ ਨਿਰਬਾਨਾ ਭਏ ਦਿਆਲ ਕਿਰਪਾਲ ਸੰਤ ਜਾਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਸਰ ਮੈਂ ਨਿਮਖ ਏ ਕੁਰਤਾਰੇ ਜਮ ਕੋ ਤਰਾਸ ਮਿਟੇ ਨਾਨਕ ਤੇ ਆਪਣੋ ਜਨਮ ਸਵਾਰੇ ਰਾਮ ਕਲੀ ਮਹੱਲਾ ਨਾਵਾ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਕਟੇ ਨਿਸਬਸਰ ਬਿਰਥਾ ਜਾਤ ਹੈ ਦੇਹ ਰਖਾਓ ਤਰਨਾ ਪੋ ਵਿਖਿਨ ਸੁਖ ਹੋਇਓ ਬਾਲਪਨ ਅਗਿਆਨਾ ਬਿਰਧ ਪਏ ਅਜਹੂ ਨਹੀਂ ਸਮਝੇ ਕੌਣ ਕੁਮਤ ਉਰਜਾਨਾ ਮਾਨਸ ਜਨਮ ਦੀਓ ਜੇ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੇ ਸਿਮਰੈ ਨਿਮਕ ਨਾ ਕੋ ਗਾਇਓ ਮਾਇਆ ਕੋ ਮਾਧ ਕਹਾਂ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹੇ ਤ ਚੇਤ ਚਿੰਤਾ ਮਾਨ ਹੋਏ ਹੈ ਅੰਤ ਸਗਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨਿਅਰ ਤਪ ਤਰ ਹੈ ਸਾ ਧਰਤੀ ਸੋ ਪੌਣ ਚੁਹਲਾਰੇ ਜੁਗ ਜੀ ਖੇਲੇ ਥਾਪ ਕੈਸੇ ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਕਰੇ ਤਿੰਘਾਣਾ ਕਲ ਲਖਣ ਵਿਚਾਰ ਰਖਾਓ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮੈਲ ਉਸਾਰ ਨਾ ਬੈਠਾ ਜੇ ਕੋ ਸਦ ਕਰੇ ਸੋ ਚੀਜੇ ਤਾਪ ਕਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏਈ ਜਿਸ ਸਿਕਦਾਰੀ ਤਿਸੇ ਖੁਆਰੀ ਚਾਕਰ ਕੇ ਹੇ ਡਰਨਾ ਜਾ ਸਿਕਦਾਰੇ ਭਵੇ ਜੰਜੀਰੀ ਤਾਂ ਚਾਕਰ ਹੱਥੋਂ

ਕਾਰੀ ਕਿਸ ਨਾ ਹੋਆ। ਬਾਣੀ ਬ੍ਰਹਮਾ ਵੇਦ ਅਥਰਬਣ, ਕਰਨੀ ਕੀਰਤ ਲਿਆ, ਪਦ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਹੇ ਜਨੇਊ। ਨਹਾਵੋ ਧੋਵੋ ਤਿਲਕ ਚੜਾਵੋ, ਸੋਚ ਵਿਣ ਸੋਚ ਨਾ ਹੋਈ। ਤਲ ਪ੍ਰਵਾਨ ਕਤੇਬ ਕੁਰਾਨ, ਪੋਥੀ ਪੰਡਿਤ ਰਹੇ ਪੁਰਾਣ। ਨਾਨਕ ਨਾਓ ਪਿਆ ਰਹੇ ਮਾਣ, ਹਰ ਕਰਤਾ ਤੂੰ ਏਕੋ ਜਾਣ। ਨਾਨਕ ਨਾ ਮਿਲੇ ਵਡਿਆਈ, ਏਦੂ ਉੱਪਰ ਕਰਮ ਨਹੀਂ। ਜੇ ਕਰ ਹੁੰਦੇ ਮੰਗਣ ਜਾਏਗੇ, ਫਿਰ ਉਲਾਮਾ ਮਿਲੇ ਤਹੀ। ਰਾਮ ਕਲੀ ਮਹੱਲਾ ਪਹਿਲਾ, ਜਗ ਪ੍ਰਬੁੱਧ ਮੜੀ ਬੰਧਾਵੇ। ਆਸਨ ਤਿਆਗ ਤਾਏ ਸਜ ਪਾਵੇ, ਮਮਤਾ ਮੋਹ ਕਾਮਣ ਹਿਤਕਾਰੀ। ਨਾ ਅਵਧੂਤੀ ਨਾ ਸੰਸਾਰੀ, ਜੋਗੀ ਬੈਸ ਰਹੋ ਦੁਬਦਾ ਦੁਖ ਭਾਗੇ। ਹਰ ਕਰਮਾਂਗਤ ਲਾਜ ਨਾ ਲੱਗ ਗਏ ਰਖਾਓ, ਗਾਵੇ ਗੀਤਾਂ ਚੀਨੇ ਆਪ। ਤੂੰ ਲਾਗੀ ਨਿਵਰੇ ਪ੍ਰਤਾਪ, ਗੁਰ ਕੇ ਸ਼ਬਦ ਰਤੇ ਮਨ ਭਾਏ। ਪਿਖਿਆ ਸਿਧ ਵਿਚਾਰੀ ਖਾਏ, ਪਸਮ ਚੜਾਏ ਕਰੇ ਪਾਖੰਡ। ਮਾਇਆ ਮੋਹ ਸਹਿ ਜਮ ਡੰਡ, ਪੂਟੇ ਖਾਪਰ ਪੀਖ ਨਾ ਪਾਏ। ਬੰਧਨ ਬਾਧਿਆ ਆਵੇ ਜਾਏ, ਬਿੰਦ ਨਾ ਰੱਖੇ ਜਤੀ ਕਹਾਵੇ। ਮਾਈ ਮੰਗਤ ਤ੍ਰੈ ਲੋਭਾਵੇ, ਨਿਰਦਯਾ ਨਹੀਂ ਜੋਤ ਉਜਾਲਾ। ਬੂੜਤ ਬੂਡੇ ਸਰਬ ਜੰਜਾਲਾ, ਪੇਖ ਕਰੇ ਖਿੰਥਾ ਬਹੁ ਥਟੂਆ। ਝੂਠੋ ਖੇਲ ਖਿਲੇ ਬਹੁ ਨਟੂਆ, ਅੰਤਰ ਅਗਨ ਚਿੰਤਾ ਬਹੁ ਜਾਰੇ। ਵਿਣ ਕਰਮਾ ਕੈਸੇ ਉਤਰ ਸਪਾਰੇ, ਮੁੰਦਰਾ ਫਟਕ ਬਨਾਈ ਕਾਨ। ਮੁਕਤ ਨਹੀਂ ਵਿਦਿਆ ਵਿਗਿਆਨ, ਜੇ ਵਾ ਇੰਦਰੀ ਸਾਧ ਲੁਭਾਨਾ। ਪਸੂ ਪਏ ਨਹੀਂ ਮਿਟੇ ਨੀਸਾਨਾ, ਤ੍ਰਿਪਤ ਲੋਗਾ ਤ੍ਰਿਪਤ ਜੋਗਾ। ਸਭ ਵਿਚਾਰੇ ਚੂਕਸ ਸੋਗਾ, ਪੂਜਲ ਸਾਚ ਸੋ ਸ਼ਬਦ ਹੋਏ। ਜੋਗੀ ਜੁਤ ਵਿਚਾਰੇ ਸੋਏ, ਤੁਝ ਪਏ ਨੌਨਿਧ ਤੂੰ ਕਰਨੇ ਜੋਗ। ਥਾਪ ਥਾਪੇ ਕਰੇ ਸੋਹੋਗ, ਜਤ ਸਾ ਸੰਜਮ ਤਸੋ ਚੀਤ। ਨਾਨਕ ਜੋਗੀ ਤਿਰ ਪਾਉਣ ਮੀਤ, ਰਾਮ ਕਲੀ ਮਹੱਲਾ ਪਹਿਲਾ। ਖੱਟ ਮਟ ਦੇਹੀ ਮਨ ਬੈਰਾਗੀ, ਤੁਰਤ ਸ਼ਬਦ ਤੁਨ ਅੰਤਰ ਜਾਗੀ। ਵਾਜੇ ਅਨਖਦ ਮੇਰਾ ਮਨ ਲੀਣਾ, ਗੁਰਬਚਨੀ ਸਜਣਾ ਪਤੀਣਾ। ਪ੍ਰਾਣੀ ਰਾਮ ਭਗਤ ਸੁਖ ਪਾਈਏ, ਗੁਰਮੁਖ ਹਰ ਹਰ ਮੀਠਾ ਲਾਗੇ। ਹਰ ਹਰ ਨਾਮ ਸਮਾਈਏ ਰਖਾਓ, ਮਾਇਆ ਮੋਹ ਬੇਵਰਜ ਸਮਾਏ। ਸਗੁਰ ਭੇਟੇ ਮੇਲ ਮਲਾਏ, ਨਾਮ ਰਤਨ ਨਿਰਮੋਲਕ ਹੀਰਾ। ਚਿਤਰਾਤਾ ਮੇਰਾ ਮਨ ਤੀਰਾ, ਹੋਮੇ ਮਮਤਾ ਰੋਗ ਨ ਲਾਗੇ। ਰਾਮ ਭਗਤ ਜਮਕਾ ਪਉ ਭਾਗੇ, ਜਮ ਜੰਦਾਰ ਨਾ ਲਾਗੇ ਮੋਹੇ। ਨਿਰਮਲ ਨਾਮ ਹਿਰਦੇ ਹਰ ਸੋਹੇ, ਸ਼ਬਦ ਵਿਚਾਰ ਪਏ ਨਿਰੰਕਾਰੀ। ਗੁਰਮਤ ਜਾਗੇ ਦੁਰਮਤ ਪਰਹਾਰੀ, ਅਨਦਿਨ ਜਾਗ ਰਹੇ ਲਿਵਲਾਈ। ਜੀਵਨ ਮੁਕਤ ਗਤ ਅੰਤਰ ਪਾਈ, ਅਲਿਪਤ ਗੁਫਾ ਮੈਂ ਰਹੇ ਨਰਾਰੇ। ਤਸਕਰ ਪੰਚ ਸਭ ਸੰਘਾਰੇ, ਪਾਰ ਕਰ ਜਾਏ ਨਾ ਮਨ ਡੋਲਾਏ। ਸਹਿਜ ਨਿਰੰਤਰ ਰਹੋ ਸਮਾਏ, ਗੁਰਮੁਖ ਜਾਗ ਰਹੇ ਅਵਧੂਤਾ। ਸਬੈਰਾਗੀ ਤਤ ਪਰੋਤਾ, ਜਗ ਸੂਤਾ ਮਰ ਆਵੇ ਜਾਏ। ਬਿਨ ਗੁਰ ਸ਼ਬਦ ਨਾ ਸੋਝੀ ਪਾਏ, ਅਨਖਤ ਸ਼ਬਦ ਵਜੇ ਦਿਨ ਰਾਤੀ। ਅਵਧ ਕੀ ਗਤ ਗੁਰਮੁਖ ਜਾਤੀ, ਤਉ ਜਾਨੀ ਜਾਂ ਸ਼ਬਦ ਪਛਾਨੀ। ਏਕੋ ਰਵ ਰਹਿਆ ਨਿਰਬਾਨੀ, ਸੁਨ ਸਮਾਤ ਸਹਿਜ ਮਨ ਰਾਤਾ। ਤਜੋ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ। ਨਾਨਕ ਦੂਜਾ ਮੇਟ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ। ਸਾਹ ਗਣੇ ਨਾ ਕਰੇ ਵਿਚਾਰ, ਸਾਏ ਉਪਰ ਏਕ ਅੰਕਾਰ। ਜਿਸ ਗੁਰ ਮਿਲੇ ਕੋਈ ਵਿਦ ਜਾਣੇ, ਗੁਰਮਤ ਹੋਏ ਤਹੁ ਪਛਾਣੇ। ਝੂਠ ਨਾ ਬੋਲ ਪਾਂਡੇ, ਸੱਚ ਕਹੀਏ ਹੋਮੇ ਜਾਏ। ਸਬਦ ਕਰ ਲਈਏ ਰਖਾਓ, ਗਣ ਗਣ ਜੋਤਕ ਕਾਂਢੀ ਕੀਨੀ। ਪੜੇ ਸੁਣਾਵੇ ਤਤ ਨ ਚੀਨੀ, ਸਭਸੇ ਉਪਰ ਗੁਰ ਸ਼ਬਦ ਵਿਚਾਰ। ਹੋਰ ਕਥਨੀ ਬਦੋ ਨ ਸਗਲੀ ਸ਼ਾਰ, ਨਹਾਵੇ ਧੋਵੇ ਪੂਜੇ ਸੈਲਾ। ਬਿਨਹਾ ਰਾਤੇ ਮੈਲੋ ਮੈਲਾ, ਗਰਭ ਨਿਵਾਰ ਮਿਲੇ ਪ੍ਰਸਾਰਥ। ਮੁਗਧ ਪ੍ਰਾਣ ਜਪ ਹਰ ਕਿਰਤਾਰਥ, ਵਾਚੇ ਵਾਦ ਨਾ ਵੇਦ ਵਿਚਾਰੇ। ਹਰ ਡੁੱਬੇ ਕਿਉ ਪਿਤਰਾ ਤਾਰੇ, ਘੜ ਘੜ ਬ੍ਰਹਮ ਚੀਨੇ ਜਨ ਕੋਏ। ਸਤਿਗੁਰ ਮਿਲੇ ਤਾਂ ਸੋਝੀ ਹੋਏ, ਗਣਤ ਗਣੀਏ ਸਹਿਸਾ ਦੁਖ ਜੀਏ। ਗੁਰ ਕੀ ਸਰਣ ਪਵੇ ਸੁਖ ਥੀਏ, ਕਰ ਅਪਰਾਧ ਸਰਣ ਹਮ ਆਇਆ। ਗੁਰ ਹਰ ਪੇਟੇ ਪੁਰਬ ਕਮਾਇਆ, ਗੁਰ ਸਰਣ ਨਾ ਆਈਏ ਬ੍ਰਹਮ ਨਾ ਪਾਈਏ। ਪਰਮ ਭੁਲਾਏਗੇ ਜਨਮ ਮਰ ਆਈਏ, ਜਮਦਰ ਬਾਧੋ ਮਰੇ ਵਿਕਾਰ। ਨਾ ਹਿਰਦੇ ਨਾਮ ਨਾ ਸ਼ਬਦ ਆਚਾਰ, ਇਕ ਪਾਂਧੇ ਪੰਡਿਤ ਮਿਸਰ ਕਹਾਵੇ। ਦੁਬਧਾ ਰਾਤੇ ਮਹਿਲ ਨਾ ਪਾਵੇ, ਜਿਸ ਗੁਰ ਪ੍ਰਸਾਦੀ ਨਾਮ ਆਧਾਰ। ਕੋੜ ਮਦੇ ਕੋ ਜਨ ਆਪਾਰ, ਏਕ ਬੁਰਾ ਭਲਾ ਸੱਚ ਏਕ ਹੈ। ਬੂਝ ਗਿਆਨੀ ਸਤਿਗੁਰ

ਹਠ ਨਿਗਰਹ ਕਰ ਕਾਇਆ ਸੀਜੇ, ਵਰਤ ਤਵਨ ਕਰ ਮਨ ਨਹੀਂ ਤੀਜੇ, ਰਾਮ ਨਾਮ ਸਰ ਅਵਰ ਨਾ ਪੂਜੇ, ਗੁਰ ਸੇਵ ਮਨਾ ਹਰ ਜਨ ਸੰਕੀਜੇ, ਜਮ ਜੰਦਾਰ ਜੋਏ ਨਹੀਂ ਸਕੇ, ਸਰਪਨ ਡਸ ਨਾ ਸਕੇ, ਹਰ ਕਾ ਰਸ ਪੀਜੇ ਰਹਾਉ। ਵਾਦ ਪੜੇ ਰਾਗੀ ਜਗ ਪੀਜੇ, ਦ੍ਰਿਗੁਣ ਵਿਖਿਆ ਜਨਮ ਮਰੀਜੇ, ਰਾਮ ਨਾਮ ਬੇਨ ਦੁਖ ਸਹੀਜੇ, ਚਾੜਸ ਪਾਵਨ ਸਿੰਘਾਸਨ ਪੀਜੇ, ਨਿਓਲੀ ਕਰਮ ਖੜ ਕਰਮ ਕਰੀਜੇ, ਰਾਮ ਨਾਮ ਬੇਨ ਬਿਰਤਾ ਸਾਸ ਲੀਜੇ, ਅੰਤਰ ਪੰਚ ਅਗਨ ਕਿਉਂ ਤੀਰਜ ਤੀਜੇ, ਅੰਤਰ ਚੋਰ ਕਿਉਂ ਸਾਧ ਲਹੀਜੇ, ਗੁਰਮੁਖ ਹੋਏ ਕਾਇਆ ਗੜ ਲੀਜੇ, ਅੰਤਰ ਮਾਇਲ ਤੀਰਥ ਪਰਮੀਜੇ, ਮਨ ਹੀ ਸੂਚਾ ਕਿਆ ਸੋਚ ਕਰੀਜੇ, ਕਿਰਤ ਪਿਆ ਦੋਸਤਾ ਕੋ ਦੀਜੇ, ਅੰਨ ਨਾ ਖਾਹੇ ਦੇਹੀ ਦੁਖ ਦੀਜੇ, ਬਿਨ ਗੁਰ ਗਿਆਨ

ਤਿਉਂ ਜਨਮੇ ਤਿਉਂ ਮਰਨ ਭਇਆ, ਜਿਉਂ ਰਸ ਭੋ ਕੀਏ ਤੇਤਾ ਦੁਖ ਲਾਗੇ, ਨਾਮ ਸਾਰ ਬਹੁ ਜਲ ਪਾਇਆ, ਤਨ ਤਨ ਦੇਖਤ ਗਰਭ ਗਇਆ, ਤਨਕ ਕਾਮਨੀ ਸੁਹੇਤ ਵਧਾਏ, ਕੀ ਨਾਮ ਸਾਰ ਹੈ ਪਰਮ ਗਇਆ। ਰਹਾਵ ਜਤ ਸਰ ਸੰਜਮ ਸੀਲ ਨਾ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਪਇਆ, ਉਹ ਨਦਾਨ ਇਸਨਾਨ ਨਾ ਸੰਜਮ, ਸਾਹ ਸੰਤਿਨ ਬਾਦ ਜਯਾ, ਲਾਲਚ ਲਾਗੇ ਨਾਮ ਵਸਾਰਿਓ, ਆਵਤ ਜਾਵਤ ਜਨਮ ਗਇਆ, ਜਾ ਜਮ ਧਾਏ ਕੇਸ ਗਏ ਮਾਰੇ, ਸੁਰਤ ਨਹੀਂ ਮੋਕਾਲ ਗਇਆ, ਐਸ ਨਿੰਦਾ ਤਾਦ ਪਰਾਈ, ਹਿਰਦੇ ਨਾਮ ਨਾ ਸਰਬ ਦਇਆ, ਬਿਨ ਗੁਰ ਸ਼ਬਦ ਨਾ ਗਤ ਪਦ ਪਾਵੇ, ਰਾਮ ਨਾ ਬਿਨ ਨਰਕ ਗਇਆ, ਖਿਨ ਮੈਂ ਵੇਸ ਕਰੇ ਟੂਆ ਜਿਉ, ਮੋਹ ਪਾ ਮੈਂ ਗਲਤ ਗਇਆ, ਏਤ ਪੁਦ ਮਾਇਆ ਦੇਖ ਬਸਾਰੀ, ਮੋਹ ਮਾਇਆ ਕੇ ਮਗਨ ਪਇਆ, ਕਰੇ ਵਿਕਾਰ ਵਿਥਾਰ ਕਨੇਰੇ, ਤੋਰਤ ਸ਼ਬਦ ਬਿਨ ਪਰਮ ਪਾਇਆ, ਹਉਮੈ ਰੋਗ ਮਹਾਂ ਦੁਖ ਲਾਗਾ, ਗੁਰਮਤਿ ਲੇਵੋ ਰੋਗ ਗਇਆ, ਸੁਖ ਸੰਪਤ ਕੋ ਆਪਦ ਦੇਖੇ, ਸਾਗਤ ਮਾਨ ਅਪਮਾਨ ਪਇਆ, ਜਿਸ ਕਾ ਇਹੋ ਤਾਨ ਤਨ ਸੋ ਫਿਰ ਲੇਵੇ, ਅੰਤਰ ਸਹਿ ਸਾਧੂ ਪਇਆ, ਅੰਤ ਕਾਲ ਕਿਸ ਸਾਥ ਨਾ ਚੱਲੇ, ਜੋ ਦੀਸੇ ਸਭ ਤਿਸੇ ਮਾਇਆ, ਆਦ ਪੁਰਖ ਅਪਰਮ ਪਰਸੋ ਪ੍ਰਭ, ਹਰ ਨਾਮ ਹਿਰਦੇ ਲੈ ਪਾਰ ਪਇਆ, ਮੂਹੇ ਕੋ ਰੋਵੇ ਕਿਸੇ ਸੁਣਾਵੇ, ਪਏ ਸਾਗਰ ਅਸਰਾਲ ਪਇਆ, ਦੇਹ ਕੁਟੰਬ ਮਾਇਆ ਗ੍ਰਹਿ ਮੰਦਰ, ਸਗਦ ਜੰਜਾਲ ਪਰਾਲ ਪਇਆ, ਜਾਂ ਆਏ ਤਾਂ ਤਿਨੇ ਬਿਠਾਏ, ਚਾਲੇ ਤਿਨੇ ਬੁਲਾਏ ਲਇਆ, ਕਿਉਂ ਕੁਝ ਕਰਨਾ ਸੋ ਕਰ ਰਹਿਆ, ਬਖਸਨ ਹਾਰੇ ਬਖਸ ਲਇਆ, ਜਿਨ ਤੂੰ ਚਾਖਿਆ ਰਾਮ ਰਸਾਇਣ, ਤਿਰਕੀ ਸੰਗਤ ਖੋਜ ਪਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਇਆ, ਦੋ ਸੋ ਗੁਰਮੁਖ ਸਮ ਕਰ ਜਾਣਾ, ਹਰਕ ਸੁਗ ਤੇ ਬ੍ਰਗਤ ਪਇਆ, ਆਪ ਮਾਰ ਗੁਰਮੁਖ ਕਰ ਪਾਏ, ਨਾਨਕ ਸਹਿ ਸਮਾਏ ਲਇਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸੰਜਮ ਸਾਜ ਦ੍ਰਿੜਾਇਆ, ਸਾਜ ਸਦ ਰਹੀਣਾ, ਮੇਰਾ ਗੁਰਦਿਆਲ ਸਦਾ ਰਗਲੀਣਾ, ਐਸ ਰਹਿ ਏਕ ਲਿਵ ਲਾਗੀ, ਤਾਚੇ ਦੇਖ ਪਤੀਣਾ, ਰਖਾਓ ਰਹਿ ਗਗਨ ਪੁਰ ਦਿੱਟ ਸਮੇਂ ਸਾਰ।

ਪੀਣਾ। ਏਕ ਮੈਂ ਸਰਬ, ਸਰਬ ਮੈਂ ਏਕਾ, ਇਹ ਸਤਿਗੁਰ ਦੇਖ ਦਿਖਾਈ। ਜੇ ਕੀਏ ਖੰਡ ਮੰਡਲ ਬ੍ਰਹਿਮੰਡਾ, ਤੋ ਪ੍ਰਭ ਲਖਣ ਨਾ ਜਾਈ। ਦੀਪਕ ਤੇ ਦੀਪਕ ਪਰਗਾਸਿਆ, ਤੇਰੇ ਪਵਨ ਜੋ ਦਿਖਾਈ। ਸੱਚੇ ਤਖਤ ਸਚ ਮਹਿਲੀ ਬੈਠੇ, ਨਿਰਪੋ ਤਾੜੀ ਲਾਈ। ਮੋਹੇ ਗਿਆ ਬੈਰਾਗੀ ਜੋਗੀ, ਘੜ ਘੜ ਕਿੰਗਰੀ ਵਾਈ। ਨਾਨਕ ਸਰਨ ਪ੍ਰਭੂ ਕੀ ਛੂਟੇ, ਸਤਿਗੁਰ ਸਚ ਸਿਖਾਈ। ਰਾਮ ਕਲੀ ਮਹੱਲਾ ਪਹਿਲਾ, ਓ ਹੱਠ ਹਸ ਮੜੀ ਕਰਸ਼ਾਇਆ। ਧਾਰਨ ਗਗਨ ਕਲ ਧਾਰੀ, ਗੁਰਮ ਕੇਤੀ ਸਬਦ ਉਧਾਰੀ। ਸੰਤੋ ਰਖਾਓ ਮਮਤਾ ਮਾਰ, ਓ ਮੈਂ ਸੁਖ ਤੇਰ ਪਵਨ ਜੋ ਤੁਮਾਰੀ। ਮਨਸਾ ਮਾਰ ਮਨੇ ਮੈਂ ਰਾਖੇ, ਸਤਿਗੁਰ ਸ਼ਬਦ ਵਿਚਾਰੀ। ਸਿੰਘੀ ਸੁਰਤ ਅਨਾਹਦ ਵਾਜੇ, ਫੜਕੜ ਜੋਤ ਤੁਮਾਰੀ। ਪਰ ਪੰਚ ਬੇਣ ਤਈ ਮਨ ਰਾਖਿਆ, ਬ੍ਰਹਮ ਅਗਨ ਪਰਜਾਰੀ। ਪੰਜ ਤਤ ਮਿਲ ਐਰਸ ਦੀਵਕ, ਨਿਰਮਲ ਜੋਤ ਪਾਰੀ। ਰਸ ਲੋਕੇ ਇਉ ਤਨ ਕਿੰਗਰੀ, ਵਾਜੇ ਸ਼ਬਦ ਨਿਰਾਰੀ। ਸ਼ਿਵ ਨਗਰੀ ਮੈਂ ਆਸਨ ਔਧੂ, ਅਲਖ ਅਗਮ ਅਪਾਰੀ। ਕਾਇਆ ਨਗਰੀ ਇਉ ਮਨ ਰਾਜਾ, ਪੰਚ ਵਸੇ ਵਿਚਾਰੀ। ਸ਼ਬਦ ਰਵੇ ਆਸਨ ਕਰ ਰਾਜਾ, ਅਦਲ ਕਰੇ ਗੁਣਕਾਰੀ।

ਆਓ ਦੋਏ ਪਤਲਾਏ ਜੋਗੀ, ਇਹੋ ਸਰੀਰ ਕਾ ਡੰਡੀ, ਗੁਰਮੁਖ ਹੋਵੇ ਤਾਂ ਤੰਤੀ ਵਾਜੇ, ਇਨ ਬੇਦ ਤਿਸ਼ਨਾ ਖੰਡੀ। ਹੁਕਮ ਬੂਝੇ ਤੋ ਜੋਗੀ ਕਹੀਏ, ਇਕ ਸਿਉ ਚਿਤ ਲਾਏ, ਸਿਸਤਾ ਟੂਟੇ ਨਿਰਮਲ ਹੋਵੇ, ਜੋ ਜੁਗਤਿਵ ਪਾਏ, ਨਦਰੀ ਆਮਦਾ ਸਭ ਕੁਛ ਬਿਨਸੇ, ਹਰ ਸੇ ਤੀ ਚਿਤ ਲਾਏ। ਸਤਿਗੁਰ ਨਾਲ ਤੇਰੀ ਭਾਵਨੀ ਲਾਗੇ, ਤਾਂ ਇਹ ਸੋ ਜੀ ਪਾਏ, ਇਹੋ ਜੋਗ ਨਾ ਹੋਵੇ ਜੋਗੀ, ਜੇ ਕੁਟਾ ਮਛੋੜ ਪਰ ਪਵਨ ਕਰੇ, ਗ੍ਰਹਿ ਸਰੀਰ ਮੈਂ ਹਰ ਹਰ ਨਾਮ, ਗੁਰ ਪ੍ਰਸਾਦੀ ਆਪਣਾ ਹਰ ਪ੍ਰਾਪ ਲਹਿ, ਇਹੋ ਜਗਤ ਮਿੱਟੀ ਕਾ

ਇਸ ਨੂੰ ਮਾਂ ਨਮਸਾਏ, ਗੁਰਮੁਖ ਹੋਵੇ ਸੋਈ ਬੂਝੇ, ਜੋਗ ਜੁਗਤ ਸੋ ਪਾਏ, ਜੋਗੇ ਕਾ ਮਾਰਗ ਵਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖੇ, ਵਿਚੋ ਪਰਮ ਚੁਕਾਏ, ਵਿਣ ਵਜਾਈ ਕਿੰਗਰੀ ਵਾਜੇ ਜੋਗੀ, ਸਾ ਕਿੰਗਰੀ ਵਜਾਏ, ਕਹੇ ਨਾਨਕ ਮੁਕਤ ਹੋਵੇ ਜੋਗੀ, ਸਾਚੇ ਰਹਿ ਸਮਾਏ, ਰਾਮ ਕਲੀ ਮਹੱਲਾ ਤੀਜਾ, ਭਗਤ ਖਜਾਨਾ ਗੁਰਮੁਖ ਜਾਤਾ, ਸਗੁਰ ਬੂਝ ਬੁਝਾਈ, ਸੰਤੋ ਗੁਰਮੁਖ ਦੇ ਵਡਿਆਈ, ਰਹਾਓ ਸੱਚ ਰਹੋ ਸਦਾ ਸਹਿਸ ਉਪਜੇ, ਕਾਮ ਕ੍ਰੋਧ ਵਿਚੋਂ ਜਾਈ, ਆਵ ਛੋੜ ਨਾ ਮਿਲਣ ਲਾਗੀ, ਮਮਤਾ ਸਭ ਜਲਾਈ, ਜਿਥੇ ਉਪਜੇ ਤਿਸ ਤੇ ਬਿਨਸੇ, ਅੰਤੇ ਨਾਮ ਸਕਾਈ, ਸਦਾ ਹਜੂਰ ਦੂਰ ਨਹਿ ਦੇਖੋ, ਰਚਨਾ ਜੇ ਨਰਚਾਈ, ਸੱਚਾ ਸ਼ਬਦ ਰਵੇ ਕਟ ਅੰਤਰ, ਸੱਚੇ ਸਿਉਂ ਲਵਲਾਈ, ਸਤ ਸੰਗਤ ਮੈਂ ਨਾਮ ਨਿਰਮੋਲ, ਵੱਡੇ ਭਾਗ ਪਾਇਆ ਜਾਈ, ਪਰਮ ਨਾ ਭੁੱਲੋ ਸਤਿਗੁਰ ਸੇਵੋ, ਮਨ ਰਾਖੋ ਇਕਠਾਈ, ਬਿਨ ਨਾਵੇ ਸਾ ਭੁੱਲੀ ਫਿਰਦੀ, ਬਿਰਥਾ ਜਨਮ ਗਵਾਈ, ਜੋਗੀ ਜੁਤ ਗਵਾਈ ਹੰਡੇ, ਪਾਖੰਡ ਜੋਗ ਨਾ ਪਾਈ, ਸਿਵ ਨਗਰੀ ਮੈਂ ਆਸਨ ਬੈਸੇ, ਗੁਰ ਸ਼ਬਦੀ ਜੋਗ ਪਾਈ, ਧਾਤਰ ਬਾਜੀ ਸ਼ਬਦ ਨਿਵਾਰੇ, ਨਾਮ ਸੇ ਮਨ ਆਈ, ਇਹੋ ਸਰੀਰ ਸਰਬ ਰਖੈ ਸੰਤੋ, ਇਸਨਾਨ ਕਰੇ ਲਿਵਲਾਈ, ਨਾਮ ਇਸਨਾਨ ਕਰੇ ਸੇ ਜਨ ਨਿਰਮਲ, ਸਬਦੇ ਮੈਲ ਗਵਾਈ, ਤ੍ਰੈ ਗੁਣ ਅਚੇਤ ਨਾਮ ਚੇਤੇ ਨਾਹੀ, ਬਿਨ ਆਵੇ ਬਿਨ ਸਜਾਈ, ਬ੍ਰਹਮਾ ਬਿਸਨ ਮਹੇਸ ਤ੍ਰੈ ਮੂਰਤ, ਤ੍ਰੈ ਗੁਣ ਪਰਮ ਭੁਲਾਈ, ਗੁਰਪ੍ਰਸਾਦੀ ਤ੍ਰਿਗੁਟੀ ਛੂਟੇ, ਚੌਥੇ ਪਦ ਲਿਵਲਾਈ, ਪੰਡਿਤ ਪੜੇ ਪੜਵਾਦ ਵਖਾਣੇ, ਇਨਾ ਬੂਝ ਨਾ ਪਾਈ, ਵਿਖਿਆ ਮਾਤੇ ਪਰਮ ਭੁਲਾਏ, ਉਪਦੇਸ਼ ਕਹਿ ਕਿਸ ਪਾਈ, ਭਵਜਨਾ ਕੀ ਉਤਮ ਬਾਣੀ, ਜੁਗ ਜੁਗ ਰਹੀ ਸਮਾਈ, ਬਾਣੀ ਲਾਗੇ ਸੋਗਤ ਪਾਏ, ਸਬਦੇ ਸੱਚ ਸਮਾਈ, ਕਾਇਆ ਨਗਰੀ ਸਬਦੇ ਖੋਜੇ, ਨਾਮ ਨਵੰਗ ਨਿਧ ਪਾਈ, ਮਨਸਾ ਮਾਰ ਮਨ ਸਹਿ ਸਮਾਣਾ, ਬਿਨਸ ਉਸਤ ਕਰਾਈ, ਲੋਇਣ ਦੇਖ ਰਹੇ ਬਿਸਮਾਦੀ, ਚਿੱਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹੇ ਨਿਰਾਲਮ, ਜੋਤੀ ਜੋਤ ਮਲਾਈ, ਹਾਂ ਗੁਰਸਾਰਾਈ ਸਦਾ ਆਪਣਾ, ਜਿਨ ਸਾਚੀ ਬੂਝ ਬੁਝਾਈ, ਨਾਨਕ ਏਕ ਕਹੇ ਬੇਨੰਤੀ, ਨਾਵੋ ਗਤ ਪਦ ਪਾਈ, ਰਾਮ ਕਲੀ ਮਹੱਲਾ ਤੀਜਾ, ਹਰ ਕੀ ਪੂਜਾ ਦੁਲੰਬ ਹੈ ਸੰਤੋ, ਕਹਿਣਾ ਕਛੂ ਨਾ ਜਾਈ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਖਾਓ, ਹਰ ਬਿਨ ਸਭ ਕੁਛ ਮਹਿਲਾ ਸੰਤੋ, ਕਿਹੋ ਪੂਜ ਚੜਾਈ, ਹਰ ਸਾਚੇ ਪਾਵੇ ਸਾ ਪੂਜਾ ਹੋਵੇ, ਪਾਣਾ ਮਨ ਨਮਸਾਈ, ਪੂਜਾ ਕਰੇ ਸਭ ਲੋਕ ਸੰਤੋ, ਮਨਮੁਖ ਥਾਏ ਨ ਪਾਈ, ਸਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ, ਪਵਿੱਤ ਪਾਵਨ ਹੇ ਜਨ ਸਾਚੇ, ਏਕ ਸ਼ਬਦ ਲਿਵਲਾਈ, ਬਿਨ ਨਾਏ ਹੋਰ ਪੂਜ ਨਾ ਹੋਈ, ਪਰਮ ਭੁੱਲੀ ਲੋਕਾਈ, ਗੁਰਮੁਖ ਆਪ ਛਾਣੇ ਸੰਤੋ, ਰਾਮ ਨਾਮ ਲਿਵਲਾਈ, ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਏ ਪਾਈ, ਪੂਜਾ ਕਰੇ ਪਰ ਵਿਧ ਨਹੀਂ ਜਾਣੇ, ਦੂਜੇ ਪਾਏ ਮਲਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੇ, ਭਾਣਾ ਮਨ ਨਮਸਾਈ, ਪਾਣੇ ਤੇ ਸਭ ਸੁਖ ਪਾਵੇ ਸੰਤੋ, ਅੰਤੇ ਨਾਮ ਸਖਾਈ, ਆਪਣਾ ਆਪ ਨਾ ਪਛਾਣੇ ਸੰਤੋ, ਊੜ ਕਰੇ ਵਡਿਆਈ, ਪਾਖੰਡ ਕੀਨੇ ਜਮਨੀ ਛੋਡੇ, ਲੈ ਜਾ ਸੀ ਪਤ ਗਵਾਈ, ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿਨ ਹੀ ਪਾਈ, ਇਹੋ ਮਨੁਆ ਸੁਨ ਸਮਾਧ ਲਗਾਵੇ, ਜੋ ਤੀਜੋਤ ਮਲਾਈ, ਸੁਨ ਸੁਨ ਗੁਰਮੁਖ ਨਾਮ ਵਖਾਣੇ, ਸਤ ਸੰਗਤ ਮੇਲਾਈ, ਗੁਰਮੰ ਗਾਵੇ ਆਪ ਗਵਾਵੇ, ਦਰ ਸਾਚੇ ਸੋਭਾ ਪਾਈ, ਤਾਚੀ ਬਾਣੀ ਸੱਚ ਵਖਾਣੇ, ਸੱਚ ਨਾਮ ਲਿਵ ਲਾਈ, ਪਏ ਪੰਜਨ ਅਧ ਪਾਪ ਨਖੰਜਨ, ਮੇਰਾ ਪ੍ਰਭ ਅੰਤ ਸਖਾਈ, ਸਭ ਕੁਛ ਆਪੇ ਆਪ ਵਰਤ, ਨਾਨਕ ਨਾਮ ਵਡਿਆਈ, ਰਾਮ ਕਲੀ ਮਹੱਲਾ ਤੀਜਾ, ਹਮ ਕੁਚਲ ਕੁਚੀਲ ਆਤ ਅਭਮਾਨੀ, ਮਿਲ ਸਬਦੇ ਮੈਲ ਉਤਾਰੀ, ਸੰਤੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਸਿਆ ਕਟ ਅੰਤਰ, ਕਰਤੇ ਆਪ ਸਵਾਰੀ ਰਹਾਓ, ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜੀਵ ਆਪਣੀ ਕਿਰਪਾ ਤਾਰੀ, ਇੱਕ ਪੇਖ ਕਰੇ ਫਿਰ ਅਭਮਾਨੀ, ਦਿਨ ਜੂਏ ਬਾਜੀ ਹਾਰੀ, ਇੱਕ ਅੰਦਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰ ਧਾਰੀ, ਅੰਦਨ ਰਾਤੇ ਸਹਿਜੇ ਮਾਤੇ, ਹੈ ਦੇਹੋ ਮੈਂ ਮਾਰੀ, ਭੈ ਬਿਨ ਭਗਤ ਨਾ ਹੋਈ ਕਭੀ, ਭੈ ਪਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ, ਆਪੇ ਆਪ ਕਰਾਏ ਕਰਤਾ, ਆਪੇ ਬਖਸ ਭੰਡਾਰੀ, ਇਸ ਕਿਆ ਗੁਣਾ ਕਾ ਅੰਤ ਨ ਪਾਇਆ, ਹਉ ਗਾਵਾਂ ਸ਼ਬਦ ਵਿਚਾਰੀ, ਹਰ ਜੀਉ ਜਪੀ ਹਰ ਜੀਉ ਸਾਲਾਹੀ, ਵਿਚੋਂ ਆਪ ਨਿਵਾਰੀ, ਨਾ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਤੇ ਭੰਡਾਰੀ, ਆਪਣੇ ਆਪ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਧਾਰੀ, ਤਿਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਮਨ ਸ਼ਬਦ ਵਿਚਾਰੀ, ਜੀਉ ਪਿੰਡ ਸਭ ਕਿਸ ਵੇ ਤੁਸਕਾ, ਆਖਣ ਬਿਖਮ ਵਿਚਾਰੀ, ਸ਼ਬਦ ਲੱਗੇ ਸਹੀ ਜਨ ਨਿਸਤਰੇ, ਫੌਜਲ ਪਾਰ ਉਤਾਰੀ, ਬਿਨ ਹਰ ਸਾਚੇ ਪੋ ਭਾਰ ਨਾ ਪਾਵੇ,
بوجھے کو ویچاری جو تر لگیا سو ہی پایا مرہار سبد سواری کایا کنچن سبد راتی ساتے نائے پیاری کایا امرت رہی پر پورے پائگے سبد ویچاری جو پر کھوجے سے ہی پاوے اور پھوٹ موئے انکاری بادی بن سے چیپ سیوے گرکے ہید پیاری سو جوگی تت گیان بیچارے ہمیں تس نام ماری سگر داتا تنے پشاتا جسنو کرپا تمہاری سگر نہ سیو ہے مایا لاگے ڈوب موئے انکاری جچر اندر ساس چچر سیوا کی جے جائے مل گئے رام مراری ان دن جاگ ترے دن راتی اپنے پریپریت پیاری تن منواری وار کمائی اپنے گربٹوں بلخاری مایا مو بن سجائے گا ابرے سبد ویچاری آج گائے سی جاگے گر کے سبد ویچاری نانک سی موئے جے نام نہ چیت پل جیوے ویچاری رام کری محلہ تیجا نام خزانہ گر تے پایا ترپت رہے آگاہی سنتو گرمکھ مگت گل پائی ایک نام سیا کٹ انتر پورے کی وڈیائی رکھاو آپے کرتا آپے پہتا دیندا رزق سبائی جو کچھ کرنا سو کریا اور نہ کرنا جائی آپے ساجے سر چپائے سر سر کندھے لائی جس سرے بھو تاں سکھ پاو سدگر میل ملائی اپنا آپ آپ پائے لکھ نہ لکھنا جائی آپے مار جی والے آپے جس نو تل نہ تمائی ایک داتے ایک منگتے کیتے آپے بھگت کرائی چھبڑ پاگی جنی ایک ہو جاتا ستے رہے سمائی آپ سرو سیاں آپے قیمت کہن نہ جائی آپے دوسو پائے انتر آپے پرم پھولائی وڈا داتا گرمک جاتا نگری اند پھرے لوکائی جنی چاکھیا تنا سال آیا سگر بوجھ بجھائی ایک نہ نہ وہ آپ پھلائے ایک نہ گرمک دے بجھائی سدا سدا سالا ہے وہ سنتو جدی وڈی وڈے آئی جس میں اور نہ کوئی راجا کرت پاپس بنت منائی نیو تسے کا ہے سا ساچا ورلے ہو منائی اس نو پرانی سدا تیاب ہو جن گرمک بنت بنائی سگر پیٹے سوجن سیجے جس ہردے نام سائی سچا آپ سدا ہے ساچا بانی سبد سنائی نانک سن ویکھ رہا بسمات میرا پرب رویا سب تھائی رام کلی محلہ پنجواں اشٹپدیاں ایک اوہنکار سدگر پرساد کنہی کیا پرورت پسارا کنہی کیا پوجا بستارا کنہی نبل پوہنگم سادے موہے دین ہار ہر آرا دے تیرا پروسا پیارے آنا جا نا ویسا رہاؤ کنہی گریو تے بنکھن پایا کنہی مون او دوس دایا ہوئی کہتو آنن پہوتی موہے دین ہر ہر اوڈ لیتی کنہی کیا ہو تیر سواسی کوئی آن تج پیا اداسی کنہی پونسب ترتی کریا موئے دین ہر ہر در پریا کنہی کیا میں کلے وڈے آئی کنہی کیا باب ہو پائی کوئی کہ میں ترے پسارا موئے دین ہر ہر آدھارا کنہی کگر نرت کرائی کنہوں ورتنے مالا پائی کنہی تلک گوپی چندن لایا موئے دین ہر ہر ہر چایا کنہی سدھ بو چیٹ کلائے کنہی پیگ بو تھاٹ بنائے کنہی تنت منت بو کھیوا موئے دین ہر ہر ہر سیوا کوئی چتر کہاوے پنڈت او کھٹ کرم سہ سو منڈت کوئی کرے آچار سپرنی موئے دین ہر ہر ہر سرنی سگلے کرم ترم جگ سودے بن ناوے او مننا پربودے کہو نانک جو ساتھ سنگ پایا بوجھی تسنا مہا سیت لایا رام کلی محلہ پنجواں اس پانی پہ جنتوں کریا ماٹی کالے دہورا کریا اگد جوت لے سرت پریکھیا ماد گرم میں جنتوں رکھیا رکھن ہار سمار جنا

ਸਗਲ ਜੋਨ ਮੈਂ ਤੂੰ ਸਿਰ ਤਰਿਆ, ਅਬ ਤੂੰ ਸੀਜ ਪਾਵੇ ਨੀ ਸੀਜੇ, ਕਾਰਜ ਸਬਰੇ ਮਨ ਪ੍ਰਭ ਤਿਹਾਈ ਜੇ, ਈਗਾ ਊਹਾ ਇਕ ਓਹੀ, ਜਦ ਕਾ ਦੇਖੀਏ ਤਤ ਤਤ ਓਹੀ, ਤੇ ਸੇਵਤ ਮਨ ਆਰਸ ਕਰੇ ਜਿਸ ਵਿਸਰੇ, ਇਕ ਨਿਮਖ ਨ ਸਰੇ ਹਮ ਅਪਰਾਧੀ ਨਿਰਗੁਨਿਆਰੇ, ਨਾ ਕਿ ਸੇਵਾ ਨਾ ਕਰਮਾਰੇ, ਗੁਰ ਬੋਹਿਤ ਵਡਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਰਾਮ ਕਲੀ ਮੁਹੱਲਾ ਪੰਜਵਾਂ, ਕਉ ਬਿਹਾਵੇ ਰੰਗ ਰਸ ਰੂਪ, ਕਉ ਬਿਹਾਵੇ ਮਾਏ ਬਾਪੂਤ, ਕਉ ਬਿਹਾਵੇ ਰਾਜ ਮਿਲਕ ਵਾਪਾਰਾ, ਸੰਤ ਬਿਹਾਵੇ ਹਰ ਨਾਮ ਅਧਾਰਾ, ਰਚਨਾ ਸਾਜ ਬਣੀ

ਤਾਹੂ ਰੋਗ ਸੋਗ ਪਰਮੀਜਾ, ਤਾਹੂ ਪਵਨ ਤਾਰ ਜਾਤ ਬਿਹਾਏ, ਸੰਤ ਬਿਹਾਵੇ ਕੀਰਤਨ ਗਾਏ, ਤਾਹੂ ਬਿਹਾਵੇ ਦਿਨ ਰੈਨ ਚਾਲ, ਤਾਹੂ ਬਿਹਾਵੇ ਸੋ ਪਿੜਮਾਲ, ਤਾਹੂ ਬਿਹਾਵੇ ਬਾਲ ਪੜਾਵਤ, ਸੰਤ ਬਿਹਾਵੇ ਹਰ ਜਗਾਵਤ, ਤਾਹੂ ਬਿਹਾਵੇ ਨਟ ਨਾਟਕ ਨਿਰਤੇ, ਤਾਹੂ ਬਿਹਾਵੇ ਜੀਆ ਏ ਹਿਰਤੇ, ਤਾਹੂ ਬਿਹਾਵੇ ਰਾਜ ਮੈਂਡਰ ਤੇ, ਸੰਤ ਬਿਹਾਵੇ ਹਰਜ ਕਰਤੇ, ਤਾਹੂ ਬਿਹਾਵੇ ਮਤਾ ਮਸੂਰਤ, ਤਾਹੂ ਬਿਹਾਵੇ ਸੇਵਾ ਜਰੂਰਤ, ਤਾਹੂ ਬਿਹਾਵੇ ਸੋਧਤ ਜੀਵਤ, ਸੰਤ ਬਿਹਾਵੇ ਹਰਸ ਪੀਵਤ, ਜਿਤ ਕੋ ਲਾਇਆ ਤਿਤ ਹੀ ਲਗਨ।

ਰੰਗ ਬਿਦਾਰਨਾ, ਨਾਮ ਜਿਤ ਮਨ ਨਿਰਮਲ ਹੋਵੇ, ਸੁਖੇ ਸੂਖ ਗੁਦਾਰਨਾ, ਭਗਤ ਸਰਨ ਜੋ ਆਵੇ ਪ੍ਰਾਣੀ, ਇਸ ਈਹਾਂ ਊਹਾਂ ਨਾ ਹਾਰਨਾ, ਸੂਖ ਦੂਸ ਮਨ ਕੀ ਬਿਰਧਾ, ਤੁਮੀ ਆਗੇ ਸਾਰਨਾ, ਤੂੰ ਦਾਤਾ ਸਭਨਾ ਜੀਆਂ ਕਾ, ਆਪਣ ਕੀ ਆ ਪਾਲਨਾ, ਅਨਕਬਾਰ ਹੋਰ ਜਨ ਉਪਰ ਨਾਨਕ ਵੰਜੇ ਵਾਰਨਾ, ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਭੇੜਤ ਪਾਪ ਸਭ ਨਸ, ਹਰਸਿਉ ਦੇਹ ਮਿਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦਿਰੜਾਏ, ਅੰਤੇ ਹੋਏ ਸਖਾਈ ਰਹਾਉ, ਸਗਲ ਦੁੱਖ ਕਾ ਡੇਰਾ ਭੰਨਾ, ਸੰਤ ਤੂਰ ਮੁਖ ਲਾਈ, ਪਦਤ ਪੁਨੀਤ ਕੀਏ ਖਿਨ ਪੀਤਰ, ਅਗਿਆਨ ਅੰਧੇਰ ਵਿਆਈ, ਕਰਨ ਕਾਰਨ ਸਮਰਥ ਸੁਵਾਮੀ, ਨਾਂਗ ਤਿਸ ਰਣਾਈ, ਬੰਧਨ ਤੋੜ ਚਰਨ ਕਮ ਦਿਰੜਾਏ, ਏਕ ਸ਼ਬਦ ਲਿਵਲਾਈ, ਅੰਧ ਕੂਬ ਵਿਖਿਆ ਤੇ ਕਾਢਿਓ, ਸਾਚ ਸ਼ਬਦ ਬਣਿਆਈ, ਜਨਮ ਮਰਨ ਕਾ ਸਿਰਸਾ ਚੂਕਾ, ਬਹੁੜ ਕਥੋ ਨਾ ਧਾਈ, ਨਾਮ ਰਸਾਇਣ ਇਹੋ ਮਨਰਾਤਾ, ਅੰਮ੍ਰਿਤ ਪੀ ਤ੍ਰਿਪਤਾਈ, ਸੰਤ ਸੰਗ ਮਿਲ ਕੀਰਤਨ ਗਾਇਆ, ਨਿਚ ਲਵਸੇ ਆ ਜਾਈ, ਪੂਰੇ ਗੁਰ ਪੂਰੀ ਮਦਦੀਨੀ, ਹਰ ਬਿਨ ਆਨ ਨਾ ਭਾਈ, ਨਾਮ ਨਿਧਾਨ ਪਾਇਆ ਵਡਭਾਗੀ, ਨਾਨਕ ਨਰਕ ਨ ਜਾਈ, ਕਾਲ ਸਿਆਣ ਭੁਗਤਨਾ ਮੇਰੀ, ਪੂਰੇ ਗੁਰੂ ਕਮਾਈ, ਜਤ ਸ ਸੰਜਮ ਸੁਚ ਗਏ ਸੋਈ, ਆਪੇ ਕਰੇ ਕਰਾਈ, ਪੁੱਤਰ ਕਲੱਤਰ ਮਾਂ ਵਿਖਿਆ ਮੈਂ, ਗੁਰ ਸਾਚੇ ਲਾਏ ਤਰਾਈ, ਆਪਣੇ ਜੀ ਤੇ ਆਪ ਸੰਭਾਲੇ, ਆਪ ਲਿਗੇ ਲੜ ਲਾਈ, ਸਾਜ ਧਰਮ ਕਾ ਬੇੜਾ ਬੰਧਿਆ, ਅਫਜਲ ਪਾਰ ਪਵਾਈ, ਬੇਸੁਮਾਰ ਬੇਅੰਤ ਸੁਵਾਮੀ, ਨਾਨਕ ਬਲ ਬਲ ਜਾਈ, ਅਕਾਲ ਮੂਰਤ ਅਜੋਨੀ ਸੰਭਉ, ਕਲ ਅੰਧਕਾਰ ਦੀਪਾਈ, ਅੰਤਰਜਾਮੀ ਜੀਵਨ ਕਾ ਦਾਤਾ, ਦੇਖਤ ਤ੍ਰਿਪਤ ਅਗਾਈ, ਏਕੰਕਾਰ ਨਿਰੰਜਨ ਨਿਰਭਉ, ਸਭ ਜਲਤ ਰਹਿਆ ਸੁਮਾਈ, ਭਗਤ ਦਾਨ ਭਗਤਾਂ ਕੋ ਦੀਨਾ, ਹਰ ਨਾਨਕ ਜਾਤੇ ਮਾਈ, ਰਾਮ ਕਲੀ ਮਹੱਲਾ ਪੰਜਵਾਂ ਸਲੋਕ, ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਮਨ ਤਾਰਾ ਤਾਰਾਮ ਪਿਆਰੇ, ਹਰ ਪ੍ਰੇਮ ਭਗਤ ਬਣ ਆਈ ਸੰਤੋ, ਸਤਿਗੁਰ ਖੇਤ ਨਿਵਾਹੀ ਸੰਤੋ, ਹਰ ਨਾਮ ਲਾਹਾ ਦਾਸ ਕੋ ਦੀਆ, ਸਗਲੀ ਤ੍ਰਿਸ਼ਨ ਉਲਾਹੀ ਸੰਤੋ, ਰਹਾਉ ਖੋਜਤ ਖੋਜਤ ਲਾਲ ਇਕ ਪਾਇਆ, ਹਰ ਕੀਮਤ ਪਹਿਣਾ ਜਾਈ ਸੰਤੋ, ਚਰਨ ਕਮਸਿਓ ਲਾਗੋ ਧਿਆਨਾ, ਸਾਚੇ ਦਰਸ ਸਮਾਈ ਸੰਤੋ, ਗੁਣ ਗਾਵਤ ਗਾਵਤ ਪਏ ਨਿਹਾਲਾ, ਹਰ ਸਿਮਰਤ ਤ੍ਰਿਪਤ ਅਗਾਈ ਸੰਤੋ, ਆਤਮ ਰਾਮ ਰਵਿਆ ਸਭ ਅੰਤਰ, ਕਤ ਆਵੇ ਕਤ ਜਾਈ ਸੰਤੋ, ਆਦ ਜੁਗਾਦੀ ਹੈ ਪੀ ਹੋਸੀ, ਸਭ ਜੀਆਂ ਕਾ ਸੁਖਦਾਈ ਸੰਤੋ, ਆ ਬੇਅੰਤ ਅੰਤ ਨਹੀਂ ਪਾਈਏ, ਪੂਰਿਆ ਸਭ ਠਾਈ ਸੰਤੋ, ਮੀਤ ਸਾਜਨ ਮਾਲ ਜੋਬਨ ਸੁਤ, ਹਰ ਨਾਨਕ ਬਾਪ ਮੇਰੀ ਮਾਈ ਸੰਤੋ, ਰਾਮ ਕਲੀ ਮਹੱਲਾ ਪੰਜਵਾਂ ਮਨ ਬਲ ਕ੍ਰਮ, ਰਾਮ ਨਾਮ ਚਿਤਾਰੀ, ਭੂਮਣ ਕੇਰ ਮਾਤ ਬਿਗੜੀ, ਗੁਰਮੁਖ ਨਾਂਗ ਪਾਰ ਉਤਾਰੀ, ਰਗਾਓ ਅੰਤਰ ਸੂਖਾ ਬਾਹਰ ਸੂਖਾ, ਹਰ ਜਾ ਮਲਨ ਪਏ ਸੁਟਾਰੀ, ਜਿਸ ਤੇ ਲਾਗੇ ਤਨੇ ਨਿਵਾਰੇ, ਪ੍ਰਭ ਜੀ ਆਪਣੀ ਕਿਰਪਾ ਤਾਰੀ, ਉਧਰੇ ਸੰਤ ਪਰੇ ਹਰ ਸਰਣੀ, ਪਰ ਬਿਰਸੇ ਮਹਾਂ ਅੰਕਾਰੀ, ਸਾਧੂ ਸੰਗਤ ਇਹੋ ਫਲ ਪਾਇਆ, ਇੱਕ ਕੇਵਲ ਨਾਮ ਅਧਾਰੀ, ਨਾ ਕੋਈ ਸੂਰ ਨਾ ਕੋਈ ਹੀਣਾ, ਤਾਂ ਪ੍ਰਗਟੀ ਜੋ ਤੁਮਾਰੀ, ਤੂੰ ਸਮਰੱਥ ਅਕਥ ਅਗੋਚਰ, ਰਵਿਆ ਏਕ ਮੁਰਾਰੀ, ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨ ਪਾਰਾ ਵਾਰੀ, ਨਾਮ ਦਾਨ ਨਾਨਕ ਵਡਿਆਈ, ਤੇਰਿਆਂ ਸੰਤ ਜਨਾ ਰੇ ਨਾਰੀ, ਰਾਮ ਕਲੀ ਮਹੱਲਾ ਤੀਜਾ ਆਨੰਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਰਵ ਦੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਵਾਮੀ, ਤੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ,
سات نام آدھار میرا جن بھکھا سب گوائیاں کر سانت سکھ من آئے وسیا جن اچھا سب پجائیاں سدا قربان کیتا گرو وٹوں جیدیاں اے وڈیائیاں کہے نانک سنو سنتو سب ترو پیارو سچا نام میرا آدھارو واجے پنچ سبد تیت کرس پاگے سبد واجے کلا جت کر تاریا پنچ دوت تد وس کیتے کال کنٹک ماریا تر کرم پایا تد جن کو سی نام ہر کے لاگے کہے نانک تہے سکھ ہوا تیت کر انہد واجے ساچی لوے بن دے نمانی لوے باجہوں کیا کرے ویچاریا تد با سمرت کوئے ناہی کرپا کر بنواریا ایس نو ہور تھاؤ نہ ہی سبد لاگ سواریا کہے نانک لوے باجہوں

ਤੋ ਕਸਿਓ ਅਕਥ ਕਹਾਣੀ। ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ, ਚਿਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜੀਨ ਏਦ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤੇ ਵਿਟੋ ਜਿਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾ ਤੇਰੇ ਚੱਲੇ ਨਾਹੀ ਇਸ ਨਾਲ ਕਿਉ ਚਿੱਤ ਲਾਈਏ। ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ, ਸਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰ ਤੇਰਾ ਅੰਤ ਨਾ ਪਾਏ।

ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਤੋਤਾ ਜਾਏ, ਮਨ ਤੋ ਬਹੁ ਸ਼ਬਦ ਲਾਗਹੋ, ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵਜਾਏ, ਜੀ ਓ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਓ ਤਾ ਮੈਲੇ, ਤਿਨੀ ਜਨਮ ਜੂਗੇ ਹਾਰਿਆ, ਇਸ ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਸਾਰਿਆ, ਵੇਦਾ ਮੈਂ ਨਾ ਉਤਮ ਸੋ ਸੁਣੇ ਨਾਹੀ, ਫਿਰੇ ਜਿਉ ਬੇਤਾ ਲਿਆ, ਕਹੇ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿਨੀ ਜਨਮ ਜੂ ਗਏ ਹਾਰਿਆ, ਜੀ ਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਨ ਨਿਰਮਲ ਜੀ ਓ ਨਿਰਮਲ, ਸਗੁਰ ਤੇ ਕਰਣੀ ਕਮਾਣੀ, ਕੂੜ ਕਿਸੋਏ ਪਹੁੰਚੇ ਨਾਹੀ, ਮਨਸਾ ਸਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਪਲੇ ਸੇ ਵਣਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਧਾਰੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਪਰਮ ਆਵੇ, ਵੇਣ ਸਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਵੇਣ ਸਗੁਰ ਮੁਕਤ ਨਾ ਪਾਏ, ਆਪ ਹੋ ਸਿੱਖ ਸਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਹੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਅੰਗ, ਜਪਿਓ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਗੁਰੂ ਬਾਜੋ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸਦਰ ਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆ ਸਮਾਉ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ, ਸਿਵ ਸਕਤ ਆਪ ਉਪਾਏ ਕੇ ਕਰਤਾ, ਆਪੇ ਹੁਮਰਤਾਏ ਹੁਕਮਰਤਾਏ, ਆਪ ਵੇਖੇ ਗੁਰਮ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ, ਗੁਰੂ ਬਾਜੋ ਤੱਤੇ ਸਾਰ ਨਾ ਜਾਣੀ, ਤੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਖਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਦ ਪਾਏ, ਜਿਸਨੂੰ ਅਨਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਖਾਣੀ, ਮਾਤਾ ਕੇ ਉਦਰਮੈ ਪ੍ਰਤਪਾਲ ਕਰੇ, ਤੋ ਕਿਉ ਮਨੋ ਵਸਾਰੀਏ, ਮਨੋ ਕਿਉ ਵਸਾਰੀਏ, ਇਹ ਵਡਦਾਤਾ ਜੇ ਅਗਨਮੈ ਆਹਾਰ ਪਹੁੰਚਾਵੇ, ਉਸ ਨੂੰ ਕਿਉ ਪੂਏ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕ ਇਹ ਵਡਦਾਤਾ ਤੋ ਕਿਉ ਮਨੋ ਵਸਾਰੀਏ, ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਜਦ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਿਸਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋ, ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਦਾ ਜੀਓ ਤਿਸਮਰ ਰਹੇ, ਹਰ ਵਸੇ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਸ ਮੇਰੀ ਮਨ ਵਣਜਾਰਾ, ਹਰ ਰਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹ ਖੱਟਿਓ ਦਿਹਾੜੀ, ਇਹੋ ਤਨ

ਮਨਸ ਰਾਹ ਰਹੀ ਤੇਰੀ ਪਿਆਸ ਨ ਜਾਏ, ਪਿਆਸ ਨ ਜਾਏ ਹੋਰ ਕਿਤ ਜਿਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਤਿਸ ਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਏ ਸਗੁਰ ਮੇਰੇ ਜਿਸ ਆਏ, ਕਹੇ ਨਾਨਕ ਹੋਰ ਅਨਸ ਵਿਸਰੇ ਜਹਾਂ ਵਸਤੇ ਮਨ ਆਏ, ਏ ਸ੍ਰੀ ਰਾਮੇਰਿਆ ਹਰ ਤੁਮ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰਖੀ ਤੁਧ ਵਿਚ ਤਾਂ ਤੂੰ ਜਗ ਮੈਂ ਆਇਆ, ਹਰਿਆ ਪੇ ਮਾਤਾ ਆਪੇ ਪਿਤਾ ਜਿਨ ਜੂ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਪਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਵੀਏ ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸੁਭੋਗੋ, ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ, ਏ ਸ੍ਰੀ ਰਾਮ ਮੇਰਿਆ ਇਹ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨਿਤ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦੇਬ ਦਿਸ਼ਟ ਹੋਈ, ਇਹ ਸਭਨ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਤੂੰ ਸਦਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣਨੇ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ, ਇਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵਨਿਧ ਸੇਧਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਾਉਣ ਵਜਾਇਆ ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵ ਹੈ, ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਤੋ ਜਨ ਪਾਵ ਹੈ, ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵ ਹੈ, ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਰਾਮ ਕਲੀ ਸਦ ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਗਦਾਤਾ ਸੋਏ ਭਗਤ ਵਛਲ ਤਿਉ ਲੋਏ ਜੀਓ, ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਏ ਜੀਓ, ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵ ਹੈ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵ ਹੈ, ਆਇਆ ਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ, ਭਗਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਾਪਾ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ, ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨੇ ਕੇਰੀ, ਹਰ ਦਿਓ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ, ਜਮ ਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਤਾਰ ਕਿਰਪਾ ਸਤਿਗੁਰ ਮਿਲਾਇਆ, ਤਨ ਤਨ ਕਹੇ ਸਾ ਵਾਸ ਜੀਓ, ਮੇਰੇ ਸਿੱਖ ਸੁਣੋ ਪੁੱਤ ਪਾਈ ਹੋ, ਮੇਰੇ ਘਰ ਪਾਣਾ ਆਓ ਮੈਂ ਪਾ ਜੀਓ, ਹਰ ਪਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸਾ ਵਾਸ ਜੀਓ, ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਫਾਣਾ ਪਾਵੇ, ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇਲਾਵੇ, ਤੁਸੀਂ ਪੁੱਤ ਪਾਈ ਪਰਿਵਾਰ ਮੇਰਾ ਮਨ ਵੇਖੋ ਕਾਰ ਨਿਰਜਾ ਜੀਓ, ਤੋ ਲਿਖਿਆ ਪ੍ਰਵਾਣਾ ਫਿਰੇ ਨਾਹੀ ਗੁਰ ਜਾਏ ਘਰ ਪ੍ਰਾਪਾਸ ਜੀਓ, ਸਤਿਗੁਰ ਪਾਣੇ ਆਪਣੇ ਬੈ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੇ ਮਿਤ ਵਿਗਸੇ ਜਿਸ ਮਿਤ ਕੀ ਪੈਜ ਪਾਵੇ,
ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਿਗੁਰੂ ਪਏ ਨਾ ਆਵੇ। ਸਤਿਗੁਰੂ ਪ੍ਰਤੱਖ ਹੁੰਦੇ ਬੈਰਾ ਜੇ ਆਪ ਟਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਭ ਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਣ ਹਰ ਅੰਗੁਰ ਪਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਣ ਜੀਓ ਰਾਮਦਾਸ ਸੋਢੀ ਤਿਲਕਦੀ ਆ ਗੁਰ ਸਦ ਸਜ ਨਹੀਂ ਸਾਣ ਜੀਓ ਸਤਿਗੁਰ ਪੁਰਖ ਜੇ ਬੋਲਿਆ।

ਸਾਰ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਏੜਾ ਮੇਰਾ ਸਾਜਣੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇਆੜਾ ਹਰ ਜਾਨੀੜਾ ਨੈਣ ਅਲੋਇਆ ਕੜਕੜ ਸੋਇਆ ਆਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ ਤੋ ਨਾ ਜਾਣੇ ਮੂੜਾ ਮਾਇਆ ਮੰਦ ਮਾਤਾ ਹੋ ਚੀ ਬਾਤਾ ਮਿਲ ਨਾ ਜਾਈ ਪਰਮ ਧੜਾ ਕਹੋ ਨਾਨਕ ਗੁਰਬਿਨ ਨਾ ਹੀ ਸੂਝੇ ਪਰ ਸਾਜਨ ਸਭ ਕੇ ਨਿਕਟ ਖੜਾ।

ਆਪਰ ਅਪਾਰਾ ਘੜ ਘੜ ਅੰਤਰ ਸੋਹਣਿਆ ਇੱਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸ ਨੂੰ ਰੱਖ ਥੋਸ ਭਖ ਹੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਚੋਪਰ ਕੋ ਭਾਣਾ ਤੇਸੀ ਕਹੋ ਪ੍ਰ ਪਿਆਰਾ ਮਾਣੋ ਪ੍ਰਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੂੜ ਸੁਜਾਣੋ ਸੂੜ ਸੁਜਾਨਾ ਸਤ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮਾ ਚਾਗ ਅਗਾਣੇ ਸਾਰਗ ਪਾਣੇ ਜਿਨਕੇ ਭਾਗ ਮਥਾਨਾ ਤਿਨ ਹੀ ਪਾਇਆ ਦਿਨੇ ਤੇ ਆਇਆ ਸਗਲ ਤਸੇ ਕਾ ਮਾਣੋ ਕਹੋ ਨਾਨਕ ਫਿਰ ਤਖਤ ਨਿਵਾਸੀ ਸੱਚ ਤਸੇ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਏ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਾ ਧੁਨੀਏ ਸੋਹਿਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੇ ਵਧਾਈ ਤੋ ਪ੍ਰਤਿਆਈਏ ਤਖ ਪਾਈਏ ਮਰੇ ਨ ਆਵੇ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮੇਲ ਨਿਰਗੁਣੀਏ ਕਹੋ ਨਾਨਕ ਕਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਏ ਰਾਮ ਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿਨ ਨਾਮ ਸਾਰੀਏ ਰਾਮ ਰਾਮਾ ਰਾਮ ਰਮਾ ਕੰਠ ਉਰਤਾਰੀਏ ਉਰਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਪਾਪ ਹਰਤਾ ਦੁਸੇ ਦੁਖ ਪਵ ਖੰਡਨੋ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਏ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀਏ ਚਰਨ ਕਮਨ ਆਧਾਰ ਜਨ ਕਾ ਆਸਰਾ ਮਾਲ ਮਿਰਖ ਭੰਡਾਰ ਨਾਮ ਅਨੰਤ ਤਰਾ ਨਾਮ ਨਰਹਰ ਨਿਦਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲ ਖਰਣਾ ਨਾ ਪੁਨ ਚਰਣਾ ਨਾ ਜਮਕੀ ਤਰਾਸਾਰਾ ਬਿਨਵੰਤ ਨਾਨਕ ਰਾਹ ਜਨ ਕੀ ਚਰਨ ਕਮਰੇ ਆਸਰਾ ਗੁਣ ਬੇਅੰਤ ਸਵਾਮੀ ਤੇਰੇ ਕੋਏ ਨਾ ਜਾਣਈ ਦੇਖ ਚਿਲਤ ਦਿਆਲ ਸੁਣ ਭਗਤ ਵਖਾਨਈ ਜੀ ਜੰਤ ਤੋਂ ਤਿਹਾਵੇ ਪੁਰਖ ਪਦ ਪਰਮੇਸਰਾ ਸਰਬ ਜਾਚਕ ਏਕ ਦਾਤਾ ਕਰਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਦੇ ਪਛਾਨਈ।

ਸੁਨੀਆ ਜਲਨੇ ਬੁਝਾਈ ਸਾਂਤੇ ਆਈ ਮਿਲੇ ਤ੍ਰੀ ਵੀ ਸੁਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੁਣ ਚੁਣ ਸ਼ਬਦ ਅਨਾਹਦ ਨਿਤ ਉੜ ਗਾਏਗੇ ਸੰਤਨ ਕਹਿ ਕੇਲ ਵਸਾ ਦੁਖ ਬਿਨਾਸਨ ਹਰ ਨਾਮ ਜਪੀਏ ਗੁਰਮੰਤਨ ਕਹਿ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਸ ਆਰਾਧੀਏ ਯੋਗਦਾਨ ਅਨੇਕ ਕਿਰਿਆ ਲਗ ਚਰਨ ਕਮਲੇ ਸਾਧੀਏ ਭਾਉ ਭਗਤ ਦਯਾਲ ਮੋਹਨ ਦੁਖ ਸਗਲੇ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਅੰਧ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਮ ਪਉ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤਵੇ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਗੇ ਪ੍ਰਭ ਸਾਜਨਾ ਮਿਲ ਗਾ ਕੀਰਤਨ ਸੁਣੀਏ ਰਾਮ ਦਿਆਲ ਪ੍ਰਭੂ ਦਾ ਮੋਦਰ ਮਾਧੋ ਅੰਤ ਨ ਪਾਏਗੇ ਗੁਣੀਏ ਰਾਮ ਦਿਆਲ ਦੁਖ ਹਰ ਸਰਣ ਦਾਤਾ ਸਗਲ ਦੁਖ ਨਿਵਾਰਣ ਮੋਹ ਸੋਗ ਵਿਕਾਰ ਵਿਖੜੇ ਜਗ

ਜੀਓ, ਰੁੱਤੀ ਮਾਹ ਮੂਰਤ ਘੜੀ, ਗੁਣ ਉਚਰਿਤ ਸੋਭਾਵੰਤ ਜੀਓ, ਗੁਣ ਰੰਗ ਰਾਤੇ ਤਨ ਤੇਜਨ, ਜਿਨੀ ਇੱਕ ਮਨ ਧਿਆਇਆ, ਸਫਲ ਜਨਮ ਪਇਆ ਤਿਨਕਾ, ਜਿਨੀ ਸੋ ਪ੍ਰਾਪਾਇਆ, ਉਹ ਨਿਦਾਨ ਨਾ ਤੁਲ ਕਿਰਿਆ, ਹਰ ਸਰਬ ਪਾਪਾ ਹੰਤ ਜੀਓ, ਬਿਨਵੰਤ ਨਾਨਕ ਸਿਮਰ ਜੀਵਾਂ, ਜਨਮ ਮਰਨ ਰਹੰਤ ਜੀਓ। ਸਲੋਕ ਉਦਮ ਅਗਮ ਅਗੋਚਰ, ਚਰਨ ਕਮਲ ਨਮਸਕਾਰ, ਕਥਨੀ ਸਾ ਤੁਦ ਪਾਪਸੀ, ਨਾਨਕ ਨਾਮ ਆਧਾਰ, ਸੰਤ ਸਰਨ ਸਾਜਨ ਪਰਹੋ, ਸਵਾਮੀ ਸਿਮਰ ਅਨੰਤ, ਤੂੰ ਕੇਤੇ ਹਰਿਆਤੀਆ, ਨਾਨਕ ਜਪ ਭਗਵੰਤ, ਸ਼ੰਤ ਰੁੱਤ ਸਰਸ ਬਸੰਤ, ਮਹਾ ਚੇਤ ਵੈਸਾਖ ਸੁਖ ਮਹਾ ਜੀਓ, ਹਰ ਜੀਓ ਨਹੋ ਮਿਲਿਆ, ਮੌਲਿਆ ਮੰਤਨ ਸਹ ਜੀਓ, ਕਰ ਨਹੋ ਨੇਚਲ ਅੰਧ ਸਖੀਏ, ਚਰਨ ਕਮਲ ਪ੍ਰਫੁੱਲਿਆ, ਸੁੰਦਰ ਸੁਗੜ ਸੁਜਾਨ ਬੇਤਾ, ਗੁਣ ਗੋਵਿੰਦ ਅਮੁੱਲਿਆ, ਵਡਪਾਗ ਪਾਇਆ ਦੁਖ ਗਵਾਇਆ, ਭਈ ਪੂਰਨ ਆਸ ਜੀਓ, ਬਿਨਵੰਤ ਨਾਨਕ ਸਰਨ ਤੇਰੀ, ਮਿਟੀ ਜਮ ਕੀ ਤ੍ਰਾਸ ਜੀਓ। ਸਲੋਕ ਸਾ ਸੰਤ ਮਿਨ ਭ੍ਰਮ ਹੋਈ, ਕਰਤੀ ਕਰਮ ਅਨੇਕ, ਕੋਮਲ ਬੰਧਨ ਬਾਂਧੀਆ, ਨਾਨਕ ਕਰਮ ਹੈ ਲੇਖ, ਜੋ ਪਾਣੇ ਸੇ ਮੇਲਿਆ, ਵਿਛੋੜੇ ਪੀ ਆਪ, ਨਾਨਕ ਪ੍ਰਸਰਣਾਗਤੀ, ਜਾਕਾਵੜ ਪ੍ਰਤਾਪ, ਸ਼ੰਤ ਗ੍ਰੀਖ ਮਰੁੱਤ ਅਤ ਗਾਖੜੀ, ਜੇਠ ਅਖਾੜੇ ਕਾਮ ਜੀਓ, ਪ੍ਰੇਮ ਵਿਸ਼ੋ ਦੁਹਾਗਣੀ, ਦ੍ਰਿਸ਼ਟ ਨਾ ਕਰੀ ਰਾਮ ਜੀਓ, ਨੇ ਦ੍ਰਿਸ਼ਟ ਆਵੇ ਮਰਤ ਹਾਵੇ, ਮਹਾਂ ਗਰਭ ਮੁਠੀਆ, ਜਲ ਬਾਜ ਮਛਲੀ ਤੜਫੜਾਵੇ, ਸੰਗ ਮਾਇਆ ਰੁਠੀਆ, ਕਰ ਪਾਪ ਜੋਨੀ ਭਏ ਪੀਤ ਹੋਈ, ਦੇ ਸਾਸਨ ਜਾਮ ਜੀਓ, ਬਿਨਵੰਤ ਨਾਨਕ ਓੜ ਤੇਰੀ, ਰਾਗ ਪੂਰਨ ਕਾਮ ਜੀਓ। ਸਲੋਕ ਸਦਾ ਲਾਗੀ ਸੰਗ ਪ੍ਰੀਤਮੈ, ਇਕ ਤਿਲ ਰਹਿਣ ਨਾ ਜਾਏ, ਮਨ ਤਨ ਅੰਤਰ ਰਵ ਰਹੇ, ਨਾਨਕ ਸਹਿ ਸੁਪਾਏ, ਕਰ ਗੈਲੀ ਨੀ ਸਾਜਣ, ਜਨਮ ਜਨਮ ਕੇ ਮੀਤ, ਚਰਨੇ ਦਾਸੀ ਕਰ ਲਈ, ਨਾਨਕ ਪ੍ਰਭਿਤ ਚੀਤ, ਸ਼ੰਤ ਰੁੱਤ ਬਰਸ ਸੁਹੇਲੀਆ, ਸਾਵਣ ਭਾਦਵੇ ਆਨੰਦ ਜੀਓ, ਤਨ ਉਨ ਉੱਠ ਜਲ ਤਲ ਪੂਰਿਆ ਮਕਰੰਦ ਜੀਓ, ਪ੍ਰਾਪੂਰ ਰਹਿਆ ਸਰਬਠਾਈ, ਹਰ ਨਾਮ ਨਵਨਿਤ ਗ੍ਰਹਿ ਪਰੇ, ਸਿਮਰ ਸਵਾਮੀ ਅੰਤਰ ਜਾਮੀ, ਉਲ ਸਮੂਹਾ ਸਭ ਤਰੇ, ਪ੍ਰੇ ਰੰਗ ਜਾਗੇ ਨੈ ਸ਼ਿਦਰ ਲਾਗੇ, ਕਿਰਪਾਲ ਸਾਧਬਕ ਸਿੰਧ ਜੀਓ, ਬਿਨਵੰਤ ਨਾਨਕ ਹਰ ਕੰਤ ਪਾਇਆ, ਸਦਾ ਮਨ ਪਾਵੰਦ ਜੀਓ। ਸਲੋਕ ਆਸ ਪਿਆ ਸੀ ਮੈਂ ਫਿਰ, ਤਾਂ ਪੇਖੋ ਗੋਪਾਲ, ਹੈ ਕੋਈ ਸਾਜਨ ਸੰਤ ਜਨ, ਨਾਨਕ ਪ੍ਰਾ ਮੇਲਣ ਹਾਰ, ਬਿਨ ਮਿਲਵੇ ਸਾਂਤ ਨਾ ਉਪਜੈ, ਇਲ ਪਲ ਰਹਿਣ ਨਾ ਜਾਏ, ਹਰ ਸਾਧੇ ਸਰਣਾਗਤੀ, ਨਾਨਕ ਆਸ ਪੁਜਾਏ, ਸ਼ੰਤ ਰੁੱਤ ਸਰਦ ਅਡੰਬਰੋ, ਅਸੂ ਕਤਕੇ ਹਰ ਪਿਆਸ ਜੀਓ, ਖੋਜੰਤੀ ਦਰਸ਼ਨ ਫਿਰਤ, ਕਾ ਮਿਲ ਗਏ ਗੁਣ ਤਸ ਜੀਓ, ਬਿਨ ਕੰਤ ਪਿਆਰੇ ਨਹਿ ਸੂਗ ਸਾਰੇ, ਹਾਰ ਕੰਗਣ ਤ੍ਰਿਗ ਬਣਾ, ਸੁੰਦਰ ਸੁਜਾਨ ਚਤੁਰ ਬੇਤੀ, ਸਾਧ ਬਿਨ ਜੈਸੇ ਤਨਾ, ਈਤ ਪੁੱਤ ਦੈਦਸ ਅਲੋਕਨ, ਮਨ ਮਿਲਨ ਕੀਪਾ ਪਿਆਸ ਜੀਓ, ਬਿਨਵੰਤ ਨਾਨਕ ਤਾਰ ਕਿਰਪਾ, ਮਿਲ ਹੋ ਪ੍ਰਭ ਗੁਣ ਤਸ ਜੀਓ। ਸਲੋਕ ਜਲਮ ਜੀ ਸੀਤਲ ਭਏ, ਮਨ ਤਨ ਉਪਜੀ ਸਾਂਤ, ਨਾਨਕ ਪ੍ਰਭ ਪੂਰਨ ਮਿਲੇ, ਦੁਤੀਆ ਬਿਨਸੀ ਪ੍ਰਾਂਤ, ਸਦ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ, ਨਾਨਕ ਭ੍ਰਮ ਪੈ ਮਿਟ ਗਏ, ਰਮਣ ਰਾਮ ਭਰਪੂਰ, ਸ਼ੰਤ ਰੁੱਤ ਸਿਸੀਅਰ ਸੀਤਲ, ਹਰ ਪ੍ਰਗਟੇ ਮੰਗਰ ਪੋਏ ਜੀਓ, ਜਲ ਬੁਝੀ ਦਸ ਪਾਇਆ, ਮਿਸੇ ਮਾਇਆ ਤ੍ਰੋਹ ਜੀਓ, ਅਵਕਾਂ ਪੂਰੇ ਮੇਰ ਹਜੂਰ, ਹਰ ਚਰਨ ਸੇਵਕ ਸੇਵਿਆ, ਹਾਰ ਡੋਰ ਸੀਗਾਰ ਸਭ ਰਸ, ਗੁਣ ਗਾਉ ਅਲਖ ਪੇਵਿਆ, ਭਾਉ ਭਗਤ ਗੋਵਿੰਦ ਬਾਂਸ਼ਿਤ, ਜਮਨਾ ਸਾਕੇ ਜੋਹੇ ਜੀਓ, ਬਿਨਵੰਤ ਨਾਨਕ ਪ੍ਰਭ ਆਪ ਮੇਲੀ, ਤੈਨਾ ਪ੍ਰੇਮ ਸ਼ੋ ਜੀਓ। ਸਲੋਕ ਹਰ ਤਨ ਪਾਇਆ ਸੁਹਾਗਣੀ, ਡੋਲਤ ਨਾਹੀ ਚੀਤ, ਸੰਤ ਸੰਜੋਗੀ ਨਾਨਕਾ ਗ੍ਰਹਿ ਪਰਟੇ ਪ੍ਰਮੀਤ, ਨਾਲ ਬਿਨੋਦ ਆਨੰਦ ਕੋਟ, ਪ੍ਰੇ ਪ੍ਰੀਤਮ ਸੰਗ ਬਣੇ, ਮਨ ਬਾਂਸ਼ਿਤ ਫਲ ਪਾਇਆ, ਹਰ ਨਾਨਕ ਨਾ ਭਣੇ, ਸ਼ੰਤ ਹਿਮ ਕਰ ਉਤਮਨ ਭਾਵਤੀ, ਮਾਘ ਫੱਗਣ ਗੁਣਵੰਤ ਜੀਓ, ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰ ਕੰਤ ਜੀਓ, ਗ੍ਰਹਿ ਲਾਲੇ ਆਏ ਮਨ ਤੇ ਆਏ, ਸੇਜ ਸੁੰਦਰ ਸੋਈਆ, ਵਣ ਤ੍ਰਿਣ ਤ੍ਰਿਪੌਣ ਪਏ ਹਰਿਆ, ਦੇਖ ਦਰਸ਼ਨ ਮੋਹੀਆ, ਮਿਲੇ ਸਵਾਮੀ ਇਸ਼ ਪੁੰਨੀ, ਮਨ ਜਪਿਆ ਨਿਰਮਲ ਮੰਤ ਜੀਓ, ਬਿਨਵੰਤ ਨਾਨਕ ਨਿਤ ਕਰੋ ਰਲੀਆਂ, ਹਰ ਮਿਲੇ ਸ੍ਰੀ ਤਰਕੰਤ ਜੀਓ। ਸਲੋਕ ਸੰਤ ਸਹਾਈ ਜੀ ਕੇ ਫਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ, ਜਿਨ ਜਾਣਿਆ ਸੇ ਹੀ ਤਰੇ ਸੇ ਸੂਰੇ ਸੇ ਬੀਰ, ਨਾਨਕ ਤਿਨ ਬਿਹਾਰਣ ਹਰ ਜਪ ਉਤਰੇ ਤੀਰ, ਸ਼ੰਤ ਚਰਨ ਬਰਾਜਤ ਸਭ ਉਪਰੇ, ਮਿਟਿਆ ਸਗਲ ਕਲੇਸ਼ ਜੀਓ,
ਆਵਣ ਜਾਵਣ ਦੁੱਖ ਹਰ ਹਰ ਭਗਤ ਕੀਆ ਪ੍ਰਵੇਸ਼ ਜੀਓ ਹਰ ਅੰਗ ਰਾਤੇ ਸਹਿਜ ਮਾਤੇ ਤਿਲਨਾ ਮਨ ਤੇ ਬੀਸਰੇ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸਰੇ ਗੋਬਿੰਦ ਗੁਣ ਸ੍ਰੀ ਰੰਗ ਸਵਾਮੀ ਆਦਿ ਕੋ ਆਦੇਸ਼ ਜੀਓ ਬਿਨਵੰਤ ਨਾਨਕ ਮਯਾ ਤਾਰੋ ਜੁਗ ਜੁਗੋ ਇੱਕ ਵੇਸ ਜੀਓ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓ ਅੰਕਾਰ ਇੱਕ ਓ ਅੰਕਾਰ

ਨਾਨਕ ਗੁਰਮਤ ਮਿਲੀਏ ਮੀਤ, ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ, ਕਸ ਕਸਵੱਟੀ ਸਹਿ ਸੋਤਾਉ, ਨਦਰ ਸਰਾਬ ਵੰਨੀ ਸਚੜਾਉ, ਜਗਤ ਪਸ਼ੂ ਅੰਕਾਲ ਕਸਾਈ, ਕਰ ਕਰਤੇ ਕਰਣੀ ਕਰ ਪਾਈ, ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਏ ਕੇਸ਼ ਕਹਿਣ ਨ ਜਾਈ, ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ, ਖਰਾ ਖਰਾ ਆਖੇ ਸਭ ਕੋਏ, ਖਰਾ ਰਤਨ ਜੁਗ ਚਾਰੇ ਹੋਏ, ਖਾਦ ਪੀ ਅੰਤ ਮੂਏ ਨੀ ਜਾਣਿਆ, ਖਿਨ ਮੈਂ ਮੂਏ ਜਾਂ ਸ਼ਬਦ ਪਛਾਣਿਆ, ਹਸਤਿਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾ ਪਛਾਣਿਆ, ਗਗਨ ਗੰਭੀਰ ਗਗਨ ਅੰਤਰਵਾਸ, ਗੁਣ ਗਾਵੇ ਸੁਖ ਸਹਿਜ ਨਿਵਾਸ, ਗਇਆ ਨ ਆਵੇ ਆਏ ਨਾ ਜਾਏ, ਗੁਰ ਪ੍ਰਸਾਦ ਰਹਿ ਲਿਵਲਾਏ, ਗਗਨ ਅਗੰਮ ਅਨਾਥ ਅਜੋਨੀ, ਅਸਥਿਰ ਚੀਤ ਸਮਾਸ ਸਗੋਨੀ, ਹਰ ਨਾਮ ਚੇਤ ਫਿਰ ਪਵੇ ਨਾ ਜੂਨੀ, ਗੁਰਮਤ ਸਾਰ ਹੋਰ ਨਾਮ ਬਿਹੂਨੀ, ਕਰ ਦਰ ਫਿਰਤਾ ਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ, ਕੇਤੇ ਮਾਤ ਪਿਤਾ ਸੋ ਧੀਆਂ, ਕੇਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ, ਕੇਤੀ ਨਾਰ ਵਾਰ ਏਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦਹਿਜ ਢੂੰਡ ਕਰੇ ਮੈਂ ਪਾਇਆ, ਮੇਲ ਪਇਆ ਸਤਿਗੁਰੂ ਮਿਲਾਇਆ, ਗੁਰਮੁਖ ਗਾਵੇ ਗੁਰਮੁਖ ਬੋਲੇ, ਗੁਰਮੁਖ ਤੋਲ ਤੁਲਾਵੇ ਤੋਲੇ, ਗੁਰਮੁਖ ਆਵੇ ਜਾਏ ਨਿਸੰਗ, ਪਰ ਹਰ ਮਹਿਲ ਜਲਾਏ ਕਲੰਕ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਮੱਜਣ ਚੱਜ ਅਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈਸਾਰ, ਨਾਨਕ ਗੁਰਮੁਖ ਪਾਵੇ ਪਾਰ, ਚੰਚਲ ਚੀਤ ਨਾ ਰਹੀ ਠਾਏ, ਚੋਰੀ ਮਿਰਗ ਅੰਗੂਰੀ ਖਾਏ, ਚਰਨ ਕਮ ਉਰਤਾਰੇ ਚੀਤ, ਚਿਰ ਜੀਵਨ ਚੇਤਨ ਨਿਤ ਨੀਤ, ਚਿੰਤ ਹੀ ਦੀਸੇ ਸਭ ਕੋਏ, ਚਿਤ ਏਕ ਤਈ ਸੁਖ ਹੋਏ, ਚਿਤ ਵਸੇ ਰਾਤੇ ਹਰਨ ਆਏ, ਮੁਕਤ ਪਇਆ ਪਾਸਿਓ ਕਰ ਜਾਏ, ਛੀਜੇ ਦੇ ਖੁੱਲੇ ਇਕ ਗੰਡ, ਛੇਆ ਨੇ ਦੇਖੋ ਜਗ ਹੰਡ, ਤੂਬ ਛਾਪ ਜੇ ਸਮ ਕਰ ਜਾਣੇ, ਬੰਧਨ ਕਾਟ ਮੁਕਤ ਕਰ ਆਣੇ, ਛਾਇਆ ਸ਼ੂਸ਼ੀ ਜਗਤ ਪੁਲਾਨਾ, ਲਿਖਿਆ ਕਿਰਤ ਤੁਰੇ ਪ੍ਰਵਾਨਾ, ਛੀਜੇ ਜੋਬਨ ਜਰੂਆ ਸਿਰਕਾਲ, ਕਾਇਆ ਛੀਜੇ ਪਈ ਸੇ ਬਾਲ, ਜਾਪੇ ਆਪ ਪ੍ਰਭੂ ਤਿਉ ਲੋਏ, ਜੁਗ ਜੁਗ ਦਾਤਾ ਅਵਰ ਨ ਕੋਏ, ਜਿਉਂ ਭਾਵੇ ਤਿਉ ਰਾਖੇ ਰਾਖ, ਜਾ ਜਾਚੋ ਦੇਵੇ ਪਦਸਾਖ, ਜਾਗਤ ਜਾਗ ਰਹਾ ਤੂੰ ਪਾਵਾ, ਜਾਂ ਤੂੰ ਮਿਲੇ ਤਾਂ ਤੁਝੇ ਸਮਾਵਾ, ਜੈ ਜੈਕਾਰ ਜਪੋ ਜਗਦੀਸ, ਗੁਰਮਤ ਮਿਲੀਏ ਬੀਸ ਇੱਕੀਸ, ਜਗ ਬੋਲਣ ਕਹਿ ਜੈ ਸੰਵਾਦ, ਤੂਰ ਮਰੇ ਦੇਖੇ ਪਰਮਾਤ, ਜਨਮ ਹੋਏ ਨੀ ਜੀਵਨ ਆਸ, ਆਏ ਚਲੇ ਪਏ ਆਸ ਨਰਾਸਾ, ਚੋਰ ਚੋਰ ਚਖ ਮਾਟੀ ਰਲ ਜਾਏ, ਕਾਲ ਨਾ ਚੰਪੈ ਹਰ ਗੁਣ ਗਾਏ, ਪਾਈ ਨਵਨਦ ਹਰ ਕੈ ਨਾਏ, ਆਪੇ ਦੇਵੇ ਸਹਿਜ ਸੁਪਾਏ, ਯਾਨੋ ਬੋਲੇ ਆਪੇ ਬੂਝੇ, ਆਪੇ ਸਮਝੇ ਆਪੇ ਸੂਝੇ, ਗੁਰ ਕਾ ਕਹਿਆ ਅੰਕ ਸਮਾਵੇ, ਨਿਰਮਲ ਸੂਚੇ ਸਚੋ ਪਾਵੇ, ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚ ਅਖੋਟ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਣੀ ਕਾਹੇ ਧਾਵੋ, ਨਾਨਕ ਗੁਰਮਤ ਸਾਚ ਸਮਾਵੋ, ਟੂਟੇ ਨਿਹੋ ਕੇ ਬੋਲੇ ਸਹੀ, ਟੂਟੇ ਬਹ ਦੂਦਿਸ ਗਈ, ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰਖਰ ਛੱਡੀ ਟੋਲ, ਟੂਟੇ ਗੰਢ ਪੜੇ ਵਿਚਾਰ, ਗੁਰ ਸਬਦੀ ਕਰ ਕਾਰਜ ਸਾਰ, ਲਾ ਸਾਚ ਨ ਆਵੇ ਤੋਟਾ, ਤਿਰ ਪਵਨ ਠਾਕੁਰ ਪ੍ਰੀਤਮ ਮੋਟਾ, ਠਾਕੋ ਮਨੁਆ ਰਾਖੋ ਠਾਏ, ਠੈਕ ਮੁਈ ਅਗੁਣ ਪਛਤਾਏ, ਠਾਕੁਰ ਏਕ ਸਬਾਈ ਨਾਰ, ਬਹੁਤੇ ਬੇਸ ਕਰੇ ਕੂੜਿਆਰ, ਪਰ ਕਰ ਜਾਤੀ ਠਾਕ ਰਖਾਈ, ਮੈਲ ਬੁਲਾਈ ਠਾਕ ਨ ਪਾਈ, ਸਭ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕੁਰ ਤਾਰੀ, ਡੋਲਤ ਡੋਲਤ ਹੇ ਸਵੀ, ਫਾਟੇ ਤੀਰ ਸੀ ਗਾਰ, ਡਾਪਣ ਤਾਂ ਸੁਖ ਨਹੀਂ, ਬਿਨ ਡਰ ਬਿਨ ਠੀ ਡਾਰ, ਡਰਬ ਮੋਈ ਕਰ ਆਪਣੇ, ਡੀਠੀ ਕੰਤ ਸੁਜਾਣ, ਡਰ ਆਖਿਆ ਗੁਰ ਆਪਣੇ, ਨਿਰਪੋ ਨਾਮ ਖਾਣ, ਡੂਗਰ ਵਾਲ ਤਿਖਾ ਕਣੀ, ਜਬ ਦੇਖਾ ਨਹੀਂ ਦੂਰ, ਤਿਖਾ ਨਿਵਾਰੀ ਸ਼ਬਦ ਮਨ, ਅੰਮ੍ਰਿਤ ਪੀਆ ਭਰਪੂਰ, ਦੇਹੇ ਦੇਹ ਆਖੇ ਸੋ ਕੋਈ, ਜੇ ਪਾਵੇ ਤੈ ਦੇ ਗੁਰੂ ਦੁਆਰੇ ਦੇਵਸੀ, ਤਿਖਾ ਨਿਵਾਰੇ ਸੋਏ, ਟੰਡੋਲਤ ਟੂਣਤ ਹਉ ਫਿਰੀ, ਢਹੇ ਟਹਿ ਪਵਨ ਕਰਾਰ, ਭਾਰੇ ਟਹਿਤੇ ਟਹਿ ਪਏ, ਹੌਲੇ ਨਿਕਸੇ ਪਾਰ, ਅਮਰ ਅਜਾਤੀ ਹਰ ਮਿਲੇ, ਤਿਨ ਕੇ ਹੋਂ ਬਲ ਜਾਓ, ਤਿਨ ਕੀ ਤੂੜ ਅਖੁੱਲੀਏ, ਸੰਗਤ ਮੇਲ ਮਿਲਾਓ, ਮਨ ਦੀਆ ਗੁਰ ਆਪਣੇ, ਪਾਇਆ ਨਿਰਮਲ ਨਾਓ, ਜਿਨ ਨਾਮ ਦੀਆ ਤਿਸ ਸੇਵਸ, ਤਿਸ ਬਲਿਹਾਰੇ ਜਾਓ, ਜੋ ਉਸਾਰੇ ਸੋ ਟਾਸੀ, ਜਿਵੇਂ ਅਵਰ ਨਾ ਕੋਏ, ਗੁਰ ਪ੍ਰਸਾਦੀ ਤਿਸ ਸੰਮਲਾ, ਤਾਂ ਤਨ ਦੁਖ ਨਾ ਹੋਏ, ਹਣਾ ਕੋ ਮੇਰਾ ਕਿਸ ਗਹੀ, ਹਣਾ ਕੋ ਹੋਆ ਨਾ ਹੋਗ, ਆਵਣ ਜਾਣ ਮੁਗੁਚੀਏ, ਦੁਧ ਆ ਗਿਆ ਪੇ ਰੋਗ,
ਨਾ ਵਿਹੂਣੇ ਆਦਮੀ ਕੱਲਰ ਕੰਧ ਗਿਰੰਤ ਵਿਣ ਨਾਵੇ ਕਿਉਂ ਛੂਟੀਏ ਜਾਇਰ ਸਾਤਲ ਅੰਤ ਗਣਤ ਗਣਾਵੇ ਅੱਖਰੀ ਅਗਣਤ ਸਾਚਾ ਸੋਏ ਅਗਿਆਨੀ ਮਤ ਹੀਣ ਹੈ ਗੁਰਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਬ ਕੀ ਵਾਜੇ ਨਹੀਂ ਵਿਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਾਨ ਤਰਵਰ ਪੰਖੀ ਪੰਚ ਤਤ ਚੁਗੇ ਮਿਲ ਏਕ ਸੇ ਤਿਨਕੋ ਫਾਸ ਨਾਰੰਚ ਉਡੇ ਤਾਂ ਬੇਗੁਲ ਬੇਗੁਲ ਤਾਕੈ ਚੋਕਣੀ ਪੰਖ ਟੁੱਟੇ ਫਾਹੀ ਪੜੀ ਆਗੁਣ ਪੀੜ ਬਣੀ ਬਿਨ ਸਾਚੇ ਕਿਉਂ ਛੂਟੀਏ ਹਰ ਗੁਣ ਕਰਮ ਮਣੀ ਆ ਛਡਾਏ ਛੂਟੀਏ ਵੱਡਾ ਆਪ ਧਣੀ ਗੁਰਪ੍ਰਸਾਦੀ ਛੂਟੀਏ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ।

ਆਰ ਸਰਬੇ ਥਾਨ ਸਨੰਤਰੀ ਤੂੰ ਦਾਤਾ ਦਾਤਾਰ ਜੈ ਦੇਖਾ ਤੈ ਏਕ ਤੂੰ ਅੰਤ ਨ ਪਾਰਾਵਾਰ ਥਾਨ ਸਨੰਤਰ ਰਵਰਿਆ ਗੁਰ ਸਬਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੇ ਪ੍ਰਾ ਮੇਲ ਰਹੇ ਖਿਰ ਮੈਂ ਟਾਏ ਉਸਾਰ।

ਪਏ ਬੈਰਾਏ, ਬੀਰ ਚੱਲੇ ਕਰ ਆਪਣੇ ਬਹਿਣ ਬਰੇਜਲ ਜਾਏ, ਬਾਬਲ ਕਹੇ ਕਰ ਬੇਟੜੀ ਬਾਲੀ ਬਾਲੇ ਨੇਹੇ, ਜੇ ਲੋੜੇ ਵਰ ਕਾਮਣੀ ਸਤਗੁਰ ਸੇਵੈ ਤੇਹੇ, ਬਿਰਲੋ ਗਿਆਨੀ ਬੂਝਣੋ ਸਤਗੁਰ ਸਾਚ ਮਿਲੇ, ਠਾਕੁਰ ਹਾਥ ਵਡਾਈਆਂ ਜੈ ਪਾਵੇ ਤੈ ਦੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਰਕਰਵਾਸਾ ਹੋਏ, ਪਨ ਪਨ ਕੜੀਏ ਕੜ ਕੜ ਭੱਜੇ, ਹਾਏ ਉਸਾਰੇ ਉਸਰੇ ਟਾਹੇ, ਸਰ ਪਰ ਸੁਖ ਪੀ ਪਰ ਪੁਖ, ਸਮਰੱਥ ਵੇ ਪ੍ਰਵਾਹ ਪਰਮ ਪੁਲਾਨੇ ਪਏ ਦੇਵਾਨੇ, ਵਿਣ ਭਾਗਾਂ ਕਿਆ ਪਾਈਏ, ਗੁਰਮੁਖ ਗਿਆਨ ਡੋਰੀ ਪ੍ਰਪਕੜੀ, ਜਿਨ ਖਿੰਚੇ ਤਿਨ ਜਾਈਏ, ਹਰ ਗੁਣ ਗਾਏ ਸਦਾ ਰੰਗ ਰਾਤੇ, ਬੋੜ ਨਾ ਪਛੋ ਤਾਈਏ, ਪੱਬੇ ਭਾਲੇ ਗੁਰਮੁਖ ਬੂਝੇ, ਤਾਂ ਨਿਜ ਕਰਵਾਸਾ ਪਾਈਏ, ਪੱਬੇ ਭੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਏ, ਗੁਰਪ੍ਰਸਾਦੀ ਆਪੋ ਚੀਨੇ, ਜੀਵਤਿਆਂ ਇਵ ਮਰੀਏ, ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ, ਹੰਸ ਚੱਲੇ ਉੜ ਡੁੰਮਣੋ ਮਾਇਆ ਭੁੱਲੀ ਆਥ, ਮਨ ਝੂਠਾ ਜਮਝੋਇਆ ਅਵਗੁਣ ਚੱਲੇ ਨਾਲ, ਮਨ ਮੇ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ, ਮੇਰੀ ਮੇਰੀ ਕਰਮ ਹੋਏ ਵਿਣ ਨਾਵੇ ਦੁਖ ਭਾਲ, ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀਬਾਣ, ਨਾਂਗ ਸੱਚੇ ਨਾਮ ਵੇਣ ਝੂਠਾ ਆਵਣ ਜਾਣ, ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ, ਜੋ ਆਵੇ ਸੇ ਜਾਏ ਫੋਨ, ਆਏ ਗਏ ਪਛਤਾਹੇ, ਲਖ ਚੌਰਾਸੀ ਮੇਦਨੀ ਹਟੇ ਨਾ ਵਧੇ ਉਤਾਹੇ, ਛੇ ਜਨ ਉਭਰੇ ਜਿਨ ਹਰ ਪਾਇਆ, ਧੰਦਾ ਮੋਹਾ ਵਿਗੋਤੀ ਮਾਇਆ, ਜੋ ਦੀਸੇ ਸੋ ਚਾਲਸੀ ਇਸਕੋ ਉਮੀਦ ਕਰੇਓ, ਜਿਉ ਸਮੱਪੋ ਆਪਣਾ ਤਨ ਮਨ ਆਗੇ ਦੇਓ, ਅਸਥਿਰ ਕਰਤਾ ਤੂੰ ਧਣੀ ਤੇਸੀ ਕੀ ਮੈਂ ਓਟ, ਗੁਣ ਕੀ ਮਾਰੀ ਹੋਮੋਈ ਸ਼ਬਦਰਤੀ ਮਨ ਚੋਟ, ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ।

ਪਿਆਰ ਤਿਨਹੀ ਜੈਸੀ ਥੀ ਰਹਾ ਜਪ ਜਪ ਰੇ ਮੁਰਾਰ ਅਗਣੀ ਭਰਪੂਰ ਹੈ ਹੁਣ ਪੀ ਵਸੇ ਨਾਲ ਵਿਣ ਸਗੁਰ ਗੁਣ ਨਾ ਜਾਪਣੀ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਲਸਕਰੀਆਂ ਕਰ ਸੰਭਲੇ ਆਏ ਵਜੋ ਲਿਖਾਏ ਤਾਰ ਕਮਾਵੇ ਸਿਰ ਧਨੀ ਲਾਹਾ ਪੱਲੇ ਪਾਏ ਲਭ ਲੋਭ ਬੁਰਿਆਈਆਂ ਛੋਡੇ ਮਨੋ ਵਿਸਾਰ ਗੜਦੋਈ ਪਾਸਾ ਕੀ ਕਦੇ ਨਾ ਆਵੇ ਹਾਰ ਚਾਕਰ ਕਹੀਏ ਖਸਮ ਕਾ ਸੋਏ ਉੱਤਰ ਦੇ ਵਜੋ ਗੁਆਏ ਆਪਣਾ ਤਖਤ ਨਾ ਬੈਸੇ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੇ ਤੈ ਦੇ ਆਪ ਕਰੇ ਕਿਸੇ ਆਖੀਏ ਅਵਰ ਨਾ ਕੋਏ ਕਰੇ ਬੀਜੋ ਸੂਜੇ ਕੋ ਨਹੀਂ ਬਹਿ ਦੁਲੀਚਾ ਪਾਏ ਨਰਕ ਨਿਵਾਰਨ ਨਰੇ ਨਰ ਸਾਚੋ ਸਾਤੇ ਨਾਏ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾ ਰਤਨ ਬੋ ਮਾਣਕੀ ਪ੍ਰਗੁਰ ਹਰ ਭੰਡਾਰ ਊਤ ਮਹੁਮਾ ਪ੍ਰਾ ਮਿਲੇ ਇਕ ਮਨ ਏਕੇ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪ੍ਰਥਾਏ ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਤੇ ਆਈਏ ਅੰਤ ਨ ਪਾਰਾ ਵਾਰ ਅੜਾੜੇ ਰੂੜਾ ਹਰ ਜੀ ਸੋਈ ਤੇ ਬਿਨਾ ਰਾਜਾ ਅਵਰ ਨ ਕੋਈ ਅੜਾੜੇ ਗਾਰੜ ਤੁਮ ਸੁਣੋ ਹਰ ਵਸੇ ਮਨ ਮਾਹੇ ਗੁਰ ਪ੍ਰਸਾਦ ਦੀ ਹਰ ਪਾਈਏ ਮਤ ਕੋ ਪਰਮ ਭੁਲਾਹੇ ਸੋ ਸਾਹ ਸੱਚ ਜਿਸ ਹਰਤ ਨਰਾਸ ਗੁਰਮੁਖ ਪੂਰਾ ਤਿਸ ਸਬਾਸ ਰੂੜੀ ਬਾਣੀ ਹਰ ਪਾਇਆ ਗੁਰਸਬਦੀ ਵਿਚਾਰ ਆਪ ਗਿਆ ਜੋ ਕੱਟਿਆ ਹਰ ਵਰ ਪਾਇਆ ਨਾਰ ਸੋਈ ਨਾ ਰੋਪਾ ਸੰਚੀਏ ਤਨ ਕਾਚਾ ਬਿਖਸ਼ਾਰ ਸਾਉ ਸਦਾਏ ਸੰਜ ਤਨ ਦੁਬਦਾ ਹੋਏ ਖੁਆਰ ਸਤਿਆਰੀ ਸਚ ਸੰਚਿਆ ਸਾਚੋ ਨਾਮ ਅਮੋਲ ਹਰ ਨਿਰਮਾਇਲ ਉਜਲੋ ਪਰ ਸਾਚੀ ਸਜ ਬੋਲ ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹੋਂ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੂਝੇ ਪੁਰਖ ਸੁਜਾਨ ਖਿਮਾ ਬਿਹੂਣੇ ਖਬ ਗਏ ਖੂਨ ਲੱਖ ਅਸੰਖ ਗਣਤਨ ਆਵੇ ਕਿਉਂ ਗਣੀ ਖਬ ਖਪ ਮੋਏ ਬਸੰਖ ਕਦਮ ਪਛਾਣੇ ਆਪਣਾ ਫੁੱਲੇ ਬੰਧ ਨ ਪਾਏ ਤਦ ਮੈਲੀ ਖਰਾ ਤੂੰ ਖਿਮਾ ਸਚ ਸੁਖ ਪਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੇ ਸਰੀਰ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮਨ ਧੀਰ ਹੋਮੇ ਖਪੇ ਖਪਾਏ ਸੀ ਬੀਜੋ ਵਸ ਵਿਕਾਰ ਜੰਤ ਉਪਾਏ ਵਿਚ ਪਾਇਨ ਕਰਤਾ ਅਲੱਗ ਅਪਾਰ ਸ੍ਰਿਸ਼ਟੇ ਪਿਓ ਨਾ ਜਾਣੇ ਕੋਏ ਸ੍ਰਿਸ਼ਟਾ ਕਰੇ ਸੁਨੇ ਚੋ ਹੋਏ ਸੰਪੇ ਕੋ ਈਸ਼ਰ ਧਿਆਈਏ ਸੰਪੇ ਪੁਰਬ ਲਿਖੇ ਕੀ ਪਾਈਏ ਸੰਪੇ ਕਾਰਨ ਚਾਕਰ ਚੋਰ ਸੰਪੇ ਸਾਧਨ ਚਾਲੇ ਹੋਰ ਬਿਨ ਸਾਚੇ ਨੀ ਦਰਗੇ ਮਾਨ ਹਰ ਸਪੀਵੇ ਛੁੱਟੇ ਨਿਦਾਨ ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ ਹਹੋ ਕਰਤੀ ਮੈਂ ਮੋਈ ਸਦ ਰਵੇ ਮਨ ਗਿਆਨ ਹਾਰ ਡੋਰ ਕੰਕਣ ਕਣੇ ਧਰਥਾ ਕੀ ਸੀਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ ਨਾਨਕ ਗੁਰਮੁਖ ਪਾਈਏ ਹਰ ਸੁਖ ਪ੍ਰੀਤ ਪਿਆਰ ਹਰ ਬੇਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁੱਝਣਾ ਹਰ ਸੁਖ ਰੱਖੋ ਪਿਆਰ ਹਰ ਜਪੀ ਹਰ ਧਿਆਈਏ ਹਰ ਕਾ ਨਾਮ ਆਧਾਰ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ ਲਿਖਿਆ ਫੇਰ ਨਾ ਸਕੀਏ ਜੋ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨਮੁਖ ਫੁੱਲੇ ਪਚਮੋਏ ਉਭਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵਈ ਇਸ ਕਾ ਕਿਆ ਕਰ ਕਹੇ ਆ ਜਾਏ ਬਲਿਹਾਰੀ ਗੁਰ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ ਪਾਂਦਾ ਪੜਿਆ ਆਖੀਏ ਵਿਦਿਆ ਵਿਚਰੇ ਸਹਿ ਸੁਪਾਏ ਵਿਦਿਆ ਸੋਧੇ ਤਤ ਲਖੇ ਆਰਾਮ ਨਾਮ ਲਿਵ ਲਾਏ ਮਨਮੁਖ ਵਿਦਿਆ ਵਿਕਰਦਾ ਬਿਖ ਖੱਟੇ ਬਿਖ ਖਾਏ ਮੂਰ ਸ਼ਬਦ ਨਾ ਚੀਨਈ ਸੂਝ ਬੂਝ ਨਾ ਕਾਏ ਪਾਂਦਾ ਗੁਰਮੁਖ ਆਖੀਏ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗ੍ਰਹੋ ਲਾ ਜਗ ਮੈਂ ਲੇ ਸੱਚੀ ਪੱਟੀ ਸਚ ਮਨ ਪੜ ਗਏ ਸ਼ਬਦ ਸੋ ਸਾਰ ਨਾਂਗ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲ ਹਾਰ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਇਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਰ ਤਰੀ ਤਿਸ ਆਗੇ ਤਨ ਮਨ ਆਗੇ ਦੇਓ ਨਾਨਕ ਸੰਤ ਮਿਲੇ ਸਚ ਪਾਈਏ ਸਹਿਜ ਪਾਏ ਜਸ ਲਿਓ ਕਿਆ ਪਵੀਏ ਸਚ ਸੂਚਾ ਹੋਏ ਸਾਜ ਸਤਿਗੁਰ ਮੁਕਤ ਨਾ ਕੋਈ ਰਖਾਓ ਕੌਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੁਵਾਓ ਸਾਜ ਕਉ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਕਹਿ ਬੈਸੋ ਕਹਿ ਰਹੀਏ ਬਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਕੜ ਕੜ ਬੈਸ ਨਿਰੰਤਰ ਰਹੀਏ
ਚਾਲੇ ਸਤਿਗੁਰ ਪਾਏ, ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾਰ ਜਾਏ, ਆਸਨ ਬੈਸਨ ਥਿਰ ਨਾਰਾਇਣ, ਐਸੀ ਗੁਰਮਤ ਪਾਏ, ਗੁਰਮੁਖ ਬੂਝੇ ਆਪ ਛਾਣੇ, ਸੱਚੇ ਸੱਚ ਸੁਮਾਏ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਿਰਪੜ ਬੋਲੇ ਔਧੂ ਨਾਨਕ, ਦਿਓ ਸੱਚਾ ਵਿਚਾਰੋ, ਆਪੇ ਆਖੇ ਆਪੇ ਸਮਝੇ,

ਤੁਰਤ ਸ਼ਬਦ ਪਵ ਸਾਕਰ ਤਰੀਏ ਨਾਨਕ ਨਾਮ ਵਖਾਣੇ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਹਿ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਸੁਣ ਸਵਾਮੀ ਅਰਦਾਸ ਹਮਾਰੀ ਪੂਛੋ ਸਾਜ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਏ ਗੁਰਦੁਆਰੋ ਇਹੋ ਮਨ ਚਲਤੋ ਸੱਚ ਕਰ ਬੈਸੇ

ਲੈ ਗਿਆ ਨੇ ਤੀਰਥ ਨਹਾਈਏ ਧੋਬਲ ਪਾਈਏ ਮਾਇਲ ਨਾ ਲਾਗੇ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਯੋਗ ਜੁਗਤ ਵਿਦਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿਤ ਨਾ ਡੁਲਾਈ ਬਿਨ ਨਾਵੇ ਮਨ ਟੇਕ ਨਾ ਟੇਕਈ ਨਾਨਕ ਪੂਖ ਨਾ ਜਾਈ ਹਾਡ ਪੱਟਣ ਕਰ ਗੁਰੂ ਦਿਖਾਇਆ ਹੈ ਜੇ ਸਚ ਵਾਪਾਰੋ ਖੰਡਤ ਨਿੰਦਰਾ ਅਲਪ ਅਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਪੇਖ ਕਰੋ ਜੋ ਗਿੰਦਰਾ ਮੁੰਦਰਾ ਚੋਲੀ ਖਿੰਥਾ ਬਾਰਹਿ ਅੰਤਰ ਏਕ ਸਰੇਵ ਹੋ ਖੜ ਦਰਸ਼ਨ ਇਕ ਪੰਥਾ ਇਨ ਵਿਦ ਮਨ ਸਮਝਾਈ ਗੇ ਪੁਰਖਾ ਬਹੁੜ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੁਗਤ ਇਵ ਪਾਈਏ ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋ ਮੈਂ ਮਮਤਾ ਦੂਰ ਕਰੀ ਤਾਮ ਕ੍ਰੋਧ ਅਹੰਕਾਰ ਨਿਵਾਰ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਚੋਲੀ ਪਰਪੁਰ ਰਹੇ ਨਾਨਕ ਤਾਰੇ ਏਕ ਹਰੀ ਸਾਚਾ।

ਜੋਗ ਜੁਗਤ ਸਚ ਰਹੇ ਸਮਾਏ, ਬਾਰਹਿ ਮੈਂ ਜੋਗੀ ਪਰਮਾਏ, ਸੰਨਿਆਸੀ ਛੇ ਚਾਰ, ਗੁਰ ਕੈ ਸ਼ਬਦ ਜੋ ਮਰ ਜੀਵੈ, ਤੋ ਪਾਏ ਮੋਹ ਦੁਆਰ, ਬਿਨ ਸ਼ਬਦ ਸਭ ਦੂਜੈ ਲਾਗੇ, ਦੇਖ ਹੋਰਦੇ ਵਿਚਾਰ, ਨਾਨਕ ਵੱਡੇ ਸੇ ਵਡਭਾਗੀ, ਜਿਨੀ ਸਚ ਰੱਖਿਆ ਉਰਧਾਰ, ਗੁਰਮੁਖ ਰਤਨ ਲਹਿ ਲਿਵਲਾਏ, ਗੁਰਮੁਖ ਪਰਖੇ ਰਤਨ ਸੁਖਾਏ, ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤੀਆਏ, ਗੁਰਮੁਖ ਅਲੱਖ ਲਖਾਏ ਤਿਸ ਭਾਵੇ, ਨਾਨਕ ਗੁਰਮੁਖ ਚੋਟ ਨਾ ਖਾਵੇ, ਗੁਰਮੁਖ ਨਾਮਦਾਨ ਇਸਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗਹਿ ਮਾਨ, ਗੁਰਮੁਖ ਪਉ ਪੰਜਨ ਪ੍ਰਧਾਨ, ਗੁਰਮੁਖ ਕਰਣੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘੜ ਘੜ ਭੇਦ, ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਗਮ ਪਛਾਤਾ, ਬਿਨ ਗੁਰ ਪਰਮੇ ਆਵੇ ਜਾਏ, ਬਿਨ ਗੁਰ ਕਾਲ ਨਾ ਪਵੀ ਥਾਏ, ਬਿਨ ਗੁਰ ਮਨੁਆ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਗ ਖਾਏ, ਬਿਨ ਗੁਰ ਬਿਸੀਅਰ ਡਸੇ ਮਰ ਵਾਟ, ਨਾਨਕ ਗੁਰਬਿਨ ਘਾਟੇ ਘਾਟ, ਜਿਸ ਗੁਰ ਮਿਲੇ ਤਿਸ ਪਾਰ ਉਤਾਰੈ, ਅਵਗੁਣ ਮਿਟੈ ਗੁਣ ਨਿਸਤਾਰੈ, ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨ ਆਵੇ ਹਾਰ, ਤਨ ਹਟੜੀ ਇਹੋ ਮਨ ਵਣਜਾਰਾ, ਨਾਨਕ ਸਹਿਜੇ ਸਚ ਵਾਪਾਰਾ, ਗੁਰਮੁਖ ਬੰਨ ਦਿਓ ਸੇਤ ਵਿਧਾਤੈ, ਲੰਕਾ ਲੂਟੀ ਦੈਤ ਸੰਤਾਪੈ, ਰਾਮ ਚੰਦ ਮਾਰਿਓ ਅਹੇ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ ਤੇ ਤੀਸ ਉਧਾਰੇ, ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖ ਦਰਖੇ ਪਾਵੇ ਮਾਣ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਦ ਨਾ ਪਾਏ, ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤੂਤਮ ਹੋਏ, ਨਾਨਕ ਗੁਰਮੁਖ ਸਗਲ ਪਵਣ ਕੀ ਸੋਝੀ ਹੋਏ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਵਣ ਕਥਾਲੇ ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ, ਇਸ ਕਥਾ ਕਾ ਦੇ ਵਿਚਾਰ, ਬਵਜਲ ਸ਼ਬਦ ਲੰਘਾਵਣ ਹਾਰ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਤੁਰਤ ਤੁਨ ਚੇਲਾ, ਅਕਥ ਕਥਾਲੇ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ, ਏਕ ਸਬਜਿਤ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ, ਮੈਣ ਕੇ ਦੰਤ ਕਿਉਂ ਖਾਈਏ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ, ਹਿਵੇ ਕਾ ਘਰ ਮੰਦਰ ਅਗਨ ਪਿਰਾਹਨ, ਕਾਵਨ ਗੁਫਾ

ਹੋਵੇ। ਜਗ ਕਰੜਾ ਮਨ ਮੁਗਾਵਾਰ, ਸ਼ਬਦ ਕਮਾਈਏ ਖਾਈਏ ਸਾਰ, ਅੰਤਰ ਬਾਹਰ ਏਕੋ ਜਾਣੇ, ਨਾਨਕ ਅਗਨ ਮਰੈ ਸਤਿਗੁਰ ਕੈ ਪਾਣੇ, ਸੱਚ ਪੈ ਰਾਤਾ ਗਰਬ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰੈ, ਸ਼ਬਦ ਵਸੈ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬੇਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ।

ਠਹਿਰੇ ਅਸਮਾਏ, ਨਾਨਕ ਪਾਰ ਪਰੇ ਸਦ ਪਾਏ। ਸੋ ਸ਼ਬਦ ਕਾ ਖਾਂ ਵਾਸ ਕਸੀਲੇ, ਜਿਤ ਤਰੀਏ ਪਵਜਲ ਸੰਸਾਰੋ, ਤ੍ਰੈ ਸਤੰਗਲਵਾਈ ਕਹੀਏ, ਤਿਸ ਕੋ ਕਵਨ ਅਧਾਰੋ। ਬੋਲੇ ਖੇਲੇ ਅਸਥਿਰ ਹੋਵੇ, ਕਿਉਂ ਕਰ ਅਲਖ ਲਖਾਏ। ਸੁਣ ਸਵਾਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਗੁਰਮੁਖ ਸ਼ਬਦੇ ਸੱਚ ਲਿਵ ਲਾਗੇ, ਕਰ ਨਦਰੀ ਮੇਲ ਮਿਲਾਏ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਜੈ ਦੇਖਾਂ ਤੈ ਸੋਈ। ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਤਰ ਸੋਈ। ਨਜ਼ਰ ਕਰੇ ਸ਼ਬਦ ਘਟਮੈ ਵਸੈ, ਵਿਚੋ ਪਰਮ ਗਵਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਨਾਮੋ ਮਨ ਵਸਾਏ। ਸ਼ਬਦ ਗੁਰੂ ਪਵ ਸਾਗਰ ਤਰੀਏ, ਏਤ ਉਤੇ ਕੋ ਜਾਣੈ, ਏਨ ਵਰਨ ਨਹੀਂ ਛਾਇਆ ਮਾਇਆ। ਨਾਨਕ ਸ਼ਬਦ ਪਛਾਣੈ, ਤ੍ਰੈ ਸਤ ਅੰਗਲਵਾਈ ਔਧੂ, ਸੁਨ ਸਚ ਆਹਾਰੋ। ਗੁਰਮੁਖ ਬੋਲੇ ਤਤ ਬਿਰੋਲੇ, ਤਿੰਨ ਅਲਖ ਅਪਾਰੋ। ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾ ਮਨ ਚੁਕੇ ਅਹੰਕਾਰੋ। ਅੰਤਰ ਬਾਹਰ ਏਕੋ ਜਾਣ, ਤਾਂ ਹਰ ਨਾਮ ਲੱਗੇ ਪਿਆਰੋ। ਸੁਖਮਨਾ ਏੜਾ ਪਿੰਗਲਾ ਬੂਝੇ, ਜਾਂ ਆਪੇ ਅਲਖ ਲਖਾਏ। ਨਾਨਕ ਤਿਉ ਤੇ ਉਪਰ ਸਚਾ, ਸਤਿਗੁਰ ਸ਼ਬਦ ਸਮਾਏ। ਮਨ ਕਾ ਜੀਉ ਪਵਨ ਕਸੀਅਲੇ, ਪਵਨ ਕਹਾਂ ਰਸ ਖਾਈ। ਗਿਆਨ ਕੀ ਮੁਦਰਾ ਕਵਨ ਔਧੂ, ਸਿੱਧ ਕੀ ਕਵਨ ਕਮਾਈ। ਬਿਨ ਸ਼ਬਦੇ ਰਸ ਨਾ ਆਵੇ ਔਧੂ, ਹਉਮੇ ਪਿਆਸ ਨਾ ਜਾਈ। ਸ਼ਬਦ ਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਕਵਨ ਬੁੱਧ ਜਿਤ ਅਸਥਿਰ ਰਹੀਏ, ਕਿਤ ਪੂਜਨ ਤ੍ਰਿਪਤਾ ਸਹਿ। ਨਾਨਕ ਦੁਖ ਸੁਸਮ ਕਰ ਜਾਪੇ, ਸਤਿਗੁਰ ਤੇ ਕਾਲ ਨਾ ਗ੍ਰਸੈ। ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰਸ਼ਬਦ ਦੇ ਜਲ ਬਲ ਤਾਤਾ। ਬਿੰਦ ਨਾ ਰਾਖਿਆ, ਸ਼ਬਦ ਨਾ ਭਾਖਿਆ, ਭਵਨ ਨਾ ਸਾਧਿਆ, ਸੱਚ ਨਾ

ਪਿਓ ਪੀਓ ਆਤਮ ਸੁਖ ਧਾਰੀ, ਸੱਚ ਅਰਾਧਿਆ ਗੁਰਮੁਖ ਤਰ ਤਾਰੀ, ਨਾਨਕ ਬੂਝੇ ਕੋ ਵਿਚਾਰੀ। ਇਹੋ ਮਨ ਮੈਗਲ ਕਾਂ ਬਸੀਅਲੇ, ਕਾਂ ਬਸੇ ਉਹ ਪਵਨਾ, ਤਾਂ ਬਸੇ ਸੋ ਸ਼ਬਦ ਔਦੂ, ਤਾ ਕੋ ਚੁੱਕੇ ਮਨ ਕਾ ਪਵਨਾ, ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹੋ ਮਨ ਪਾਏ, ਆਪੇ ਆਪ ਖਾਏ ਤਾਂ ਨਿਰਮਲ ਹੋਵੇ, ਧਾਵਤ ਵਰਜ ਰਖਾਏ। ਕਿਉਂ ਮੂਲ ਪਛਾਣੇ ਆਤਮ ਜਾਣੇ, ਕਿਉਂ ਸਦ ਕਰ ਸੂਰ ਸਮਾਵੇ, ਗੁਰਮੁਖ ਹੋਮੇ ਵਿੱਚੋਂ ਖੋਵੇ, ਤੋ ਨਾਨਕ ਸਹਿਜ ਸਮਾਵੇ। ਇਹੋ ਮਨ ਨਿਚਲ ਹਿਰਦੇ ਵਸੀਅਲੇ, ਗੁਰਮੁਖ ਮੂਲ ਪਛਾਣ ਰਹੇ, ਨਾਭ ਪਵਨ ਕਰ ਆਸਨ ਬੈਸੇ, ਗੁਰਮੁਖ ਖੋਜਤ ਤਤ ਲਹੇ, ਸੋ ਸ਼ਬਦ ਨਿਰੰਤਰ ਨਿਜ ਕਰ ਆਛੇ, ਫਿਰ ਪਵਨ ਜੋਤ ਸੋ ਸ਼ਬਦ ਲਹੇ, ਖਾਵੇ ਦੁਖ ਪੂ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੇ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੇ, ਨਾਨਕ ਆਖੇ ਸੱਚ ਸੁਪਖ, ਸੱਚ ਰਪੇ ਰੰਗ ਕਬਹੂ ਨਾ ਜਾਵੇ, ਜਾਂ ਇਹ ਹਿਰਦਾ ਦੇ ਨਾ ਹੋਤੀ, ਤੋ ਮਨ ਕੈਠੇ ਰਹਿਤਾ, ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਪਵਨ ਕਮਨ ਕਰ ਸਹਿਤਾ, ਰੂਪ ਨਾ ਹੋਤੋ ਰੇਖ ਨਾ ਕਾਈ, ਤਾਂ ਸ਼ਬਦ ਕਹਾਂ ਲਿਵਲਾਈ, ਰਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ, ਵਰਨ ਭੇਖ ਅਸ ਰੂਪ ਨਾ ਜਾਪੀ, ਕਿਉਂ ਕਰ ਜਾਪਸ ਸੱਚਾ, ਨਾਨਕ ਨਾਮ ਰਤੇ ਬੈਰਾਗੀ, ਇਬ ਤਵ ਸਾਜੋ ਸੱਚਾ, ਹਿਰਦਾ ਦੇ ਨਾ ਹੋਤੀ ਔਦੂ, ਤਉ ਮਨ ਸੁਨ ਰਹੇ ਬੈਰਾਗੀ, ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਨਿਜ ਕਰ ਬਸਤੋ ਪਵਨ ਅਨਰਾਗੀ, ਰੂਪ ਨਾ ਰੇਖਿਆ ਜਾਤ ਨਾ ਹੋਤੀ, ਤਉ ਅਕੁਲੀਨ ਰਹਿਤੋ ਸਬਦ ਸੋਸਾਰ, ਗੌਨ ਗਗਨ ਜਬ ਤਵੇ ਨਾ ਹੋਤੋ, ਤੇਰ ਪਵਨ ਜੋਤ ਆਪੇ ਨਿਰੰਕਾਰ, ਵਰਨ ਭੇਖ ਅਸ ਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ, ਸਾਧ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ, ਕਿਤ ਕਿਤ ਬਿਧ ਜਗ ਉਪਜੇ ਪੁਰਖਾ, ਕਿਤ ਕਿਤ ਦੁਖ ਬਿਨ ਸਜਾਈ, ਹਉਮੈ ਵਿਚ ਜਗ ਉਪਜੇ ਪੁਰਖਾ, ਨਾਮ ਵਿਸਰੇ ਦੁਖ ਪਾਈ, ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੇ, ਹਉਮੈ ਸ਼ਬਦ ਜਲਾਏ, ਤਨ ਮਨ ਨਿਰਮਲ ਨਿਰਮਲ ਬਾਣੀ, ਸਾਚੇ ਰਹੇ ਸਮਾਏ, ਨਾਮੇ ਨਾਮ ਰਹੇ ਬੈਰਾਗੀ, ਸੱਚ ਰੱਖਿਆ ਉਰ ਧਾਰੇ, ਨਾਨਕ ਬਿਨ ਨਾਵੇ ਜੋ ਕਦੇ ਨਾ ਹੋਵੇ, ਦੇਖੋ ਹਿਰਦੇ ਵਿਚਾਰੇ, ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ, ਗੁਰਮੁਖ ਮਨ ਭੀਜੇ ਵਿਰਲਾ ਬੂਝੇ ਕੋਏ, ਗੁਰਮੁਖ ਨਿਜ ਕਰ ਵਾਸਾ ਹੋਏ, ਗੁਰਮੁਖ ਜੋਗੀ ਜੁਗਤ ਪਛਾਣੇ, ਗੁਰਮੁਖ ਨਾਨਕ ਏਕੋ ਜਾਣੇ, ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ, ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਬਿਨ ਸਤਿਗੁਰ ਭੇਟੇ ਮਹਾਂ ਦੁਖ ਪਾਏ, ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਬਾਰ, ਨਾਨਕ ਬਿਨ ਗੁਰਮੁਆ ਜਨਮ ਹਾਰ, ਗੁਰਮੁਖ ਮਨ ਜੀਤਾ ਹੋਮੇ ਮਾਰ, ਗੁਰਮੁਖ ਸਾਜ ਰੱਖਿਆ ਉਰ ਧਾਰ, ਗੁਰਮੁਖ ਜਾ ਜੀਤਾ ਜਮ ਕਾਲ ਮਾਰ ਵਿਦਾਰ, ਗੁਰਮੁਖ ਦਰ ਗਏ ਨਾ ਆਵੇ ਹਾਰ, ਗੁਰਮੁਖ ਮੇਲ ਮਿਲਾਏ ਸੋ ਜਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ, ਸ਼ਬਦੇ ਕੰਨ ਵੇੜਾ ਸੁਣ ਤੂੰ ਔਦੂ, ਬਿਨ ਨਾਵੇ ਜੋਗ ਨਾ ਹੋਈ, ਨਾਮੇ ਰਾਤੇ ਅਨ ਦਿਨ ਮਾਤੇ, ਨਾਮੇ ਤੇ ਸੁਖ ਹੋਈ, ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ, ਬਿਨ ਨਾਵੇ ਪੇਖ ਕਰੇ ਬੋ ਤੇਰੇ, ਸੱਚੇ ਆਪ ਖਵਾਈ, ਸਤਿਗੁਰ ਤੇ ਨਾਮ ਪਾਈ ਗਏ ਔਦੂ, ਜੋਗ ਜੁਗਤ ਤਾਂ ਹੋਈ, ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੇ ਮੁਕਤ ਨਾ ਹੋਈ, ਤੇਰੀ ਗਤ ਮਤ ਤੂੰ ਹੈ ਜਾਣੇ, ਕਿਆ ਕੋ ਆਖ ਵਖਾਣੇ, ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੇ, ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜ ਫਿਰੇ ਫੁਰਮਾਣੇ, ਮੰਗੇ ਨਾਮ ਪਾਏ ਪਿਖਿਆ,
तेरे दर्शन को कुर्बान अवनासी प्रभु खेल रचाया गुरमुख सोझी होई नानक सब जुग आपे वरत दूजा अवर ना कोई एक ओ अंकार सतगुर प्रसाद आराम कली की वार महला तीजा जोद वीर पूर्वाणी की तुनी श्लोक महला तीजा सतगुर सहजे दा खेत है जिसनू लाए पाओ नाओ बीजे नाओ उगवे नामे रहे समाए हमें एहो बीज है सहसा गया विलाए नाक्ष बीजे ना उगवे जो बक्से सोखाए अंबे सेती अंबर लिया बौड़ न निकसया जाए नानक गुरमुख चलत है वेखो लोक आए लोक के वेखे बपड़ा जिसनु सोझी ना है जिस वेखा ले सो वेखे जिस वसया मन माघ ए महला तीजा मनमुख दुख का खेत है दुख बीजे दुख खाए दुख जमे दुख मारे होमे करत विखाए आवन जान न सुजई अंधा अंध कमाए जो देवे तिसे ना जानई दिते को लपटाए नानक पूर्व लिखिया कमावना अवर न करना जाए महला तीजा सतगुर मिले सदा सुख जिसनु आपे मिले सोए सुख एवं विवेक है अंतर निर्मल होए अज्ञान का परम कटिए ज्ञान प्राप्त होए नानक एको नदरी आया जय देखा तै सोए पौड़ी सच्चे तख्त रचाया बैसन को जाई तब किसे आपे आप है गुर शब्द सुनाई आपे कुदरत साजियन कर मैल सराई चंद सूरद चानने पूरी बंत बनाई आपे वेखे सुने आप गुर शब्द ते आई वाहो वाह सच्चे पातशाह तू सच्ची नाई रहाओ श्लोक कबीर मेहंदी करके घालिया।

ਸਰਵਕਾਰ ਮਾਣ ਹੁਕਮੀ ਖੱਟੇ ਖਾਏ ਨਾਨਕ ਲੇਖੇ ਮੰਗਿਆ ਆਉਤ ਜਣਿੰਦਾ ਜਾਏ ਮਹੱਲਾ ਪਹਿਲਾ ਪਾਉ ਪੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀ ਹਾਲੀ ਚਿੱਤ ਚੇਤਾਵਤਰ ਵਗਤ ਸੰਜੋਗ ਨਾਉ ਬੀਜ ਬਖਸੀਸ ਬੋਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੇ ਪਾਏ ਬੋਲੇ ਦੂਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੇ ਗੁਰਮੁਖ ਨਾਮ ਧਿਆਈਏ ਮੱਥ ਤਤ ਕਢੋਲੇ ਅੰਤਰ ਪ੍ਰਗਾਸਕੜ ਚਾਨਣਾ ਹਰ ਲੱਦਾ ਟੋਲੇ ਆਪੇ ਪਰਮ ਭੁਲਾਏ ਦਾ ਕਿਛ ਕਹਿਣ ਨਾ ਜਾਈ ਵਾਹ ਵੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਤਿਨਾ ਪੇ ਰੋਜੀ ਦੇ ਉਥੇ ਹੱਟ ਨਾ ਚੱਲਈ ਨਾ ਕੋ ਕਿਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਓ ਕਰੇ ਵਿੱਚ ਪਾਏ ਸਾਇਰਾ ਤਿਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੀ ਝੀਵਰ ਕਿਸ ਨਾ ਕਾਲ ਮਨੁਆ ਅੰਧ ਨਾ ਚਿੱਤਈ ਪੜੇ ਅਚਿੰਤਾ ਜਾਲ ਨਾਨਕ ਚਿੱਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਦੇ ਆਪਣੀ ਤਾਂ ਆਪੇ ਲਏ ਮਿਲਾਏ ਪੌੜੀ ਛੇ ਦਿਨ ਸੱਚੇ ਸਦਾ ਸਦਾ ਜਿੰਨੀ ਹਰਸ ਪੀਤਾ ਗੁਰਮੁਖ ਸੱਚਾ ਮਨ ਵਸੇ ਸਭ ਸੌਦਾ ਕੀਤਾ ਸਭ ਕੁਝ ਕਰ ਹੀ ਮਾਏ ਹੈ ਵੜਭਾਗੀ ਲੀਤਾ ਅੰਤਰ ਤਿਸਨਾ ਮਰ ਗਈ ਹਰ ਗੁਣ ਗਾ ਵੀਤ ਆਪੇ ਮੇਲ ਮਲਾਇਨ ਆਪੇ ਦੇ ਬੁਝਾਈ ਵਾਹ ਵੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਤ ਉਣਾਇਆ ਤੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਕਿਉਂ ਪਦ ਪਾਟੀ ਸਿਵਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਉ ਪਖ ਕਿਉਂ ਚੱਲੇ ਨਾਹੀ ਕੜੀ ਮੋਦ ਕਿਛ ਹੰਡੈ ਕਤ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਤਰ ਜਾਪੀ ਜਾਪੇ ਮਹੱਲਾ ਪਹਿਲਾ ਸੱਚ ਕੀ ਤਾਤੀ ਸਚ ਸਭਸਾਰ ਤਾੜਤ ਤਸਕੀ ਅਪਰ ਅਪਾਰ ਸਭ ਦੇ ਸਾਣ ਰਖਾਈ ਲਾਏ ਹੁਣ ਕੀਤੇ ਕੇ ਵਿੱਚ ਸਮਾਏ ਤੇਦਾ ਕੁੱਠਾ ਹੋਵੇ ਸੇਖ ਲੋਹੂ ਲੱਭ ਨਿਕੱਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਾਰ ਦੀਦਾਰ ਸਮਾਏ ਮਹੱਲਾ ਪਹਿਲਾ ਕਾਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ ਗਰਬਨਾ ਕੀਜੇ ਨਾਨਕਾ ਮਤ ਸਿਰਿਆਵੇ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੇ ਭਗਤ ਸੋਹਣ ਗੁਣ ਗਾਵਦੇ ਗੁਰਮਤ ਅਚੱਲੇ ਰਤਨ ਵਿਚਾਰ ਮਨ ਵਸਿਆ ਗੁਰ ਕੇ ਸ਼ਬਦ ਪੱਲੇ ਆਪੇ ਮੇਲ ਮਿਲਾਏਗਾ ਆਪੇ ਦੇ ਵਡਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਹੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਵਪੜੀ ਜਾਂ ਫੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬੇਨ ਪ੍ਰਭਦਾਤਾ ਦਾ ਤਾਰ ਨਿਚਲ ਇਉ ਤਨ ਸਾਸ ਸਾਸ ਆਰਾਧ ਨਿਰਮਲ ਸੋਏ ਜਾਨ ਅੰਤਰਜਾਮੀ ਅਗਮ ਰਸਨਾ ਏਕ ਪਾਨ ਰਵ ਰਿਆ ਸਰਬਤ ਨਾਨਕ ਬਲ ਜਾਈ ਸਲੋਕ ਮਹੱਲਾ ਪਹਿਲਾ

ਦਾੜੀ ਲਾਈਐਨ, ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀਆਈਐਨ, ਇੱਕ ਆਪੇ ਉੱਜੜ ਪਾਇਨ, ਇੱਕ ਭਗਤੀ ਲਾਇਨ, ਜਿਸ ਆ ਬੁਝਾਏ ਸੋ ਬੁਝਸੀ, ਆਪੇ ਨਾਏ ਲਾਈਐਨ, ਨਾਨਕ ਨਾਮ ਧਿਆਈਐ ਸੱਚੀ ਵਡਿਆਈ। ਸੁਧ

ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦਰੜਾਏਂਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾ।

ਪਰ ਪ੍ਰਭ ਜਿਆ ਗੁਰ ਸਤਿਗੁਰ ਕੇ ਪ੍ਰਸਾਦ ਪੌੜੀ ਥੱਟਣ ਹਾਰੇ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਸਾਹੋ ਆਪੇ ਹੀ ਖਟਿਆ ਆਪੇ ਕਰ ਪਾਸਾਰ ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਏ ਅਲੱਖ ਬਹਿ ਮਟਿਆ।

ਮੈਂ ਸਤਿਗੁਰ ਦੇਹੋ ਦਿਖਾਲ, ਹਉ ਤੇ ਦੇਵਾਂ ਮਨ ਆਪਣਾ, ਨਿਤ ਹਿਰਦੇ ਰੱਖਾਂ ਸਮਾਲ। ਇਕਸ ਸਤਿਗੁਰ ਬਹਾਰਾ, ਦ੍ਰਿਗ ਜੀਵਨ ਸੰਸਾਰ, ਜਨ ਨਾਨਕ ਸਤਿਗੁਰ ਤਿਨਾ ਮਿਲਾਇਓਨ, ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ। ਮੇਰੇ ਅੰਤਰ ਲੋਚਾ ਮਿਲਣ ਕੀ, ਕਿਉਂ ਪਾਵਾਂ ਪ੍ਰਤੋਹੇ, ਕੋਈ ਐਸਾ ਸੱਜਣ ਲੋੜ ਲਹੋ, ਜੋ ਮੇਲੇ ਪ੍ਰੀਤਮ ਮੋਹੇ। ਗੁਰਪੂਰੇ ਮੇਲ ਆਇਆ, ਜਤ ਦੇਖਾਂ ਤਤ ਸੋਏ, ਜਨ ਨਾਨਕ ਸੋ ਪ੍ਰਸੇਵਿਆ, ਇਸ ਜੇਵੜ ਅਵਰ ਨ ਕੋਏ ਪੌੜੀ। ਦੇਵਨਹਾਰ ਦਾ ਤਾਰ, ਇਤ ਮੁਖ ਸਾਲਾਹੀ ਹੈ, ਜਿਸ ਰੱਖੇ ਕਿਰਪਾ ਤਾਰ, ਰਿਕਤ ਸਮਾਈ ਹੈ, ਕੋਏ ਨ ਕਿਸ ਹੀ ਵਸ, ਸਭਨਾ ਇਕ ਧਰ। ਪਾਲੇ ਬਾਲਕ ਵਾਂਗ, ਦੇ ਕੇ ਆਪ ਕਰ, ਕਰਦਾ ਅਨੰਦ ਬਿਨੋਦ, ਕਿਛੂ ਨਾ ਜਾਣੀਐ, ਸਰਬ ਧਾਰ ਸਮਰੱਥ, ਹਉ ਤਿਸ ਕੁਰਬਾਣੀਐ।

ਕੀ ਭੁੱਖ ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ ਤੋ ਐਸਾ ਦਾਤਾਰ ਮਨੋ ਨਾ ਵਿਸਰੈ ਕੜੀ ਨਾ ਮੋਦ ਚਸਾ ਤਿਸ ਬਿਨ ਨਾ ਸਰੈ ਅੰਤਰ ਭਾਰ ਸੰਗ ਕਿਆ ਕੋ ਲੁਗ ਕਰੈ।

ਸੋਈ ਅਜਰ ਜਰੈ ਤੇਸੀ ਮਿਲਿਆ ਸੱਚ ਮੰਤਰ ਗੁਰਮਨ ਤਰੈ। ਸਲੋਕ ਮਹੱਲਾ ਪੰਜਵਾਂ। ਤਨਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ, ਤਨਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਓ। ਜਿਨੀ ਇਕ ਮਨ ਇਕ ਅਰਾਧਿਆ ਤਿਨ ਸਦ ਬਲਿਹਾਰੇ ਜਾਓ। ਤਿਨ ਕੀ ਧੂੜ ਹਮ ਬਾਂਸ ਦੇ ਕਰਮੀ ਭੱਲੇ ਪਾਏ, ਜੋ ਰਤੇ ਰੰਗ ਗੋਵਿੰਦ ਕੈ ਹਉ ਤਿਨ ਬਲਿਹਾਰੇ ਜਾਓ। ਆਖਾ ਬਿਰਥਾ ਜੀ ਕੀ ਹਰ ਸੱਜਣ ਮਿਲੋ ਰਾਏ, ਗੁਰਪੂਰੇ ਮੇਲ ਆਇਆ ਜਨਮ ਮਰਨ ਦੁਖ ਜਾਏ, ਜਨ ਨਾਨਕ ਪਾਇਆ ਅਗਮ ਰੂਪ ਅੰਤ ਨਾ ਕਾਹੂ ਜਾਏ। ਮਹੱਲਾ ਪੰਜਵਾਂ। ਤਨ ਸੋ ਵੇਲਾ ਘੜੀ ਤਨ, ਤਨ ਮੂਰਤ ਪਲਸਾਰ, ਤਨ ਸੋ ਦਿਨਸ ਸੰਜੋਗੜ।

ਲਗਾ ਸੇ ਭਰ ਉਧਰਿਆ ਸਗਲ ਸੰਸਾਰ ਪੌੜੀ ਸਿਬਤ ਸਲਾਹਨ ਭਗਤ ਵਿਰਲੇ ਦਿੱਤੀਆਂ ਤੌਪੇ ਜਿਸ ਭੰਡਾਰ ਫਿਰ ਪੁਛ ਨਾ ਲੀਤੀਆਂ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾਂ ਇੱਕੋ ਨਾ

ਕੀ ਕਦੇ ਨਾ ਮੋੜੇ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਕਰਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ ਹਰ ਇਸੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਥਰ ਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਇਨ ਤਾਰਿਆ ਸਗਲ ਜਗਤ ਮਨ ਦੀਆਂ ਇੱਛਾ।

ਪੁੱਤਰ ਸਭ ਕਾਜ ਸਵਾਰਿਆ, ਜੇ ਤੂੰ ਆਵੇ ਚਿੱਤ ਤੋ ਪ੍ਰਵਾਨ ਜਨ, ਜੇ ਤੂੰ ਆਵੇ ਚਿੱਤ ਬਹੁਤਾ ਤੇ ਸਥਾਨ, ਜੇ ਤੂੰ ਆਵੇ ਚਿੱਤ ਤੋ ਵੜ ਪਰਵਾਰਿਆ, ਜੇ ਤੂੰ ਆਵੇ ਚਿੱਤ ਤਿਨ ਕੁਰ ਉਧਾਰਿਆ। ਸਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਦੇਹੀ ਤੋਵੇ ਚੱਕਰ ਬਣਾਏ, ਮਾਇਆ ਨੂੰ ਬਹੁਤਾਵੇ। ਅੰਦਰ ਮੈਲ ਨਾ ਉਤਰੇ ਹਉਮੈ, ਫਿਰ ਫਿਰ ਆਵੇ ਜਾਵੇ, ਨੀਂਦ ਵਿਆਪਿਆ।

ਬਗ ਨਾ ਬਣਾਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਜਾਂ ਹੰਸਭਾ ਵੀ ਚਾਰ ਕਰ ਦੇਖਣ, ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾਂ ਫਾਲਣ ਜਾਵੇ। ਉੱਡਰਿਆ ਵਿਚਾਰਾ ਬਗਲਾ, ਮਤ ਹੋਵੇ ਮੰਜ ਲਖਾਵੇ। ਜਿੱਤ ਕੋ ਲਾਇਆ ਤਿਤਖੀ ਲਾਗਾ, ਕਿਸ ਦੋਸ ਦਿੱਤੇ ਜਾਹਰ ਏਵੇ ਪਾਵੇ। ਸਤਿਗੁਰ ਸਰਬਰ ਰਤਨੀ ਭਰਪੂਰੇ, ਜਿਸ ਪ੍ਰਾਪਤ ਸੋ ਪਾਵੇ। ਸਿੱਖ ਹੰਸ ਸਰਬਰ ਇਕੱਠੇ ਹੋਏ, ਸਤਿਗੁਰ ਕਹਿ ਹੁਕਮ ਆਵੇ। ਰਤਨ ਪਦਾਰਥ ਮਾਣਕ ਸਰਬਰ ਭਰਪੂਰੇ, ਖਾਏ ਖਰਚਰੇ ਤੋਟ ਨਾ ਆਵੇ। ਸਰਬਰ ਹੰਸ ਦੂਰ ਨਾ ਹੋਈ, ਕਰਤੇ ਏਵੇ ਭਾਵੇ। ਜਨ ਨਾਨਕ ਜਿਸਦੇ ਮਸਤਕ ਭਾਗ ਤੁਰ ਲਿਖਿਆ, ਸੋ ਸਿੱਖ ਗੁਰੂ ਪਹਿ ਆਵੇ। ਆਪ ਤਰਿਆ ਕੁਟੰਬ ਸਭ ਤਾਰੇ, ਸਭਾ ਸ੍ਰਿਟ ਛਿਡਾਵੇ। ਮਹੱਲਾ ਪੰਜਵਾਂ ਪੰਡਿਤ ਆਖਾ ਏ ਬਹੁਤੀ ਰਾਹੀ, ਕੋਰੜ ਮੋਠ ਜਨੇਹਾ। ਅੰਦਰ ਮੋਹ ਨਿਤ ਪਰਮ ਵਿਆਪਿਆ, ਤਿਸ ਟਸਨਾ ਹੀ ਦੇਹਾ। ਕੂੜੀ ਆਵੇ ਕੂੜੀ ਜਾਵੇ, ਮਾਇਆ ਕੀ ਨਿਤ ਜੋਗਾ। ਸੱਚ ਕਹੇ ਤਾਂ ਸੋਹੋ ਆਵੇ, ਅੰਤਰ ਬਹੁਤਾ ਰੋਹਾ। ਵਿਆਪਿਆ ਦੁਰਮਤ ਕਬੁੱਧ ਕਮੂੜ, ਮਨ ਲਾਗਾ ਤਿਸ ਮੋਹਾ। ਠੱਗੇ ਸੇਤੀ ਠਾਗਰ ਲਿਆਇਆ, ਸਾਥ ਪੇ ਇੱਕੋ ਜੇਹਾ। ਸਤਿਗੁਰ ਸਰਾਫ ਨਗਰੀ ਵਿੱਚ ਦੋ ਕੱਢੇ, ਤਾਂ ਉੱਗੜ ਆਇਆ ਲੋਹਾ। ਬਹੁ ਤੇਰੀ ਥਾਈ ਰਲਾਏ।

ਤੇ ਕਰੇ ਸੁਧ ਦੇਖ। ਨਾਨਕ ਜਿਸ ਤੁਰਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸੇਗਾ।

ਗੁਣ ਗੁਣ ਗੋਬਿੰਦ ਗਾਹੇ, ਸਬਸੇ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਤਾ ਕੋਈ ਨਾ ਜਾਏ ਜੇ ਆਵੇ ਤੁਰ ਆਹੇ। ਤਲੋਕ ਮੁਹੱਲਾ ਪੰਜਵਾਂ, ਦੂਜਾ ਤਿਸਨਾ ਬੁਝਾਇਓ, ਪਾਰ ਬ੍ਰਹਮ ਨਾਮ ਦਿਓ ਆਧਾਰ, ਆਗਮ ਅਗੋਚਰ ਸਾਹਿਬ ਹੋ ਸਮਰੱਥ ਸੱਚ ਦਾਤਾਰ, ਤੂੰ ਨਿਚਲ ਨਿਰਵੈਰ ਸੱਚ ਸੱਚਾ ਤੋ ਦਰਬਾਰ, ਕੀਮਤ ਕਹਿਣ ਨਾ ਜਾਈਏ ਅੰਤ ਨ ਪਾਰਾਵਾਰ, ਪ੍ਰਭ ਛੋੜ ਹੋਰ ਜੇ ਮੰਗਣਾ ਸਭ ਖਿਆ ਰਸਾਰ, ਸੇ ਸੁਖੀਏ ਸੱਚ ਸਾ ਸੇ ਜਿਨ ਸੱਚਾ ਵਿਵਹਾਰ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿ ਸੁਖਸਾਰ, ਨਾਨਕ ਇੱਕ ਆਰਾਧੇ ਸੰਤਨ ਰੇਣਾਰ। ਮਹੱਲਾ ਪੰਜਵਾਂ, ਅੰਧ ਸੁਖ ਵਿਸਰਾਮ ਨਿਤ ਹਰ ਕਾ ਕੀਰਤਨ ਗਾਏ, ਅਵਸਿਆਣ ਪਛਾੜ ਦੇਹੇ ਨਾਨਕ ਉਧਰ ਸੁਣਾ।

ਤੇਰਾ। ਸਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁਖ ਮਟਾਇਣ। ਮਹੱਲਾ ਪੰਜਵਾਂ। ਹੁਕਮ ਉਚਰੇ ਹੁਕਮੇ ਰਹਿ, ਹੁਕਮੇ ਦੁਸੁ ਸਮ ਕਰ ਸਹਿ।

ਜਿਸ ਭਗਤੀ ਲਾਏ ਨਾਨਕ ਵਿਰਲੇ ਪੌੜੀ। ਵਡਿਆਈ ਸੱਚੇ ਨਾਮ ਕੀ ਹੋ ਜੀਵਾਂ ਸੁਣ ਸੁਣੇ, ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ। ਦਿਨ ਸਰੈਣ ਤੇਰਾ ਨਾਉ ਤਦਾਸਾ ਜਾਪੀਏ, ਤਿਸ਼ਨਾ ਭੁੱਖ ਵਿਕਰਾਲ ਨਾਏ ਤੇਰੇ ਤਰਾਪੀਏ। ਰੋਗ ਸੋਗ ਦੁੱਖ ਵੰਜੇ ਜਿਸ ਨਾਉ ਮਨ ਵਸੇ, ਤਿਸੇ ਪ੍ਰਾਪਤ ਲਾਲ ਜੋ ਗੁਰਸਬਦੀ ਰਸੈ।

ਤਾਹੋਂ ਸੁਖ ਸੁਖਾ ਲਈ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ ਤੱਬੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ ਜੇ ਕੀਚਣ ਲੱਖ ਉਪਾਪ ਤਾਂ ਕਹੀ ਨਾ ਭੁੱਲੀਏ ਜਿਸ ਨੂੰ ਵਿਸਰੇ ਨਾ ਤੋ ਨਿਰਤਨ ਖਾਂਡੀਏ ਜਿਸ ਨੂੰ ਵਿਸਰੇ ਨਾ ਸੋ ਜੋ ਨੀ ਹਾਂਡੀਏ ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦੋਹੇ ਲਾ ਜਗ ਜਿਨ ਨਾਓ ਵਸਾਰੀਆ ਸਲੋਕ ਮਹੱਲਾ ਪੰਜਵਾਂ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਹੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ ਪਾਪ ਸੁਹਾਵੇ ਜਾਂ ਤਾਓ ਤਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਾਓ ਜਿਸ ਗਾਵੇ ਜੀਓ ਪਿਆ ਤੋ ਸਰਣੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀਆ ਤਰਕਾ ਹੋਆ ਬੰਧਾਨ ਬੌੜਨਾ ਧਾਵੀਆ ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ ਸੀਲਵੰਤ ਪ੍ਰਧਾਨ ਹਿਰਦੇ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵੀਆ ਸੋਭਾ ਬਣੀ ਸੀਗਾਰ ਖਸਮ ਜਾਂ ਰਾਵੀਆ ਮਿਲਿਆ ਅਜ ਸੰਯੋਗ ਜਾਂ ਤਿਸ ਪਾਵੀਆ ਸਲੋਕ ਮਹੱਲਾ ਪੰਜਵਾਂ ਹਾ ਗੁਣ ਤੈਂਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤਉ ਜੇਵੜ ਦਾ ਤਾਰ ਨਾ ਕੋਈ ਜਾਜਕ ਸਦਾ ਜਾਚੋਵੇ ਮਹੱਲਾ ਪੰਜਵਾਂ ਦੇਸ਼ ਜੰਦੜੀ ਊਣ ਮਝੂਣਾ

ਤਨ ਮਨ ਮੌਲਾ ਨਾਂਜ ਪੰਧੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ ਹੱਠ ਮਜਾਹੂ ਮੈਂ ਮਾਣਕ ਲੱਦਾ ਮੁੱਲ ਨਾ ਕਿੱਦਾ ਮੈਂ ਕੋ ਸਤਿਗੁਰ ਦਿੱਤਾ ਟੂਣ ਮਜਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕੈ ਮਸਤਕ ਕਰਮ ਹੋਏ ਤੋ ਸੇਵਾ ਲਾਗਾ ਜਿਸ ਗੁਰਮਲ ਕਮਲ ਪਰਗਾਸਿਆ ਤੂੰ ਅਨਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਪਉ ਭਾਗਾ ਆਤਮ ਜੀਤਾ ਗੁਰਮਤੀ ਆਗੰਜਿਤ ਪਾਗਾ ਜਿਸੇ ਤਿਆਇਆ ਪਾਰ ਬ੍ਰਹਮ ਤੂੰ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਅੱਠ ਸੜਮ ਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਤੂੰ ਪੁਰਖ ਸੁਭਾਗਾ ਨਾਨਕ ਬਲਿਹਾਰਣ ਏਵੜ ਭਾਗਾ ਸਲੋਕ ਮਹੱਲਾ ਪੰਜਵਾਂ ਜਾਂ ਪਿਰ ਅੰਦਰ ਤਾਂ ਤਨ ਬਾਹਰ ਜਾਂ ਪਿਰ ਬਾਹਰ ਤਾਂ ਤਨ ਮਾਹਰ ਬਿਨ ਨਾਵੇ ਬਹੁ ਫੇਰ ਫਿਰਾਹਰ ਸਤਿਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾਂ ਆਹਾਰ ਸਭ ਕਰਦਾ ਫਿਰੇ ਆਹਾਰ ਇੱਕ ਨਾ ਹੋਏ ਨਾਨਕ ਜਿਤ ਆਹਾਰ ਜਗ ਉਧਰ ਵਿਰਲਾ ਬੂਝੇ ਕੋਏ ਪੌੜੀ ਵੱਡੀਓ ਵੱਡਾ ਅਪਾਰ।

ਵਧਾਈ ਤੁਧ ਕਰ, ਮਾਣ ਮਹੱਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਜਿਸੇ ਜਗ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਮਤਾ। ਸਲੋਕ ਮਹੱਲਾ ਪੰਜਵਾਂ। ਛਤੜੇ ਬਾਜ਼ਾਰ ਤੁਨ ਵਿੱਚ ਵਾਪਾਰੀਏ, ਵੱਖਰ ਇੱਕ ਅਪਾਰ, ਨਾਨਕ ਖੱਟੇ ਸੋ ਧਣੀ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੇ, ਜਿਨ ਇਹੋ ਰਚਨ ਰਚਾਇਆ, ਇਸ ਹੀ ਮਾਏ ਸਮਾਹੇ ਪੌੜੀ।

ਕਿਆ ਨਾਨਕ ਦਾਸ ਇਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸਲੋਕ ਮਹੱਲਾ ਪੰਜਵਾਂ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਧਰਤੀ ਪਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਣੇ ਤੋ ਕੌ ਮੋਹਲੀ ਲਾਏ।

ਤੇਰੇ ਭਗਤ ਜਿਨ੍ਹੀ ਸੱਚ ਤੋਂ ਡਿੱਟ, ਜਿਸਨੂੰ ਤੇਰੀ ਦਇਆ ਸਲਾਹੇ ਸੋਏ ਤੁਧ, ਜਿਸ ਗੁਰ ਪੇਟੇ ਨਾਨਕ ਨਿਰਮਲ ਸੋਈ ਸੁਧ। ਤਲੋਕ ਮਹੱਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ ਤੰਗ ਸਵਰਣੀ ਦੇਹ, ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇਹੇ ਪੌੜੀ। ਜਬ ਤਬ ਸੰਜਮ ਦਇਆ ਧਰਮ ਜੇ ਦੇਹ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ। ਅੰਤਰਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ। ਔਗੁਣ ਕੱਟ ਮੁਖ ਉਜਲ ਹਰ ਨਾਮ ਤਰਾਏ, ਜਨਮ ਮਰਨ ਪਉ ਕਟਿਓਨ ਫਿਰ ਜੋਨ ਨਾ ਪਾਏ। ਅੰਧਕੂਪ ਤੇ ਕਾਢਿਅਨ ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਨ ਰੱਖੇ ਗਲ ਲਾਏ। ਤਲੋਕ ਮਹੱਲਾ ਪੰਜਵਾਂ। ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ, ਨਾਨਕ ਵਿਰਲੇ ਪਾਈਏ ਤਿਸ ਜਨ ਕੀ ਮਨਾਮੂਲ। ਮਹੱਲਾ ਪੰਜਵਾਂ। ਅੰਦਰ ਵਿਦਾ ਸੱਚ ਨਾਏ, ਬਾਰ ਪੀ ਸੱਚ ਡਿਠੋਮ, ਨਾਨਕ ਰਵਿਆ ਹਬਤਾਏ।

ਆਪੇ ਬੋ ਪੱਤਿਆ, ਆਪੇ ਸਬਨਾ ਮੰਜ, ਆਪੇ ਬਾਰਾ, ਆਪੇ ਜਾਣੇ ਦੂਰ, ਆਪੇ ਹੀ ਜਾਰਾ, ਆਪੇ ਹੋਵੇ ਗੁਪਤ, ਆਪੇ ਪ੍ਰਗਟੀਏ, ਕੀਮਤ ਕਿਸੇ ਨਾ ਪਾਏ, ਤੇਰੀ ਥੱਟੀਏ, ਗਹਿਰ ਗੰਭੀਰ ਅਥਾਹ, ਅਪਾਰ ਅਗੰਟ ਤੂੰ, ਨਾਨਕ ਵਰਤ ਇੱਕ, ਇੱਕੋ ਇੱਕ ਤੂੰ, ਸੁੱਧ

ਕਰਾ ਚਲਾਇਆ ਸੱਚ ਕੋੜ ਸਤਾਣੀ ਨੀਵ ਦੈ ਲੈਣੇ ਤਰਿਓਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾਕੋ ਜੀ ਦੈ ਪੁਰ ਚੇਲੇ ਹੈ ਰਾਸ ਕੀ ਨਾਨਕ ਸਲਾਮਤ ਥੀਵ ਦੈ ਤੇ ਟਿੱਕਾ ਦੇ ਤੋਸ ਜੀਵ ਦੇ ਲੈਣੇ ਦੀ ਫੇਰ ਆਈਏ ਨਾਨਕਾ ਦੋਹੀ ਖੱਟੀਏ ਜੋਤ ਓਹਾ ਜੁਗਤ ਸਾਏ ਸੇ ਕਾਇਆ ਫੇਰ ਪਲਟੀਏ ਚੁੱਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਏ ਕਰੇ ਜੇ ਗੁਰ ਫੁਰਮਾਇਆ ਸਿਰ ਜੋਗ ਅਲੂਣੀ ਚੱਟੀਏ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਏ ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬੱਟੀਏ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਚ ਜੀ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹੱਟੀਏ ਪੁੱਤਰੀ ਕੌਲ ਨਾ ਪਾਲਿਓ ਤਰ ਪੀਰੋਂ ਕੰਨ ਮੁਰਟੀਏ ਦਿਲ ਖੋਟੇ ਆਕੀ ਫਿਰਨ ਬਨ ਪਾਰ ਉਚਾਇਨ ਛੱਟੀਏ ਜਿਨ ਆਕੀ ਸੋਈ ਕਰੇ ਜਿਨ ਕੀਤੀ ਤਨੇ ਥੱਟੀਏ ਕੌਣ ਹਾਰੇ ਕਿਨ ਉਵਟੀਏ ਜਿਨ ਕੀਤੀ ਸੋ ਮੰਨਣਾ ਉਹ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਤਦ ਗੁਰ ਆਖੇ ਸੱਚਾ ਕਰੇ ਸਾਹ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਦ ਬਗਾਲੀ ਨਾਨਕ ਕਾਇਆ ਪਲਟ ਕਰ ਮਾਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਦ ਖੜੀ ਮਸਕੱਲੇ ਹੋਏ ਜੰਗਾਲੀ ਦਰ ਦਰਵੇਸ਼ ਖਸਮਦ ਨਾਏ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਾਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਗਥੀਏ ਪਰਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕਿ ਕਿਉਂ ਨਾਨਕ ਈਸਰ ਜਗਨਾਥ

ਕੁੰਡਾ ਸੁਜਿਓਸ ਮਨ ਮੇ ਸਬਦ ਪ੍ਰਵਾਨ ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਔਤਰਿਆ ਅਵਤਾਰ ਰਹੇ ਤੂ ਪੁਰਖ ਸੁਜਾਨ ਝੱਖੜਵਾਓ ਨਾ ਡੋਲਈ ਪਰਬਤ ਮੇਰਾਣ ਜਾਣੇ ਬਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੁੜ ਸੁਜਾਨ ਦਾਨ ਜੀ ਸਤਿਗੁਰ ਪਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਤੋ ਟਿੱਕਾ ਸੋ ਬਹਿਣਾ ਤੋਈ ਦੀਵਾਨ ਪਿਓ ਦਾ ਦੇ ਦੇਵਿਆ ਪੋਤਰਾ ਪ੍ਰਵਾਨ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਉ ਅਤੋਲ।

ਸਬਕ ਸਹਿਤੁਨ ਲਾਗੀ ਸੁਗਮਨ ਪੁੱਛਣਹਾਰੀ ਰੇ ਤੀਰਥ ਵਰਤ ਨੇਮ ਸੁਸ ਸੰਜਮ ਰਬਸ ਗਹਿਣੇ ਦੇਉ ਰੇ ਤੁਰਤ ਪਿਆਲ ਸੁਧਾਰਸ ਅੰਮ੍ਰਿਤ ਇਉ ਮਹਾਰਸ ਪਿਉ ਰੇ ਨਿਜਰ ਧਾਰ ਚੋਇਆ ਤਾਂ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਚੋ ਰੇ ਗੁੜ ਕਰ ਗਿਆਨ ਧਿਆਨ ਕਰ ਮਹੂਆ ਪਾਉ ਪਾਠੀ ਮਨ ਤਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਹਉਦੂ ਮੇਰਾ ਮਨ ਮਤਵਾਰਾ ਉਨਮਾ ਚੜਾ ਮਦ ਰਸ ਚਾਖਿਆ ਤੇਰ ਪਵਨ ਪਿਆ ਉਜਿਆਰਾ ਅਰਹਾਉ ਦੁਪਰ ਜੋਰ ਸਾਈ ਪਾਠੀ ਪੀਓ ਮਹਾਰਸ ਪਾਰੀ ਤਾਮ ਕ੍ਰੋਧ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸਵੰਦ ਮਾਤਾ ਉਚਕਨਾ ਕਭੂ ਜਾਈ ਤੂੰ ਮੇਰੋ ਮੇਰ ਪਰਬਤ ਸਵਾਮੀ ਓੜ ਗਹੀ ਮੈਂ ਤੇਰੀ।

ਝੂਟ ਗੁਮਾਨੀ ਕਰੇ ਗੁਮਾਨ ਚੁਬੇ ਤਿਸ ਜ਼ੂਲਾ ਕੋ ਕਾਢਨ ਕੋ ਨਾਹੀ ਅਜੇ ਸੁਚੋਬ ਕੋ ਬੇਲਲ ਬਿਲਾਤੇ ਨਰਕੇ ਕੋਰ ਪਚਾਹੀ ਕੌਣ ਨਰਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੜਤੇ ਆਪਣੇ ਗੁਰ ਪ੍ਰਸਾਦੇ ਆਪ ਤੋਂ ਜਾਇ ਚੜੇ ਸਿੰਘਾਸਨ

ਤੇਰੀ ਦਿਵ ਸਰਾਇਣ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਪੌਂਕੇ ਆਗੇ ਬਦਲ ਪਸਾਰ ਰਖਾਓ ਪੂਰਬ ਜਨਮ

ਸੰਸਾਰ ਕੋ ਲੀਨੀ ਜਿਸ ਮਸਤਵ ਭਾਗ ਅੰਮ੍ਰਿਤ ਰਸ ਜਿਨ ਪਾਇਆ ਹਿਰਤਾ ਕਾ ਸੁਹਾਗ ਜੇ ਮੁਖ ਬੇਦ ਗਾਇਤਰੀ ਨਿਕਸੈ ਤੋ ਕਿਉ ਬ੍ਰਹਮਣ ਵਿਸਰ ਕਰੇ ਜਾ ਕੇ ਪਾਏ ਜਿਸ ਤਵ ਲਾਗੇ ਸੋ ਕਿਉ ਪੰਡਿਤ ਹਰ ਨਾ ਕਹੇ ਆਹੇ ਮੇਰੇ ਬਾਮਨ ਹਰ ਨਾ ਕਹੇ ਰਾਮ ਨਾ ਬੋਲੇ ਪਾਂਡੇ ਦੋਜਕ ਪਰੇ ਰਗਾਓ ਆਪਨ ਊਚ ਨੀਚ ਕਰ ਭੋਜਨ ਹਟੇ ਕਰਮ ਕਰ ਉਧਰ ਪਰੇ ਚੌਦਸ ਅਮਾਵਸ ਰਚ ਰਚ ਮੰਗ ਹੈ ਕਰ ਦੀਪ ਲੈ ਕੂਪ ਪਰੇ ਤੂੰ ਬ੍ਰਾਹਮਣ ਮੈਂ ਕਾਸੀ ਕੁਜੁਲਖ ਮੋਹੇ ਤੇ ਬਰਾਬਰੀ ਕੈਸੇ ਕਹਿ ਬਣੇ ਹਮਰੇ ਰਾਮ ਨਾਮ ਕੇ ਉਭਰੇ ਬੇਦ ਭਰੋਸੇ ਪਾਂਡੇ ਡੂਬ ਮਰੇ ਤਰਵਰ ਏਕ ਅਨੰਤ ਡਾਰ ਸਾਖਾ ਓਪ ਪਤ ਰਸ ਪਈਆ

ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ, ਸੋ ਸਿਮਰਨ ਕਰ ਨਹੀਂ ਰਾਖ ਉਤਾਰ

ਲੇ ਗਗਨ ਮਝਾਰੰਗ ਬੇਦੀਅਲੇ ਚੱਕਰ ਪੁਹੰਗਾ ਪੇਟੀਅਲੇ ਰਾਏ ਨਿਸੰਗਾ ਚੁੱਕੀਅਲੇ ਮੋਹ ਮਹਿਆਸ ਸਦਕੀਨੋ ਸੂਰ ਗੇਰਾਸ ਜਾਬ ਕੁੰਭਕ ਪਰਪੁਰ ਲੀਣਾ ਤੇ ਬਾਜੇ ਅਨਖਦ ਬੀਣਾ ਭਗਤੇ ਬਕ ਸ਼ਬਦ ਸੁਨਾਇਆ ਸੁਨਤੇ ਸੁਰ ਮਨ ਵਸਾਇਆ ਕਰ ਕਰਤਾ ਉਤ ਸਪਾਰੰ ਕਹੇ ਕਬੀਰਾ ਸਾਰੰ ਚੰਦ ਸੂਰਜ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰੇ ਗਿਆਨੀ ਬ੍ਰਹਮ ਵਿਚਾਰ।

ਦਾਨ ਐਸੋ ਦਾਨ ਨਿਤ ਨਿਤ ਹੈ ਕੀਜੇ ਆਤਮ ਜੋ ਨਿਰਮਾਇਲ ਕੀਜੇ ਆਪ ਬਰਾਬਰ ਕੰਚਨ ਦੀਜੇ ਰਾਮ ਨਾਮ ਸਰ ਤਉ ਨਾ ਪੂਜੇ ਮਨੇ ਨਾ ਕੀਜੇ ਰੋਸ ਜਮੈ ਨਾ ਦੀਜੇ ਦੋਸ ਨਿਰਮਲ ਨਿਰਵਾਣ ਪਦ ਕੀਨ ਲੀਜੇ ਜਸ ਰਸ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਮੇ ਨਾਮਾ ਤਤ ਰਸ ਅੰਮ੍ਰਿਤ ਪੀਜੇ ਰਾਮ ਕਲੀ ਬਾਣੀ ਸਰਬਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜੀਏ ਗੁਣੀਏ ਨਾਮ ਸਤਿ ਸੁਣੀਏ ਅਨਪੋ ਭਾਉ ਨ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ ਦੇਵ ਸੰਸੈ ਗਾਂਠ ਨਾ ਛੂਟੇ ਕਾਮ ਕ੍ਰੋਧ ਮਾਇਆ ਮਦ ਮਸਤਰ ਇਨ ਪੰਚੋ ਮਿਲ ਲੂਟੇ ਰਗਾ ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਵਦ ਕਭੇ ਨਾ ਨਾਸੀ ਕੌਰਵ ਦਾਸ ਸਭੇ ਨੀ ਸਮਝਸ ਭੂਲ ਪਰੇ ਜੈਸੇ ਬੌਰੇ ਮੋਏ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਣ ਤਨ ਮੋਰੇ ਰਾਮ ਕਲੀ ਬਾਣੀ ਬੇਣੀ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕਠਾਈ ਬੇਣੀ ਸੰਗਮ ਤੈ ਪਿਰਾਗ ਮਨ ਮੱਜਨ ਕਰੇ ਤਿਤਾਈ ਸੰਤੋ ਤਹਾਂ ਨਿਰੰਜਨ ਰਾਮ ਹੈ ਗੁਰਗਮ ਚੀਨੇ ਬਿਰਲਾ ਕੋਏ ਤਹਾਂ ਨਿਰੰਜਨ ਰਮਈਆ ਹੋਏ ਰਹਾਉ ਦੇਵ ਸਥਾਨੇ ਕਿਆ ਨੀਸਾਣੀ ਤੇ ਬਾਜੇ ਸ਼ਬਦ ਅਨਾਹਦ ਬਾਣੀ ਤੇ ਚੰਦਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੇ ਗਿਆਨ ਦੁਰਮਤ ਸ਼ੀਜੇ ਅੰਮ੍ਰਿਤ ਰਸ ਗਗਨੰਤਰ ਪੀਜੈ ਇਸ ਕਲਾ ਜੋ ਜਾਣੇ ਪੇਓ ਪੇਟੇ ਤਾਸ ਪਰਮ ਗੁਰਦੇਵ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾੜ ਪਰ ਆਲਾ ਆਲੇ ਪੀਤਰ ਦਾਤੀ ਜਾਗਤ ਰਹੇ ਸੋ ਕਭੂ ਨਾ ਸੋਵੇ ਤੀਨ ਤਿਲੋਕ ਸਮਾਧ ਪਲੋਵੇ ਬੀਜ ਮੰਤਰ ਲੈ ਹਿਰਦੇ ਰਹੇ ਮਨੁਆ ਉਲਟ ਸੁਨ ਮੈਂ ਗਹਿ ਜਾਗਤ ਰਹੇ ਨਾ ਅਲੀਆ ਭਾਖ ਹੈ ਪੰਚੋ ਇੰਦਰੀ

ਪੱਛਮ ਫੇਰ ਚੜਾਵੇ ਸੂਰ ਅਜਰ ਜਰੈ ਸੋ ਨਿਜਰ ਚਰੈ ਜਗਨਾਸਿਓ ਗੋਸ਼ਟ ਕਰੈ ਚੌਮੁਖ ਦੀਵਾ ਜੋਤ ਦੁਆਰ ਪਲੂ ਅੰਤ ਮੂਲ ਵਿਚਕਾਰ ਸਰਬ ਕਲਾ ਲੈ ਆਪੇ ਰਹੇ ਮਨ ਮਾਨਕ ਰਤਨਾ ਮੈਂ ਗੋਹੈ ਮਸਤਕ ਪਦਮ ਦੁਆਲੇ ਮਣੀ ਮਹੇ ਨਿਰੰਜਨ ਤਿਰ ਪਵਨ ਤਣੀ ਪੰਚ ਸ਼ਬਦ ਨਿਰਮਾਇਲ ਬਾਜੇ ਤੁਲ ਕੇ ਚਵਰ ਸੰਖ ਕਣ ਗਾਜੇ ਦਲ ਮਲਦੈ ਤੋ ਗੁਰਮੁਖ ਗਿਆਨ ਬੇਣੀ ਜਾਤੇ ਤੇਰਾ ਨਾਮ ਰਾਗ ਨਟ ਨਾਰਾਇਣ ਮਹੱਲਾ ਚੌਥਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਕਰ ਜੋ ਪਾਣੀ ਮੈਲ ਕਰੇ ਖਿਣ ਖਿਣ ਨਰ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਕਰੇ ਪੰਚ ਦੋਖ ਅਸਾਧ ਨਗਰ ਮੈਂ ਇੱਕ ਖਿਣ ਪਲ ਦੂਰ ਕਰੇ ਵਡਭਾਗੀ ਹਰ ਨਾਮ ਧਿਆਵੇ ਹਰ ਕੇ ਭਗਤ ਹਰੇ ਤਿਨਕੀ ਸੰਗਤ ਦੇ ਪ੍ਰਵਜਾ ਚਉ ਮੈਂ ਮੂੜ ਮੁਗਧ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰੱਖ ਲੇਵੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਖਾਵ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੇ ਬਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਸਭ ਦਾਲ ਦੇ ਦੁਖ ਦਲਲੇ ਵਿਚ ਦੇਹੀ ਦੋਖ ਅਸਾਧ ਪੰਚ ਤਾਤੂ ਹਰ ਕੀ ਏ ਖਿਣ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜੋ ਦੇਖੇ ਸਸ ਕਮਲੇ ਉਨਵੇ ਕਾਨ ਕਾਨ ਕਨ ਹਰ ਗਰਜੇ ਮਨ ਵਿਸੇ ਮੋਰ ਮੁਰਲੇ ਹਮਰੇ ਸਵਾਮੀ ਲੋਚ ਹਮਲਾਈ ਹਮ ਜੀਵੇ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮਿਲੋ ਅੰਧ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਕੇ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਹਮ ਸਤਗੁਰ ਚਰਨ ਪਖੇ ਰਗਾਓ ਉਤਮ ਜਗਨਨਾ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੂੰ ਵੜ ਪੁਰਖ ਦੀਨ ਦੁਖ ਪੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜੋ ਚੰਦਨ ਸੰਗ ਬਸੇ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗੁਣ ਬਿਖਿਆ ਬਿਖੇ ਕੇ

ਪਿੰਗੇ ਪਾਵਨ ਪਾਵਨ ਪਿੱਤਰ ਸਭ ਕੀਏ ਜੇ ਤੂਰ ਪਰੀ ਜਨ ਪੱਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕੇ ਹਮ ਤੁਮ ਵੱਡ ਵੱਡ ਪੁਰਖ ਵਡੱਗੇ ਜਨ ਨਾਨਕੋ ਦਇਆ ਪ੍ਰਵਤਾਰੋ ਹਮ ਸੇਵੋ ਤੁਮ ਜਨ ਪੱਗੇ ਨਟ ਮੁਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਤਾਰੀ ਮਤ ਗੁਰਮਤ ਨਾਮ ਬਨੇ ਰਗਾਓ ਹਰ ਜਨ ਹਰ ਜਸ ਹਰ ਹਰ ਗਾਇਓ ਉਪਦੇਸ਼ ਗੁਰੂ ਗੁਰ ਸੁਣੇ ਕੇਲ ਬਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਲੁਨੇ ਤੁਮਰੀ ਉਪਮਾ ਤੁਮਹੀ ਪ੍ਰਭ ਜਨ ਹੋ ਹਮ ਕਹਿ ਨਾ ਸਕੇ ਹਰ ਗੁਣੇ ਜੈਸੇ ਤੁਮ ਤੈਸੇ ਪ੍ਰਭ ਤੁਮਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਦ ਬੋ ਬੰਦੇ ਹਰ ਜਪਿਓ ਖੁਲ ਖੁਲ ਨੇ ਜਿਉ ਜਲ ਕੁੰਚਰ ਤੰਦੂਏ ਬੰਧਿਓ ਹਰ ਚੇਤਿਓ ਮੋਖ ਮੁਖ ਨੇ ਸਵਾਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਤੁਮਰੀ ਥਾ ਪਾਈ ਨਹੀਂ ਪਾਵੇ ਜਨ ਨਾਨਕੇ ਪ੍ਰਭ ਵਡਨੇ ਨਟ ਮੁਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਮਣੇ ਹਰ ਹਰ ਦਇਆਲ ਦਇਆ ਪ੍ਰਤਾਰੀ ਲਗ ਸਤਗੁਰ ਹਰ ਜਪਣੇ ਰਗਾਓ ਹਰ ਤੁਮ ਵਡ ਅਗਮ ਅਗੋਚਰ ਸਵਾਮੀ ਸਭ ਧਿਆਵੇ ਹਰ ਉੜਨੇ ਜਿਨ ਕੋ ਤੁਮਰੇ ਵਡ ਕਟਾਖ ਹੈ ਤੇ ਗੁਰਮੁਖ ਹਰ ਸਿਮਰਣੇ ਇਹ ਪ੍ਰਪੰਚ ਕੀਆ ਪ੍ਰਸਵਾਮੀ ਸਭ ਜਗ ਜੀਵਨ ਜੁਗਣੇ ਜਿਉ ਸਲ ਲੈ ਸਰਲ ਉਠੇ ਬਹੁ ਲਹਿਰੀ ਮਿਲ ਸਲ ਲੈ ਸਲਲ ਸਮਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਨ ਹੋ ਹਮ ਨੇ ਜਾਣੀ ਹਰ ਗਹਿਣੇ ਹਮ ਬਾਰਕ ਕਹੋ ਵਿਤ ਪੁਸਤ ਤਾਰੋ ਹਮ ਕਰੇ ਪ੍ਰਭੂ ਸਿਮਰਣੇ ਤੁਮ ਜਲ ਨਿਧ

ਵਾਲ ਸਭ ਦਾਲ ਪੰਜ ਦੁੱਖ ਦਾਲ ਹਾਰ ਹੋ ਨਦਰ ਨਿਹਾਲ ਰਖਾਓ ਹਰ ਕਾ ਗ੍ਰਿਓ ਹਰ ਆਪ ਸਵਾਰਿਓ ਹਰ ਰੰਗ ਰੰਗ ਮੈਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਪਈ ਨਿਹਾਲ ਨਿਹਾਲ ਨਿਹਾਲ ਨਿਹਾਲ ਹਰ ਆਪ ਤੇ ਕੀ ਖਬਰ ਗੁਰ ਪਾਈ ਮਨ ਤਨ ਆਨ ਦੋ ਆਨੰਦ ਪਏ ਹਰ ਆਪ ਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਪੈ ਗਲਤਾਨ ਹਾਲ ਨਿਹਾਲ ਨਿਹਾਲ ਨਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਤੁਨ ਅਕਥ ਕਥਾ ਸੁਖਵੰਤੀ ਸਭ ਕਿਰਬਿਖ ਪਾਪ ਲਖੰਤੀ ਹਾਰ ਹੋ ਲਿਖਤ ਲਖੰਤੀ ਹੀ ਰਖਾਵ ਹਰ ਕੀਰਤ ਕਲਯੁਗ ਵਿਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਿਨ ਸੁਣੀ ਮਨੀ ਹੈ ਜਿਨ ਜਨ ਤੇ ਜਨ ਕੇ ਹਉ ਕੁਰਬਾ ਅਨੰਤੀ ਹਰ ਅਕਥ ਕਥਾ ਕਾ ਜਿਨ ਚਾਖਿਆ ਤੇ ਜਨ ਸਭ ਭੂਖ ਲਖੰਤੀ ਨਾਨਕ ਜਾਨ ਹਰ ਕਥਾ ਸੁਨ ਤ੍ਰਿਪਤੇ ਜਪ ਹਰ ਹਰ ਹਰ ਹੋਵੰਤੀ ਨਟ ਮਹੱਲਾ ਚੌਥਾ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਤਿਸ ਕਹੋ ਬਲ ਬਲ ਬਾਲ ਤੂੰ ਹਰ ਜਨ ਗਏ ਪਲ ਪਾਲ ਹਰ ਹੋ ਮੇਲ ਨਿਹਾਲ ਰਖਾਓ ਹਰ ਕਾ ਮਾਰਗ ਗੁਰ ਸੰਤ ਬਤਾਇਓ।

ਨਿਉ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ ਨਿਹਾਲ ਨਿਹਾਲ ਨਿਹਾਲ ਰਾਗ ਨਟ ਨਾਰਾਇਣ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰਾਮ ਹਉ ਕਿਆ ਜਾਨਾ ਕਿਆ ਭਾਵੇ ਮਨ ਪਿਆਸ ਬਹੁਤ ਦਰਸਾਵੇ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚ ਆਵੇ ਕਿਰਪਾ ਕਰੁਸ਼ ਪੁਰਖ ਵਿਧਾਤੇ

ਕਲਾਏ ਸਾਈ ਮਤ ਸਾਈ ਬੁੱਧ ਸਿਆਣਪ ਜਿਤ ਨਿਮਕ ਨ ਪ੍ਰਭਿਸਰਾਵੇ ਸੰਤ ਸੰਗ ਲਾ ਕਿਉ ਸੁਖ ਪਾਇਓ ਹਰ ਗੁਣ ਸਦਗੀ ਗਾਵੇ ਦੇਖਿਓ ਅਚਰਜ ਮਹਾ ਮੰਗਲ ਰੂਪ ਕਿਸ ਆਨ ਨਹੀਂ ਦਿਸਟਾਵੇ ਕਹੋ ਨਾਨਕ ਮੋਰਚਾ ਗੁਰ ਲਾਇਓ

ਸਾਧੂ ਤੂਰ ਕਰੋ ਨਿਤ ਮੱਜਣ ਸਭ ਕਿਲਬਖ ਪਾਪ ਗਵਾਇਣ ਪੂਰਨ ਪੂਰ ਰਹੇ ਕਿਰਪਾ ਨਿਧ ਕਟ ਕਟ ਦਿਸ਼ਟ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਣ ਦੁਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਸਨ ਦਾਸ ਦਸਾਇਣ ਨਟ ਮਹੱਲਾ ਪੰਜਵਾਂ ਮੇਰੇ ਸਰਬਸ ਨਾਮ ਨਿਧਾਨ।

ਤਾਰੇ ਗੁਰਮਤ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰ ਤਾਰੇ ਹਰ ਹਰ ਕਥਾ ਬਣੀ ਅਤ ਮੀਠੀ ਜਿਉ ਗੂੰਗਾ ਗਟਕ ਸਮਾਰੇ ਰਸਨਾ ਸਾਧ ਚਖੇ ਪਾਏ ਦੂਜੇ ਅਤ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਧ ਚਖੇ ਰਾਮ ਨਾਮਾ

ਦਾਸ ਕਹਿਤ ਹੈ ਅਮਦਾਸਨ ਕੇ ਪਨਿਹਾਰੇ। ਨਟ ਮਹੱਲਾ ਚੌਥਾ ਰਾਮ ਹਮ ਪਾਥਰ ਨਿਰਗੁਨਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਨ ਸਬਦ ਗੁਰ ਤਾਰੇ ਰਹਾਉ। ਸਤਿਗੁਰ ਨਾਮ ਦਰੜਾਏ ਅਤ ਮੀਠਾ, ਮਹਿਲਾ ਗਰਮਲਗਾਰੇ। ਨਾਮੇ ਸੁਰਤ ਵਜੀ ਹੈ ਦਹਿ ਦਿਸ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰਨੀਕੇ ਬਜਨ ਸੁਮਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਵਿਵੇਕ ਗੁਰੂ ਗੁਰੂ ਸਮਦਰਸੀ, ਇਸ ਮਿਲ ਗਏ ਸੰਕ ਉਤਾਰੇ। ਸਤਿਗੁਰ ਮਿਲਿਆ ਪਰਮ ਪਦ ਪਾਇਆ, ਹਉ ਸਤਿਗੁਰ ਕਹਿ ਬਲਿਹਾਰੇ। ਪਾਖੰਡ ਪਾਖੰਡ ਕਰ ਕਰ ਪਰਮੇ, ਲੋ ਪਾਖੰਡ ਜਗ ਬੁਰਿਆਰੇ। ਹਲਤ ਪਲਤ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ। ਉਗਵੇ ਦਿਨਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਥਾਰੇ। ਆਈ ਰਹਿਣ ਭਇਆ ਸੁਪਨੰਤਰ, ਬਿਖ ਸੁਪਨੇ ਪੀ ਦੁਖ ਸਾਰੇ। ਕੱਲਰ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾਰੇ। ਸਾਗਤ ਨਰ ਸਭ ਭੂਖ ਪੁਖਾਨੇ, ਦਰ ਠਾਡੇ ਜਮ ਜੰਦਾਰੇ। ਮਨਮੁਖ ਕਰਜ ਚੜਿਆ ਬਿਖ ਪਾਰੀ, ਉਤਰੈ ਸ਼ਬਦ ਵਿਚਾਰੇ। ਜਿਤਨੇ ਕਰਜ ਕਰਜ ਕੇ ਮੰਗੀਏ, ਕਰ ਸੇਵਕ ਪਗ ਲਗਵਾਰੇ। ਜਗਨਨਾਥ ਸਭ ਜੰਤਰ ਉਪਾਏ, ਨੱਕ ਖੀਨੀ

ਪ੍ਰਵਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਸਭੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੂਕੀ ਜਾਰੇ ਪ੍ਰਭ ਕੋ ਜਾਨ ਅੰਤਰ ਰਿਧ ਲੋਚੇ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਰਿੜਾਏ ਜਨ ਪੀਛੇ ਜਗ ਨਿਸਤਾਰੇ ਆਪਣੇ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤ ਕਰ ਕਿਰਪਾ ਆਪ ਨਿਸਤਾਰੇ ਨਟ ਮਹੱਲਾ ਚੌਥਾ ਰਾਮ ਕਰ ਕਿਰਪਾ ਲਿਓ ਉਬਾਰੇ ਜੋ ਪਗਰ ਦਰੋਪਦੀ ਦੁਸ਼ਟਾਂ ਆਨੀ ਹਰ ਹਰ ਲਾਜ ਨਿਵਾਰੇ ਰਖਾਓ ਕਰ ਕਿਰਪਾ ਜਾਜਗ ਜਨ ਤੇਰੇ ਇਕ ਮੰਗੋ ਦਾਨ ਪਿਆਰੇ ਸਤਿਗੁਰ ਕੀ ਨਿਤ ਸਰਧਾ ਲਾਗੀ ਮੋਕੋ ਹਰ ਗੁਰ ਮੇਲ ਸਵਾਰੇ ਸਾਗਤ ਕਰਮ ਪਾਣੀ ਜੋ ਮਤੀਏ ਨਿਤ ਪਾਣੀ ਚੋਲ ਚੁਲਾਰੇ ਮਿਲ ਸ ਸੰਗਤ ਪਰਮ ਪਦ ਪਾਇਆ ਕੜ ਮਾਖਨ ਕੇ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲਮਲ ਦੇ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਸਾ ਫੋਟ ਚਾਰ ਸੀਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਾਪਾਈ ਮੈਂ ਸਤਿਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਤਾ ਵੇਕੋ ਪੁਰਖ ਮੁਰਾਰੇ ਸੰਤ ਜਿਨਾ ਕੀ ਰੇਨ ਮਨ ਪਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਾ ਫਿਰਿਆ ਫਿਰ ਅੰਤਰ ਹਰ ਜਨ ਪਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਪਾਵਨ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਕਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਤਉ ਗੁਣ ਈਸ ਬਨ ਨਹੀਂ ਸਕੋ ਤੂੰ ਮੰਦਰ ਹਮਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮਿਲੋ ਮੈਂ ਰਾਮ ਜਪਤ ਮਨ ਧੀਰੇ।

ਪਏ ਭਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤ ਜਾਗਾ ਕਿਲ ਬਿਖ ਖੀਨ ਪਏ ਸਾਂਤ ਆਈ ਹਰ ਉਰ ਤਾਰਿਓ ਵੜ ਭਾਗਾ ਮਾਨਮੁਖ ਰੰਗ ਕਸੁੰਭ ਹੈ ਕਛੂਆ ਜਿਉ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਨਸ ਜਾਏ ਪ੍ਰਤਾਪ ਡੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜੋ ਰੰਗ ਮਜੀਠ ਬਹੁ ਲਾਗਾ ਤਾਇਆ ਕਾਪਰ ਚੀਰ ਬਹੁ ਫਾਰੇ ਹਾਰ ਰੰਗ ਨ ਲਹੇ ਸੁਭਾਗਾ ਹਰ ਚਾਰਿਓ ਰੰਗ ਮਿਲੇ ਗੁਰ ਸੋਭਾ ਹਾਰ ਰੰਗ ਚਲੂ ਲੇ ਰੰਗਾ ਜਨ ਨਾਨਕ ਤਿਨਕੇ ਚਰਨ ਪਖਾਰੇ ਜੋ ਹਰ ਚਰਨੀ ਜਨ ਲਾਗਾ ਮਾਲੀ ਗੌੜਾ ਮੁਹੱਲਾ ਚੌਥਾ ਮੇਰੇ ਮਾਨ ਭਾਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਪਿਆ ਰਾਮ ਨਾਮੇ ਮਤ ਗੁਰਮਤ ਰਾਮ ਰਸਾਲਾ ਰਹਾਉ ਗੁਰਮਤ ਨਾਮ ਧਿਆਏ ਗੇ ਹਰ ਹਰ।

ਕਟ ਕਾਟ ਹਰ ਸਾਜਨ ਮਿਲਿਓ ਗੁਰਪੂਰ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪ੍ਰਾਗ ਦਾਨ ਬੋ ਕੀਆ ਸਰੀਰ ਦਿਓ ਅਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੇ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰਿਪਟੀ ਫੋਰ ਪਰਮ ਪੋ ਪਾਗਾ ਲੈ ਪਾਨੀ ਮਟਕੀ ਮਾਟ ਕਲ ਯੁਗ ਗੁਰਪੂਰਾ ਤਿਨ ਪਾਇਆ ਜਿਨ ਤੁਰ ਮਸਤਕ ਲਿਖੇ ਲਿਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ

ਰੇ ਮਨ ਟਹਿਲ ਹਰ ਸੁਖਸਾਰ, ਅਵਰ ਟਹਿਲਾਂ ਝੂਠੀਆਂ ਨਿਤ ਕਰੇ ਜਮ ਸਿਰ ਮਾਰ ਰਖਾਓ। ਜਿੰਨਾ ਮਸਤਕ ਲਿਖਿਆ ਤੇ ਮਿਲੇ ਸੰਗਾਰ, ਸੰਸਾਰ ਪਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ। ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਬਿਕਾਰ, ਸਭ ਤਜੋ ਦੂਜੀ ਆਸੜੀ ਰਖ ਆਸ ਇਕ ਨਿਰੰਕਾਰ। ਇਕ ਪਰਮ ਫੂਲੇ ਸਾਗਤਾ ਬਿਨ ਗੁਰ ਅੰਧ ਅੰਧਾਰ, ਤੁਰ ਹੋਵਨਾ ਸੋ ਹੋਇਆ ਕੋ ਨਾ ਮੇਟਣ ਹਾਰ। ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ, ਧਨ ਤਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰਤਾਰ। ਮਾਲੀ ਗੌੜਾ ਮਹੱਲਾ ਪੰਜਵਾਂ, ਰਾਮ ਨਾਮ ਕੋ ਨਮਸਕਾਰ, ਜਾ ਜਪਤ ਹੋਵਤ ਉਧਾਰ। ਰਹਾਉ ਜਾ ਕੇ ਸਿਮਰਨ ਮਿਟੇ ਤੰਦ, ਜਾ ਕੇ ਸਿਮਰਨ ਛੂਟੇ ਬੰਦ, ਜਾ ਕੇ ਸਿਮਰਨ ਮੂਰਖ ਚਤਰ, ਜਾ ਕੇ ਸਿਮਰਨ ਕੁਲੈ ਉਧਰ, ਜਾ ਕੇ ਸਿਮਰਨ ਪਉ ਦੁਖ ਹਰੈ, ਜਾ ਕੇ ਸਿਮਰਨ ਅਬਦਾ ਟਰੈ, ਜਾ ਕੇ ਸਿਮਰਨ ਮੁਜਦ ਪਾਪ, ਜਾ ਕੇ ਸਿਮਰਨ ਨਹੀਂ ਸੰਤਾਪ, ਜਾ ਕੇ ਸਿਮਰਨ ਹਿਰਦ ਵਿਗਾਸ, ਜਾ ਕੇ ਸਿਮਰਨ ਕਵਲਾ ਅਦਾਸ, ਜਾ ਕੇ ਸਿਮਰਨ ਨਿਧ ਨਿਧਾਨ, ਜਾ ਕੇ ਸਿਮਰਨ ਤਰੇ ਨਿਦਾਨ। ਪਤਿਤ ਪਾਵਨ ਨਾਮ ਹਰੀ, ਕੋੜ ਭਗਤ ਉਧਾਰ ਕਰੀ, ਹਰ ਦਾਸ ਦਾਸਾ ਦੀਨ ਸਰਨ, ਨਾਨਕ ਮਾਥਾ ਸੰਤ ਚਰਨ। ਮਾਲੀ ਗੌੜਾ ਮੁਹੱਲਾ ਪੰਜਵਾਂ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਰਖਾਓ ਬੂੜਤ ਕਉ ਜੈਸੇ ਬੇੜੀ ਮਿਲਤ, ਬੂਝਤ ਦੀਵਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ।

ਪਾਲਨ ਸਰਨ ਸੇਂਘ ਗਰਣ ਮੁਖ ਨੀ ਸਰਪ ਤਰਾਸ ਤੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਉਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੂਹੀ ਊਚ ਮੂਚੋ ਬੋ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮੁਹੱਲਾ ਪੰਜਵਾਂ ਇਹੀ ਹਮਾਰੇ ਸਬਲ ਕਾਜ ਆਪਣੇ ਦਾਸ ਕੋ ਲਿਓ ਨਿਵਾਜ ਰਹਾਓ ਚਰਨ ਸੰਤ ਮਾਸ ਮੋਰ ਨੈਣ ਦਰਸ ਪੇਖੋ ਨਿਸਪੋਰ ਹਸਤ ਹਮਰੇ ਸੰਤ ਟਹਿਲ ਪ੍ਰਾਣ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤ ਸੰਤ ਆਗਿਆ ਮਹਿ ਮੀਠ ਮੇਰਾ ਕਮਨ ਵਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਏ ਬੋਧ ਪਿਆਸ ਸੰਤ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਵਿਖੇ ਹੰਤ ਮੁਕਤ ਜੁਗਤ ਇਹਾ ਨਿਧਾਨ ਪ੍ਰਭ ਦਿਆਲ ਮੋਹੇ ਦੇਵੋ ਦਾਨ ਨਾਨਕ ਕਉ ਪ੍ਰਭ ਦਇਆ ਤਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਜਾਰ ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕੇ ਸੰਗੀ ਨਾਹੀ ਦੂਰ ਕਰਨ ਕਰਾਮਨ ਹਾਜਰਾ ਹਜੂਰ ਰਹਾਓ ਸੁਨਤ ਜੀਓ ਜਾਸ ਨਾਮ ਦੁਖ ਬਿਨਸੇ ਸੁਖੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨ ਜਨਤਾ ਕੀ ਸੇਵ ਕਰੇ ਜਾ ਕੇ ਕਰ ਸਗਲੇ ਸਮਾਹੇ ਜਿਸ ਤੇ ਬਿਰਤਾ ਕੋਈ ਨਾਹੇ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵ ਹੋ ਕਿਰਪਾਲ ਸਦਾ ਧਰਮ ਜਾ ਕੇ ਦੀਬਾਨ ਬੇ ਮੋਹਤਾਜ ਨਹੀਂ ਕਿਛ ਕਾਣ ਸਭ ਕੁਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾਕੋ ਜਾਪ ਸਾ ਸੰਗਤ ਕਹੋ ਬਲਿਹਾਰ ਜਸ ਮਿਲ ਹੋਵੇ ਉਧਾਰ ਨਾਮ ਸੰਗ ਮਨ ਤਨੇ।

ਸਾਧ ਹਰ ਸਮਰਥ ਕੀ ਸਰਨਾ, ਜਿਉ ਪਿੰਡ ਤਨਰਾਸ ਮੇਰੀ, ਪ੍ਰਭ ਏਕ ਕਾਰਨ ਕਰਨਾ ਰਹਾਉ। ਸਿਮਰ ਸਿਮਰ ਸਦਾ ਸੁਖ ਪਾਈਏ, ਜੀਵਣੇ ਕਾ ਮੂਲ, ਰਬ ਰਿਆ ਸਰਬਤ ਠਾਈ, ਸੁਖ ਮੋਹ ਅਸਤੂਲ, ਆਲ ਜਾਲ

ਨਾਮ ਧਿਆਇ ਤਿਨਕੋ ਸਦ ਮਿਲੇ। ਬਾਬਾ ਮੈਂ ਕਰਮਹੀਨ ਕੂੜਿਆਰ, ਨਾਮ ਨ ਪਾਇਆ ਤੇਰਾ, ਅੰਧਾ ਪਰਮ ਫੂਲਾ ਮਨ ਮੇਰਾ, ਰਖਾਵ ਸਦ ਕੀਤੇ ਦੁਖ ਪਰਫੁੜੇ, ਪੂਰਬ ਲਿਖੇ ਮਾਏ, ਸੁਖ ਥੋੜੇ ਦੁਖ ਅਗਲੇ, ਦੁਖੇ ਦੁਖ ਵਿਖਾਏ, ਵਿਛੜਿਆ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ, ਸਾਹਿਬ ਸੋ ਸਾਲ ਆਈਏ ਜਿਨ ਕਰ ਦੇਖਿਆ ਖੇਲ, ਸੰਜੋਗੀ ਮੇਲ ਆਵੜਾ ਇਨ ਤਨ ਕੀਤੇ ਭੋਗ, ਵਿਜੋਗੀ ਮੈਂ ਵਿਛੜੇ ਨਾਨਕ ਪੀ ਸੰਜੋਗ, ਮਾਰੂ ਮਹੱਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰਤੇ ਲਿਖ ਲਿਖਾਇਆ, ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ, ਮੂਰਖ ਮਾਨ ਤਾਹੇ ਕਰ ਸੇ ਮਾਣਾ, ਉਠ ਚਲਣਾ ਖਸਮੇ ਭਾਣਾ, ਰਖਾਓ ਤਜ ਸਾਧ ਸਹਿਜ ਸੁਖ ਹੋਈ, ਕਰ ਛੱਡਣੇ ਰਹੇ ਨਾ ਕੋਈ, ਕਿਸ ਖਾਜੇ ਕਿਸ ਤਰ ਜਾਈਏ, ਜੇ ਬਹੁੜ ਦੁਨੀਆ ਆਈਏ, ਸਦਕਾਇਆ ਪੱਟ ਹੰਡਾਏ, ਫੁਰਮਾਇਸ਼ ਬਹੁਤ ਚਲਾਏ, ਕਰਸੇ ਸੁਖਾਲੀ ਸੋਵੇ, ਹੱਥੀ ਪਾਉਂਦੀ ਕਾਹੇ ਰੋਵੇ, ਕਰ ਕੁੰਮਣ ਵਾਣੀ ਭਾਈ, ਪਾ ਪੱਥਰ ਧਰਨ ਨਾ ਜਾਈ, ਬਹੁ ਬੇੜਾ ਜੀ ਉਹ ਚੜਾਊ, ਕਹੋ ਨਾਨਕ ਦੇਵੇ ਕਾਹੂ, ਮਾਰੂ ਮਹੱਲਾ ਪਹਿਲਾ ਕਰ ਪਹਿਲਾ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਪਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀ ਗਏ, ਤਾਉ ਗੁਣ ਨਾਹੀ ਅੰਤ ਹਰੇ।

ਸਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਾਂ ਬੰਦਾ ਤੇਰਾ ਪੰਤ ਨਾਨਕ ਅੰਦੇਸਾ ਇਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ।

ਨਾ ਇਹ ਤਨ ਜਲੇ, ਨਾ ਤਸਕਰ ਲੈ ਜਾਏ, ਨਾ ਇਹ ਤਨ ਡੂਬੇ, ਨਾ ਇਸ ਤਨ ਕੋ ਮਿਲੇ ਸਜਾਏ। ਇਹ ਤਨ ਕੀ ਦੇਖੋ ਵਡਿਆਈ, ਸਹਿਜੇ ਮਾਤੇ ਅੰਧਨ ਜਾਈ। ਇੱਕ ਬਾਤ ਅਨੂਪ ਸੁਣੋ ਨਰ ਭਾਈ, ਇਹ ਤਨ ਬਿਨ ਕਹੋ ਕਿਨੇ ਪਰਮਗਤ ਪਾਈ। ਪੰਤ ਨਾਨਕ ਅਕਥ ਕੀ ਕਥਾ ਸੁਣਾਏ, ਸਤਿਗੁਰ ਮਿਲੇ ਤਾਂ ਇਹੋ ਤਨ ਪਾਏ। ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੂਖ ਲੈ, ਜੁਗਤ ਘਰ ਮਰਤ ਸੋ ਸੁਲਬੰਧ ਕੀਜੇ। ਮੀਨ ਕੀ ਚਬਲ ਸਿਉ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਚੀਜੇ। ਮੂੜੇ ਕਾਏ ਚੇ ਪਰਮ ਪੁਲਾ, ਨੇ ਚੀਨਿਆ ਪਰਮਾਨੰਦ ਵੈਰਾਗੀ। ਰਹਾਉ ਅਜਰ ਗਹੁ ਜਾਰ ਲੈ, ਅਮਰ ਗਹੁ ਮਾਰ ਲੈ, ਪ੍ਰਾਤ ਛੋੜ ਤੋ ਅਪਿਓ ਪੀਜੇ। ਮੀਨ ਕੀ ਚਪਲ ਸਿਉ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਚੀਜੇ। ਪੰਤ ਨਾਨਕ ਜਨੋ ਰਵੇ ਜੇ ਹਰ ਮਨੋ, ਮਨ ਪਵਨ ਸੋ ਅੰਮ੍ਰਿਤ ਪੀਜੇ। ਮੀਨ ਕੀ ਚਪਲ ਸਿਉ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਛੀਜੇ। ਮਾਰੂ ਮਹੱਲਾ ਪਹਿਲਾ, ਮਾਇਆ ਮੋਈ ਨਾ ਮਨ ਮੋਆ, ਸਰ ਲਹਿਰੀ ਮੈਂ ਮਤ, ਬੋਹਿਤ ਜਲ ਸਿਰ ਤਰਟ ਕੇ, ਸਾਚਾ ਵੱਖਰ ਜਿੱਤ। ਮਾਨਕ ਮਨ ਮੈਂ ਮਨ ਮਾਰ ਸੀ, ਸੱਚ ਨ ਲਾਗੇ ਕਤ, ਰਾਜਾ ਤਖਤ ਟਿਕੇ ਗੁਣੀ, ਪਏ ਪੰਚਾਇਣ ਰਤ। ਬਾਬਾ ਸਾਚਾ ਸਾਹਿਬ ਦੂਰ ਨਾ ਦੇਖ, ਸਰਬ ਜੋਤ ਜਗ ਜੀਵਨਾ, ਸਿਰ ਸਿਰ ਸਾਚਾ ਲੇਖ ਰਹਾਉ। ਬ੍ਰਹਮਾ ਬਿਸ਼ਨ ਰਖੀ ਮੁਨੀ ਸ਼ੰਕਰ, ਇੰਦ ਤਪੇ ਪੇਖਾਰੀ, ਮਨ ਹੁਕਮ ਸੋਏ ਦਰ ਸਾਚੇ, ਤਾਕੀ ਮਰੇ ਅਭਾਰੀ। ਜੰਗਮ ਜੋਧ ਜਤੀ ਸੁਨਿਆਸੀ, ਗੁਰਪੂਰੇ ਵਿਚਾਰੀ, ਬਿਨ ਸੇਵਾ ਫਲ ਕਭੂ ਨਾ ਪਾਵਸ, ਸੇਵਾ ਕਰਨੀ ਸਾਰੀ। ਨਿਤਨਿਆ ਤਾਨ ਨਿਗੁਰਿਆ ਗੁਰ, ਨਿਮਾਣਿਆ ਤੂੰ ਮਾਣ, ਅੰਧਲੇ ਮਾਣਕ ਗੁਰ ਪਕੜਿਆ, ਨਿਤਾਣਿਆ ਤੂੰ ਤਾਣ। ਹੋਮ ਜਪਾ ਨਹੀਂ ਜਾਣਿਆ, ਗੁਰਮਤੀ ਸਾਚ ਪਛਾਣ, ਨਾਮ ਬਿਨਾ ਨਾਹੀ ਦਰ ਢੋਈ, ਝੂਠਾ ਆਵਣ ਜਾਣ। ਸਾਚਾ ਨਾਮ ਸਲਾਈਏ, ਸਾਚੇ ਤੇ ਤ੍ਰਿਪਤ ਹੋਏ, ਗਿਆਨ ਰਤਨ ਮਨ ਮਾਂਜੀਏ, ਬੌੜਨਾ ਮਹਿਲਾ ਹੋਏ। ਜਬ ਲਗ ਸਾਹਿਬ ਮਨ ਵਸੇ, ਤਬ ਲਗ ਬਿਘਨ ਨਾ ਹੋਏ, ਨਾਨਕ ਸਿਰ ਦੇ ਛੁੱਟੀਏ, ਮਨ ਤਨ ਸਾਚਾ ਸੋਏ। ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਿਰਮਾਇਲ, ਤਾਕੇ ਮਹਿਲ ਨਾ ਰਾਤੀ, ਪ੍ਰੀਤਮ ਨਾਥ ਸਦਾ ਸਤਸੰਗੇ।

ਪਾਤੀ ਏਕੋ ਹਾਟ ਸਾਉ ਸਭਨਾ ਸਿਰ ਵਣਜਾਰੇ ਇੱਕ ਪਾਤੀ ਦੋਵੇ ਸਿਰੇ ਸਤਿਗੁਰੂ ਨਿਬੇੜ ਸੋ ਬੁੱਝ ਜਿਸ ਏਕ ਲਿਵ ਲਾਗੀ ਜੀਓ ਰਹੇ ਨੇ ਭਰਾਤੀ ਸ਼ਬਦ ਵਸਾਏ ਪਰਮ ਚੁਕਾਏ ਸਦਾ ਸੇਕ ਦਿਨ ਰਾਤੀ ਉਪਰ ਗਗਨ ਗਗਨ ਪਰ ਗੋਰਖ ਤਾਕ ਅਗਮ ਗੁਰੂ ਪੁਨਵਾਸੀ ਗੁਰ ਬਚਨੀ ਬਾਹਰ ਕਰ ਏਕੋ ਨਾਨਕ ਪਿਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਹਿੰਸ ਜਾਗੇ ਨੀਂਦ ਨਾ ਸੋਵੇ।

ਗੁਰਮੁਖ ਵਿਰਲੇ ਕਿਸੇ ਬੁਝਾਏ, ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੇ ਅੰਮ੍ਰਿਤ ਕਾ ਵਾਪਾਰੀ ਜੀਉ ਰਖਾਓ, ਤੇਸੇ ਪੀਤਨ ਪ੍ਰੇਮ ਰਚਾਏ, ਗੁਰ ਕੇ ਸ਼ਬਦ ਤਥਾ ਚਿਤ ਲਾਏ, ਸਹਿਸੇ ਪੀਤਨ ਖਰੀ ਸੁਹੇਲੀ, ਤ੍ਰਿਸ਼ਨਾ ਤਿਖਾ ਨਿਵਾਰੀ ਜੀਉ, ਸਹਿਸਾ ਤੋੜੇ ਪਰਮ ਚੁਕਾਏ, ਫੈ ਜੇ ਸਿਵਤੀ ਤਨਕ ਚੜਾਏ, ਗੁਰ ਕੇ ਸ਼ਬਦ ਮਰੇ ਮਨ ਮਾਰੇ, ਸੁੰਦਰ ਜੋਗਾ ਤਾਰੀ ਜੀਉ, ਹੋਮੇ ਜਲਿਆ ਮਨੋ ਵਿਸਾਰੇ, ਜੰਪੁਰ ਵੱਜੇ ਖੜਗ ਕਰਾਰੇ, ਆਪਕੇ ਕਹਿਐ ਨਾਮ ਨਾ ਮਿਲਈ, ਤੂੰ ਸੋ ਜੀੜੇ ਪਾਰੀ ਜੀਉ, ਮਾਇਆ ਮਮਤਾ ਪਵੇ ਖਿਆਲੀ, ਜੰਪੁਰ ਫਾਸੇ ਗਾ ਜਮ ਜਾਲੀ, ਹੇਦ ਕੇ ਬੰਧਨ ਤੋੜ ਨਾ ਸੰਕ ਹੈ, ਤਾਂ ਜਮ ਕਰੇ ਖੁਵਾਰੀ ਜੀਉ, ਨਾ ਹਉ ਕਰਤਾ ਨਾ ਮੈਂ ਕੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਜਿਸ ਤੂੰ

ਜਾਤ ਨਾ ਪਾਤ ਹੈ, ਨਾ ਮੈਂ ਥਿਓ ਨਾ ਥਾਓ। ਸ਼ਬਦ ਭੇਦ ਪਰਮ ਕਟਿਆ, ਗੁਰਨਾਮ ਦੀਆ ਸਮਝਾਏ। ਇਉ ਮਨ ਲਾਲਚ ਕਰਦਾ ਫਿਰ, ਲਾਲਚ ਲਾਗਾ ਜਾਏ। ਧੰਦੇ ਕੂੜ ਵਿਆਪਿਆ, ਜੰਪਰ ਚੋਟਾਂ ਖਾਏ। ਨਾਨਕ ਸਭ ਕੁਛ ਆਪੇ ਆਪ ਹੈ, ਦੂਜਾ ਨਾ ਹੀ ਕੋਏ। ਭਗਤ ਖਜ਼ਾਨਾ ਬਖਸਿਓਨ, ਗੁਰਮੁਖਾਂ ਸੁਖ ਹੋਏ। ਮਾਰੂ ਮਹੱਲਾ ਤੀਜਾ, ਸਾਚਰ ਤੇ ਸੇ ਟੋਲ ਲਹੋ।

ਪਰਮ ਪੁਲਾਏ, ਉਹਨਾਂ ਵਿੱਚ ਆਪ ਵਰਤਦਾ ਕਰਣਾ ਕਿਸ਼ੂ ਨਾ ਜਾਏ, ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚੇ ਅਰਦਾਸ, ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਾਬਾਸ, ਮਾਰੂ ਮਹੱਲਾ ਤੀਜਾ, ਮਾਰੂ ਤੇ ਸੀਤਲ ਕਰੇ ਮਨੂਰਹੋਂ ਕੰਚਨ ਹੋਏ, ਸੋ ਸੱਚਾ ਸਾਲ ਹਾਈਏ ਤਿਸ ਜੇਵੜ ਅਵਰ ਨਾ

ਸੋ ਸਤਿਗੁਰ ਸਾ ਲਾਈਏ ਜਿੱਦੂ ਇਹ ਸੋਝੀ ਪਾਏ ਸਤਿਗੁਰ ਛੋੜ ਦੂਜੇ ਲੱਗੇ ਕਿਆ ਕਰਨ ਅੱਗੇ ਜਾਏ ਜਾਂ ਪੁਰ ਬੱਧੇ ਮਾਰੀਏ ਬਹੁਤੀ ਮਿਲੇ ਸਜਾਏ ਮੇਰਾ ਪ੍ਰਭ ਵੇ ਪ੍ਰਵਾਹ ਹੋਏ ਨਾ ਤਿਸ ਤਿਲ ਨਾ ਤੁਮਾਏ ਨਾਨਕ ਤਿਸ ਰਣਾਈ ਭਜ ਪੋ ਆਪੇ ਬਖਸ ਮਿਲਾਏ ਮਾਰੂ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਘਰ ਸਰਨ ਪਰੇ ਦਾਲਦ ਪੰਜ ਸੁਧਾ ਮੈਂ ਮਿਲਿਓ ਭਗਤੀ ਪਾਏ ਤਰੇ ਭਗਤ ਵਛਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪ ਉਧਰੇ ਧਰੂ ਪ੍ਰਹਿਲਾਦ ਬਿਦਰਦਾਸੀ ਸੁਤ

ਓਏ ਜਮਦਰ ਬੱਧੇ ਮਾਰੀਏ ਹਰ ਦਰਗੇ ਮਿਲੇ ਸਜਾਏ ਤੂੰ ਪ੍ਰਭ ਹਮ ਸਰਣਾਗਤੀ ਮੁਕੋ ਮੇਲੇ ਹੋ ਹਰ ਰਾਏ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸਰਣਾਏ ਹਰ ਜੀਉ ਆਪ ਦਿਆਲ ਹੋਏ ਜਨ ਨਾਨਕ ਹਰ ਮੇਲ ਆਏ ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏ ਦਾ ਉਹ ਦੱਸੇ ਹਰ ਤਨ ਰਾਸ ਹਉ ਤਿਸ ਮਿੱਟੋ ਖਨ ਖਨੀਏ

ਤੇ ਆਈ ਹੈ। ਹਰ ਕੀਰਤ ਗੁਰਮੁਖ ਚਾਖ, ਤਨ ਧਰਤੀ ਹਰ ਬੀਜੀਏ, ਵਿੱਚ ਸੰਗਤ ਹਰ ਪ੍ਰਵਰਾਖ, ਅੰਮ੍ਰਿਤ ਹਰ ਹਰ ਨਾਮ ਹੈ, ਗੁਰਪੂਰੇ ਹਰ ਅਸਚਾਖ, ਮਾਨੁਖ ਤਿਸ਼ਨਾ ਪਰ ਰਹੇ, ਮਨ ਆਸਾ ਦਇਤ ਸਭਉ ਲਾਖ, ਬਿਨ ਨਾਵੇ ਤ੍ਰਿਗ ਜੀਵਦੇ, ਵਿੱਚ ਵਿਸ਼ਟਾ ਮਨਮੁਖ ਰਾਖ, ਕੋਈ ਆਵੇ ਜਾਏ ਪਵਾਈ ਹੈ, ਬਹੁ ਜੋਨੀ ਦੁਰਗੰਧ ਪਾਖ, ਤਰਾਹੇ ਤਰਾਏ ਸਰਣਾਗਤੀ, ਹਰ ਦਇਆ ਤਾਰ ਪ੍ਰਵਰਾਖ, ਸੰਤ ਸੰਗਤ ਮੇਲਾਪ ਕਰ, ਹਰ ਨਾਮ ਮਿਲੇ।

ਹਰ ਹਰ ਭਗਤ ਪਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ, ਜਿਸਨੂੰ ਕਿਰਪਾ ਕਰੇ ਮੇਰਾ ਸਵਾਮੀ, ਸੋ ਹਰ ਕੇ ਗੁਣ ਗਾਵੇ ਜੀਉ। ਹਰ ਹਰ ਕਿਰਪਾ ਕਰੇ ਬਨਵਾਲੀ, ਹਰ ਹਿਰਦੇ ਸਦਾ ਸਦਾ ਸੰਭਾਲੀ, ਹਰ ਹਰ ਨਾਮ ਜਪੋ ਮੇਰੇ ਜੀਵੜੇ, ਜਪ ਹਰ ਹਰ ਨਾਮ ਛਡਾਵੇ ਜੀਉ ਰਖਾਓ। ਸੁਖ ਸਾਗਰ ਅੰਮ੍ਰਿਤ ਹਰ ਨਾਉ, ਮੰਗਤ ਜਨ ਜਾਚੇ ਹਰ ਦੇਉ ਪਸਾਉ। ਹਰ ਸਤ ਸਤ ਸਦਾ ਹਰ ਸਤ, ਹਰ ਸਤ ਮੇਰੇ ਮਨ ਭਾਵੇ ਜੀਉ। ਨਵੇ ਸ਼ਿਦਰ ਸਰਵੇ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸਵਾਮੀ, ਹਰ ਸਿਮਰਤ ਮਲ ਲੈ ਜਾਵੇ ਜੀਉ। ਮਾਇਆ ਮੋਹ ਬਿਖਮ ਹੈ ਪਾਰੀ, ਕਿਉਂ ਤਰਗੇ ਦੁੱਤਰ ਸੰਸਾਰੀ। ਸਤਿਗੁਰ ਬੋਧ ਦੇ ਪ੍ਰਸੰਨ

ਅਗਰ ਨਾਮ ਜਪੋ ਮਨ ਮੇਰੇ ਸਭ ਕਿਲਵਿਖ ਕਾਟੇ ਹਰ ਤੇਰੇ। ਹਰ ਤਨ ਰੱਖ ਹੋ ਹਰ ਤਨ ਸੰਚ ਹੋ ਹਰ ਚਲਦਿਆਂ ਨਾਲ ਸਿਖਾਈ ਜੀਉ। ਜਿਸਨੂੰ ਕਿਰਪਾ ਕਰੇ ਸੋ ਧਿਆਵੇ ਨਿਤ ਹਰ ਜਪ ਜਾਪੇ ਜਪ ਹਰ ਸੁਖ ਪਾਵੇ। ਗੁਰਪ੍ਰਸਾਦੀ ਹਰਸ ਆਵੇ ਜਪ ਹਰ ਹਰ ਪਾਰ ਲੰਘਾਈ ਜੀਉ ਰਹਾਉ। ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸ੍ਰੇਸ਼ਟ ਊਤ ਮੁਕਾਮ। ਦੁਸ਼ਮਣ ਦੂਤ ਜਮ ਕਾਲ ਠੇ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਉ। ਜਿਸ ਉੱਪਰ ਹਰ ਕਾ ਮਨ ਮਾਨਿਆ ਸੋ ਸੇਵਕ ਚਹੋ ਜੋ ਚਹੋ ਕੁੰਟ ਜਾਣਿਆ।

ਅਗਨ ਸੰਗ ਲੈ ਜਾ ਰਹੇ ਹੋ, ਮੂੜੇ ਤੇ ਮਨ ਤੇ ਰਾਮ ਵਿਸਾਰੇ ਹੋ, ਲੂਣ ਖਾਏ ਕਰੇ ਹਰਾਮ ਖੋਰੀ, ਪੇਖਤ ਨੈਣ ਬਿਦਾਰੇ ਹੋ, ਰਗਾਓ ਅਸਾਧ ਰੋਗ ਉਪਜੋ ਤਨ ਪੀਤਰ, ਤਰਤ ਨ ਕਾਹੂ ਟਾਰੇ ਹੋ, ਭਰਾ ਬਿਸਤ ਮਹਾਂ ਦੁਖ ਪਾਇਓ, ਇਹੋ ਨਾਨਕ ਤਤ ਵਿਚਾਰੇ ਹੋ। ਮਾਰੂ ਮਹੱਲਾ ਪੰਜਵਾਂ, ਚਰਨ ਕਮ ਪ੍ਰਭ ਰਾਖੇ ਚੀਤ, ਹਰ ਗੁਣ ਗਾਵੇ ਨੀਤਾ ਨੀਤ, ਇਸ ਬਿਨ ਦੂਜਾ ਅਵਰ ਨ ਕੋ, ਆਦ ਮਦ ਅੰਤ ਹੈ ਸੋ, ਸੰਤਨ ਕੀ ਓਟ ਆਪੇ ਆਪ ਰਖਾਓ, ਜਾ ਕੇ ਵਸ ਗਏ ਸਗਲ ਸੰਸਾਰ, ਆਪੇ ਆਪ ਆਪ ਨਿਰੰਕਾਰ, ਨਾਨਕ ਗਏ ਉਹ ਸਾਚਾ ਸੋਏ, ਸੁਖ ਪਾਇਆ ਫਿਰ।

ਸਾਰੂ ਅਗਿਆਨਥ ਹੋਸ਼ਾ ਮਚਾ ਹੋਏ ਤੁਮ ਬਾਵਰ ਦੁਲਭ ਜਨਮ ਅਕਾਰਥ ਰੇ ਨਰ ਐਸੀ ਕਰੇ ਏਆਨਥ ਸਾਰੰਗ ਤਰ ਪ੍ਰੰਤੁ ਪੂਲਾ ਮੁਇ ਲਪਟਿਓ ਦਾਸੀ ਸੰਸਥਾਨਤ ਰਹਾਉ ਤਰਣੀ ਤਰਤਿਆਗ ਨੀਜ ਕੁਰ ਸੇਵ ਹੋ ਕਰਤ ਬਿਹਾਵਤ ਹੋਟ ਕਰਮ ਕਰੇ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨਿਆ ਜੋ ਬਿਨਸਤ ਸੋ ਨਿਚਿਲ ਜਾਨ ਪਰ ਕੀ ਕਉ ਆਪਣੀ ਕਰ ਪਕਰੀ ਐਸੇ ਪੂਲ ਪੁਰਾਨਥ ਖੱਤਰੀ ਬ੍ਰਾਹਮਣ ਸੂਦ ਵੈਸ ਤਬ ਏਕੇ ਨਾਮ ਤਰਾਨਥ ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੇ ਸੁਪਾਰ ਪਰਾਨਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡੈ ਕਾਵੇ ਮਨੋਖਾ ਏ ਵਿਸਾਰ ਹਰ ਜੂ ਵਿਖੇ ਭੁਗ ਹੈ ਤਪਤ ਥੰਮ ਗਲ ਲਾਏ ਰੇ ਨਰ ਕਾਏ ਪਰ ਗਰੇ ਜਾਏ ਕੁਦਰ ਕਠੋਰ ਕਾਮ ਗਰਦਭ ਤੁਮਨੀ ਸੁਨਿਓ ਧਰਮ ਰਾਏ ਰਖਾਓ ਵਿਕਾਰ ਪਾਥਰ ਗਲੇ ਬੰਦ ਨਿੰਦ ਪੋੜ ਸਰਾਏ ਮਾਂ ਸਾਗਰ ਸਮੁੰਦ ਲੰਘਣਾ ਪਾਰ ਨਾ ਪਰ ਨਾ ਜਾਏ ਕਾਮ ਕ੍ਰੋਧ ਲੋ ਮੋਹਿ ਵਿਆਪਿਓ ਨੇਤਰ ਰੱਖੇ ਫਿਰਾਏ ਸੀਸ ਉਠਾਵਨ ਨਾ ਕਭੂ ਮਿਲਈ ਮਾਂ ਦੁਤਰਮਾਏ ਤੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ ਸੁਭਾਵਤ ਜੈਸੇ ਬਸੰਤਰ ਅਲਿਪਤ ਸਦਾ ਨਿਰਮਲਾਏ ਜਿਸ ਕਰਮ ਖੁੱਲਿਆ ਤੇ ਲੈ ਆਪੜਦਾ ਜਿਨ ਗੁਰ ਪਏ ਮੰਨਿਆ ਸੁਪਾਏ ਗੁਰਮੰਤਰ ਅਬਖਦ ਨਾਮ ਦੀਨਾ ਜਿਨ ਨਾਨਕ ਸੰਕਟ ਜੋਨ ਨਾ ਪਾਏ ਰੇ ਨਰ ਏਨ ਬਿਦ ਪਾਰ ਪਰਾਏ ਪਿਆਏ ਹਰ ਜੀਉ ਹੋਏ ਮ੍ਰਿਤਕ ਤਿਆਗ ਦੂਜਾ ਭਾਓ ਰਹਾਓ ਦੂਜਾ ਮਾਰੂ ਮਹੱਲਾ ਪੰਜਵਾਂ ਬਾਰ ਟੂੰਡਣ ਤੇ ਛੂਟ ਪਰੇ ਗੁਰ ਕਰ ਹੀ ਮੈਂ ਦਿਖਾਇਆ ਥਾ ਅਨਪ ਅਚਰਜ ਰੂਪ ਪੇਖਿਆ ਮੇਰਾ ਮਨ ਛੋੜ ਨਕਤ ਹੋ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਵਾਇਆ ਥਾ ਰਹਾਓ ਅਦਿਸ਼ਟ ਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵਜਿਓ ਤੇ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀ ਮਨ ਤਿਸ਼ਨਾ ਬੂਝੀ ਅਖੁੱਟ ਭੰਡਾਰ ਸਮਾਇਆ ਥਾ ਚਰਣ ਚਰਣ ਚਰਣ ਗੁਰ ਸੇਵੇ ਅਖੜਕੜੇ ਓਰਸ ਪਾਇਆ ਥਾ ਸਹਿਜੇ ਆਵਾ ਸਹਿਜੇ ਜਾਵ ਸਹਿਜੇ ਮਨ ਖੇਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾਂ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ ਪੰਜਵਾਂ ਜਿਸੇ ਸਜ ਨਿਵਾਜਿਆ ਤਿਸੇ ਸਿਉਰ ਚੁਨਾਹੇ ਆਨ ਰੂਤੀ ਆਨ ਬੋਈਏ ਫਲ ਨਾ ਫੁੱਲੇ ਤਾਹੇ ਅਰੇ ਮਨ ਵੱਤਰ ਬੀਜਣ ਨਾਓ ਬੋਏ ਖੇਤੀ ਲਾਏ ਮਨੁਆ ਪਲੋ ਸਮੋ ਸੁਭਾਓ ਰਹਾਓ ਖੋਏ ਖੇੜਾ ਪਰਮ ਮਨ ਕਾ ਸਤਿਗੁਰ ਸਰਣੀ ਜਾਏ ਕਰਮ ਜਿਸ ਕੋ ਤੁਰੋ ਲਿਖਿਆ ਸੋਈ ਕਾਰ ਕਮਾਏ ਪਾਓ ਲਾਗਾ ਗੋਬਿੰਦ ਸਿਉ ਕਾਲ ਪਾਈ ਤਾਏ ਖੇਤ ਮੇਰੇ ਜੰਮਿਆ ਨਿਖੁੱਟ ਨਾ ਕਬ ਹੋ ਜਾਏ ਪਾਇਆ ਅਮੋਲ ਪਦਾਰਥ ਚੋੜ ਨਕਤ ਹੋ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਏ ਮਾਰੂ ਮਹੱਲਾ ਪੰਜਵਾਂ ਫੂਟੋ ਆਂਡਾ ਪਰਮ ਕਾ ਮਨੇ ਪਯੋ ਪਰਗਾਸ ਕਾਟੀ ਬੇਰੀ ਪਗੇ ਤੇ ਗੁਰ ਕੀਨੀ ਬੰਦ ਖਲਾਸ ਆਮਣ ਜਾਣ ਰਹੋ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀਓ ਰਖਾਓ ਜਬ ਤੇ ਸਾਧੂ ਸੰਗ ਭਇਆ ਤੋ ਛੋੜ ਗਏ ਨਿਗਾਰ ਜਿਸ ਕੀ ਅਟਕ ਤਿਸੇ ਤੇ ਛੁੱਟੀ ਤੋ ਕਾਂ ਕਰੇ ਕੋਟਵਾਰ ਚੂਕਾ ਪਾਰਾ ਕਰਮ ਕਾ ਹੋਏ ਨੇ ਕਰਮਾ ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾ ਸਚ ਥਾਨ ਸਚ ਬੈਠਕਾ ਸਚ ਸਵਾਉ ਬਣਾਇਆ ਸਚ ਪੂੰਜੀ ਸਚ ਵਖਰੋ ਨਾਨਕ ਕਰ ਪਾਇਆ ਮਾਰੂ ਮਹੱਲਾ ਪੰਜਵਾਂ ਵੇਦ ਪੁਕਾਰੇ ਮੁਗਤੇ ਪੰਡਿਤ ਕਾ ਮਾਮਨ ਕਾ ਮਾਠਾ

ਕਾਣੀ ਖੰਡ ਦੀਪ ਸਭ ਲੋਆ ਏਕ ਕੁਆਵੇ ਤੇ ਸਭ ਹੋਆ ਕਰਣੇ ਸਾਰਾ ਬੂਝੋ ਏ ਸਤਿਗੁਰ ਮਿਲੇ ਤਾਂ ਸੂਝੇ ਰੇ ਰਹਾਓ ਤ੍ਰੈ ਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰਾ ਹਉਮੈ ਆਵੇ ਜਾਈ।

ਭਰਾਤ ਤੇ ਗੋਜੀ ਤਾਂ ਕਿ ਨਿਕਟ ਨਾ ਹੋਈ ਖਲੀਆ ਹੋਏ ਆਦੂਤ ਬੈਠੇ ਲੈ ਤਾਰੀ ਜੋਗੀ ਜਤੀ ਪੰਡਿਤ ਵਿਚਾਰੀ।

ਗਰਭ ਮੈਂ ਜਿਨ ਪ੍ਰਤ ਪਾਰਿਆ, ਜਿਉ ਪਿੰਡ ਦੇ ਸਾ ਸਵਾਰਿਆ। ਸੋਈ ਵਿਧਾਤਾ ਖਿਨ ਖਿਨ ਜਪੀਐ, ਜਿਸ ਸਿਮਰਤ ਅਵਗੁਣ ਸਭ ਟਕੀਐ। ਚਰਨ ਕਮਲ ਉਰ ਅੰਤਰ ਧਾਰਹੋ, ਵਿਖਿਆ ਬਣਤੇ ਜਿਉ ਉਧਾਰਹੋ। ਕਰਨ ਪਲਾਹ ਮਿਟੇ ਬਿਲ ਲਾਟਾ, ਜਬ ਗੋਵਿੰਦ ਪਰਮ ਪਉ ਵਾਟਾ। ਸਾਧ ਸੰਗ ਵਿਰਲਾ ਕੋ ਪਾਏ, ਨਾਨਕ ਤਾ ਕੀ ਬਲ ਬਲ ਜਾਏ। ਆਰਾਮ ਨਾਮ ਮਨ ਤਨ ਆਧਾਰਾ, ਜੋ ਸਿਮਰੇ ਤਿਸ ਕਾ ਨਿਸਤਾਰਾ ਰਹਾਉ। ਮਿਤਿਆ ਵਸਤ ਸਤ ਕਰ ਮਾਨੀ, ਹਿਤ ਲਾਇਓ ਸਠ ਮੂੜ ਅਗਿਆਨੀ।

ਪ੍ਰਾਮਤ ਪ੍ਰਾਮਤ ਪ੍ਰਸਰਣੀ ਆਇਆ ਦੀਨਾ ਨਾਥ ਜਗਤ ਪਿਤ ਮਾਇਆ ਪ੍ਰਭ ਦਿਆਲ ਦੁਖ ਦਰਦ ਵਿਦਾਰਣ ਜਿਸ ਭਾਵੇ ਤਿਸ ਹੀ ਨਿਸਤਾਰਣ ਅੰਧ ਕੂਬ ਤੇ ਕੱਢਣ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਜਬ ਤਬ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ।

ਪਿਓ ਇਕ ਨਾਮ ਧਿਆਈ, ਨਾਨਕ ਦੀਨ ਨਾਮ ਮੰਗ ਹੈ ਦੁਤੀਆ ਪਰਮ ਚੁਕਾਈ। ਮਾਰੂ ਮਹੱਲਾ ਪੰਜਵਾਂ, ਮੇਰਾ ਠਾਕੁਰ ਅਧ ਭਾਰਾ ਮੋਏ ਸੇਵਕ ਬੇਚਾਰਾ। ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ, ਮੋਕੋ ਦਿਉ ਦਾ ਨਾਂ ਰਖਾਓ। ਸਗਲੇ ਮੈਂ ਦੇਖੇ ਜੋਈ ਬੀਜੋ ਅਵਰ।

ਪਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਗੁਮਾਨ ਅਵਰ ਸਭ ਕੁਛ ਮਿਥਿਆ ਰਸਨਾ ਆਰਾਮ ਰਾਮ ਵਖਾਨ ਮੇਰੇ ਮਨ

ਆਪੇ ਮਿਲੇ ਸੁਖ ਵਿਸਰਾਮ, ਗੁਰ ਪ੍ਰਸਾਦ ਨਾਨਕ ਬਖਾਨੇ, ਹਰ ਭਜਨ ਤਤ ਗਿਆਨ। ਮਾਰੂ ਮਹੱਲਾ ਪੰਜਵਾਂ, ਜਿੰਨੀ ਨਾਮ ਸਾਰਿਆ ਸੇ ਹੋਤ ਦੇਖੇ ਖੇਹੇ, ਪੁੱਤਰ ਮਿੱਤਰ ਬਿਲਾਸ ਬਨਤਾ, ਤੂੜ ਤੇ ਏ ਨੇਹ ਮੇਰੇ ਮਨ ਨਾਮ ਨਿਤ ਨਿਤ ਲੇਹ, ਜਲਤ ਨਾਹੀ ਅਗਨ ਸਾਗਰ ਦੁਖ ਮਨ ਤਨ ਦੇਹ ਰਹਾਉ, ਬਿਰਖ ਛਾਇਆ ਜੈਸੇ ਬਿਨਸਤ ਪਵਨ ਚੂਲਤ ਮੇਹ, ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰੇ ਕਾਮ ਆਵਤ ਏਹ। ਮਾਰੂ ਮਹੱਲਾ ਪੰਜਵਾਂ।

ਕੇਤ ਮਨ ਮੈਂ ਹਰ ਹਰ ਨਿਧਾਨਾ, ਇਹ ਨਿਰਮਲ ਰੀਤ ਰਖਾਓ, ਕਿਰਪਾਲ ਦਿਆਲ ਗੋਪਾਲ ਗੋਬਿੰਦ, ਜੋ ਜਪੇ ਤਿਸ ਸੀਧ, ਨਵਲ ਨਵਤਨ ਚਤਰ ਸੁੰਦਰ, ਮਨ ਨਾਨਕ ਤਿਸ ਸੰਗ ਬੀਧ। ਮਾਰੂ ਮਹੱਲਾ ਪੰਜਵਾਂ, ਚਲਤ ਬੈਸਤ ਸੋਭਤ ਜਾਗਤ, ਗੁਰਮੰਤਰ ਵਿਚਤਾਰ, ਚਰਨ ਸਰਣ ਪਜ ਸੰਗ ਸਾਧੂ।

ਵਿਸਾਰ ਹੋਛੇ ਅਮਰ ਜੋ ਜੋ ਜੀਓ ਰਹਾਓ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲੀਓ ਮੀਤ ਸਾਜਨ ਸਖਾ ਬੰਦਪ।

ਸਾਧ ਸੰਗਤ ਗੁਣ ਉਚਾਰਣ ਹਰ ਨਾਮ ਅੰਮ੍ਰਿਤ ਪਾਸ ਕਰੋ ਕਿਰਪਾ ਮੁਰਾਦ ਮਾਧੁ ਸੁਣ ਨਾਨਕ ਜੀ ਵੈ ਗਾਸ ਮਾਰੂ ਅੰਜਲੀ ਮਹੱਲਾ ਪੰਜਵਾਂ ਕਾਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਯੋਗ ਵਿਯੋਗ ਤੁਰੋਂ ਹੀ ਹੂਆ ਪੰਜ ਤਾਤ ਕਰ ਪੁਤਲਾ ਕੀ ਆ ਸਾਹੇ ਕਹਿ ਫੁਰਮਾਇੜੇ ਜੀ ਦੇਹੀ ਵਿੱਚ ਜੀ ਆਏ ਪਾਇਆ ਜਿੱਥੇ ਅਗਨ ਪਗੇ ਪੜਹਾਰੇ ਊਰਤ ਮੁਖ ਮਹਾਂ ਗੋਬਾਰੇ ਸਾਸ ਸਾਸ ਸੰਭਾਲੇ ਸੋਈ ਉੱਥੇ ਖਸਮ ਛਡਾਏ ਲਾਇਆ ਵਿੱਚੋਂ ਗਰਭੇ ਨਿਕਲ ਆਇਆ ਖਸਮ ਸਾਰ ਦੁਨੀ ਚਿਤ ਲਾਇਆ ਆਵੇ ਜਾਏ ਭੁਆਈਏ ਜੂਨੀ ਰਹਿਣ ਨ ਕਿਤ ਹੀ ਥਾਏ ਭਇਆ।

ਆਇਆ ਸੋ ਪ੍ਰਵਾਨ ਥਿਆ। ਮਾਰੂ ਮਹੱਲਾ ਪੰਜਵਾਂ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਕੀਤਾ ਜਿਸ ਹੋਵੇ ਪਾਪਾ ਮਲੋ ਧੋਵੇ, ਸੋ ਸਿਮਰੋ ਪ੍ਰਧਾਨ ਹੈ। ਕੜਕਟੇ ਵਾਸੀ ਸਰਬ ਨਿਵਾਸੀ,

ਕਰਨ ਕਾਰਨ ਸਮਰੱਥ ਸਵਾਮੀ ਨਾਨਕ ਤਿਸ ਕੁਰਬਾਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨਾਮਾ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂ ਗਦ ਪਾਈ ਰਹਾਓ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਹਾਕੋ ਦੁਖ ਹਰਿਓ ਕਰਣਾ ਮੈਂ ਆਪਣੀ ਪੈਜ ਬੜਾਈ ਜੇ ਨਾਰ ਜਸ ਕਿਰਪਾ ਨਦ ਗਾਇਓ ਤਾ ਕੋ ਪਯੋ ਸਹਾਈ। ਕਹੁ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨਾਮਾ ਆਪ ਮੈਂ ਕਹਾਂ ਕਰੋ ਰੀ ਮਾਈ ਸਾਗਲ ਜਨਮ ਵਿਖੇ ਨਸੋ ਖੋਇਆ ਸਿਮਰਿਓ ਨਾਹੇ ਕਨਾਈ ਰਖਾਓ। ਤਾਲ ਫਾਲ ਜਬ ਕਰ ਮੈਂ ਮਿਲੀ ਤੇ ਸੁ ਸਭ ਸਰਾਈ ਰਾਮ ਨਾਮ ਨਿਆ ਸੰਕਟ ਮੈਂ ਕੋ ਅਭੋਤ ਸਹਾਈ ਜੋ ਸੰਪਤੀ ਆਪਣੀ ਕਰ ਮਾਨੀ ਕਿਰਮੋ ਪਈ ਪਰਾਈ। ਕਹੋ ਨਾਨਕ ਯੈ ਸੋਚ ਰਹੀ ਮਾਂ।

ਮਤੀ ਨਾਮ ਉਧਾਰਾ ਗੁਰ ਪੂਰੇ ਪੂਰੀ ਮਤ ਹੈ ਪੂਰੇ ਸ਼ਬਦ ਵਿਚਾਰ ਅੜਸੜ ਤੀਰਥ ਹਰ ਨਾਮ ਹੈ ਕਿਲਬ ਕਾਟਣ ਹਾਰ ਜਲ ਬਲੋਵੇ ਜਲ ਮਸੇ ਤਤ ਲੋੜੇ ਅੰਧ ਅਗਿਆਨਾ ਗੁਰਮਤੀ ਤਦ ਮਸੀਏ ਅੰਮ੍ਰਿਤ ਪਾਇ ਗਏ ਨਾਮ ਨਦਾਨਾ ਮਾਨਮੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਹਉਮੈ ਮੇਰਾ ਮਰੀ ਮਰ ਮਰ ਜੰਮੇ ਵਾਰੋ ਵਾਰ ਗੁਰ ਕੈ ਸਬਦੇ ਜੇ ਮਰੇ ਫਿਰ ਮਰੇ ਨਾ ਦੂਜੀ ਵਾਰ ਗੁਰਮਤੀ ਜਗ ਜੀ ਮਨਮਾਨ ਵਸੈ ਸਭ ਕੋਲ ਉਦਾਹਰਣ ਹਾਰ ਸੱਚਾ ਵੱਖਰ ਨਾਮ ਹੈ ਸੱਚਾ ਵਾਪਾਰਾ ਲਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਭਾਏ ਤਾਰ ਕਮਾਵਣੀ ਨਿਤ ਟੋਟਾ ਸਹਿ ਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਕਰ ਬਾਰ ਸੱਚਾ ਭੋਜਨ ਪਾਓ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤਸ਼ਾਹੀਆਂ ਦੋ ਸੋ ਸੰਘਾਰਾ।

ਸਬਦੀ ਦਰ ਜੋਈ ਹੈ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੁੱਕਈ ਸਾਚੇ ਵਾਪਾਰ ਮਾਰੂ ਮਹੱਲਾ ਪਹਿਲਾ ਬੇਖ ਬੋਹਿਤਾ ਲਾਦਿਆ ਦੀਆ ਸਮੁੰਦ ਮਝਾਰ ਕੰਧੀ ਦਿਸ ਨਾ ਆਵਈ ਨਾ ਉਰਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਰ।

ਸ਼ਬਦ ਲੰਘਾਵਣ ਹਾਰ ਤਿੱਥੇ ਪਵਣ ਨਾ ਪਾਪ ਕੋ ਨਾ ਜਲ ਨਾ ਆਕਾਰ ਤਿੱਥੇ ਸੱਚਾ ਸੱਚ ਨਾਏ ਫਵਜਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਓ ਲਿਵਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੇ ਸਮਾਏ ਸੱਪ ਪੜਾਈ ਪਾਈਏ ਬਿਸ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਏ।

ਸਾਰ ਜੰਮਣ ਮਰਨ ਮਸਾਰਿਆ ਮਨਮੁਖ ਮੁਗਤ ਗੁਵਾਰ ਗੁਰ ਰਾਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਚ ਚੁਗੇ ਅੰਮ੍ਰਿਤ ਪੀਏ ਉੱਡੇ ਤਾਂ ਏਕਾ ਵਾਰ ਗੁਰ ਮਿਲੇ ਖਸਮ ਪਛਾਣੀਏ ਓ ਨਾਨਕ ਮੋਹ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੇ ਤਾਂ ਮਾਰ ਮਰ ਭਾਗੋ ਕਿਸ ਪੈ

ਤਾਂ ਬਿਨਾ ਕੋ ਕਛ ਨਹੀਂ, ਗੁਰ ਪੂਰੇ ਪੂਰੀ ਮਤਕੀਨ ਰਹਾਉ। ਅਵਗੁਣ ਸੁਭਰ ਗੁਣ ਨਹੀਂ, ਬਿਨ ਗੁਣ ਕਿਉਂ ਕਰ ਜਾਓ। ਸਹਿਜ ਸਭ ਸੁਖ ਉਪਜੈ, ਬਿਨ ਭਾਗਾਂ ਤਨ ਨਾਹੇ। ਜਿਨ ਕੇ ਨਾਮ ਨਾ ਮਨ ਵਸੇ, ਸੇ ਵਾਧੇ ਦੁਖ ਸਹਾਹੇ। ਜਿਨੀ ਨਾਮ ਸਾਰਿਆ, ਤੇ ਕਿੱਤ ਆਏ ਸੰਸਾਰ। ਆਗੇ ਪਾਸੇ ਸੁਖ ਨਹੀਂ, ਗਾਡੇ ਲਾਦੇ ਸ਼ਾਰ। ਵਿਛੜਿਆ ਮੇਲਾ ਨਹੀਂ, ਤੂੰ ਕਣੋ ਜਮਦਵਾਰ। ਅੱਗੇ ਕਿਆ ਜਾਣਾ ਨਾ ਹੈ, ਮੈਂ ਭੁੱਲੇ ਤੂੰ ਸਮਝਾਏ। ਭੁੱਲੇ ਮਾਰਗ ਜੋ ਦੱਸੇ, ਤਿਸ ਕੇ ਲਾਗੋ ਪਾਏ। ਹੋਰ ਬਿਨ ਦਾਤਾ ਕੋ ਨਹੀਂ, ਕੀਮਤ ਕਹਿਣ ਨਾ ਜਾਏ। ਸਾਜਨ ਦੇਖਾਂ ਤਾਂ ਗਲ ਮਿਲਾਂ, ਸਾਚ ਪਠਾਇਓ ਲੇਖ। ਮੁਖ ਧਿਮਾਣੇ ਤਨ ਖੜੀ, ਗੁਰਮੁਖ ਆਖੀ ਦੇਖ। ਤੁਧ ਪਾਵੇ ਤੂੰ ਮਨ ਵਸੇ, ਨਦਰੀ ਕਰਮ ਵਸੇਖ। ਭੂਖ ਪਿਆਸੋ ਜੇ ਭਵੇ,

ਗਣੂ ਸਾਚੋ ਚਦਰ ਸਰੂਪ ਜੋਤ ਪਾਵੇ ਸੋ ਥੀਏ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਤ ਨਰੋਕ ਸੱਚ ਪਾਵੇ ਸਾਚੋ ਚਵੇ ਛੂਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ

ਪ੍ਰੇਸਾ ਵਾਸ ਹੈ ਘਾਟੇ ਮਨ ਪੀਰਾ ਲਾਲਾ ਗੋਲਾ ਤਣੀ ਕੋ ਕਿਆ ਕਹੋ ਵਡਿਆਈ ਹੈ ਭਾਣੇ ਬਖਸੇ ਪੂਰਾ ਧਣੀ ਸੱਚ ਕਾਰ ਕਮਾਈਏ ਵਿਛੜਿਆਂ ਕੋ ਮੇਲ ਲਏ ਗੁਰ ਕੋ ਬਰ ਜਾਈਏ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨਿੱਕੀ ਤਾਤੀ ਸੁਰਤ ਸੁਹਾਵਣੀ ਮਨਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭੂ ਤਜ ਧੀਰਕ ਤੁਰ ਕੀ ਸੱਚੇ ਬੈਸਣ ਉੱਠਣਾ ਸੱਚ ਭੋਜਨ ਭਾਖਿਆ ਚਿਤ ਸੱਚੇ ਵਿਤੋ ਸੱਚਾ ਸਾਚਾ ਰਹ ਚਾਖਿਆ ਸਾਚੇ ਘਰ ਸਾਚੇ ਰੱਖੇ ਗੁਰ ਬਚਨ ਸੁਪਾਖਿਆ ਮਨਮੁਖ ਆਲਸ ਘਣੋ ਫਾਥੇ ਉਜਾੜੀ ਪਾਥਾ ਚੁਗੇ ਨ ਚੋਗੜੀ ਲਗ ਬੰਧ ਵਿਗਾੜੀ ਗੁਰਪ੍ਰਸਾਦੀ ਮੁਕਤ ਹੋਏ ਸਾਚੇ ਨੇ ਤਾੜੀ ਅਨਹਤ ਲਾਲਾ ਵਿਦਿਆ ਪ੍ਰਭ ਹੇਤ ਪਿਆਰੀ

ਗੁਰਕੇ ਪਏ ਸਹਿਜ ਸੁਪਾਈ, ਲਾਲੇ ਖਸਮ ਪਛਾਣਿਆ ਵੱਡੀ ਵਡਿਆਈ, ਖਸਮ ਮਿਲਿਆ ਸੁਖ ਪਾਇਆ, ਕੀਮਤ ਕਹਿਣ ਨਾ ਜਾਈ, ਲਾਲਾ ਗੋਲਾ ਖਸਮ ਕਾ ਖਸਮੇ ਵਡਿਆਈ, ਗੁਰ ਪ੍ਰਸਾਦੀ ਉਭਰੇ ਹਰ ਕੀ ਸਰਣਾਈ, ਰਹਾਉ ਲਾਲੇ ਨੂੰ ਸਰਕਾਰ ਹੈ ਤੁਰ ਖਸਮ ਫੁਰਮਾਈ, ਲਾਲੇ ਹੁਕਮ ਪਛਾਣਿਆ ਸਦਾ ਰਹੇ ਰਜਾਈ, ਆਪੇ ਮੀਰਾ ਬਖਸ ਲਏ ਵੱਡੀ ਵਡਿਆਈ, ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ, ਤੇਰੀ ਸੇਵਾ ਸੋ ਕਰੇ

ਪਰਮਖ ਵਾਈ ਸੋ ਕਿਉਂ ਮਨੋ ਵਸਾਰੀਐ ਨਿਰਦੇਹ ਵੈ ਚੜੇ ਸਵਾਇਆ ਜੀਉ ਪਿੰਡ ਸਭ ਤਿਸ ਦਾ ਸਾਹੁ ਤਿਨੇ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸਚ ਸਮਾਇਆ ਲਾਲਾ ਸੋ ਜੀਵਤ ਮਰੇ ਮਰ ਵਿੱਚੋਂ ਆਪ ਗਵਾਏ ਬੰਧਨ ਟੁੱਟੇ ਮੁਕਤ ਹੋਏ ਤਿਸ਼ਨਾ ਅਗਨ ਬੁਝਾਏ ਸਭ ਮੈ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗੁਣਿਆਰ ਤੁਝੇ ਵੜਦਾਤਾ ਕੋ ਨਹੀਂ ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੇ ਮਨ ਮਸਾਏ ਗੁਰ ਸੇਵਾ ਸਦਾ।

ਨਾਲ ਨਾ ਚੱਲੇ ਸਤਿਗੁਰ ਬੂਝ ਬੁਝਾਈ ਨਾਨਕ ਨਾਮ ਰੱਤੇ ਸੇ ਨਿਰਮਲੇ ਸਾਚੇ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਪਿਆ ਰਹਿਣਾ ਨਹੀਂ ਤੁਰ ਫਾਟੇ ਚੀ ਰਹੇ ਇਹੋ ਮਨ ਅਵਗੁਣ ਵਾਧਿਆ ਸੋ ਦੇ ਸਰੀਰ ਹੈ ਪੂਰੇ ਗੁਰਬਖਸਾਈ ਹੈ ਸਭ ਗੁਣੇ ਫਕੀਰ ਹੈ ਕਿਉਂ ਰਹੀਏ ਉੜ ਚੱਲਣਾ ਬੁਝ ਸ਼ਬਦ ਵਿਚਾਰਾ ਜੇ ਤੂੰ ਮਿਲੇ ਸੋ ਮਿਲੇ ਤੁਰ ਹੁਕਮ ਅਫਾਰਾ ਰਹਾਉ ਜਿਉਂ ਤੂੰ ਰਾਖੇ ਤਿਉਂ ਰਹਾ ਜੋ ਦੇਹ ਸੋ ਖਾਓ ਜਿਉਂ ਤੂੰ ਚਲਾਵੇ ਤਿਉਂ ਚੱਲਾਂ ਮੁਖ ਅੰਮ੍ਰਿਤ ਨਾਉ ਮੇਰੇ ਠਾਕੁਰ ਹੱਥ ਵਡਿਆਈਆਂ ਮਿਲੇ ਮਨ ਚਾਉ ਕੀਤਾ ਕਿਆ ਸਾਲਾਈਏ ਕਰ ਦੇਖੇ ਸੋਈ ਜਿਨ ਕੀਆ ਸੋ ਮਨ ਵਸੇ ਮੈਂ ਅਵਰ ਨਾ ਕੋਈ ਸੋ ਸਾਚਾ ਸਾਲਾਈਏ ਸਾਚੀ ਪਦ ਹੋਈ ਪੰਡਿਤ ਪੜਨਾ ਪਹੁੰਚਈ ਬਹੁ ਆਲ ਜੰਜਾਲਾ ਪਾਪ ਪੁੰਨ ਦੁਇ ਸੰਗਮੇ ਖੁਦ ਆਜਮ ਕਾਲਾ ਵਿਛੋੜਾ ਪਉ ਵੀਸਰ ਪੂਰਾ ਰਖਵਾਲਾ ਜਿਨ ਕੀ ਲੇਖੇ ਪਦ ਪਵੇ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦਿਨ ਦੇ ਟੋਟ ਨ ਆਵਈ ਲੈ ਲੈ ਥਕ ਪਾਈ ਖਾਰ ਸਮੁੰਦਰ ਟੰਡੋਲੀਏ ਇੱਕ ਮਣੀਆ ਪਾਵੇ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੇ ਗੁਰ ਸਾਗਰ ਸੇਵੀਏ ਦੇ ਟੋਟ ਨ ਆਵੇ ਮੇਰੇ ਪ੍ਰਭ ਭਾਵਨ ਸੇ ਉਜਲੇ ਸਾ ਮੈਲ ਭਰੀਜੇ ਮੈਲਾ ਉਜਲ ਤਾਂ ਤੀਏ ਪਾਰਸ ਸੰਗ ਪੀਜੇ ਵੰਨੀ ਸਾਚੇ ਲਾਲ ਕੀ ਇਹਨ ਕੀਮਤ ਕੀਜੇ ਵੇਖੀ ਹਾਥ ਨਾ ਲੱਭਈ ਤੀਰਥ ਨਹੀਂ ਦਾਨੇ ਪੁੱਛੋ ਵੇਦ ਪੜਨ ਤਿਆ ਮੁੱਠੀ ਵਿਣ ਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਾਨਮੁਖ ਲਹਿਰ ਕਰ ਤਜਬ ਗੂਚੇ ਅਵਰਾ ਕੇ ਕਰ ਹੇਰੇ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ ਦੁਰਮਤ ਕੂਮਨ ਘੇਰੈ ਜੇ ਸੰਤਰ ਭਵੇ ਪਾਠ ਪੜਥਾ ਕਾ ਤਿਸ ਨਾ ਹੋਏ ਵਧੇਰੈ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਧਰ ਭਰੇ ਜੈਸੇ ਠੋਰੈ ਬਾਬਾ ਐਸੀ ਰਵਤ ਰਵੇ ਸੁਨਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾਸੀ ਰਹਾਉ ਓਲੀ ਗੇਰੂ ਰੰਗ ਚੜਾਇਆ ਵਸਤਰ ਪੇਗ ਪੇਖਾਰੀ ਕਾਪੜ ਫਾਰ ਬਣਾਈ ਖਿੰਦਾ ਝੋਲੀ ਮਾਇਆ ਧਾਰੀ ਕਰ ਕਰ ਮੰਗੇ ਜਗ ਪ੍ਰਬੁੱਧ ਮਨ ਅੰਧੇ ਪਦਹਾਰੀ ਪਰਮ ਪੁਲਾਣਾ ਸ਼ਬਦ ਨਾ ਚੀਨੈ ਜੂਏ ਬਾਜੀ ਹਾਰੀ ਅੰਤਰ ਅਗਨਾ ਗੁਰ ਬਿਨ ਬੂਝੇ ਬਾਹਰ ਪੂਵਰ ਤਪੇ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉਂ ਕਰ ਚੀਨ ਸਿਆਪੇ ਨਿੰਦਾ ਕਰ ਕਰ ਨਿਰਕ ਨਿਵਾਸੀ ਅੰਤਰ ਆਤਮ ਜਾਪੇ ਅੜਸੜ ਤੀਰਥ ਪਰਮ ਗੁਚੇ ਕਿਉਂ ਮਲ ਧੋਪੈ ਪਾਪੇ ਛਾਣੀ ਖਾਕ ਵਿਭੂਤ ਚੜਾਈ ਮਾਇਆ ਕਾਮਕ ਜੋ ਹੈ ਅੰਤਰ ਬਾਰ ਏਕ ਨਾ ਜਾਣੇ ਸਾਚ ਕਹੇ ਤੇ ਸ਼ੋ ਹੈ ਪਾਠ ਪੜੇ ਮੁਖ ਝੂਠੋ ਬੋਲੇ ਨਿਗੁਰੇ ਕੀ ਮਤ ਉਹ ਹੈ ਨਾਮ ਨਾ ਜਪੀ ਕਿਉਂ ਸੁਖ ਪਾਵੇ ਬਿਨ ਨਾਵੇ ਕਿਉਂ ਸੋ ਹੈ ਮੂੰਡ ਮੁੰਡਾਏ ਜਟਾ ਸਿਖ ਬਾਧੀ ਮੂਨ ਰਹੇ ਅਵਮਾਨਾ ਮਨੁਆ ਡੋਲੇ ਦਹਿ ਧਾਵੇ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾਂਭਿਗ ਪੀਵੇ ਮਾਇਆ ਕਾ ਦੇਵਾਨਾ ਕਿਰਤ ਨਾ ਮਿਟੇ ਹੁਕਮ ਨਾ ਬੂਝੇ ਪਸ਼ੂਆ ਮਾਏ ਸਮਾਨਾ ਹਾਰ ਕਮੰਡਲ ਕਾਪੜੀਆ ਮਾਨ ਤਿਸਨਾ ਉਬਜੀ ਭਾਰੀ ਇਸਤਰੀ ਤਜ ਕਰ ਕਾਮਿਆ ਪਿਆ ਚਿਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਗਏ ਬਾਜਾਰੀ ਅੰਤਰ ਵੇਖ ਬਾਹਰ ਨੇ ਪਾਤੀ ਤਾਂ ਜਮ ਕਰੇ ਖੁਆਰੀ ਸੋ ਸੁਨਿਆਸੀ ਜੋ ਸਤਿਗੁਰ ਸੇਵੈ ਵਿੱਚੋਂ ਆਪ ਗਵਾਏ ਸਾਧਨ ਭੋਜਨ ਕੀ ਆਸ ਨਾ ਕਰਈ ਅਚਿੰਤ ਮਿਲੇ ਸੋ ਪਾਏ ਬਾਕੇ ਨਾ ਬੋਲੇ ਖਿਮਾ ਤਨ ਸੰਗ੍ਰਹਿ ਤਾਮਸ ਨਾਮ ਜਲਾਏ ਤਨ ਗਿਰ ਹੀ ਸੁਨਿਆਸੀ ਜੋਗੀ ਜੇ ਹਰ ਚਰਣੀ ਚਿਤ ਲਾਏ ਆਸ ਨਿਰਾਸ ਰਹੇ ਸੁਨਿਆਸੀ ਏਕ ਸਿਉਂ ਲਿਵ ਲਾਏ ਹਰਸ ਪੀਵੇ ਤਾਂ ਸਾਂਤ ਆਵੇ ਨਿਜ ਕਰਤਾੜੀ ਲਾਏ ਮਨੁਆ ਨਾ ਡੋਲੇ ਗੁਰਮੁਖ ਬੂਝੇ ਧਾਵਤ ਵਰਜ ਰਖਾਏ ਗ੍ਰਿਹ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਬਿਸਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਕਾਣੀ ਬਾਣੀ ਗਗਨ ਪਤਾਲੀ ਜਨਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਤੁਨ ਬਾਣੀ
ਸੱਚ ਨਾਮ ਉਰ ਧਾਰੀ, ਨਾ ਬਿਨਾ ਨੀ ਛੂੜਸ ਨਾਨਕ, ਸਾਚੀ ਧਰਤੂ ਤਾਰੀ। ਮਾਰੂ ਮਹੱਲਾ ਪਹਿਲਾ, ਮਾਤ ਪਿਤਾ ਸੰਜੋਗ ਉਪਾਏ, ਰਗਤ ਬਿੰਦ ਮਿਲ ਪਿੰਡ ਕਰੇ, ਅੰਤਰ ਗਰਭ ਉਰਦ ਲਿਵ ਲਾਗੀ, ਤੋ ਪ੍ਰਸਾਰੇ ਦਾਤ ਕਰੇ। ਸੰਸਾਰ ਭਵਜਲ ਕਿਉਂ ਤਰੇ, ਗੁਰਮੁਖ ਨਾਮ ਨਿਰੰਜਨ ਪਾਈਏ, ਅਫਰਿਓ ਭਾਰ ਅਫਾਰ ਟਰੇ ਰਗਾਓ, ਤੇ ਗੁਣ ਵਿਸਰ ਗਏ ਅਪਰਾਧੀ, ਮੈਂ ਬੋਰਾ ਕਿਆ ਕਰੋ ਹਰੇ, ਤੂੰ ਦਾਤਾ ਦਇਆਲ ਸਭੇ ਸਿਰ, ਅਹੇ ਨਿਸ ਦਾਤ ਸੁਮਾਰ ਕਰੇ। ਮਾਰੂ ਮਹੱਲਾ ਪਹਿਲਾ, ਮਾਤ ਪਿਤਾ ਸੰਜੋਗ ਉਪਾਏ, ਰਗਤ ਬਿੰਦ ਮਿਲ ਪਿੰਡ ਕਰੇ, ਅੰਤਰ ਗਰਭ ਉਰਦ ਲਿਵ ਲਾਗੀ,

ਰਖਾਓ ਤੇ ਗੁਣ ਵਿਸਰ ਗਏ ਅਪਰਾਧੀ। ਮੈਂ ਬੋਰਾ ਕਿਆ ਕਰੋ ਹਰੇ, ਤੂੰ ਦਾਤਾ ਦਇਆਲ ਸਭੇ ਸਿਰ, ਆਹੇ ਨਿਸ ਦਾਤ ਸੁਮਾਰ ਕਰੇ। ਚਾਰ ਪਦਾਰਥ ਲੈ ਜਗ ਜਨਮਿਆ, ਸਿਵ ਸ਼ਕਤੀ ਕਰ ਵਾਸ ਧਰੇ, ਲਾਗੀ ਭੂਖ ਮਾਇਆ ਮੁਗਜੋਗ, ਮੁਗਦ ਪਦਾਰਥ ਮੋਏ ਖਰੇ, ਕਰਨ ਪਲਾਵ ਕਰੇ ਨਹੀਂ ਪਾਵੇ, ਏਤ ਉਦ ਟੂੰਡਤ ਥਾਗ ਪਰੇ। ਕਾਮ ਕਰੂ ਅੰਕਾਰ ਵੇ ਆਪੇ, ਕੂੜ ਕੁਟਾਂ ਸਿਉ ਪ੍ਰੀਤ ਕਰੇ, ਖਾਵੇ ਪੂਗੇ ਸੁਣ ਸੁਣ ਦੇਖੇ, ਪੈਰ ਦਿਖਾਵੇ ਕਾਲ ਘਰੇ, ਬਿਨ ਗੁਰ ਸ਼ਬਦ ਨ ਆ ਪਛਾਣੇ, ਬਿਨ ਹਰ ਨਾਮ ਨਾ ਕਾਲ ਟਰੇ, ਜੇਤਾ ਮੋਹ ਹਉਮੈ ਕਰ ਭੁੱਲੇ, ਮੇਰੀ ਮੇਰੀ ਕਰਤੇ ਸ਼ੀਨ ਕਰੇ, ਤਾਨ ਤਨ ਬਿਨਸੈ ਸਹਿ ਸਹਿ ਸਹਿਸਾ, ਫਿਰ ਪਛਤਾਵੇ ਮੁਖ ਤੂਰ ਪਰੇ, ਬਿਰਧ ਪਿਆ ਜੋਬਨ ਤਨ ਖਿਸਿਆ, ਤਾਪ ਕੰਠ ਬਰੁੱਧ ਹੋ ਨੈਨੋ ਨੀਰ ਟਰੇ, ਚਰਨ ਰਹੇ ਕਰ ਕੰਪਨ ਲਾਗੇ, ਸਾਗ ਤਰਾਮ ਨਾ ਹਿਰਦੇ ਹਰੇ, ਤੁਰਤ ਗਈ ਕਾਲੀ ਹੂੰ ਧੌਲੇ, ਕਿਸੇ ਨਾ ਪਾਵੇ ਰੱਖਿਓ ਘਰੇ, ਵਿਸਰਤ ਨਾਮ ਐਸੇ ਦੁਖ ਲੱਗ ਹੈ, ਜਮ ਮਾਰ ਸੁਮਾਰੇ ਨਰਕ ਖਰੇ, ਪੂਰਵ ਜਨਮ ਕੋ ਲੇਖ ਨਾ ਮਿਟਈ, ਜਨਮ ਮਰੇ ਕਾ ਕੋ ਦੋਸ ਧਰੇ, ਬਿਨ ਗੁਰਬਾਦ ਜੀਵਨ ਹੋਰ ਮਰਨਾ, ਬਿਨ ਗੁਰ ਸਬਦੇ ਜਨਮ ਜਰੇ, ਖੁਸ਼ੀ ਖੁਆਰ ਪਏ ਰਸ ਭੋਗਣ, ਹੋਗਟ ਕਰਮ ਵਿਕਾਰ ਕਰੇ, ਨਾ ਵਿਸਾਰ ਲੋਭ ਮੂਰਖ ਹੋਇਓ, ਸਿਰ ਧਰਮ ਰਾਏ ਕਾ ਡੰਡ ਪਰੇ, ਗੁਰਮੁਖ ਰਾਮ ਨਾਮ ਗੁਣ ਗਾਵੇ, ਜਾ ਕੋ ਹਰ ਪਰ ਨਦਰ ਕਰੇ, ਤੇ ਨਿਰਮਲ ਪੁਰਖ ਅਪਰੰਪਰ ਪੂਰੇ, ਤੇ ਜਗ ਮੈਂ ਗੁਰ ਗੋਬਿੰਦ ਹਰੇ, ਹਰ ਸਿਮਰਹੁ ਗੁਰਬਚਨ ਸੁਮਾਰਹੁ, ਸੰਗਤ ਹਰ ਜਨ ਭਾਉ ਕਰੇ, ਹਰ ਜਨ ਗੁਰ ਪ੍ਰਧਾਨ ਦੁਆਰੇ, ਨਾਨਕ ਤਿੰਨ ਜਨ ਕੀ ਰੇਣ ਹਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਨਾਲ ਹਾਂ ਕੋਲ ਕੁਮਾਈ ਖਨੀਏ ਕੀਤੀ ਇੱਕ ਪੂਰੀ ਨਦਰ ਨਿਹਾਲ ਰਖਾਓ ਪੇਈੜੇ ਡੋਹਾਗਣੀ ਸੌਰੜੇ ਕਿਉਂ ਜਾਓ ਮੈਂਗਲ ਔਗੁਣ ਮੁੱਠੜੀ ਬਿਨ ਪ੍ਰਚੂਰ ਮਰਾਓ ਪੇਈੜੇ ਪਿਰ ਸਮਲਾ ਸੌਰੜੇ ਕਰਵਾਸ ਸੁਖ ਸੁਵੰਧ ਸੁਹਾਗਣੀ ਪਿਰ ਪਾਇਆ ਗੁਣ ਤਾਸ ਲੇਫ ਨਿਹਾਲੀ ਪਟਕੀ ਧੱਪੜ ਅੰਗ ਬਣਾਏ ਫਿਰ ਮੁਤੀ ਡੋਹਾਗਣੀ ਤਿੰਨ ਡੁੱਖੀ ਰਹਿਣ ਵਿਖਾਏ ਕੀਤੀ ਚੱਖੋ ਸਾਡੜੇ ਕੀਤੀ ਵੇਸ ਕਰਿਓ ਫਿਰ ਬਿਨ ਜੋਬਨ ਬਾਦ ਗਏਮ ਵਾਂਡੀ ਚੂਰੇਂਦੀ ਚੂਰੇਓ ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣ ਹਾਰ ਗੁਰਮੁਖ ਬੂਝੇ ਜਾਣੀਏ ਹੋਮੇ ਗਰਬ ਨਿਵਾਰ ਤੋ ਪਾਵਨ ਤੋ ਜਿਹੀਆ ਮੂੰਹ ਜਿਹੀਆ ਕੀਤੀ ਆਹ ਨਾਨਕ ਨਾਉ ਨਾ ਵਿਛੜੈ ਤਿੰਨ ਸੱਚੇ ਰਤੜੀਆ ਮਾਰੂ ਮਹੱਲਾ ਪਹਿਲਾ ਨਾ ਪੈਣਾ ਭਰਜਾਈਆਂ ਨਾ ਸੇ ਸੱਸੜੀਆਂ ਸੱਚਾ।

ਦਿੱਤਾ ਪਵਥ ਕੀ ਗੁਰ ਪਿਰ ਮੇਲਮ ਦਿੱਤਮ ਮਿਲਾਏ ਅਰਹਾਓ। ਸੂਫੀ ਨਾਨੀ ਮਾਸੀਆਂ ਦੇਰ ਜਿਠਾਨੜੀਆ ਆਵਨ ਮੰਜਨ ਨਾ ਰਹਿਣ ਪੂਰ ਪਰੇ ਪਈਆ ਮਾਮੇ ਤੈ ਮਾਂ ਮਾਣੀਆਂ ਭਾਇਰ ਬਾਪ ਨਾ ਮਾਓ ਸਾਧ ਲੱਡੇ ਤਿੰਨ ਨਾਠੀਆਂ ਪੀੜ ਕਣੀ ਦਰੀਆਓ ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ ਸਚ ਵਿਛੋੜਾ ਨਾ ਥੀਏ ਸੋ ਸੋ ਰੰਗ ਰਵੰਤ ਸਭੇ ਰੁਤੀ ਚੰਗੀਆਂ ਜਿਤ ਸੱਚੇ ਸਿਉ ਨੇ ਹੋ ਸਾਤਨ ਕੰਤ ਪਛਾਣਿਆ ਸੁਖ ਸੁੱਤੀ ਨਿਸ ਡੇ ਹੋ ਪੱਤਣ ਕੂਕੇ ਪਾਤਣੀ ਵੰਯੋ ਤਰੁਕ ਵਿਲਾੜ ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ ਹਿਕ ਨੀ ਲੱਦਿਆ ਹਿਕ ਲੱਦ ਗਏ ਹਿਕ ਪਾਰੇ ਪਰ ਨਾਲ ਜਿੰਨੀ ਸੱਚ ਵਣਜਿਆ ਸੇ ਸੱਚੇ ਭਵ ਨਾਲ ਨਾ ਹਮ ਚੰਗੇ ਆਖੀਏ ਬੁਰਾ ਨ ਦਿਸਦਾ ਕੋਏ ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੇ ਰੰਗੇ ਰਾਤਾ ਅਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇ ਬਲ ਜਾਓ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਓ ਰਹਾਓ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਓ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਓ ਗੁਰਦੁਆਰੇ ਨਾਓ ਪਾਈਏ ਬਿਨ ਸਤਿਗੁਰ ਪੱਲੇ ਨਾ ਪਾਏ ਸਤਿਗੁਰ ਕੇ ਭਾਣੇ ਮਨ ਵਸੇ ਤਾਂ ਆਏ ਨਿਸਰਹਿ ਲਿਵਲਾਏ ਅਰਾਜੰ ਰੰਗੰ ਰੂਪੰ ਮਾਲੰ ਜੋ ਬੰਤੇ ਜੂਵਾਰੀ ਹੁਕਮੀ ਬਾਧੇ ਪਾਸੇ ਖੇਲੇ ਚੌਪੜ ਏਕਾ ਸਾਰੀ ਜਗ ਚਤਰ ਸਿਆਣਾ ਪਰਮ ਭੁਲਾਣਾ ਨਾਉ ਪੰਡਿਤ ਪੜੇ ਗਾਵਾਰੀ ਨਾਉ ਵਿਸਾਰੇ ਵੇਦ ਸਮਲ ਹੈ ਬਿਦ ਪੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰੇ ਕਜਲ ਝਰੇ ਇਹ ਸੰਸਾਰ ਤਸੇ ਕੀ ਕੋਠੀ ਜੋ ਪੈਸੇ ਸੋ ਗਰਭ ਜਰੈ ਰਈ ਤਰਾ ਜੇ ਕਾਂ ਸਬਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ ਮਾਰੂ ਮਹੱਲਾ ਤੀਜਾ ਕਾਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨੂੰ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿਜ ਸੁਭਾਏ ਇਹ ਆਵੇਦਨ ਸੋਈ ਜਾਣੇ ਅਵਰ ਕੇ ਜਾਣੇ ਕਾਰੀ ਜੀਓ ਆਪੇ ਮਿਲੇ ਆ ਮਿਲਾਏ ਆਪਣਾ ਪਿਆਰੇ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੇ ਜਿਸ ਨੂੰ ਨਦਰ ਤੁਮਾਰੀ ਜੀਓ ਰਹਾਓ ਦੇਵ ਦ੍ਰਿਸ਼ਟ ਜਾਗੇ ਪਰਮ ਚੁਕਾਏ ਗੁਰਪ੍ਰਸਾਦ ਪਰਮ ਪਦ ਪਾਏ ਤੋ ਜੋਗੀ ਇਹ ਜੁਗਤ ਪਛਾਣੇ ਗੁਰ ਕੇ ਸ਼ਬਦ ਵਿਚਾਰੀ ਜੀਓ ਸੰਜੋਗੀ ਤਨ ਪਰ ਮੇਲਾ ਹੋਵੇ ਗੁਰਮਤ ਵਿੱਚੋਂ ਦੁਰਮਤ ਖੋਵੇ ਰੰਗ ਸਿਉ ਨਿਧਰਲੀਆ ਮਾਣੇ ਆਪਣੇ ਕੰਤ ਪਿਆਰੀ ਜੀਓ ਸਤਿਗੁਰ ਬਾਜੋਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲੇ ਮਰੇ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰਸ ਨੂੰ ਲਾਏ ਗੁਰਮੁਖ ਤਿਸਨਾ ਭੁੱਖ ਗਵਾਏ ਆਪਣ ਲੀਆ ਕਿਛੂ ਨਾ ਪਾਈਏ ਕਰ ਕਿਰਪਾ ਕਲ ਧਾਰੀ ਜੀਓ ਆਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਕਰ ਆਇਆ ਅੰਜਨ ਮਾਹੇ ਨਿਰੰਜਨ ਜਾਤਾ ਜਿਨ ਕਉ ਨਦਰ ਤੁਮਾਰੀ ਜੀਓ ਗੁਰਮੁਖ ਹੋਵੇ ਸੋ ਤਦ ਪਾਏ ਆਪਣਾ ਆਪ ਵਿੱਚੋਂ ਗਵਾਏ ਸਤਿਗੁਰ ਬਾਜੋਂ ਸਭ ਤੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਪ੍ਰਮ ਭੁੱਲੇ ਫਿਰੇ ਅਹੰਕਾਰੀ ਇਕ ਨਾ ਗੁਰਮੁਖ ਹੋਮੇ ਮਾਰੀ ਸੱਚੇ ਸ਼ਬਦ ਰਤੇ ਬੈਰਾਗੀ ਹੋਰ ਪਰਮ ਭੁੱਲੇ ਗਾਵਾਰੀ ਜੀਓ ਗੁਰਮੁਖ ਜਿਨੀ ਨਾਮ ਨ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੇ ਵਿਣ ਨਾਵੇ ਕੋ ਬੇਲੀ ਨਾਹੀ ਪੂਜੇ ਗੁਰ ਵਿਚਾਰੀ ਜੀਓ ਅੰਮ੍ਰਿਤ ਨਾਮ ਸਦਾ ਸੁਖ

ਕਰ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਭਰਮਤੇ ਭਰਮਤੇ ਦੁਰਲਭ ਜਨਮ ਅਵਪਾਇਓ ਤੇਰੇ ਮੂੜੇ ਤੂੰ ਹੋਛੇ ਰਸਲ ਬਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸੁ ਉਰਜਾਇਓ ਰਹਾਉ ਰਤਨ ਜਵੇ ਹਰ ਬੰਜਨ ਆਇਓ ਕਾਲਰ ਲਾਲ ਚਲਾਇਓ ਜੇ ਕਰਮੇ ਤੁ ਰਹਿ ਨਾ ਬਸਨਾ ਤੋ ਕਰ ਚੀਤਨ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਕ ਨਹੀਂ ਤੁਜ ਗਾਇਓ ਜਾਂ ਜਾਣਾ ਸੁ ਥਾਨ ਸਾਰਿਓ ਇੱਕ ਨਿਮਕ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਗ ਸਮੱਗਰੀ ਇਸ ਹੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਪਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਮਾਰੂ ਮਹੱਲਾ ਪੰਜਵਾਂ ਕਾਰ ਅਨੁਗ੍ਰਹ ਰਾਖ ਲੀਨੋ ਪਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੇ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾ ਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਓ ਸਰਣ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਛ ਨਾ ਕਹੀ ਮੋਖ ਮੁਕਤ ਦੁਆਰ ਜਾ ਕਹੇ ਸੰਤਰੇ ਦਾ ਭੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬਿਨ ਸਹਿ ਜਿਸ ਬਸੇ ਮਨ ਮਾਹੇ ਮਿਰਤ ਨਰਕ ਸਥਾਨ ਵਿਖੜੇ ਵਿਖਣਾ ਪੋਹੇ ਤਾਹੇ ਰਿੱਧ ਸਿੱਧ ਨਵਨਿਧ ਜਾ ਕਹੇ ਅੰਮ੍ਰਿਤਾ ਪ੍ਰਵਾਹ ਆਦ ਅੰਤੇ ਮਦ ਪੂਰਨ ਊਚ ਅਗਮ ਅਗਾਹ ਸਿੱਧ ਸਾਧਕ ਦੇਵ ਮੁੰਜਾ ਵੇਦ ਕਰੇ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚ ਨਹੀਂ ਅੰਤ ਪਾਰਾ ਵਾਰ ਅਨਕ ਪ੍ਰਾਸ਼ਤ ਮਿਟੇ ਖਿਲਮ ਹੈ ਹਿਰਦੇ ਜਾ ਭਗਵਾਨ ਪਾਵਨਾ ਤੇ ਮਹਾਪਾਵਨ ਕੋੜਦਾਨ ਇਸਨਾਨ ਬਰ ਬੁੱਧ ਸੁਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਬਿਸਰ ਨਾਹੀ ਨਿਮਕ ਮਨ ਤੇ ਨਾਨਕ ਕੀ

ਵਿਕਾਰ ਸੁਕ੍ਰਿਤ ਸੰਗ ਲਗਨ ਸਭ ਸੁਖ ਛਤਰ ਮਿੱਤਰ ਸਤਰ ਨਾ ਕਛੂ ਜਨ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ ਪਵਿੱਤਰ ਅਪਵਿੱਤਰ ਹੈ ਕਰਨ ਲਾਗੇ ਮਨ ਨਾ ਪਇਓ ਵਿਖਾਤ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂ ਸਾਕਸ਼ ਤਹਾਂ ਲਾਗਿਓ ਤਿਲ ਨਾ ਸੰਕਾ ਮਾਨ ਤੋ ਪਹਾਏ ਅਪਹਾਏ ਜੋ ਨਿਵਟੇ ਆਵੇ ਸੀਤ ਤੱਕ ਆ ਜਾਏ ਆਪ ਪਰ ਕਾ ਕਛ ਨਾ ਜਾਣੇ ਸਦਾ ਸਹਿਜ ਸੁਪਾਏ ਚਰਨ ਸਰਨ ਸਨਾਤਿਓ ਮਾਨ।

ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ, ਗੁਰ ਚਰਣੀ ਮਨ ਲਾਗਣਾ, ਇਹ ਬਿਧ ਤਿਸੇ ਪ੍ਰਾਪਤੇ, ਜਾ ਕੇ ਮਸਤਕ ਭਾਗਣਾ, ਕਹੋ ਨਾਨਕ ਤਿਸ ਸਭ ਕੁਛ ਨੀਕਾ, ਜੋ ਪ੍ਰਭ ਕੀ ਸਰਨਾਗਣਾ, ਮਾਰੂ ਮਹੱਲਾ ਪੰਜਵਾਂ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ੍ਰਵਣ ਸੁਨਾਵਣਾ, ਰਹਾਓ ਤੁਧ ਆਪਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਨਾ, ਸੰਤ ਕਿਰਪਾ ਤੇ ਹਿਰਦੇ ਵਸ, ਦੂਜਾ ਪਾਓ ਮਿਟਾਵਨਾ, ਭਗਤ ਦਇਆ ਤੇ ਬੁੱਧ ਪਰਗਸ, ਦੁਰਮਤ ਦੂਖ ਤਜਾਵਨਾ, ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨਾ ਪਾਵਨਾ, ਨੌ ਨਿਧ ਰਿਧ ਸਿਧ ਪਾਈ, ਜੋ ਤੁਮਰੇ ਮਨ ਭਾਵਨਾ, ਸੰਤ ਬੇਰਾ ਮੈਂ ਥਾਉ ਨਾ ਕੋਈ, ਅਵਰ ਨਾ ਸੂਝੇ ਜਾਵਨਾ, ਹੋਏ ਨਿਰਗੁਣ ਕੋ ਕੋਏ ਨਾ ਰਾਖੇ, ਸੰਤਾਂ ਸੰਗ ਸਮਾਵਨਾ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮੱਧੇ ਹਰ ਹਰ ਰਾਵਨਾ, ਮਾਰੂ ਮਹੱਲਾ ਪੰਜਵਾਂ, ਜੀਵਨਾ ਸਫਲ ਜੀਵਨ, ਸੁਣ ਹਰ ਹਰ ਜਪ ਸਾ ਜੀਵਨਾ, ਅਰਹਾਉ ਪੀਵਨਾ ਜਿਤ ਮਨ ਆਗਾਵੇ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਣਾ ਜਿਤ ਭੂਖ ਨਾ ਲਾਗੇ, ਸੰਤੋਖ ਸਦਾ ਤ੍ਰਿਪਤੀਵਨਾ, ਪਹਿਨਣਾ ਰੱਖ ਪਦ ਪਰਮੇਸ਼ਰ, ਫਿਰ ਨਾਂਗੇ ਨਹੀਂ ਥੀਵਨਾ, ਪੋਗਣਾ ਮਨ ਮੱਧੇ ਹਾਰਸ, ਸੰਤ ਸੰਗਤ ਮੈਂ ਲੀਵਨਾ, ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨਾ, ਮਾਤਿਆ ਹਰ ਰਸ ਮੈਂ ਰਾਤੇ, ਬਹੁੜ ਨਾ ਕਭੂ ਔਖੀਵਨਾ, ਮਿਲਿਓ ਤਿਸ ਸਰਬ ਨਿਧਾਨਾ, ਪ੍ਰਭ ਕਿਰਪਾਰ ਜਿਸ ਦੀਵਨਾ, ਸੁਖ ਨਾਨਕ ਸੰਤਨ ਕੀ ਸੇਵਾ, ਚਰਨ ਸੰਤ ਤੁਏ ਪੀਵਨਾ, ਮਾਰੂ ਮਹੱਲਾ ਪੰਜਵਾਂ, ਘਰ ਅੱਠਵਾਂ ਅੰਜੁਲੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮਹੰਤਾ, ਦੋ ਬਵਸਥਾ ਤੇ ਜੋ ਮੁਕਤਾ, ਤੂਈ ਸੁਹੇਲਾ ਪਾਲੀਏ, ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਧਾ, ਬਹੁਤ ਵੇਦ ਪਾਠ ਸਭ ਸੋਧਾ, ਦੇਹੀ ਮੈਂ ਜੋ ਰਹੇ ਅਲਿਪਤਾ, ਇਸ ਜਨ ਕੀ ਪੂਰਨ ਖਾਲੀਏ, ਜਾਗਤ ਸੂਤਾ ਪਰਮ ਵਿਗੂਤਾ, ਬਿਨ ਗੁਰਮੁਕਤ ਨਾ ਹੋਈਏ ਮੀਤਾ, ਸਾਧ ਸੰਗ ਟੁੱਟੇ ਹੋ ਬੰਧਨ, ਏਕੋ ਏਕ ਨਿਹਾਲੀਏ, ਕਰਮ ਕਰੇ ਤਾਂ ਬੰਧਾ, ਨਹਿ ਕਰੇ ਤਾਂ ਨਿੰਦਾ, ਮੋਹ ਮਗਨ ਮਨ ਵਿਆਪਿਆ ਚਿੰਦਾ, ਗੁਰ ਪ੍ਰਸਾਦ ਸੁਖ ਦੁਖ ਸੁਮ ਜਾਣ ਹੈ, ਕੜਕੜ ਰਾਮ ਹੈ ਆਲੀਏ, ਸੰਸਾਰੇ ਮੈਂ ਸਹਿਸਾ ਵਿਆਪੇ, ਆਕਾਥ ਕਥਾ ਅਗੋਚਰ ਨਹੀਂ ਜਾਪੇ, ਜਿਸੇ ਬੁਝਾਏ ਸੋਈ ਬੂਝੇ, ਉਹ ਬਾਲਕ ਵਾਂਗੀ ਪਾਲੀਏ, ਛੋੜ ਬਹਿ ਤੋ ਛੂਟੇ ਨਾਹੀ, ਜਾਓ ਸਿੰਚੇ ਤੋ ਪਾਓ ਮਨ ਮਾਹੀ, ਇਹ ਸੀ ਮੈਂ ਜਿਸ ਕੀ ਪਤ ਰੱਖੇ, ਤੇ ਸਾਧੂ ਚੌਰ ਟਾਲੀਏ, ਜੋ ਸੂਰਾ ਤਿਸ ਹੀ ਹੋਏ ਮਰਣਾ, ਜੋ ਪਾਗੇ ਤਿਸ ਜੋ ਨੀ ਫਿਰਣਾ, ਜੋ ਵਰਤਾਏ ਸੋਈ ਫਲ ਮਾਨੇ, ਬੁਝ ਹੁਕਮੇ ਦੁਰਮਤ ਜਾਲੀਏ, ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ, ਕਰ ਕਰ ਵੇਖੇ ਆਪਣੇ ਜਚਨਾ, ਨਾਨਕ ਕੇ ਪੂਰਨ ਸੁਖਦਾਤੇ, ਤੂੰ ਦੇ ਤਾ ਨਾਮ ਸੰਭਾਲੀਏ, ਮਾਰੂ ਮਹੱਲਾ ਪੰਜਵਾਂ, ਬਿਰਖ ਹੇਠ ਸਭ ਜੰਤ ਇਕੱਠੇ, ਇਕ ਤੱਤੇ ਇਕ ਬੋਲਣ ਮਿੱਠੇ, ਹਸਤ ਅਧੋਧ ਪਇਆ ਉੜ ਚੱਲੇ, ਜਿਉਂ ਜਿਉਂ ਔਧ ਵਿਖਾਣੀਆਂ, ਪਾਪ ਕਰਿੱਦੜ ਸਰਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੇ, ਲੇਖਾ ਮੰਗੇ ਬਾਣੀਆਂ, ਸੰਗ ਨ ਕੋਈ ਪਈਆ ਬੇਬਾ, ਮਾਲ ਜੋਬਨ ਤਨ ਛੋੜ ਵੰਜੇਸਾ, ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜੋ ਖਾਣੀਆਂ, ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੇ ਸੁਣੇ ਤੇਰੇ ਨਾਲ ਖੁਦਾਈ, ਦੁਨੀਆਂ ਲੱਭ ਪਿਆ ਖਾਦ ਅੰਦਰ, ਅਗਲੀ ਗੱਲ ਨਾ ਜਾਣੀਆਂ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ, ਜਿਨ ਕੀਤਾ ਤਸੇ ਨਾ ਜਾਣੀ ਅੰਧਾ, ਤਾਂ ਦੁਖ ਸਹੇ ਪੁਰਾਣੀਆਂ, ਖਾਲਕ ਥਾਵ ਖੁੱਲਾ ਮੁੱਠਾ, ਦੁਨੀਆਂ ਖੇਲ ਬੁਰਾ ਰੁੱਠ ਤੁੱਠਾ, ਸਿਦਕ ਸਬੂਰੀ ਸੰਤਨ ਮਿਲਿਓ, ਵਤੇ ਆਪਣ ਪਾਣੀਆਂ, ਮੌਲਾ ਖੇਲ ਕਰੇ ਸਭ ਆਪੇ, ਇਕ ਕੱਢੇ ਇਕ ਲਹਿਰ ਵੇ ਆਪੇ, ਜਿਉਂ ਨਚਾਏ ਤਿਉਂ ਤਿਉਂ ਨੱਚਣ,
ਸਿਰ ਸਿਰ ਕਿਰਤ ਵਿਹਾਣੀਆਂ, ਮੇਰ ਕਰੇ ਤਾਂ ਖਸਮ ਧਿਆਈ, ਸੰਤਾਂ ਸੰਗਤ ਨਰਕ ਨਾ ਪਾਈ, ਅੰਮ੍ਰਿਤ ਨਾਮ ਦਾਨ ਨਾਨਕ ਕਹੋ, ਗੁਣ ਗੀਤਾ ਨਿਤ ਵਖਾਣੀਆਂ, ਮਾਰੂ ਸੋਲਹੇ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਚਾ ਸਚ ਸੋਈ ਅਵਰ ਨਾ ਕੋਈ, ਜਿਨ ਸਿਰ ਜੀ ਤਿਨ ਹੀ ਫੁਨ ਗੋਈ, ਜਿਉਂ ਪਾਵੇ ਤਿਉਂ ਰੱਖ ਹੋ ਰਹਿਣਾ, ਤੁਮ ਸੁ ਕਿਆ ਮੁਕਰਾਈ ਹੈ, ਆਪ ਉਪਾਏ ਆਪ ਖਪਾਏ।

ਆਪੇ ਪੌਣ ਪਾਣੀ ਬੈਸੰਤਰ, ਆਪੇ ਮੇਲ ਮਿਲਾਈ ਹੈ, ਆਪੇ ਸਾਸੂਰਾ ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰਸੂਰਾ, ਕਾਲ ਜਾਲ ਜਮ ਜੋਏ ਨਾ ਸਕੈ, ਸਾਚੇ ਸੁਨ ਮਿਲਾਈ ਹੈ, ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ, ਆਪੇ ਪਿੜ ਬਾਂਧੀ ਜਗ ਖੇਲੇ, ਆਪੇ ਕੀਮਤ ਪਾਈ ਹੈ, ਆਪੇ ਭਾਵਰ ਫੁੱਲ ਫਲ ਤਰਵਰ, ਆਪੇ ਜਲ ਤਲ ਸਾਗਰ ਸਰਵਰ, ਆਪੇ

ਘੜਕਰ ਸਬਦ ਰਜਾਈ ਹੈ, ਆਪੇ ਰਤਨ ਅਨੂਪ ਅਮੋਲੋ, ਆਪੇ ਪਰਖੇ ਪੂਰਾ ਤੋਲੋ, ਆਪੇ ਕਿਸ ਹੀ ਕਸ ਬਖਸੇ, ਆਪੇ ਦੇ ਲੈ ਭਾਈ ਹੈ, ਆਪੇ ਤਨਖੇ ਆਪੇ ਸਰਬਾਣਾ, ਆਪੇ ਸੁਰ ਸਰੂਪ ਸਿਆਣਾ, ਕਹਿਤਾ ਵਗਤਾ ਸੁਨਤਾ ਸੋਈ,

ਵਾਲਾ ਸਰਬ ਜੀਆਂ ਜਗਜੋਤ ਤੁਮਾਰੀ ਜੈਸੀ ਪ੍ਰਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਪੋ ਤਾੜੀ ਲਾਈ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦੀਸੇ ਸਭ ਆਵਣ ਜਾਣੀ ਸੇਈ ਸਾਹ ਸੱਚੇ ਵਾਪਾਰੀ ਸਤਿਗੁਰ ਬੂਝ ਬੁਝਾਈ ਹੈ ਸ਼ਬਦ ਬੁਝਾਏ ਸਤਿਗੁਰ ਪੂਰਾ

ਸਾਬਦ ਸਹਿਜ ਰਸ ਅੰਤਰ ਮਾਨੇ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਈ ਮਨ ਭਾਈ ਹੈ ਆਪ ਨਿਰਾਲਮ ਗੁਰਗਮ ਗਿਆਨਾ ਜੋ ਦਿਸੇ ਤੁਝ ਮਾਏ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੇ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਤੌਲ ਆਕਾਸੰ ਆਪੇ ਸਾਚੇ ਗੁਣ ਪਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ

ਘਰ ਨਹੀਂ ਪਾਲੇ, ਤਾਇਆ ਨਗਰ ਟਹਿ ਟਹਿ ਟੇਰੀ, ਬਿਨ ਸਬਦੇ ਪਦਜਾਈ ਹੇ, ਗੁਰਤੇ ਬੂਝੇ ਤੇ ਪਵਣ ਸੂਝੇ, ਮਨਸਾ ਮਾਰ ਮਨੇ ਸੋ ਲੂਜੇ, ਜੋ ਤੋ ਸੇਵ ਹੈ ਸੇ ਤੁਝਗੀ ਜੇਹ, ਨਿਰਪੋ ਬਾਲ ਸਖਾਈ ਹੇ, ਆਪੇ ਸੁਰਗ ਮਛ ਪਏ ਅੱਲਾ।

ਬਾਣੀ ਪੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਤਰ ਹੋਰ ਨ ਕਾਈ ਹੈ ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹੇ ਬੇਨੰਤੀ ਦਰ ਦੇਖੋ ਲਿਵਲਾਈ ਹੈ ਮਾਰੂ ਮਹੱਲਾ ਪਹਿਲਾ

ਅੰਤਰ ਅਗਨ ਜਲੇ ਪੜਕਾਰੇ, ਮਨਮੁਖ ਤੱਕੇ ਕੁੰਡਾ ਚਾਰੇ, ਬਿਨ ਸਤਿਗੁਰ ਸੇਵੇ ਕਿਉਂ ਸੋ ਪਾਈਏ, ਸੱਚੇ ਹੱਥ ਵਡਾਈ ਹੈ, ਕਾਮ ਕ੍ਰੋਧ ਅਹੰਕਾਰ ਨਿਵਾਰੇ, ਤਸਕਰ ਪੰਚ ਸ਼ਬਦ ਸੰਘਾਰੇ, ਗਿਆਨ ਖੜਗ ਲਏ ਮਨਸੋ ਲੂਝੇ, ਮਨਸਾ ਮਨੇ ਸਮਾਈ ਹੈ, ਮਾਂ ਕੀ ਰਗਤ ਪਿਤਾ ਬਿੰਦ ਤਾਰਾ, ਮੂਰਤ ਸੂਰਤ ਕਰ ਅਪਾਰਾ, ਜੋਤ ਦਾਤ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ, ਤੁਝ ਹੀ ਕੀਆ ਜੰਮਣ ਮਰਣਾ, ਗੁਰ ਤੇ ਸਮਝ ਪੜੀ ਕਿਆ ਡਰਨਾ, ਤੂੰ ਦਇਆਲ ਦਇਆ ਕਰ ਦਿਖ ਹੈ, ਦੁਖ ਦਰਦ ਸਰੀਰ ਹੋ ਜਾਈ ਹੈ, ਨਿਰਕਰ ਬੈਸ ਰਹੇ ਪੋਖਾਇਆ, ਤਾਪਤ ਰਾਖੇ ਠਾਕ ਰਖਾਇਆ, ਕਾਮਲ ਵਿਗਾਸ ਹਰੇ ਸਰ ਸੁਭਰ, ਆਤਮ ਰਾਮ ਸਖਾਈ ਹੈ, ਮਰਨ ਲਖਾਏ ਮੰਡਲ ਮੈਂ ਆਏ, ਕਿਉਂ ਰਹੀਏ ਚਲਣਾ ਪਰਸਾਏ, ਸੱਚਾ ਅਮਰ ਸੱਚੇ ਅਮਰਾਪੁਰ, ਸੋ ਸਚ ਮਿਲੇ ਵਡਾਈ ਹੈ, ਆਪ ਉਪਾਇਆ ਜਗਤ ਸੁਭਾਇਆ, ਜਿਨ ਸਿਰਿਆ ਤਿਨ ਧੰਦੇ ਲਾਇਆ, ਸੱਚੇ ਉਪਰ ਅਵਰ ਨਾ ਦੀਸੈ, ਸੱਚੇ ਕੀਮਤ ਪਾਈ ਹੈ, ਇੱਥੇ ਗੋਲੜਾ ਦਿਨ ਚਾਰੇ, ਖੇਲ ਤਮਾਸਾ ਧੁੰਦੂ ਕਾਰੇ, ਬਾਰੀ ਖੇਲ ਗਏ ਬਾਜੀ ਗਰ, ਜਿਉਂ

ਗੁਰਮੁਖ ਸਾਚ ਮਿਲੇ ਸੁਖ ਪਾਵਾ, ਸਾਚੇ ਸਾਚੇ ਤਖਤ ਵਡਾਈ, ਹੋਮੇ ਗਣਤ ਗਵਾਈ ਹੈ, ਗਣਤ ਗਣੀਏ ਸਹਿਸਾ ਜੀ ਹੈ, ਕਿਉਂ ਸੁਖ ਪਾਵੇ ਦੂਏ ਤੀ ਹੈ, ਨਿਰਮਲ ਏਕ ਨਿਰੰਜਨ ਦਾਤਾ, ਗੁਰਪੂਰੇ ਤੇ ਪਦ ਪਾਈ ਹੈ, ਜੋ ਜੁਗ ਵਿਰਲੀ ਗੁਰਮੁਖ ਜਾਤਾ, ਸਾਚਾ ਰਵ ਰਹਿਆ ਮਨ ਰਾਤਾ, ਇਸ ਕੀ ਓੜ ਗਹੀ ਸੁਖ ਪਾਇਆ, ਮਨ ਤਨ ਮਾਇਲ ਨਕਾਈ ਹੈ, ਜੀ ਬਰਸਾਇਣ ਸਾਚੇ ਰਾਤੀ, ਹਰ ਪ੍ਰਸੰਗੀ ਭਾਵਨਾ ਪ੍ਰਾਤੀ, ਸ੍ਰਾਵਣ ਸਰੋਤ ਰੱਜੇ ਗੁਰਬਾਣੀ, ਜੋਤੀ ਜੋਤ ਮਿਲਾਈ ਹੈ, ਰਖ ਰਖ ਪੈਰ ਤਰੇ ਪੋ ਧਰਣਾ, ਜਤ ਕਾ ਦੇਖੋ ਤੇਰੀ ਸਰਣਾ, ਦੋ ਸੁਖ ਦੇਹ ਤੂਹੇ ਮਨ ਭਾਵੇ, ਕੁਝ ਕੀ ਸੋ ਬਣ ਆਈ ਹੈ।

ਕੀ ਗਏ ਪ੍ਰਭ ਕੀ ਗਤ ਮਿਰ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਤੋਟ ਨਾ ਦਾਤੀ ਸਗਲੀ ਤਨੇ ਉਪਾਈ ਹੈ ਵੱਡੀ ਵਡਿਆਈ ਵੇ ਪਰਵਾਹੇ ਆਪ ਉਪਾਏ ਦਾਨ ਸੁਮਾਹੇ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਿਜਰ ਜਾਈ ਹੈ ਇਕ ਸੋਗੀ ਇਕ ਰੋਗ ਵਿਆਪੇ ਜੋਗ ਕਰੇ ਸੋ ਆਪੇ ਆਪੇ ਭਗਤ ਭਾਵ ਗੁਰ ਕੀ ਮਦ ਪੂਰੀ ਅਣਗਲ ਸ਼ਬਦ ਲਖਾਈ ਹੈ ਇਕ ਨੰਗੇ ਭੁੱਖੇ ਭਵੇ ਭਵਾਏ ਇਕ ਹੜ ਕਰ ਮਰੇ ਨਾ ਕੀਮਤ ਪਾਏ ਗਤ ਅਵਗਤ ਕੀ ਸਾਰ ਨ ਜਾਣੇ ਬੂਝੇ ਸ਼ਬਦ ਕਮਾਈ ਹੈ ਇਕ ਤੀਰਥ ਨਾਵੇ ਅੰਨ ਨਾ ਖਾਵੇ ਇਕ ਅਗਨ ਜਲਾਵੇ ਦੇਖ ਪਾਵੇ ਆਰਾਮ ਨਾ ਦਿਨ ਮੁਕਤ ਨਾ ਹੋਈ ਕਿਰਤ ਪਾਰ ਲੰਘਾਈ ਹੈ ਗੁਰਮਤ ਛੋਡੇ ਉਜੜ

ਜਾਈ, ਮਨ ਮੁਖ ਰਾਮ ਨਾ ਜਪੇ ਅਵਾਈ, ਪਜ ਪਜ ਬੂਢੇ ਕੂੜ ਕਮਾਵੇ, ਕੂੜ ਕਾਲ ਬੈ ਰਾਈ ਹੇ, ਹੁਕਮੇ ਆਵੇ ਹੁਕਮੇ ਜਾਵੇ, ਬੂਝ ਹੁਕਮ ਸੋ ਸੱਚ ਸਮਾਵੇ, ਨਾਨਕ ਸੱਚ ਮਿਲੇ ਮਨ ਭਾਵੇ, ਗੁਰਮੁਖ ਕਾਰ ਕਮਾਈ ਹੇ, ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਜਿਨੇ ਆਪੇ ਆਪ ਉਪਾਏ ਪਛਾਤਾ, ਆਪੇ ਸਤਿਗੁਰ ਆਪੇ ਸੇਵਕ, ਆਪੇ ਸ੍ਰਿਸ਼ਟ ਉਪਾਈ ਹੈ, ਆਪੇ ਨੇੜੇ ਨਾਹੀ ਦੂਰੇ, ਬੂਝੇ ਗੁਰਮੁਖ ਸੇਜਨ ਪੂਰੇ, ਤਿਨਕੀ ਸੰਗਤ ਅਹਿਨ ਸਲਾਹਾ, ਗੁਰ ਸੰਗਤ ਇਹ ਵਡਾਈ ਹੈ, ਜੋ ਜੋ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੇ ਰਸਨ ਰਸੇਰੇ, ਉਸਤ ਕਰੇ ਪਰ ਦੁਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ, ਓਏ ਜਾਗ ਤਰਹਿ ਨਾ ਸੂਤੇ ਦਿਸ ਹੈ, ਸੰਗਤ ਕੁਲ ਤਾਰੇ ਸਾਜ ਪਰੀਸ ਹੈ, ਕਲਮਲ ਮਾਇਲ ਨਹੀਂ ਤੇ ਨਿਰਮਲ, ਓਏ ਰਹਿ ਭਗਤ ਲਿਵਲਾਈ ਹੈ, ਬੂਝੋ ਹਰ ਜਨ ਸਤਿਗੁਰ ਬਾਣੀ, ਇਹੋ ਜੋਬਨ ਸਾਸ ਗਏ ਦੇ ਪੁਰਾਣੀ, ਆਜ ਕਾਲ ਮਰ ਜਾਈਗੇ ਪ੍ਰਾਣੀ, ਹਰ ਜਪ ਜਪ ਹਿਰਦੇ ਧਿਆਈ ਹੈ, ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਛਾੜਾ, ਸਾਹਿਦ ਕੂੜ ਪਚੇ ਮਨ ਹੋਮੈ, ਦੋ ਮਾਰਗ ਪਚੇ ਪਚਾਈ ਹੈ, ਛੋਡਿਓ ਨਿੰਦਾ ਤਤ ਪਰਾਈ, ਪੜ ਪੜ ਦੱਜੇ ਸਾਤਨ ਆਈ, ਮਿਲ ਸਹਿ ਸੰਗਤ ਨਾਮ ਸਲਾਹੋ, ਆਤਮ ਰਾਮ ਸਿਖਾਈ ਹੈ, ਛੋਡੋ ਕਾਮ ਕ੍ਰੋਧ ਬੁਰਿਆਈ, ਹੋਮੇ ਧੰਦ ਛੋਡੋ ਲੰਪਟਾਈ, ਸਤਿਗੁਰ ਸਰਨ ਪਰੋ ਤਾਂ ਉਭਰਹੋ, ਕਿਉ ਤਰੀਏ ਪਵਜਲ ਭਾਈ ਹੈ, ਆਗੇ ਬੇਮਲ ਨਦੀ ਅਗਨ ਵਿਖ ਝੇਲਾ, ਤਿੱਥੇ ਅਵਰ ਨਾ ਕੋਈ ਜੀਓ ਅਕੇਲਾ, ਪਾੜ ਪੜ ਅਗਨ ਸਾਗਰ ਦੇ ਲਹਿਰੀ, ਪੜ ਦਜੇ ਮਨ ਮੁਕਤਾਈ ਹੈ, ਗੁਰ ਪਏ ਮੁਕਤ ਦਾਨ ਦੇ ਭਾਣੇ, ਜਿਨ ਪਾਇਆ ਸੋਈ ਵਿਦ ਜਾਣੇ, ਜਿਨ ਪਾਇਆ ਤਿਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ, ਗੁਰ ਬਿਨ ਉਰਜ ਮਰੇ ਬੇਕਾਰਾ, ਜਮ ਸਿਰ ਮਾਰੇ ਕਰੇ ਖੁਆਰਾ, ਵਾਧੇ ਮੁਕਤ ਨਾਹੀ ਨਰ ਨਿੰਦਕ, ਡੂਬੇ ਨਿੰਦ ਪਰਾਈ ਹੈ, ਬੋਲੋ ਸਾਜ ਪਛਾਣੋ ਅੰਦਰ, ਦੂਰ ਨਹੀਂ ਦੇਖੋ ਕਰਨੰਦਰ, ਬਿਘਨ ਨਹੀਂ ਗੁਰਮੁਖ ਤਰ ਤਾਰੀ, ਇਉ ਫੌਜਲ ਪਾਰ ਲੰਘਾਈ ਹੈ, ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਵਨਾਸੀ, ਨਾ ਜੀਉ ਮਰੇ ਨਾ ਮਾਰਿਆ ਜਾਈ, ਕਰ ਦੇਖੇ ਸਬਦ ਰਜਾਈ ਹੈ, ਉਹ ਨਿਰਮਲ ਹੈ ਨਾਹੀ ਅੰਧਿਆਰਾ, ਉਹ ਆਪੇ ਤਖਤ ਬਹਿ ਸਚਿਆਰਾ, ਸਾਗਦ ਕੂੜੇ ਬੰਦ ਪਵਾਈ ਹੈ, ਮਰ ਜਨਮ ਆਈ ਜਾਈ ਹੈ, ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੇ ਤਖਤ ਸੋ ਸ਼ਬਦ ਵਿਚਾਰੇ, ਤਤ ਲਹਿ ਅੰਤਰਗਤ ਜਾਣੇ, ਤਤ ਸੰਗਤ ਸਾਚ ਵਡਾਈ ਹੈ, ਆਪ ਤਰੇ ਜਨ ਪਿਤਰਾ ਤਾਰੇ, ਸੰਗਤ ਮੁਦ ਸੋ ਪਾਰ ਉਤਾਰੇ, ਨਾਨਕ ਤਿਸਕਾ ਲਾਲਾ ਗੋਲਾ, ਜਿਨ ਗੁਰਮੁਖ ਕਰ ਲਿਵਲਾਈ ਹੈ, ਮਾਰੂ ਮਹੱਲਾ ਪਹਿਲਾ, ਏਤੇ ਜੁਗ ਵਰਤੇ ਗੋਬਾਰ, ਤਾੜੀ ਲਾਈ ਅਪਰ ਅਪਾਰੇ, ਧੁੰਦੂ ਕਾਲ ਨਿਰਾਲਮ ਬੈਠਾ, ਨਾ ਤਦ ਤੰਦ ਪਸਾਰਾ ਹੈ, ਜੋ ਛੱਤੀ ਤਨੇ ਵਰਤਾਏ, ਜੁਤ ਪਾਣਾ ਤਵੇ ਚਲਾਏ, ਤਿਸੇ ਸਰੀਕ ਨ ਦਿਸੇ ਕੋਈ, ਆਪੇ ਅਪਰ ਅਪਾਰਾ ਹੈ, ਗੁਪਤੇ ਬੂਝੋ ਜੁਗ ਚੁਤ ਆਰੇ, ਘੜਕੜ ਵਰਤੇ ਉਧਰ ਮਝਾਰੇ, ਜੁਗ ਜੁਗ ਏਕਾ ਏਕੀ ਵਰਤ ਹੈ, ਕੋਈ ਬੂਝੇ ਗੁਰ ਵਿਚਾਰਾ ਹੈ, ਬਿੰਦ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ, ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੇ ਅੰਤਰ ਜਾਮੀ, ਸਾਸ ਸਾਸ ਸਤਨਾਮ ਸੰਭਾਲੇ, ਅੰਤਰ ਉਦਰ ਮਝਾਰਾ ਹੈ, ਚਾਰ ਪਦਾਰਥ ਲੈ ਜਗ ਆਇਆ, ਸਿਵ ਸਕਤੀ ਕਰ ਵਾਸਾ ਪਾਇਆ, ਏਕ ਵਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਸਾਰਾ ਹੈ, ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੇ ਬਾਲ ਰੰਗੀਲਾ, ਜਿਸਕਾ ਸਾ ਸੋ ਤਿਨ ਹੀ ਲੀਆ, ਭੁੱਲਾ ਰੋਵਣ ਹਾਰਾ ਹੈ, ਪਰ ਜੋਬਨ ਮਰ ਜਾਏ ਕੇ ਕੀਜੈ, ਮੇਰਾ ਮੇਰਾ ਕਰ ਰੋਵੀ ਜੈ, ਮਾਇਆ ਕਾਰਨ ਰੋਏ ਵਗੂਚੈ, ਤ੍ਰਿਗ ਜੀਵਨ ਸੰਸਾਰਾ ਹੈ, ਕਾਲੀ ਹੂਫੁਨ ਤੌਲੇ ਆਏ, ਵਿੜਨਾਵੇ ਗੱਤ ਗਿਆ ਗਵਾਏ।
دورمت اندلا برس بے نس موٹھے روئے پوکار آگے آ وچار نہ روے کوئی سدگر ملے تا سوجی ہوئی بین گر بجرک پاڑ نہ کھل ہے سبد ملے نستارا ہے برد پیا تن چیجے دیکھی رام نہ جپی انت سنے گی نام سار چلے موہے کال ہے درگے چوڑ کھوارا ہے نام سار چلے کوڑیار ہو آوت جات پڑے سر چارو سورڑے کرواس نہ پائے پیڑے سر مارا ہے کھاجے پیجے رلی کریجے بین اپکتی باد مریجے سار افسر کی سار نہ جانے جم مارے کیا چارا ہے پرورتی نرورت پچھانے گر کے سنگ سبد کر جانے کس ہی مندا آکھ نہ چلے سچ خرا ستیارا ہے ساچ بنا در سجے نہ کوئی ساچ سبد پیجے پد ہوئی آپے بخسل پاوے ہومے گرب نوارا ہے گر کرپا تے ہوں پچھانے جگے جگنتر کی بد جانے نانک نام جپو تر تاری سج تارے تارن ہارا ہے مارو محلہ پہلا ہر سامیت نہیں میں کوئی جن تن من دیا سرت سموئی سرب جیاں پردپال سمالے تو انتر دانا بینا ہے گور سرور ہم ہنس پیارے ساگر میں رتن لال بہت سارے موتی مانک ہیرا ہر جس گاوت من تن پینا ہے ہر آگم اگا ہو اگاد نرالا ہر انت ن پائی گے گر گو پالا سد گر ما تارے تارن ہارا میل لئے رنگ لینا ہے سد گر باجو مگت کنے ہی او آجو گادی رام سنے ہی درگے مگت کرے کر کرپا بگسے اب گن کینا ہے سد گر داتا مگت کرائے سب روگ گوائے امرت رس پائے جام جا گات نہیں کر لاگے جس اگن بجی ٹھر سینا ہے کایا ہنس پریت بو تاری او جوگی پرخ او سندر ناری اینس پھوگے چوج بینو دی اور چلتے متا نہ کینا ہے سرٹ پائے رہے پرو چاج ہے پاؤن پانی بے سنتر گاج ہے منواں ڈولے دوت سنگت میل تو پائے جوگش کینا ہے نام سار دکھ دکھ سہی ہے حکم پیا چلنا کیوں رہی ہے نرک کوپ میں گوتے کھاوے جوں جلتے باہر مینا ہے چوراسی نرک سخت پوگائی ہے جیسا کیتے تیسو پائیے سدگر باجو مگت نہ ہوئی کرت بند آگرس دینا ہے کھنڈے تار گلی اد پیڑی لکھا لیجے تیجوں پیڑی ماد پتا کلتر ست بیلی نہ ہی بین ہار سمگتنا کینا ہے میت سکے کے تے جگ ماہی بین گر پرمیسر کوئی نہ گر کی سیوا مگت پرائن آندن کیرتن کینا ہے کوڑ چھوڑ سچے کو تاو جو اچھو سوئی فل پاو ساج وکھر کے واپاری ورلے لے لاہا سودا کینا ہے ہر ہر نام وکھر لے چلو درسن پاو سہج محلو گرمکھ کھوچ لہ جن پورے کیوں سمندر سی چینا ہے پر بےت گرمت کو پاو ہے گر کے سبد من کو سمجھاو سد گر کی بانی ست ست کر من ہو کیوں آتم رام لینا ہے نارد سارد سیوک تیرے تیر پمن سیوک وڈو وڈیرے سب تیری قدرت تو سر سر داتا سب تیرو کارن کینا ہے ایک در سیوے درد ونجائے کوئی درگے پیدے سدگرو شڑائے ہومے بندن سدگر توڑے چیت چنچل چلن نہ دینا ہے سدگرو ملو چینو بدسائی

ਕੂੜ ਕਮਾਵੇ, ਦੁਰਮਤ ਦਰ ਗਏ ਹਾਰਾ ਗੇ, ਸਤਿਗੁਰ ਮਿਲੇ ਤਾਂ ਮਨੁਆ ਟੇਕੇ, ਰਾਮ ਨਾਮ ਦੇ ਸਰਣ ਪਰੇਕੇ, ਹਰ ਤਨ ਨਾਮ ਅਮੋਲਕ ਦੇਵੇ, ਹਰ ਜਸ ਦਰਗੇ ਪਿਆਰਾ ਗੇ, ਰਾਮ ਨਾਮ ਸਾਧੂ ਸਰਣਾਈ, ਸਤਿਗੁਰ ਬਚਨੀ ਗਤਮਿਤ ਪਾਈ, ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮੇਲਣ ਹਾਰਾ ਗੇ, ਮਾਰੂ ਮਹੱਲਾ ਪਹਿਲਾ, ਘਰ ਰਹੁ ਰੇ ਮਨ ਮੁਗਧ ਏਆਨੇ, ਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜ ਰਚੋ ਅਪਰੰਪਰ, ਇਉਂ ਪਾਵੋ ਮੁਕਤ ਦੁਆਰਾ ਗੇ, ਜਿਸ ਬਿਸਰੇ ਜਮ ਜੋ ਹੁਣ ਲੱਗ ਗਏ, ਸਭ ਸੁਖ ਜਾਏ ਦੁਖਾ ਪੁਨ ਅੱਗੇ, ਰਾਮ ਨਾਮ ਜਾ ਗੁਰਮੁਖ ਜੀੜੇ, ਇਉ ਪਰਮ ਤੱਤ ਵਿਚਾਰਾ ਗੇ, ਹਰ ਹਰ ਨਾਮ ਜਪੋ ਰਸ ਮੀਠਾ, ਗੁਰਮੁਖ ਹਰਸ ਅੰਤਰ ਡੀਠਾ, ਤੈਨ ਸਰਾਮ ਰਹੋ ਰੰਗ ਰਾਤੇ, ਇਉ ਜਬ ਤਬ ਸੰਜਮ ਸਾਰਾ ਗੇ, ਰਾਮ ਨਾਮ ਗੁਰਬਚਨੀ ਬੋਲੋ, ਸੰਤ ਸਭਾਵੇਂ ਇਉ ਰਸ ਟੋਲੋ, ਗੁਰਮਤ ਖੋਜ ਲਹੋ ਕਰ ਆਪਣਾ, ਬੌੜਨਾ ਗਰਭ ਮਝਾਰਾ ਗੇ, ਸਤ ਤੀਰਥ ਨਾਵੋ ਹਰ ਗੁਣ ਗਾਵੋ, ਸਤ ਵਿਚਾਰੋ ਹਰ ਲਿਵ ਲਾਵੋ, ਅੰਤ ਕਾਲ ਜੋ ਜੋਏ ਨਾ ਸਕ, ਹਰ ਬੋਲੋ ਰਾਮ ਪਿਆਰਾ ਗੇ, ਸਤਿਗੁਰ ਪੁਰਖ ਦਾਤਾ ਵਰਦਾਨਾ, ਜਿਸ ਅੰਤਰ ਸਾਚ ਸੋ ਸ਼ਬਦ ਸੁਵਾਣਾ, ਜਿਸ ਕੋ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਮ ਪਏ ਭਾਰਾ ਗੇ, ਪੰਜ ਤੱਤ ਮਿਲਕਾਇਆ ਕੀਨੀ, ਇਸਮੈ ਰਾਮ ਰਤਨ ਲੈ ਚੀਨੀ, ਆਤਮ ਰਾਮ ਰਾਮ ਹੈ ਆਤਮ, ਹਰ ਪਾਈ ਗੇ ਸ਼ਬਦ ਵਿਚਾਰਾ ਗੇ, ਸਤ ਸੰਤੋਖ ਰਹੋ ਜਨ ਭਾਈ, ਖੇਮਾ ਗਾਹੋ ਸਤਿਗੁਰ ਸਰਣਾਈ, ਆਤਮ ਚੀਨ ਪਰ ਆਤਮ ਚੀਨੋ, ਗੁਰਸੰਗਤ ਇਉ ਨਿਸਤਾਰਾ ਗੇ, ਸਾਹਿਦ ਕੂੜ ਕਪਟ ਮੈਂ ਟੇਕਾ, ਤੈਰਸ ਨਿੰਦਾ ਕਰੇ ਅਨੇਕਾ, ਬਿਨ ਸਿਮਰਨ ਆਵੇ ਫੁਨ ਜਾਵੇ, ਗਰਭ ਜੋ ਨੀ ਨਰਕ ਮਝਾਰਾ ਹੈ, ਸਾਗਤ ਜਮ ਕੀ ਕਾਣ ਨਾ ਚੁੱਕੇ, ਜਮ ਕਾ ਡੰਡ ਨਾ ਕਬਹੂ ਮੁਕੇ, ਬਾਕੀ ਧਰਮ ਰਾਏ ਕੀ ਲੀਜੇ, ਸਿਰ ਅਫਰਿਓ ਪਾਰ ਅਫਾਰਾ ਹੈ, ਬਿਨ ਗੁਰ ਸਾਗਤ ਕਹੋ ਕੋ ਤਰਿਆ, ਹੋਮੇ ਕਰਤਾ ਪਵਜਲ ਪਰਿਆ, ਬਿਨ ਗੁਰ ਪਾਰ ਨਾ ਪਾਵੇ ਕੋਈ, ਹਰ ਜਪਗੇ ਪਾਰ ਉਤਾਰਾ ਹੈ।

ਕਾਹੇ ਹਰ ਕੀ ਭਗਤ ਕਰੋ ਜਨ ਭਾਈ ਅਕਾਥ ਕਥੋ ਮਨ ਮਨੇ ਸਮਾਈ ਉੜ ਚਲਤਾ ਠਾਕ ਰੱਖੋ ਕਰ ਆਪਣੇ ਦੋ ਕਾਟੇ ਕਾਟਣ ਹਾਂ ਰਾਹੇ ਹਰ ਗੁਰ ਪੂਰੇ ਕੀ ਓੜ ਪਰਾਤੀ ਗੁਰਮੁਖ ਹਰ ਲਿਓ ਗੁਰਮੁਖ ਜਾਤੀ ਨਾਨਕ ਰਾਮ ਨਾਮ ਮਤ ਉਤਮ ਹਰ ਵਗਸੇ ਪਾਰ ਉਤਾਰਾ ਹੇ ਮਾਰੂ ਮਹੱਲਾ ਪਹਿਲਾ ਸਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਿਆਲ ਮੋਰਾਰੀ ਤੇਰੇ ਚੋਜ ਨਾ ਜਾਣੇ ਕੋਈ ਤੂੰ ਪੂਰਾ ਪੁਰਖ ਬਿੜਾਤਾ ਹੇ ਤੂੰ ਆਦ ਜੁਗਾਦ ਕਰੇ ਪ੍ਰਤਪਾਲਾ ਕਾੜਕੜ ਰੂਪ ਅਨੂਪ ਦਿਆਲਾ ਜਿਉਂ ਤੁਧ ਪਾਵੇ ਤਿਵੇ ਚਲਾਵੇ ਸਭ ਤੇਰੋ ਕੀਆ ਕਮਾਤਾ ਹੇ ਅੰਤਰ ਜੋਤ ਭਲੀ ਜਗ ਜੀਵਨ।

ਖੇਲ ਰਚਾਇਆ, ਪਾਵਣੇ ਪਾਣੀ ਅਗਨੀ ਜੀ ਉਹ ਪਾਇਆ, ਦੇਹੀ ਨਗਰੀ ਨੌ ਦਰਵਾਜੇ, ਸੋ ਦਸਵਾਂ ਗੁਪਤ ਰਖਾਤਾ ਹੈ, ਚਾਰ ਨਦੀ ਅਗਨੀ ਅਸਰਾਲਾ, ਕੋਈ ਗੁਰਮੁਖ ਬੂਝੇ ਸ਼ਬਦ ਨਿਹਾਲਾ, ਸਾਗਤ ਦੁਰਮਤ ਡੂਬੇ ਦਾਜੇ, ਗੁਰ ਰਾਖੇ ਹਰ ਲਵੇ ਰਾਤਾ ਹੈ, ਆਪ ਤੇਜ ਵਾਏ ਪ੍ਰਿਥਮੀ ਆਕਾਸਾ, ਤਿਰਵੇਂ ਪੰਜ ਤਤ ਕਰ ਵਸ, ਸਤਿਗੁਰ ਸਾਬਦ ਰਹਿ ਅੰਗਰਾਤਾ, ਤਜ ਮਾਇਆ ਹੋਮੇ ਭਰਾਤਾ ਹੈ, ਕਿਉ ਮਨ ਪੀਜੇ ਸ਼ਬਦ ਪਤੀਜੈ, ਬਿਰ ਨਾਵੇ ਕਿਆ ਟੇਕ ਟਕੀਜੈ, ਅੰਤਰ ਚੋਰ ਮੋਹੇ ਕਰ ਮੰਦਰ, ਇਨ ਸਾਗਤ ਦੂਤ ਨਾ ਜਾਤਾ ਹੈ, ਦੁੰਦਰ ਦੂਤ ਭੂਤ ਪੀ ਹਾਲੇ, ਖਿੰਚੋ ਤਾਣ ਕਰੇ ਬੇਤਾਲੇ, ਸ਼ਬਦ ਸੁਰਤ ਬਿਨ ਆਵੇ ਜਾਵੇ, ਪਲ ਖੋਈ ਆਵਤ ਜਾਤਾ ਹੈ, ਕੂੜ ਕਲਤਨ ਪਸਮੇ ਢੇਰੀ, ਬਿਨ ਨਾਵੇ ਕੈਸੀ ਪਦ ਤੇਰੀ, ਬਾਧੇ ਮੁਕਤ ਨਾਹੀ ਜੁਗ ਚਾਰੇ, ਜਮ ਕੰਕਰ ਕਾਲ ਪਰਾਤਾ ਹੈ, ਜਮਦਰ ਬਾਧੇ ਮਿਲੇ ਸਜਾਈ, ਤਿਸ ਅਪਰਾਧੀ ਗਤ ਨਹੀਂ ਕਾਈ, ਕਰਨ ਪਲਾਵ ਕਰੇ ਬਿਰ ਲਾਵੇ, ਜੋ ਕੁੰਡੀ ਮੀਨ ਪਰਾਤਾ ਹੈ, ਸਖਤ ਫਾਸੀ ਪੜੇ ਅਕੇਲਾ, ਜਮਸ ਕੀਆ ਅੰਧ ਦੁਹੇਲਾ, ਆਰਾਮ ਨਾ ਬਿਨ ਮੁਕਤ ਨਾ ਸੂਝੇ, ਆਦ ਕਾਲ ਪਾ ਜਾਤਾ ਹੈ, ਫਗੁਰ ਬਾਜ ਨਾ ਬੇਲੀ ਕੋਈ, ਇੱਥੇ ਉੱਥੇ ਰੱਖ ਪ੍ਰਸੋਈ, ਆਰਾਮ ਨਾਮ ਦੇਵੇ ਕਰ ਕਿਰਪਾ, ਇਉਂ ਸਲਲ ਸਲਲ ਮਿਲਾਤਾ ਹੈ, ਪੂਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ, ਗੁਰ ਸੇਵ ਸਦਾ ਦਿਨ ਰਾਤੀ, ਦੋ ਪੰਜਨ ਸੰਗ ਸਿਖਾਤਾ ਹੈ, ਗੁਰ ਕੀ ਪਗਤ ਕਰੇ ਕਿਆ ਪ੍ਰਾਣੀ, ਬ੍ਰਹਮੇ ਇੰਦਰ ਮਹੇਸ਼ ਨ ਜਾਣੀ, ਸਤਿਗੁਰ ਅਲਖ ਕਹੋ ਕਿਉ ਲਗੀਏ, ਜਿਸ ਬਖਸ਼ੇ ਸੇ ਪਛਾਤਾ ਹੈ, ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸੋ ਪ੍ਰੀਤ ਸੋ ਪਰਸਨ, ਤਾਇਰਸ ਨਿਰਮਲ ਜੋਤ ਸਬਾਈ, ਕੜ ਦੀਪਕ ਗੁਰਮੁਖ ਜਾਤਾ ਹੈ, ਭੋਜਨ ਗਿਆਨ ਮਹਾਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਾਰਸ ਮਾਤਾ ਹੈ, ਫਗੁਰ ਸੇਵ ਹੈ ਸੇ ਪ੍ਰਧਾਨਾ, ਤਿਨ ਖੜਖੜ ਅੰਤਰ ਬ੍ਰਹਮ ਪਛਾਨਾ, ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਨ ਸਤਿਗੁਰੂ ਹਰ ਪ੍ਰਭ ਜਾਤਾ ਹੈ, ਮਾਰੂ ਮਹੱਲਾ ਪਹਿਲਾ, ਸਾਚੇ ਸਾਹਿਬ ਸਿਰਜਣਹਾਰੇ, ਜਿਨ ਤਰ ਚੱਕਰ ਤਰੇ ਵਿਚਾਰੇ, ਆਪੇ ਕਰਤਾ ਕਰ ਕਰ ਵੇਖੇ, ਸਾਚਾਵੇ ਪਰਵਾਹ ਹੈ, ਵੇਕੀ ਵੇਕੀ ਜਨ ਤਿਉ ਪਾਏ, ਦੋਏ ਪੰਦੀ ਦੋਏ ਰਾਹ ਚਲਾਏ, ਗੁਰਪੂਰੇ ਵਿਣ ਮੁਕਤ ਨ ਹੋਈ, ਸੱਚ ਨਾਮ ਜਪ ਲਾਹਾ ਹੈ, ਪੜੇ ਮਨਮੁਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੂਝੇ ਪਰਮ ਭੋਲਾ ਨਾ, ਲੈ ਕੇ ਵੱਡੀ ਦੇਨ ਉਗਾਹੀ, ਦੁਰਮਤ ਕਾਗਲ ਫਾਹਾ ਹੈ, ਸਿਮਰਤ ਸਾਤਰ ਪੜੇ ਪੁਰਾਣਾ, ਵਾਦ ਵਖਾਣੇ ਤਤ ਨ ਜਾਣਾ, ਵਿਣ ਗੁਰਪੂਰੇ ਤਤ ਨ ਪਾਈਏ, ਸੱਚ ਸੂਚੇ ਸੱਚ ਰਾਹਾ ਹੈ, ਸਭ ਸਾਲ ਆਖੇ ਸੁਣ ਸੁਣੇ ਆਖੇ, ਆਪੇ ਦਾਨਾ ਸੱਚ ਪਰਖੇ, ਜਿਨ ਕੋ ਨਦਰ ਕਰੇ ਪ੍ਰਭ ਆਪਣੀ, ਗੁਰਮੁਖ ਸ਼ਬਦ ਸਲਾਹਾ ਹੈ, ਸੁਣ ਸੁਣੇ ਆਖੇ ਕੇਤੀ ਬਾਣੀ, ਹੁਣ ਕਹੀਏ ਕੋ ਅੰਤ ਨ ਜਾਣੀ, ਜਾ ਕੋ ਅਲਖ ਲਖਾਏ ਆਪੇ, ਆਕਥ ਕਥਾ ਬੁਝਤਾ ਹੈ, ਜਨਮੇ ਕਉ ਵਾਜੇ ਵਾਧਾਏ,

ਤੂੰ ਅੰਦਰ ਦੇਖ ਆਪ ਬੈਸ ਬਿਜ ਮੰਦਰ, ਨਾਨਕ ਸਾਚ ਕਹੇ ਬੇਨੰਤੀ, ਹਰ ਦਰਸ਼ਨ ਸੁਖ ਪਾਏਂਦਾ। ਮਾਰੂ ਮੁਹੱਲਾ ਪਹਿਲਾ, ਦਰਸ਼ਨ ਪਾਵਾਂ ਜੇ ਤੂੰ ਪਾਵਾਂ, ਭਾਏ ਭਗਤ ਸਾਚੇ ਗੁਣ ਗਾਵਾਂ। ਤੂੰ ਪਾਣੇ ਤੂੰ ਪਾਵੇ ਕਰਤੇ, ਆਪੇ ਰਸਨ ਰਸਾਏਂਦਾ। ਸੋਹਨ ਭਗਤ ਪ੍ਰਭੂ ਦਰਬਾਰੇ, ਮੁਕਤ ਪਏ ਹਰਦਾਸ ਤੁਮਾਰੇ। ਆਪ ਗਵਾਏ ਤੇਰੇ ਰੰਗ ਰਾਤੇ, ਅਨ ਦਿਨ ਨਾਮ ਧਿਆਏਂਦਾ। ਈਸ਼ਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮੁਨ ਤੇਰੀ ਸੇਵਾ। ਜਤੀ ਸਤੀ ਕੇਤੇ ਬਨਵਾਸੀ, ਅੰਤ ਨ ਕੋਈ ਪਾਏਂਦਾ। ਵਿਣ ਜਾਣਾ ਏ ਕੋਈ ਨਾ ਜਾਣੇ, ਜੋਸ਼ ਕਰੇ ਸੋ ਆਪਣ ਪਾਣੇ। ਲੱਖ ਚੌਰਾਸੀ ਜੀ ਉਪਾਏ, ਪਾਣੇ ਸਾਲ ਵਾਏਂਦਾ। ਜੋ ਤੁਸ ਪਾਵੇ ਸੋ ਨੇਚੋ ਹੋਵੇ, ਮਨਮੁਖ ਆਪ ਗਿਣਾਏ ਰੋਵੇ। ਨਾ ਵੋ ਫੁੱਲਾ ਠੌਰ ਨਾ ਪਾਏ, ਆਏ ਜਾਏ ਦੁਖ ਪਾਏਂਦਾ। ਨਿਰਮਲ ਕਾਇਆ ਊਜਲ ਹੰਸਾ, ਤਿਸ ਵਿੱਚ ਨਾਮ ਨਿਰੰਜਨ ਅੰਸਾ। ਸਗਲੇ ਦੁੱਖ ਅੰਮ੍ਰਿਤ ਕਰ ਪੀਵੇ, ਬਹੁੜ ਦੁੱਖ ਨਾ ਪਾਏਂਦਾ। ਬਹੁ ਸਾਧੋ ਦੁੱਖ ਪ੍ਰਾਪਤ ਹੋਵੇ, ਭੋਗੋ ਰੋਗ ਸੋ ਅੰਤ ਵੇ ਗੋਵੇ। ਹਰਖੋ ਸੋਗ ਨਾ ਮਿਟਈ ਕਬੂ, ਵਿਣ ਪਾਣੇ ਪਰਮਾਏਂਦਾ। ਗਿਆਨ ਵਿਹੂਣੀ ਪਵੇ ਸਬਾਈ, ਸਾਚਾ ਰਬ ਰਹੇ ਆਲੇ ਵਿਲਾਈ। ਨਿਰਪਉ ਸਤਿਗੁਰੂ ਸਜਾਤਾ, ਜੋਤੀ ਜੋਤ ਮਿਲਾਏਂਦਾ। ਅਟਲ ਅਡੋਲ ਅਤੋਲ ਮੋਰਾਰੇ, ਖਿਲਮੇ ਟਾਹੇ ਫੇਰ ਉਸਾਰੇ। ਰੂਪ ਨਾ ਰੇਖਿਆ ਮਿਤ ਨੀ ਕੀਮਤ, ਸ਼ਬਦ ਭੇਦ ਪਤੀ ਆਏਂਦਾ। ਹਮ ਦਸਨ ਕੇ ਦਸ ਪਿਆਰੇ, ਸਾਧਗ ਸਾਧ ਭਲੇ ਵਿਚਾਰੇ। ਮੰਨੇ ਨਾ ਉਹ ਸੋਈ ਜਨ ਜਾਸੀ, ਆਪੇ ਸਾਚ ਦਰੜਾਏਂਦਾ। ਪੱਲੇ ਸਾਚ ਸੱਚੇ ਸਚਿਆਰਾ, ਸਾਚੇ ਪਾਵੇ ਸ਼ਬਦ ਪਿਆਰਾ। ਤੇਰ ਪਵਨ ਸਾਜ ਕਲਾ ਤਰਤਾ ਪੀ, ਸਾਚੇ ਹੀ ਪਤੀ ਆਏਂਦਾ। ਵੱਡਾ ਵੱਡਾ ਆਖੇ ਸਭ ਕੋਈ, ਗੁਰਬਿਨ ਸੋਜੀ ਕਿਨੇ ਨਾ ਹੋਈ। ਸਾਚ ਮਿਲੇ ਸੋ ਸੱਚੇ ਪਾਏ, ਨਾ ਵਿਛੜ ਦੁਖ ਪਾਏਂਦਾ। ਤੁਰੁਮ ਸੁਨੇ ਤਾਹੀ ਰੁਨੇ, ਮਰ ਮਰ ਜਨਮੇ ਮੋਲਤ ਪੁੰਨੇ। ਜਿਸ ਬਖਸੇ ਤੇ ਦੇ ਵਡਿਆਈ, ਮੇਲ ਨਾ ਪਛੋਤਾਏਂਦਾ। ਆਪੇ ਕਰਤਾ ਆਪੇ ਭੁਗਤਾ, ਆਪੇ ਤ੍ਰਿਪਤਾ ਆਪੇ ਮੁਕਤਾ। ਆਪੇ ਮੁਕਤ ਦਾਨ ਮੁਕਤੀ ਸਰ, ਮਮਤਾ ਮੋਹ ਚੁਕਾਏਂਦਾ। ਦਾਨਾ

ਸੱਚੇ ਭਾਵ ਹੈ ਉੱਥੇ ਉਪਜੇ ਤੁਜਮਾਏ ਸਮਾਵ ਹੈ। ਨਾਨਕ ਸਾਚ ਕਹੇ ਬੇਨੰਤੀ ਮਿਲ ਸੱਚੇ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂ ਕਾਰਾ ਧਰਨ ਨਾ ਗਗਨ ਹੁਕਮ ਅਪਾਰਾ ਨਾ ਦਿਲ ਰੈਨ ਨਾ ਚੰਦਨ ਸੂਰਜ ਧੁਨ ਸਮਾਧ ਲਗਾਏ ਦਾ। ਖਾਣੀ ਨਾ ਪਾਣੀ ਪਾਉਣ ਨਾ ਪਾਣੀ ਓਬਦ ਖਪਤ ਨ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਖਾਏ ਦਾ। ਨਾ ਤਦ ਸੁਰਗ ਮਛ ਪਏ ਆਲਾ ਦੋਜ ਪਿਸਤ ਨਹੀਂ ਕਹਿ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ। ਬ੍ਰਹਮਾ ਵਿਸ਼ਨ ਮਹੇਸ ਨਾ ਕੋਈ ਅਵਰ ਨਾ ਦੀਸੇ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁਖ ਸੁਖ ਪਾਏ ਦਾ। ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗ ਪੇਖ ਨਾ ਕੋਈ ਨਾ ਕੋ ਨਾਥ ਕਹਾਏ ਦਾ। ਜਬ ਤਬ ਸੰਜਮ ਨਾ ਬ੍ਰਦ ਪੂਜਾ ਨਾ ਕੋ ਆਖ ਵਖਾਣੇ ਦੂਜਾ ਆਪੇ ਆਪਿਓ ਪਾਏ ਵਿਸੈ ਆਪੇ ਕੀਮਤ ਪਾਏ ਦਾ। ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗਵਾਲਾ ਅੰਤ ਮੰਤ ਪਾਖੰਡ ਨਾ ਕੋਈ।

ਨਾ ਕੁੱਕ ਸੇ ਧਿਆਏ ਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਾਂ ਗੋਰਖ ਨਾਮਾ ਛਿੰਦੋ ਨਾ ਤਾਂ ਗਿਆਨ ਧਿਆਨ ਕੁਲ ਉਪਤ ਨਾ ਕੋ ਗਣਤ ਗਣਾਏ ਦਾ ਵਰਨ ਪੇਖ ਨਹੀਂ ਬ੍ਰਹਮਣ ਖੱਤਰੀ ਦਿਓ ਨਾ ਦਿਓਰਾ ਗਊ ਗੈਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਹੀ ਤਰਾਓ ਨਾ ਹੋਮੇ ਦੁਨੀਆਂ ਨਾ ਕੋ ਕਹਿਣ ਕਹਾਏ ਦਾ ਭਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਗਤੀ ਆਪੇ ਸਾਉ ਆਪੇ ਵਣਜਾਰਾ ਸੱਚ ਇਹੋ ਭਾਏ ਦਾ ਵੇਦ ਕਿਤੇਬ ਨਾ ਸਿਮਰਤ ਸਾਸਤ ਪਾੜ ਪੁਰਾਣ ਉਹਦੇ ਨਹੀਂ ਆਸਤ ਹੈ ਤਾ ਭਗਤਾ ਆਪੇ ਗੋਚਰ ਆਪੇ ਅਲੱਖ ਲਖਾਏ ਦਾ ਜਤ ਪਾਣਾ ਤਾਂ ਜਗਤ ਉਬਾਇਆ ਬਾਜ ਕਲਾ ਆਡਾਣ ਰਖਾਇਆ ਬ੍ਰਹਮਾ ਬੇਸਨ ਮਹੇਸ ਉਪਾਏ ਮਾਇਆ ਮੋਹ ਵਧਾਏ ਦਾ ਵਿਰਲੇ ਕਉ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੇ ਹੁਕਮ ਸੁਭਾਇਆ ਖੰਡ ਬ੍ਰਹਿਮੰਡ ਪਾਤਾਲ ਆਰੰਭੇ ਗੋਤੋ ਪ੍ਰਗਟੀ ਆਏ ਦਾ ਤਾਕਾ ਅੰਤ ਨ ਜਾਣੇ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਜਰ ਤੇ ਬਿਸਮਾਦੀ ਬਿਸਮ ਪਏ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਪਾਏ ਨਿਰਾਲਾ ਸੱਚਾ ਥਾਨ ਕੀ ਉਹ ਦਇਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏ ਦਾ ਨਾਉ ਕਰਥਾ ਪੇਥਾ ਪਣਹਾਰੇ ਦਸਵੇਂ ਵਾਸਾ ਅਲੱਖ ਅਪਾਰ ਸਾਇਰ ਸਤ ਭਲੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਏ ਦਾ ਰਸ ਦੀਪਕ ਜੋਤ ਸੁਬਾਈ ਆਪੇ ਕਰ ਵੇਖੇ ਵਡਿਆਈ ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਏ ਦਾ ਗੜਮੇ ਹੜ ਪਟਨਵਾ ਪਾਰਾ ਪੂਰੇ ਤੋਲ ਤੋਲੇ ਵਣਜਾਰਾ ਆਪੇ ਰਤਨ ਸਾਹੇ ਲੇਵੇ ਆਪੇ ਕੀਮਤ ਪਾਏ ਦਾ ਕੀਮਤ ਪਾਈ ਪਾਵਣ ਹਾਰੇ ਵੇ ਪ੍ਰਵਾ ਪੂਰੇ ਪੰਡਾਰੇ ਸਰਬ ਕਲਾ ਲੇ ਆਪੇ ਰਹਿਆ ਗੁਰਮੁਖ ਕਿਸੇ ਬੁਝਾਏ ਦਾ ਨਦਰ ਕਰੇ ਪੂਰਾ ਗੁਰ ਭੇਟ ਜਮ ਜੰਦਾਰ ਨਾ ਮਾਰੇ ਫਿੱਟ ਜਿਉਂ ਜਲ ਅੰਤਰ ਕਮਲ ਵਿਗਾਸੀ ਆਪੇ ਬਿਸ ਧਿਆਏ ਦਾ ਆਪੇ ਵਰਖੇ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਪ੍ਰੇਮ ਪਦਾਰਥ ਪਾਏ ਦਾ ਪ੍ਰੇਮ ਪਦਾਰਥ ਲਏ ਅਮੁੱਲੋ ਕਵੀ ਨਾ ਕਾੜਸ ਪੂਰਾ ਤੋਲੋ ਸੱਚੇ ਕਾ ਵਾਪਾਰੀ ਹੋਵੇ ਸੱਚੋ ਸੌਦਾ ਪਾਏ ਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੇ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੇ ਮਨ ਹੁਕਮ ਸਮਾਏ ਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੇ ਜਗ ਤਿਉ ਪਾਇਆ ਹੁਕਮੇ ਸੁਰਗ ਮਛ ਪਏ ਆਲਾ ਹੁਕਮੇ ਕਲਾ ਰਹਾਏ ਦਾ ਹੁਕਮੇ ਧਰਤੀ ਤੌਲ ਸਿਰ ਭਾਰੰਗ ਹੁਕਮੇ ਪੌਣ ਪਾਣੀ ਗਹਿਣਾ ਰੰਗ ਹੁਕਮੇ ਸਿਵ ਸਕਤੀ ਕਰ ਵਸ ਹੁਕਮੇ ਖੇਲ ਖਿਲਾਏ ਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤਿਰ ਪਾਉਣ ਵਾਸੀ ਹੁਕਮੇ ਸਾਸ ਗਰਾਸ ਸਦਾ ਫੁਨ ਹੁਕਮੇ ਦੇਖ ਦਿਖਾਏ ਦਾ ਹੁਕਮੇ ਪਾਏ ਦਸ ਅਵਤਾਰਾ ਦੇਵ ਦਾਨਵ ਅਗਣਤ ਅਪਾਰਾ ਮਨ ਹੁਕਮ ਸੋ ਦਰਗੇ ਪੈ ਜੇ ਸਾਥ ਮਿਲਾਏ ਸਮਾਏ ਦਾ ਹੁਕਮੇ ਜੋ ਛੱਤੀ ਗੁਦਾਰੇ ਹੁਕਮੇ ਸਿਰ ਸਾਧਕ ਵਿਚਾਰੇ ਆਪ ਨਾਥ ਨੱਥੀ ਸਭ ਜਾਕੀ ਬਖਸ਼ੇ ਮੁਕਤ ਕਰਾਏ ਦਾ ਕਾਇਆ ਕੋਟ ਗੜੇ ਮੈਂ ਰਾਜਾ ਨੇਵ ਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਹੀਂ ਕਰ ਵਸਾ ਲਵ ਪਾ ਪਛਤਾਏ ਦਾ ਸਤ ਸੰਤੋਖ ਨਗਰ ਮੈਂ ਕਾਰੀ ਜਤ ਸਤ ਸੰਜਮ ਸਰਨ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰਸਬਦੀ ਪਦ ਪਾਏ ਦਾ ਮਾਰੂ ਮਹੱਲਾ ਪਹਿਲਾ ਸੁਨ ਕਲਾ ਅਪਰਮ ਪਰਧਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਵੇਖੇ ਸੁਨੋ ਸੁਨ ਉਪਾਏ ਦਾ ਪੌਣ ਪਾਣੀ ਸੁਨੇ ਤੇ ਸਾਜੇ ਸਿਰ ਚੋ ਪਾਏ ਕਾਇਆ ਗੜ ਰਾਜੇ ਅਗਨ ਪਾਣੀ ਜੀਉ ਜੋਤ ਤੁਮਾਰੀ ਸੁਨੇ ਕਲਾ ਰਹਾਏ ਦਾ
सुनो ब्रह्मा विष्णु के से उपाए सुने वर्ते जुग सुबाए इस पद विचारे सोजन पूरा इस मिल गए परम चुकाए दा सुनो सप्त सरोवर थापे जिन साजे विचारे आपे तेत सर मनुआ गुरमुख नावे फिर बौड़ जोन ना पाए दा सुनो चांद सूरज गयनारे इसकी जो तेर पवन सारे सुन्ने अलख अपार निरालम सुन्ने ताड़ी लाए दा सुनो तरत अकाश पाए मेर थम्मा राखे सच कल पाए तेर पवन साज मेखली माया आप उपाए खपाए दा सुनो काणी सुनो बाणी सुनो उपजी सुन समाणी ओत पुचलत किया सिर करते विस्माद शब्द देखाए दा सुनो रात दिन सद किए ओपत खपत सुखा दुख दीए सुख दुखी ते अमर अतीता गुरमुख ने कर पाए दा सां वेद रुग जुज अथर बन ब्रह्मे मुख माया के त्रै गुण ताकि कीमत कह न सके को त्यों बोले ज्यों बुलाए दा सुनो शब्द पताल उपाए सुनो पवन रखे लिव लाए आपे कारण किया अपरंपर सब तेरो किया कमाए दा राज ताम सड़कल तेरी शाया जन्म मरण हो में दुख पाया जिसनु कृपा करे घर गुरमुख गुण चौथे मुक्त कराए दा सुनो उपजे तस अवतारा सृष्टि उपाय किया पासारा देव दानव गण गंधर्व साजे तब लिखिया कर्म कमाए दा गुरमुख समझे रोग न होई ए गुर की पौड़ी जाने जन कोई जुगे जुगंतर मुक्त परायण तो मुक्त पया पद पाए दा पंच तत् सुनो परगस दे संजोगी कर्म अभ्यास बुरा भला दो मस्तक लिखे पाप पुन भी जाए दा उत्तम सदगुर पुरख निराले शब्द ते हर समत वाले रिद्ध बुद्ध सिद्ध ज्ञान गुरु ते पाइये पूरे भाग मिलाए दा इस मन माया को निहो कनेरा कोई बुझो ज्ञानी करो रंबेरा आसा मनसा हो में सहसा न लोभी कूड़ कमाए दा सगुर ते पाए विचारा तुन समाज सचे करबार नानक निर्मल ना शब्द तोन सच रामे नाम समाए दा मारू महला पहला जय देखा ते दीन दयाला आए न जाई प्रभु कृपाला जिया अंदर जुत समाई रहो निराल मराया जत की छाया जिस बाप ना माया ना ते पैण ना प्राओ कमाया ना तिस ओपत खपत कुल जाती ओ अजरावर मन पाया तू अकाल पुरख ना ही सिर काला तू पुरख अलेख अगम निराला सत संतोख सबजत शीतल सहज पाए लिवलाया त्रैवरता चौथे करवास काल काल किए एक रस निर्मल ज्योत सर्व जग जीवन गुर अनघा शब्द दिखाया ऊतम जन संत पले घर प्यारे हरस माते पार उतारे नान करेण संजन संगत हर गुर प्रसादी पाया तू अंतरजामी जी सब तेरे तू दाता हम सेवक तेरे अमृत नाम कृपा कर दीजै गुर ज्ञान रतन दी पाया पंच तत् मिल इहो तन किया आत्मरा पाए सुखतिया कर्म करतूत अमृत फल लागा हर नाम रतन मन पाया नाथ पूग प्यास मन मानिया सर्ब निरंजन कड़कड़ जानिया अमृत रजराता केवल बैरागी गुरमत पाए सुपाया अध्यात्म कर्म करे दिन राती निर्मल ज्योत निरंतर जाती शब्द साल रसन रस रसना बेण साल बजाया बेण साल बजावे सोई जाकी तिरपवन सोजी होई नानक बूझो एवद गुरमत हर राम नाम निवलाया ऐसे जन विरले संसारे गुर शब्द विचारे रहे निरारे आप तरह संगत कुलता रहे
ਤੇਨ ਸਬਰ ਜਨਮ ਜਗਿਆ ਆ। ਘਰ ਦਰ ਮੰਦਰ ਜਾਣੇ ਸੋਈ, ਜੇ ਪੂਰੇ ਗੁਰ ਤੇ ਸੋਝੀ ਹੋਈ। ਕਾਇਆ ਗੜ ਮਹਿਲ ਮਹਿਲੀ ਪ੍ਰਸੱਚ, ਸੱਚ ਸਾਚਾ ਤਤਰ ਚਾਇ। ਚਦਰ ਦਸ ਹਾਟ ਦੀਵੇ ਦੁਇ ਸਾਖੀ, ਸੇਵਕ ਪੰਚ ਨਾਹੀ ਵਿਖ ਚਾਖੀ। ਅੰਤਰ ਵਸਤ ਅਨੂਪ ਨਿਰਮੋਲਕ, ਗੁਰ ਮਿਲੇ ਹਰ ਤਨ ਪਾਇ। ਤਖਤ ਭਏ ਤਖਤੇ ਕੀ ਲਾਇਕ, ਪੰਚ ਸੁਮਾਏ ਗੁਰਮਤ ਪਾਇਕ। ਆਜੁਗਾ ਦੀ ਪੀ ਹੋਸੀ, ਸਹਿਸਾ ਪਰਮ ਚੁਕਾਇ। ਤਖਤ ਸਲਾਮ ਹੋਵੇ ਦਿਨ ਰਾਤੀ, ਇਹੋ ਸੱਚ ਵਡਾਈ ਗੁਰਮਤ ਲਿਵ ਜਾਤੀ। ਨਾਨਕ ਰਾਮ ਜਪੋ ਤਰਤਾਰੀ, ਹਰ ਅੰਤ ਸਖਾਈ ਪਾਇਆ। ਮਾਰੂ ਮਹੱਲਾ ਪਹਿਲਾ, ਹਰ ਤਨ ਸੰਚੋਰੇ ਜਨ ਭਾਈ। ਸਤਿਗੁਰ ਸੇਵ ਰਹੋ ਸਰਣਾਈ, ਤਸਕਰ ਚੋਰ ਨਾ ਲਾਗੇ ਤਾਕੋ। ਤੂੰ ਉਪਜੇ ਸ਼ਬਦ ਜਗਾਇਆ, ਤੂੰ ਏਕ ਅੰਕਾਰ ਨਿਰਾਲ ਮਹਾਰਾਜਾ। ਤੂੰ ਆਪ ਸਵਾਰੇ ਜਨ ਕੇ ਕੱਜ, ਆਮਰ ਅਡੋਲ ਅਪਾਰ ਅਮੋਲਕ। ਹਰ ਅਸਥਿਰ ਸਥਾਨ ਸੁਹਾਇਆ, ਦੇਹੀ ਨਗਰੀ ਉਤਮ ਥਾਨਾ। ਪੰਚ ਲੋਕ ਵਸੇ ਪ੍ਰਧਾਨਾ, ਉਪਰ ਏਕ ਅੰਕਾਰ ਨਿਰਾਲਮ। ਸੁਨ ਸਮਾਦ ਲਗਾਇਆ, ਦੇਹੀ ਨਗਰੀ ਨੌ ਦਰਵਾਜੇ। ਸਿਰਸਰ ਕਰਨੇ ਹਾਰੇ ਸਾਜੇ, ਦਸਵੇਂ ਪੁਰਖ ਅਤੀਤ ਨਿਰਾਲਾ। ਆਪੇ ਅਲੱਖ ਲਖਾਇਆ, ਪੁਰਖ ਅਲੇਕ ਸੱਚੇ ਦੀਵਾਨਾ। ਹੁਕਮ ਚਲਾਏ ਸੱਚ ਨਿਸ਼ਾਨਾ, ਨਾਨਕ ਖੋਜ ਲਾਹੋ ਕਰ ਆਪਣਾ। ਹਰ ਆਤਮ ਰਾਮ ਨਾਮ ਪਾਇਆ, ਸਰਬ ਨਿਰੰਜਨ ਪੁਰਖ ਸੁਜਾਨਾ। ਅਦਰ ਕਰੇ ਗੁਰ ਗਿਆਨ ਸੁਮਾਨਾ, ਕਾਮ ਕ੍ਰੋਧ ਲੈ ਗਰਦਨ ਮਾਰੇ। ਹਉਮੈ ਲੋਭ ਚੁਕਾਇਆ, ਸੱਚੇ ਥਾਨ ਵਸੇ ਨਿਰੰਕਾਰ। ਆਪ ਛਾਣੇ ਸ਼ਬਦ ਵਿਚਾਰ, ਸੱਚੇ ਮਹਿਲ ਨਿਵਾਸ ਨਿਰੰਤਰ। ਆਵਣ ਜਾਣ ਚੁਕਾਇਆ, ਨਾਮਣ ਚੱਲੇ ਨ ਪਵਣ ਉਡਾਵੇ। ਜੋਗੀ ਸ਼ਬਦ ਅਨਾਹਦ ਵਾਵੇ, ਪੰਚ ਸ਼ਬਦ ਚੁਣਕਾਰ ਨਿਰਾਲਮ। ਪ੍ਰਭ ਆਪੇ ਵਾਏ ਸੁਣਾਇਆ, ਪਾਓ ਬੈਰਾਗ ਸਹਿਜ ਸੁਮਤ। ਹੋਮੇ ਤਿਆਗੀ ਅਨਹਦ ਰਤ, ਅੰਜਨ ਸਾਰ ਨਿਰੰਜਨ ਜਾਣੇ। ਸਰਬ ਨਿਰੰਜਨ ਰਾਇ, ਦੁਖ ਪਏ ਪੰਜਨ ਪ੍ਰਭ ਅਬਨਾਸੀ। ਰੋ ਕਟੇ ਕਾਟੀ ਜਾਂ ਫਾਸੀ, ਨਾਨਕ ਹਰ ਪ੍ਰਭ ਸੋ ਪਉ ਪੰਜਨ। ਗੁਰ ਮਿਲੇ ਹਰ ਪ੍ਰਭ ਪਾਇਆ, ਕਾਲੇ ਕਾਵਲ ਨਿਰੰਜਨ ਜਾਣੇ। ਬੂਝੇ ਕਰਮ ਸੋ ਸ਼ਬਦ ਪਛਾਣੇ, ਆਪੇ ਜਾਣੇ ਆਪ ਛਾਣੇ। ਸਬਦ ਕਾ ਚੋਜ ਸੁਭਾਇਆ, ਆਪੇ ਸਾਹੁ ਆਪੇ ਵਣਜਾਰਾ। ਆਪੇ ਪਰਖੇ ਪਰਖਣ ਹਾਰ, ਆਪੇ ਕਸਕਸ ਵੱਟੀ ਲਾਏ। ਆਪੇ ਕੀਮਤ ਪਾਇਆ, ਆਪ ਦਿਆਲ ਦਇਆ ਪ੍ਰਧਾਰੀ। ਕੜਕਾਰ ਅਵ ਰਹੇ ਆ ਬਨਵਾਰੀ, ਪੁਰਖ ਅਤੀਤ ਵਸੇ ਨੇ ਕੇਵਲ। ਗੁਰਪੁਰਖੇ ਪੁਰਖ ਮਿਲਾਇਆ, ਪ੍ਰਭ ਦਾਨਾ ਬੀਨਾ ਗਰਭ ਗਵਾਏ। ਦੂਜਾ ਮੇਟੇ ਏਕ ਦਿਖਾਏ, ਆਸਾ ਮਾਏ ਨਿਰਾਲ ਮਜੋਨੀ। ਅਕੋਲ ਨਿਰੰਜਨ ਗਾਇਆ, ਹਉਮੈ ਮੇਟ ਸ਼ਬਦ ਸੁਖ ਹੋਈ। ਆ ਵਿਚਾਰੇ ਗਿਆਨੀ ਸੋਈ, ਨਾਨਕ ਹਰ ਜਸ ਹਰ ਗੁਣ ਲਾਹਾ। ਸਤ ਸੰਗਤ ਸਚ ਫਲ ਪਾਇਆ, ਮਾਰੂ ਮਹੱਲਾ ਪਹਿਲਾ। ਸੱਚ ਕਹੋ ਸੱਚੇ ਕਾ ਰਹਿਣਾ, ਜੀਵਤ ਮਰੋ ਪਵਜਲ ਜਗਤ ਤਰਣਾ। ਗੁਰ ਬੋਹਿਤ ਗੁਰ ਬੇੜੀ ਤੁਲਖਾ, ਮਨ ਹਰ ਜਾ ਪਾਰ ਲੰਘਾਇਆ। ਹਉਮੈ ਮਮਤਾ ਲੋਭ ਬਿਨਾਸਨ, ਨੌ ਦਰ ਮੁਕਤੇ ਦਸਵੇਂ ਆਸਨ। ਉਪਰ ਪਰੇ ਪਰੇ ਅਪਰੰਪਰ, ਜਿਨੇ ਆਪੇ ਆਪ ਉਪਾਇਆ। ਗੁਰਮੁਤ ਲੇਵੋ ਹਰ ਲਿਵ ਤਰੀਏ, ਆਕੁਰ ਗਾਏ ਜਮਤੇ ਕਿਆ ਡਰੀਏ। ਜਤ ਜਤ ਦੇਖੋ ਤਤ ਤਤ ਤੁਮ ਹੀ, ਅਵਰ ਨਾ ਦੁਤੀਆ ਗਾਇਆ। ਸੱਚ ਹਰ ਨਾਮ ਸੱਚ ਹੈ ਸਰਣਾ, ਸਤਿਗੁਰ ਸ਼ਬਦ ਜਿਤੇ ਲਗ ਤਰਣਾ। ਅਕਥ ਕਥੇ ਦੇਖੇ ਅਪਰੰਪਰ, ਹੁਣ ਗਰਭ ਨਾ ਜੋ ਨੀ ਜਾਇਆ। ਸੱਚ ਬਿਨ ਸੰਤੋਖ ਨ ਪਾਵੇ, ਬਿਨ ਗੁਰ ਮੁਕਤ ਨ ਆਵੇ ਜਾਵੇ। ਮੂਲ ਮੰਤਰ ਹਰ ਨਾਮ ਰਸਾਇਣ, ਕਉ ਨਾਨਕ ਪੂਰਾ ਪਾਇਆ। ਸੱਚ ਬਿਨ ਭਵਜਲ ਜਾਏ ਨਾ ਤਰਿਆ, ਇਹੋ ਸਮੁੰਦ ਅਥਾਓ ਮਹਾਂਵਿਖ ਪਰਿਆ। ਰਹਿ ਅਤੀਤ ਗੁਰਮਤਲੇ ਉਪਰ, ਹਰ ਨਿਰਭੋ ਕਹਿ ਕਰ ਪਾਇਆ। ਝੂਠੀ ਜਗਜ ਕੀ ਤਰਾਈ, ਬਿਰਮ ਨ ਲਾਗੇ ਆਵੇ ਜਾਈ। ਨਾਮ ਸਾਰ ਚੱਲੇ ਅਭਮਾਨੀ, ਉਬਜੇ ਬਿਨ ਸੁਖ ਪਾਇਆ। ਉਬਜੇ ਬਿਨ ਸੇ ਬੰਧਨ ਬੰਧੇ, ਹਉਮੈ ਮਾਇਆ ਕੇ ਗੜ ਫੰਦੇ। ਜਿਸ ਰਾਮ ਨਾਮ
ਨਾਹੀ ਮਤ ਗੁਰਮਤ ਸੋ ਜਾਂ ਪ੍ਰਬੰਧ ਚਲਾਇਆ। ਗੁਰ ਬਿਨ ਮੋਖ ਮੁਕਤ ਕਿਉਂ ਪਾਈ ਹੈ, ਬਿਨ ਗੁਰ ਰਾਮ ਨਾਮ ਕਿਉਂ ਧਿਆਈ ਹੈ। ਗੁਰਮਤ ਲਿਓ ਤਰੋ ਪਵਦ ਤਰ, ਮੁਕਤ ਪਏ ਸੋ ਪਾਇਆ। ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ, ਗੁਰਮਤ ਸਾਇਰ ਪਾਹਣ ਤਾਰੇ। ਗੁਰਮਤ ਲਿਓ ਪਰਮ ਪਦ ਪਾਈਏ, ਨਾਨਕ ਗੁਰ ਪਰਮ ਚੁਕਾਇਆ। ਗੁਰਮਤ ਲਿਓ ਤਰੋ ਸਤਾਰੀ, ਆਤਮ ਚੀਨੋ ਹਿਰਦੇ ਮੋਰਾਰੀ। ਜਾਂ ਕੇ ਫਾਹੇ ਕਾਟੇ ਹਰ ਜਪ, ਅਕੋਲ ਨਿਰੰਜਨ ਪਾਇਆ। ਗੁਰਮਤ ਪੰਚ ਸਖੇ ਗੁਰ ਭਾਈ, ਗੁਰਮਤ ਅਗਨ ਨਿਵਾਰ ਸਮਾਈ। ਮਾਨ ਮੁਖ ਨਾਮ ਜਪੋ ਜਗ ਜੀਵਨ, ਅੰਤਰ ਅਲਖ ਲਖਾਇਆ। ਗੁਰਮੁਖ ਬੂਝੇ ਸ਼ਬਦ ਪਤੀਜੇ, ਉਸ ਨਿੰਦਾ ਕਿਸ ਕੀ ਕੀਜੇ। ਕੀਨੋ ਆਪ ਜਪੋ ਜਗਦੀਸ਼ਰ, ਹਰ ਜਗਨਨਾਥ ਮਨ ਪਾਇਆ। ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ। ਘੜ ਘੜ ਪੋਗੇ ਪੋਗਣ ਹਾਰ, ਰਹਿ ਅਤੀਤ ਸਬਾਇਆ। ਗੁਰਮਤ ਬੋਲੋ ਹਰ ਜਾ ਸੂਚਾ, ਗੁਰਮੁਖ ਆਖੀ ਦੇਖੋ ਊਚਾ। ਤ੍ਰਵਣੀ ਨਾਮ ਸੁਣੇ ਹਰ ਬਾਣੀ, ਨਾਨਕ ਹਰ ਅੰਗ ਰੰਗਾਇਆ। ਮਾਰੂ ਮਹੱਲਾ ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ। ਲਭ ਲੋਭ ਤਜ ਹੋ ਨਚਿੰਦਾ, ਪ੍ਰਮ ਕਾ ਸੰਗਲ ਤੋੜ ਨਿਰਾਲਾ। ਹਰ ਅੰਤਰ ਹਰ ਸਪਾਇਆ, ਨਿਸ ਦਾਮਨ ਜਿਉ ਚਮਕ ਚੰਦਾਇਣ ਦੇਖੇ। ਐਨਸ ਜੋਤ ਨਿਰੰਤਰ ਪੇਖੇ, ਆਨੰਦ ਰੂਪ ਅਨੂਪ ਸਰੂਪਾ। ਗੁਰ ਪੂਰੇ ਦੇਖਾਇਆ, ਸਤਿਗੁਰ ਮਿਲੋ ਆਪੇ ਪ੍ਰਤਾਰੇ। ਸਦਕਰ ਸੂਰ ਦੀਪ ਗਹਿਣਾਰੇ, ਦੇਖ ਅਦਿਸ਼ਟ ਰਹੋ ਲਿਵ ਲਾਗੀ। ਸਭ ਥਿਰ ਪੁਣ ਬ੍ਰਹਮ ਸੁਭਾਇਆ, ਅੰਮ੍ਰਿਤ ਪਾਏ ਤਿਸਨਾ ਪੋ ਜਾਏ। ਅਨਪੋ ਪਦ ਪਾਵੇ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ। ਨਿਰਮਲ ਸ਼ਬਦ ਕਮਾਇਆ, ਅਦਿਸ਼ਟਿਆ ਗੋਚਰ ਨਾਮ ਅਪਾਰਾ। ਆਤਸ ਮੀਠਾ ਨਾਮ ਪਿਆਰਾ, ਨਾਨਕ ਕਹੋ ਜੁਗ ਜੁਗ ਹਰ ਜਾ ਦੀਜੈ। ਹਰ ਜਪਗੇ ਅੰਤਰ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ। ਹਰ ਜਪਤੇ ਮਨ ਮਨ ਤੇ ਤੀਰਾ, ਦੋ ਕਾਟ ਕਟ ਪੋ ਪੰਜਨ ਪਾਈਏ। ਬਹੁੜ ਜੈ ਮਨਾ ਜਾਇਆ, ਭਗਤ ਹੇਤ ਗੁਰ ਸ਼ਬਦ ਤਰੰਗਾ। ਹਰ ਜਿਸ ਨਾਮ ਪਦਾਰਥ ਮੰਗਾ, ਹਰ ਭਾਵੇ ਗੁਰਮੇਲ ਮਿਲਾਏ। ਹਰ ਤਾਰੇ ਜਗਤ ਸਭਾਇਆ, ਜਿਨ ਜਪ ਜਪਿਓ ਸਤਿਗੁਰ ਮਤ ਵਾਕੇ। ਜਮ ਕੰਕਰ ਕਾਲ ਸੇਵਕ ਭਗਤਾ ਕੇ, ਊਤਮ ਸੰਗਤ ਗਤਮਿਤ ਊਤਮ। ਜਗ ਪੌਜਲ ਪਾਰ ਤਰਾਇਆ, ਕਿਉ ਭਵਜਲ ਜਗਤ ਸਤਿਗੁਰ ਤਰੀਏ। ਅੰਤਰ ਕੀ ਦੁਬਦਾ ਅੰਤਰ ਜਰੀਏ, ਪੰਜ ਬਾਣ ਲੈ ਜਮ ਕੋ ਮਾਰ ਹੈ। ਗਗਨ ਅੰਤਰ ਤਖ ਚੜਾਇਆ, ਸਾਗਤ ਨਰ ਸ਼ਬਦ ਸੁਰਤ ਕਿਉਂ ਪਾਈਏ। ਸ਼ਬਦ ਸੁਰਤ ਬਿਨ ਆਈਏ ਜਾਈਏ, ਨਾਨਕ ਗੁਰਮੁਖ ਮੁਕਤ ਪਰਾਇਣ। ਹਰ ਪੂਰੇ ਭਾਗ ਮਿਲਾਇਆ, ਨਿਰਭਉ ਸਤਿਗੁਰ ਹੈ ਰਖਵਾਲਾ। ਭਗਤ ਪ੍ਰਾਪਤ ਗੁਰ ਗੋਪਾਲਾ, ਤੁਨ ਆਨੰਦ ਅਨਾਹਤ ਵਾਜੈ। ਗੁਰ ਸ਼ਬਦ ਨਿਰੰਜਨ ਪਾਇਆ, ਨਿਰਭਉ ਸੋ ਸਿਰਨਾਹੀ ਲੇਖਾ। ਆਪ ਅਲੇਖ ਕੁਦਰਤ ਹੈ ਦੇਖਾ, ਆਪ ਅਤੀਤ ਅਜੋਨੀ ਸੰਭਉ। ਨਾਨਕ ਗੁਰਮਤ ਸੋ ਪਾਇਆ, ਅੰਤਰ ਕੀ ਗਤ ਸਤਿਗੁਰ ਜਾਣੇ। ਸੋ ਨਿਰਭਉ ਗੁਰ ਸ਼ਬਦ ਪਛਾਣੇ, ਅੰਤਰ ਦੇਖ ਨਿਰੰਤਰ ਬੂਝੈ। ਅੰਤਰ ਮੰਡੋ ਲਾਇਆ, ਨਿਰਭਉ ਸੋ ਅਬ ਅੰਤਰ ਵਸਿਆ। ਤੈਸ ਨਾਮ ਨਿਰੰਜਨ ਰਸਿਆ, ਨਾਨਕ ਹਰ ਜਸ ਸੰਗਤ ਪਾਈਏ। ਹਰ ਸਹਿਜੇ ਸਹਿਜ ਮਿਲਾਇਆ, ਅੰਤਰ ਬਾਹਰ ਸੋ ਪ੍ਰਭ ਜਾਣੇ। ਰਹਿ ਅਲਿਪਤ ਚਲਤੇ ਕਰਿਆਣੇ, ਉਪਰ ਆਦ ਸਰਬ ਤਿਉ ਲੋਈ। ਸਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹੱਲਾ ਪਹਿਲਾ। ਕੁਦਰਤ ਕਰਨੇ ਹਾਰ ਅਪਾਰਾ, ਕੀਤੇ ਕਾ ਨਾਹੀ ਕਿਉ ਚਾਰਾ। ਜੀ ਉਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ। ਹੁਕਮ ਚਲਾਏ ਰਹੇ ਆ ਪਰ ਪੂਰੇ, ਕਿਸ ਨੇੜੇ ਕਿਸ ਅੱਖਾਂ ਦੂਰੇ। ਗੋਵਤ ਪ੍ਰਗਟ ਹਰ ਕੜਕੜ ਦੇਖੋ, ਵਰਤੇ ਤਾਕ ਸਭਾਇਆ। ਜਿਸ ਕੋ ਮਿਲੇ ਸੁਰਤ ਸੁਮਾਏ, ਗੁਰ ਸ਼ਬਦੀ ਹਰ ਨਾਮ ਤੇ ਆਏ। ਆਨੰਦ ਰੂਪ ਅਨੂਪ ਅਗੋਚਰ, ਗੁਰ ਮਿਲੇ ਪਰਮ ਜਾਇਆ। ਮਨ ਤਨ ਤੰਤੇ ਨਾਮ ਪਿਆਰਾ, ਅੰਤ ਸਖਾਈ ਚੱਲਣ ਵਾਰਾ। ਮੋਹ ਪਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ।
جس کو نظر کرے گر پورا سبد ملائے گرم دستور نانک گر کے چرن سرے بھو جن پھولا مارگ پایا سنت جنا ہر تن جس پیارا گرمت پایا نام تمہارا جاجک سیو کرے در ہر کہے ہر درگے جس گایا سدگر ملے تمیل بلائے ساچی درگے گت پد پائے ساگت ٹھور نہیں گھر مندر جنم مرے دکھ پایا سیو سدگر سمند اتھا پاو نام رتن تن لاہ بکھیا مل جائے امرت سر نہ بہو گر سر سنتوخ پایا سدگر سیو سنکن کیجے آسا مائے نراس رکھیجے سنسا دوکھ بنا سن سیو پھر بوڑ روگ نہ لایا ساچے پاوے تس بڑی آئے کون سو دوجا تے سمجھائے ہر گر مورت ایکا ورت ہے نانک ہر گر پایا واچے پستک وید پرانا ایک بے سنے سناوے کانا اگر کابٹ کہو کیوں کھولے میرے سدگر تت نہ پایا کرے بپوت لگاوے پسمے انتر کرو چنڈا سہو میں پاخنڈ کینے جوگ نہ پائیے بن سدگر الک نہ پایا تیرت ورت نیم کرے ادیانا جت ست سنجم کتھے گیانا آرام نہ بین کیوں سکھ پائیے بن سدگر پرم نہ جایا نیولی کرم پوہنگم پاٹھی ریچک کمبک پورک من گاٹھی پاخنڈ ترم پریت نہیں ہر سو گر سبد مہارس پایا قدرت دیکھ رہے من مانیا گر سبدی سا برہم پشانیا نانک آدم رام سبایا گر سدگر الکھ لکھایا مارو سول گے محلہ تیجا ایک اوہنکار سدگر پرساد حکمی سہجے سر چوپائی کر کر ویکھے اپنی وڈیائی آپے کرے کرائے آپے حکمے رہا سمائی ہے مایا مو جگت گبارا گرمک بوجھے کو وچارا آپے نظر کرے سو پائے آپے میل ملائی ہے آپے ملے دے وڈیائی گر پرسادی قیمت پائی مانوک بہت پھرے بل لاندی دوجے پائے کھوائی ہے ہومے مایا وچے پائی مانمک پھولے پات گوائی گرمک ہووے سونائے راچے ساچے رہے آسمائی ہے گرتے گیان نام رتن پایا منسا مار منمائے سمایا آپے کھیل کرے سب کرتا آپے دے بجائی ہے سدگر سیوے آپ گوائے مل پریتم سبد سکھ پائے انتر پیار پکتی رتا سہج متے بنے آئی ہے دکھ نوارن گرتے جاتا آ ملیا جگ جیون داتا جسنو لائے سوئی بوجھ پاؤ پرم شریر ہو جائی ہے آپے گرمکھ آپے دیو ہے سچے سبد سدگر سیو ہے جرا جام تے جوئے نہ ساکے سچے سیو بنے آئی ہے تشن اگن جلے سنسارا جل جل کھپے بہت ویکارا مانمک ٹھور نہ پائے کبھو سدگر بوجھ بجائی ہے سدگر سیو سیوڑ پاگی سچے نام سدا لو لاگی انتر نام رویا نے کیول تشن سبد بجائی ہے سچا سبد ستی ہے بانی گرمک ورلے کنے پچھانی سچے سبد رتے بیراگی آمن جان رکھائی ہے سبد بجے سو محل چکائے نرمل نام سے من آئے سدگر اپنا سدگی سیو ہے ہومے وچوں جائی ہے گرتے بوجھے تاں در سوجے نام وکھونا کلکت لوجے سدگر سیو کی وڈیائی تشنا پھو گوائی ہے آپے آ ملے تا بوجھے گیان وکھونا کشو نہ سوجے گر کی دات سدا من انتر بانی سبد وجائی ہے جو تر لکھیا سو کرم کمایا کوئی نہ میٹے تر فرمایا ست سنگت میں تنہی واسا جن کو تر لکھ پائی ہے
اپنی نظر کرے سو پائے، سچے سبتاڑی چت لائے، نانک داس کہے بے ننتی، پیکھے نام در پائی ہے۔ مارو محلہ تیجا، ایک ورتے سب سوئی،

ਕਰਾ, ਹੋਰਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੇ, ਗੁਰ ਪ੍ਰਸਾਦੀ ਜਮਕਾ ਪਾਉ ਪੱਗ। ਅੰਤਰ ਸਬਦ ਸਦਾ ਸੁਖਦਾਤਾ, ਗੁਰਮੁਖ ਬੂਝੇ ਕੋਈ ਹੈ। ਆਪੇ ਮੇਲੇ ਮੇਲ ਮਲਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ। ਅਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆ ਮਿਲਿਆ ਸਭਨਾ ਕਾ ਦਾਤਾ। ਹਉਮੈ ਮਾਰ ਤਿਸ਼ਨਾ ਅਗਨ ਨਿਵਾਰੀ, ਸਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੇ ਤਾਂ ਆਖੀ ਸੂਝੈ।

ਮੂਹ ਅਭਾਗਾ ਆਪਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰਮੁਕਤ ਨਾ ਹੋਈ ਹੈ ਕਾਇਆ ਕਸੁੱਧ ਹੋਮੇ ਮਲ ਲਾਈ ਜੇ ਸੋ ਧੋਵੇ ਤਾਂ ਮੈਲ ਨਾ ਜਾਈ ਸ਼ਬਦ ਧੋਪੇ ਤਾਂ ਖੱਚੀ ਹੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਚ ਦੂਤ ਕਾਇਆ ਸੰਘਾਰ ਹੈ ਮਰ ਮਰ ਜੰਮ ਹੈ ਸ਼ਬਦ ਨਾ ਵਿਚਾਰ ਹੈ ਅੰਤਰ ਮਾਇਆ ਮੋਹ ਗੁਬਾਰਾ ਜੋ ਸੁਪਨੇ ਸੁਧ ਨਾ ਹੋਈ ਹੈ ਇਕ ਪੰਚਾ ਮਾਰ ਸ਼ਬਦ ਹੈ ਲਾਗੇ ਸਤਿਗੁਰ ਆ ਮਿਲਿਆ ਵਡ ਭਾਗੇ ਅੰਤਰ ਸਾਚ ਰਵੇ ਰੰਗ ਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸੰਜਾਪੈ ਸਦਾ ਸ਼ਬਦ ਰਵੇ ਕਟ ਅੰਤਰ ਰਸਨਾ ਰਸ ਚਾਖੇ ਸਸੋਈ ਹੈ ਹੋਮੇ ਮਾਰੇ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੇ ਉਰਤਾਰੇ ਏਕ ਸਿਬਿਨ ਹੋਰ ਨਾ ਜਾਣਾ ਸਹਿਜੇ ਹੋਏ ਸੋਈ ਹੈ ਦੇਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ ਗੁਰਮੁਖ ਬੂਝੇ ਸਚ ਸਮਾਇਆ ਸੱਚਾ ਸੇਵ ਸ਼ਬਦ ਸਚ ਰਾਤੇ

ਨਾ ਕਿਸੇ ਹੋਸੀ, ਨਾਨਕ ਨਾ ਮਿਲੇ ਵਡਿਆਈ, ਦਰ ਸਾਚੇ ਪਦ ਪਾਈ ਹੈ। ਮਾਰੂ ਮਹੱਲਾ ਤੀਜਾ, ਜੋ ਆਇਆ ਸੋ ਸਭ ਕੋ ਜਾਸੀ, ਦੂਜੇ ਪਾਏ ਵਾਧਾ ਜਮ ਫਾਸੀ, ਸਤਿਗੁਰ ਰਾਖੇ ਸੇਜਨ ਉਭਰੇ, ਸਾਚੇ ਸਾਚ ਸਮਾਈ ਹੈ। ਆਪੇ ਕਰਤਾ ਕਰ ਕਰ ਵੇਖ ਹੈ, ਜਿਸ ਨੂੰ ਨਜ਼ਰ ਕਰੇ ਸੋਈ ਜਨ ਲਿਖ ਹੈ। ਗੁਰਮੁਖ ਗਿਆਨ ਇਸ ਸਭ ਕਿਛ ਸੂਝੈ, ਅਗਿਆਨੀ ਅੰਧ ਕਮਾਈ ਹੈ। ਮਨਮੁਖ ਸਹਿਸਾ ਬੂਝ ਨ ਪਾਈ, ਮਰ ਮਰ ਜੰਮੇ ਜਨਮ ਗਵਾਈ, ਗੁਰਮੁਖ ਨਾਮ ਰਤੇ ਸੁਖ ਪਾਇਆ,

ਮੁਖ ਬੋਲੇ ਦੁਰਮਤ ਨਾਮ ਨਾ ਪਾਈ ਹੈ ਔਗੁਣਿਆਰੀ ਕੰਤ ਨਾ ਭਾਵੇ ਮਨ ਕੀ ਜੂਠੀ ਜੂਠ ਕਮਾਵੇ ਪਿਰਕਾ ਸਾਉ ਨਾ ਜਾਣੇ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੇ ਸੀਗਾਰ ਕਰੇ ਪਿਰ ਖਸਮ ਨਾ ਪਾਵੇ ਗੁਣਵੰਤੀ ਸਦਾ ਪਿਰ ਰਾਵੇ ਸਤਿਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਾ ਵੇਖੇ ਇਕ ਨਾ ਬਖਸ ਲਏ ਤੁਰ ਲਿਖੇ ਅਣ ਦਿਨ ਨਾਮ ਰਤੇ ਸਦ ਪਾਇਆ ਆਪੇ ਮੇਲ ਮਿਲਾਈ ਹੈ ਹਉਮੈ ਧਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿ ਸਮਾਈ ਆਪੇ ਮਿਲੇ ਆਪੇ ਕਰ ਵੇਖੇ ਬਿਨ ਸਤਿਗੁਰ ਬੂਝ ਨਾ ਪਾਈ ਹੈ ਇਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ ਮੋਹ ਸੋਏ ਰਹੇ ਅਭਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੇ ਉਰਤਾਰੇ ਸਤਿਗੁਰ ਸੇਵਾ ਤੇ ਸੁਖ ਪਾਇਆ ਹਰ ਕੇ ਨਾਮ ਸਮਾਈ ਹੈ ਦੂਜੇ ਪਾਏ ਫਿਰੇ ਦੇਵਾਨੀ ਮਾਇਆ ਮੋਹੇ ਦੁਖ ਮਾਏ ਸਮਾਨੀ ਬਹੁਤੇ ਪੇਖ ਕਰੇ ਨਹਿ ਪਾਏ ਬਿਨ ਸਤਿਗੁਰ ਸੁਖ ਨਾ ਪਾਈ ਹੈ।

ਆਪੇ ਭੁਗਤਾ, ਆਪੇ ਸੰਜਮੇ ਆਪੇ ਜੂਤਾ, ਆਪੇ ਨਿਰਮਲ ਮਿਹਰਵਾਨ ਮਸੂਦਨ, ਜਿਹਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿੰਨੀ ਏਕੋ ਜਾਤਾ, ਕਾੜ ਕਾਟ ਵਸ ਰਹਿਆ ਜਗ ਜੀਵਨ ਦਾਤਾ, ਇਕ ਤੈ ਗੋਬਤ ਪ੍ਰਗਟ ਗਏ ਆਪੇ, ਗੁਰਮੁਖ ਭ੍ਰਮ ਪਹੁ ਜਾਈ ਹੈ। ਗੁਰਮੁਖ ਹਰ ਜੂ ਏਕੋ ਜਾਤਾ, ਅੰਤਰਨਾਮ ਸ਼ਬਦ ਪਛਾਤਾ, ਜੇ ਤੂੰ ਦੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਾਰਾ ਹੀ ਗੈਰ ਗੰਭੀਰ ਹੈ, ਸਭ ਜਗ ਹੈ।

ਗੁਰ ਪ੍ਰਸਾਦੀ ਮਨ ਵਸਾਈ, ਆਪੇ ਆਇਵਸਿਆ ਕਟ ਅੰਤਰ, ਟੂਟੀ ਜਮ ਕੀ ਫਾਸੀ ਹੈ, ਕਿਸ ਸੇਵੀ ਤੈ ਕਿਸ ਸਾਲਾਹੀ, ਸਤਿਗੁਰ ਸੇਵੀ ਸਬਦ ਸਲਾਹੀ, ਸੱਚੇ ਸ਼ਬਦ ਸਦਾ ਮਦ ਉਤਮ, ਅੰਤਰ ਕਮਲ ਪਰਗਾਸੀ ਹੈ, ਦੇਹੀ ਕਾਚੀ ਕਾਗਜ ਮਿਗ ਤਾਰਾ, ਬੂੰਦ ਪਵੇ ਬਿਰਸੇ ਟਹਿਤ ਨਾ ਲਾਗੇ ਬਾਰਾ, ਕੰਚਨ ਕਾਇਆ ਗੁਰਮੁਖ ਬੂਝੇ, ਜਿਸ ਅੰਤਰ ਨਾਮ ਨਿਵਾਸੀ ਹੈ, ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਪੂਜਨ ਸੱਚ ਆਧਾਰਾ, ਸਦਾ ਤ੍ਰਿਵਤ ਪਵਿੱਤਰ ਹੈ ਪਾਵਨ, ਜਿਤ ਕੜ ਹਰ ਨਾਮ ਨਿਵਾਸੀ ਹੈ, ਹਉ ਤਿਨ ਬਲਿਹਾਰੀ ਜੋ ਸੱਚੇ ਲਾਗੇ, ਹਰ ਗੁਣ ਗਾਵੇ ਅਨਦਿਨ ਜਾਗੇ, ਸਾਚਾ ਸੂਖ ਸਦਾ ਤਿਨ ਅੰਤਰ, ਰਸਨਾ ਹਰ ਰਸ ਰਾਸੀ ਹੈ, ਹਰ ਨਾਮ ਚੇਤਾ ਅਵਰ ਨਾ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਰੇ ਗੁਰ ਸਭ ਸੱਚ ਦਿਖਾਇਆ, ਸੱਚੇ ਨਾਮ ਨਿਵਾਸੀ ਹੈ, ਪ੍ਰਮ ਪ੍ਰਮ ਜੋਨੀ ਫਿਰ ਫਿਰ ਆਇਆ, ਆ ਭੁੱਲਾ ਜਾਂ ਖਸਮ ਭੁਲਾਇਆ, ਹਰ ਜੂ ਮਿਲੇ ਤਾਂ ਗੁਰਮੁਖ ਬੂਝੇ, ਤੀਨੇ ਸ਼ਬਦ ਅਵਨਾਸੀ ਹੈ, ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੋਹ ਲੈ ਬੋਲੇ ਨਾ ਹਮ ਗੁਣ ਨਾ ਸੇਵਾ ਸਾਧੀ, ਡੁੱਬਦੇ ਪਾਥਰ ਮੇਲ ਰਹੇ ਤੁਮ, ਆਪੇ ਸਾਚ ਨਾਮ ਅਵਨਾਸੀ ਹੈ, ਨਾ ਕੋਈ ਕਰੇ ਨਾ ਕਰਨੇ ਜੋਗਾ, ਆਪੇ ਕਰੇ ਕਰਾਵੇ ਸੋ ਹੋਏਗਾ, ਆਪੇ ਬਖਸ ਲਏ ਸੁਖ ਪਾਏ, ਸਦਗੀ ਨਾਮ ਨਿਵਾਸੀ ਹੈ, ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ, ਹਰ ਸਾਚੇ ਸੇਤੀ ਵਣਜ ਵਾਪਾਰਾ, ਸਹਿਤਨ ਜੰਮਿਆ ਤੋਟ ਨ ਆਵੇ, ਅੰਤਰ ਨਾਮ ਨਿਵਾਸੀ ਹੈ, ਹਰ ਜੀਉ ਅਵਗੁਣ ਆਰੇ ਨੂੰ ਗੁਣ ਕੀਜੇ, ਆਪੇ ਬਖਸ ਲਏ ਨਾਮ ਦੀਜੇ, ਗੁਰਮੁਖ ਹੋਵੇ ਸੋ ਪਦ ਪਾਏ, ਏਕਤ ਨਾਮ ਨਿਵਾਸੀ ਹੈ, ਅੰਤਰ ਹਰ ਤਾਨ ਸਮਝ ਨ ਹੋਈ, ਗੁਰ ਪ੍ਰਸਾਦੀ ਬੂਝੇ ਕੋਈ, ਗੁਰਮੁਖ ਹੋਵੇ ਸੋ ਤਨ ਪਾਏ, ਸਦਗੀ ਨਾਮ ਨਿਵਾਸੀ ਹੈ, ਅਨ ਲਵਾਓ ਪਰਮ ਭੁਲਾਈ, ਮਾਇਆ ਮੋਹੇ ਸੁਧ ਨ ਕਾਈ, ਮਾਨਵਕ ਅੰਧੇ ਕਿਸ਼ੂ ਨਾ ਸੂਝੇ, ਗੁਰਮਤ ਨਾ ਪਰਗਾਸੀ ਹੈ, ਮਾਨਮੁਖ ਹੋਮੇ ਮਾਇਆ ਸੂਤੇ, ਆਪਣਾ ਕਰ ਨਾ ਸੰਭਾਲੇ ਅੰਤ ਵਿਗੂਤੇ, ਪਰ ਨਿੰਦਾ ਕਰੇ ਵੋ ਚਿੰਤਾ ਜਾਲੇ, ਦੁਖੇ ਦੁਖ ਨਿਵਾਸੀ ਹੈ, ਆਪੇ ਕਰਤੇ ਕਾਰ ਕਰਾਈ, ਆਪੇ ਗੁਰਮੁਖ ਦੇ ਬੁਝਾਈ, ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਨਿਵਾਸੀ ਹੈ, ਮਾਰੂ ਮਹੱਲਾ ਤੀਜਾ, ਏਕੋ ਸੇਵੀ ਸਦਾ ਥਿਰ ਸਾਚਾ, ਦੂਜੇ ਲਾਗਾ ਸਭ ਜਾ ਕਾਚਾ, ਗੁਰਮਤੀ ਸਦਾ ਸੱਚ ਸਾਲਾ ਹੀ, ਸੱਚੇ ਹੀ ਸਾਚ ਭਤੀਜੇ ਹੈ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ, ਆਪੇ ਲਾਏ ਲਏ ਜਗ ਜੀਵਨ ਦਾਤਾ, ਆਪੇ ਬਖਸੇ ਦੇ ਵਡਿਆਈ, ਗੁਰਮਤ ਇਹੋ ਮਨ ਭੀਜੇ ਹੈ, ਮਾਇਆ ਲਹਿਰ ਸ਼ਬਦ ਨਿਵਾਰੀ, ਇਹੋ ਮਨ ਨਿਰਮਲ ਹਉਮੈ ਮਾਰੀ।

ਕਾਲ ਕੜੀ ਮੋਹਤ ਨਿਹਾਲੇ ਅਣ ਦਿਨ ਆਰ ਜਾਸ਼ੀ ਜਹਿ ਅੰਤਰ ਲੋਭ ਕਰੇ ਨੀ ਬੂਝੇ ਸਿਰ ਉਪਰ ਜਮਕਾਲ ਨਾ ਸੂਝੇ ਇਥੇ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੇ ਹੈ ਜੋ ਸਚ ਲਾਗੇ ਤਿੰਨ ਸਾਚੀ ਸੋਏ ਦੂਜੇ ਲਾਗੇ ਮਨਮੁਖ ਰੋਏ ਦੋਵਾਂ ਸਿਰਿਆਂ ਕਾ ਖਸਮ ਹੈ ਆਪੇ ਆਪੇ ਗੁਣ ਮੈਂ ਭੀਜੇ ਹੈ ਗੁਰ ਕੇ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਇਹੋ ਮਨ ਮੋਹ ਮਾਇਆ ਮੋਹ ਮੈਲ ਪਤੰਗ ਨਾ ਲਾਗੇ ਗੁਰਮਤੀ ਹਰ ਨਾਮ ਭੀਜੇ ਹੈ ਸਭਨਾ ਵਿਚ ਵਰਤੇ ਇਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉਮੈ ਮਾਰਸ ਦਾ ਸੁਖ ਪਾਇਆ ਨਾਏ ਸਾਚੇ ਅੰਮ੍ਰਿਤ ਪੀਜੈ ਹੈ ਕਿਲ ਵਿਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕਿਸੇ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ ਇੰਦਰ ਇੰਦਰਾਸਨ ਬੈਠੇ ਜਮ ਕਾ ਪਉ ਪਾਵੇ ਜਮਨਾ ਛੋਡੇ ਬਹੁ ਕਰਮ ਕਮਾਵੇ ਸਤਿਗੁਰ ਪੇਟੇ ਤਾਂ ਮੁਕਤ ਪਾਈਏ ਹਰ ਘਰ ਸਨਾ ਪੀਜੈ ਹੈ ਮਨਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਪੀਜੈ ਹੈ ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ ਤ੍ਰੈ ਗੁਣ ਬੱਧਕ ਮੁਕਤ ਨਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨਦਿਨ ਨਾਮ ਰਵੀਜੈ ਹੈ ਵੇਦ ਪੜੇ ਹਰ ਨਾਮ ਨਾ ਬੂਝੇ ਮਾਇਆ ਕਾਰਨ ਪੜਪੜ ਲੂਝੇ ਅੰਤਰ ਮੈਲ ਅਗਿਆਨੀ ਅੰਧਾ ਕਿਉ ਕਰ ਦੁੱਤਰ ਤਰੀਜੈ ਹੈ ਵੇਦ ਬਾਦ ਸਭ ਆਖ ਵਖਾਣ ਹੈ ਨਾ ਅੰਤਰ ਪੀਜੇ ਨਾ ਸ਼ਬਦ ਪਛਾਣ ਹੈ ਪੁੰਨ

ਇਹ ਦ੍ਰਿੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੇ ਆਪੇ ਸੱਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸੱਚੋ ਸੱਚ ਰਵੀਜੈ ਹੇ ਮਾਰੂ ਮੁਹੱਲਾ ਤੀਜਾ ਸੱਚੇ ਸੱਚਾ ਤਖ਼ਤ ਰਚਾਇਆ ਨੇ ਘਰ ਵਸਿਆ ਤਿੱਥੇ ਮੋਹ ਨਾ ਮਾਇਆ ਸਦਗੀ ਸੱਚ ਵਸਿਆ ਕਟ ਅੰਤਰ

ਵਿਚਾਰੀ ਹੈ, ਸੱਚੇ ਲਾਏ ਸੇਜਨ ਲਾਗੇ, ਅੰਤਰ ਸ਼ਬਦ ਮਸਤਕ ਵੜ ਪਾਗੇ, ਸੱਚੇ ਸ਼ਬਦ ਸਦਾ ਗੁਣ ਗਾਵ ਹੈ, ਸਬਦਰ ਤੇ ਵਿਚਾਰੀ ਹੈ, ਸੱਚੋ ਸੱਚਾ ਸੱਚ ਸਾਲਾਹੀ, ਏਕੋ ਵੇਖਾ ਦੂਜਾ ਨਾਹੀ, ਗੁਰਮਤ ਉੱਚ ਉੱਚੀ ਪੌੜੀ, ਗਿਆਨ ਰਤਨ ਹੋਮੇ ਮਾਰੀ ਹੈ, ਮਾਇਆ ਮੋਹ ਸ਼ਬਦ ਜਲਾਇਆ, ਸੱਚ ਮਨਵਸਿਆ ਜਾਤਵ ਪਾਇਆ, ਸੱਚੇ ਕੀ ਸਭ ਸੱਚੀ ਕਰਨੀ, ਹੋਮੇ ਤਿਖਾ ਨਿਵਾਰੀ ਹੈ, ਮਾਇਆ ਮੋਹ ਸਭ ਆਪੇ ਕੀਨਾ, ਗੁਰਮੁਖ ਵਿਰਲੇ ਕਿਨਹੀ ਚੀਨਾ, ਗੁਰਮੁਖ ਹੋਵੇ ਸੋ ਸੱਚ ਕਮਾਵੇ, ਸੱਚੀ ਕਰਨੀ ਸਾਰੀ ਹੈ, ਕਾਰ ਕਮਾਈ ਜੋ ਮੇਰੇ ਪ੍ਰਾਪਾਈ, ਹੋਮੇ ਤਿਸ਼ਨਾ ਸ਼ਬਦ ਬੁਝਾਈ, ਗੁਰਮਤ ਸਦਗੀ ਅੰਤਰ ਸੀਤਲ, ਹੋਮੇ ਮਾਰਨੇ ਵਾਰੀ ਹੈ, ਸੱਚ ਲੱਗੇ ਤਿਨ ਸਭ ਕੁਛ ਭਾਵੇ, ਸੱਚੇ ਸ਼ਬਦੇ ਸੱਚ ਸੁਹਾਵੇ, ਐਥੇ ਸੱਚੇ ਸੇ ਦਰ ਸੱਚੇ, ਨਦਰੀ ਨਦਰ ਸਵਾਰੀ ਹੈ, ਬਿਨ ਸੱਚੇ ਜੋ ਦੂਜੇ ਲਾਇਆ, ਮਾਇਆ ਮੋਹ ਦੁੱਖ ਸਵਾਇਆ, ਬਿਨ ਗੁਰ ਦੁੱਖ ਸੁਖ ਜਾਪੇ ਨਾਹੀ, ਮਾਇਆ ਮੋਹ ਦੁੱਖ ਭਾਰੀ ਹੈ, ਸੱਚਾ ਸਭ ਜਿਨ੍ਹਾਂ ਮਨ ਭਾਇਆ, ਪੂਰਬ ਲਿਖਿਆ ਤਿਨੀ ਕਮਾਇਆ, ਸੱਚੋ ਸੇਵ ਹੈ ਸੱਚ ਧਿਆਵੈ, ਸੱਚ ਰਤੇ ਵਿਚਾਰੀ ਹੈ, ਗੁਰ ਕੀ ਸੇਵਾ ਮਿੱਠੀ ਲਾਗੀ, ਅਨ ਦਿਨ ਸੂਖ ਸਹਿ ਸਮਾਧੀ, ਹਰ ਕਰਤਿਆ ਮਨ ਨਿਰਮਲ ਹੋਆ, ਗੁਰ ਕੀ ਸੇਵ ਪਿਆਰੀ ਹੈ, ਸੇ ਜਨ ਸੁਗੇ ਸਤਿਗੁਰ ਸੱਚੇ ਲਾਏ, ਆਪੇ ਪਾਣੇ ਆ ਮਿਲਾਏ, ਸਤਿਗੁਰ ਰਾਖੇ ਸੇ ਜਨ ਉਭਰੇ, ਓਰ ਮਾਇਆ ਮੋਹ ਖੁਵਾਰੀ ਹੈ, ਗੁਰਮੁਖ ਸਾਚਾ ਸ਼ਬਦ ਪਛਾਤਾ, ਨਾਥ ਕੁਟੰਬ ਨਾਥ ਮਾਤਾ, ਏਕੋ ਏਕ ਪ੍ਰਵਿਆ ਸਭਿਅੰਤਰ, ਸਭਨਾ ਜੀਆਂ ਕਾ ਆਧਾਰੀ ਹੈ, ਹੋਮੇ ਮੇਰਾ ਦੂਜਾ ਪਾਇਆ, ਪਿਛਨਾ ਚੱਲੇ ਤੁਰ ਖਸਮ ਲਿਖ ਪਾਇਆ, ਗੁਰ ਸਾਚੇ ਤੇ ਸਾਚ ਕਮਾਵੇ, ਸਾਚੇ ਦੁਖ ਨਿਵਾਰੀ ਹੈ, ਜਾਂ ਤੂੰ ਦੇਹ ਸਦਾ ਸੁਖ ਪਾਏ, ਸਾਚੇ ਸਬਦੇ ਸਾਚ ਕਮਾਏ, ਅੰਦਰ ਸਾਚਾ ਮਨ ਤਨ ਸਾਚਾ, ਭਗਤ ਪਰੇ ਭੰਡਾਰੀ ਹੈ, ਆਪੇ

ਤੀਜਾ ਆਪੇ ਆਪ ਉਪਾਏ ਉਪੰਨਾ ਸਮੇ ਵਰਤ ਏਕ ਪ੍ਰਸ਼ੰਨਾ ਸਭਨਾ ਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੇ ਜਿਨ ਬ੍ਰਹਮਾ ਬੇਸਨ ਮਹੇਸ ਉਪਾਏ ਸਿਰਸ ਤੰਦੇ ਆਪੇ ਲਾਏ ਜਿਸ ਭਾਵੇ ਤੇ ਆਪੇ ਮਿਲੇ ਜਿਨ ਗੁਰਮੁਖ ਏਕੋ ਜਾਤਾ ਹੇ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁਚਿਤੇ ਵਿਕਾਰਾ ਸਿਰ ਸਾਚਾ ਸਾਲਾ ਹੀ ਸਦਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੇ ਇਕ ਮੂਲ ਲੱਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿਨੀ ਜਨਮ ਗਵਾਇਆ ਅੰਮ੍ਰਿਤ ਫਾਲ ਤਿਨ ਜਨ ਕੋ ਲਾਗੇ ਜੋ ਬੋਲੇ ਅੰਮ੍ਰਿਤ ਬਾਤਾ ਹੇ ਹਮ ਗੁਣ ਨਾਹੀ ਕਿਆ ਬੋਲੇ ਬੋਲ ਤੂੰ ਸਭਨਾ ਦੇਖੈ ਤੋਲੇ ਤੋਲ ਜਿਉਂ ਪਾਵੇ ਤਿਉਂ ਰਾਖੇ ਰਹਿਣਾ ਗੁਰਮੁਖ ਏਕੋ ਜਾਤਾ ਹੇ ਜਾਂ ਤੂੰ ਭਾਣਾ ਤਾਂ ਸੱਚੀ ਕਾਰੇ ਲਾਏ ਅਵਗੁਣ ਛੋੜ ਗੁਣਮਾਏ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕੇ ਸ਼ਬਦ ਪਛਾਤਾ ਹੇ ਜੈ ਦੇਖਾਂ ਤੈ ਏਕੋ ਸੋਈ ਦੂਜੀ ਦੁਰਮਤ ਸਬਦੇ ਖੋਈ ਏਕ ਸਮੇ ਪ੍ਰਭ ਏਕ ਸਮਾਣਾ।

ਖੋਜੇ ਪਾਏ ਜਗ ਜੀਵਨ ਦਾਤਾ ਹੈ ਕੋੜ ਗਈ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੇ ਉਰ ਤਾਰੇ ਜੋ ਇੱਛੇ ਸੋਈ ਫਲ ਪਾਏ ਜੋ ਰੰਗ ਮਜੀਠੇ ਰਾਤਾ ਹੈ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਆਵੇ।

ਪੂਰੇ ਸਤਿਗੁਰ ਬੂਝ ਬੁਝਾਈ, ਵਿਣਨਾਵੇ ਮੁਕਤ ਕਿਨੇ ਨਾ ਪਾਈ, ਨਾਮੇ ਨਾਮ ਮਿਲੇ ਵਡਿਆਈ, ਸਹਿਜ ਰਹੇ ਰੰਗ ਰਾਤਾ ਹੇ, ਕਾਇਆ ਨਗਰ ਟਹਿ ਟਹਿ ਤੇਰੀ, ਬਿਨ ਸਬਦੇ ਚੂਕੇ ਨਹੀਂ ਫੇਰੀ, ਸਾ ਸਲਾਹੇ ਸਾਚ ਸਮਾਵੇ, ਜਿਨ ਗੁਰਮੁਖ ਏਕੋ ਜਾਤਾ ਹੇ, ਜਿਸ ਨੂੰ ਨਦਰ ਕਰੇ ਸੋ ਪਾਏ, ਸਾਚਾ ਸਬਦ ਵਸੇ ਮਨ ਆਏ, ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਾਚੇ ਸਾਚ ਪਛਾਤਾ ਹੇ, ਮਾਰੂ ਸੋਲ ਹੇ ਤੀਜਾ, ਆਪੇ ਕਰਤਾ ਸਬਦ ਕਰਣਾ, ਜੀ ਜਨ ਸਭ ਤੇਰੀ ਸਰਣਾ, ਆਪੇ ਗੁਪਤ ਵਰਤੇ ਸਭ ਅੰਤਰ, ਗੁਰ ਕੈ ਸਬਦ ਪਛਾਤਾ ਹੇ, ਹਰ ਕੇ ਭਗਤ ਪਰੇ ਭੰਡਾਰਾ, ਆਪੇ ਬਖਸੇ ਸਬਦ ਵਿਚਾਰਾ, ਜੋ ਤੁਧ ਪਾਵੇ ਸੋਈ ਕਰਸੈ, ਸੱਚੇ ਸਿਓ ਮਨ ਰਾਤਾ ਹੇ, ਆਪੇ ਹੀਰਾ ਰਤਨ ਅਮੁੱਲੋ, ਆਪੇ ਨਦਰੀ ਤੋਲੇ ਤੋਲੋ, ਜੀ ਜੰਤ ਸਭ ਸਰਣ ਤੁਮਾਰੀ, ਕਰ ਕਿਰਪਾ ਆਪ ਪਛਾਤਾ ਹੇ, ਜਿਸ ਨੂੰ ਨਦਰ ਹੋਵੇ ਤੁਰ ਤੇਰੀ, ਮਰੇ ਨਾ ਜੰਮੇ ਚੂਕੇ ਫੇਰੀ, ਸਾਚੇ ਗੁਣ ਗਾਵੇ ਦਿਨ ਰਾਤੀ, ਜੁਗ ਜੁਗ ਏਕੋ ਜਾਤਾ ਹੇ, ਮਾਇਆ ਮੋਹੇ ਸਭ ਜਗਤ ਉਪਾਇਆ, ਬ੍ਰਹਮਾ ਬਿਸ਼ਨ ਦੇਵ ਸੁਬਾਇਆ, ਜੁਤ ਪਾਣੇ ਸੇ ਨਾਮ ਲਾਗੇ, ਗਿਆਨ ਮਤੀ ਪਛਾਤਾ ਹੇ, ਪਾਪ ਪੁੰਨ ਵਰਤੇ ਸੰਸਾਰਾ, ਹਰ ਇੱਕ ਸੋਗ ਸਭ ਦੁਖ ਹੈ ਪਾਰਾ, ਗੁਰਮੁਖ ਹੋਵੇ ਸੋ ਸੁਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਹੇ, ਕੀਰਤਨ ਕੋਈ ਮੇਟਣ ਹਾਰਾ, ਗੁਰ ਕੇ ਸਬਦੇ ਮੋਹ ਦੁਆਰਾ, ਪੂਰਬ ਲਿਖਿਆ ਸੋ ਫਲ ਪਾਇਆ, ਜਿਨ ਆਪ ਮਾਰ ਪਛਾਤਾ ਹੇ, ਮਾਇਆ ਮੋਹੇ ਹਰ ਸੋ ਚਿਤਨ ਲਾਗੇ, ਦੂਜੇ ਪਾਏ ਕਣਾ ਦੁਖ ਆਗੇ, ਮਨਮੁਖ ਪਰਮ ਪੁੱਲੇ ਪੇਖ ਧਾਰੀ, ਅੰਤ ਕਾਲ ਪਛਤਾਤਾ ਹੇ, ਹਰ ਕੇ ਪਾਣੇ ਹਰ ਗੁਣ ਗਾਏ, ਸਭ ਕਿਲਭਗ ਕਾਟੇ ਦੂਖ ਸੁਭਾਏ, ਹਰ ਨਿਰਮਲ ਨਿਰਮਲ ਹੈ ਬਾਣੀ, ਹਰ ਸੇ ਤੀ ਮਨ ਰਾਤਾ ਹੇ, ਜਿਸ ਨੂੰ ਨਦਰ ਕਰੇ ਸੋ ਗੁਣ ਨਿਧ ਪਾਏ, ਹਉ ਮੈਂ ਮੇਰਾ ਠਾਕ ਰਹਾਏ, ਗੁਣ ਅਵਗੁਣ ਕਾ ਏਕੋ ਦਾਤਾ, ਗੁਰਮੁਖ ਵਿਰਲੀ ਜਾਤਾ ਹੇ, ਮੇਰਾ ਪ੍ਰਭ ਨਿਰਮਲ ਅਤ ਅਪਾਰਾ, ਆਪੇ ਮਿਲੇ ਗੁਰ ਸ਼ਬਦ ਵਿਚਾਰਾ, ਆਪੇ ਬਗਸੇ ਸਦ ਰੜਾਏ, ਮਨ ਤਨ ਸਾਚੇ ਰਾਤਾ ਹੇ, ਮਨ ਤਨ ਮਹਿਲਾ ਵਿਚ ਜੋਤ ਅਪਾਰਾ, ਗੁਰਮੁਖ ਬੂਝੇ ਕਰ ਵਿਚਾਰਾ, ਹੋਮੇ ਮਾਰ ਸਦਾ ਮਨ ਨਿਰਮਲ, ਰਸਨਾ ਸੇਵ ਸੁਖ ਦਾਤਾ ਹੇ, ਗੜਕਾਇ ਅੰਦਰ ਬੋ ਹਟ ਬਾਜਾਰਾ, ਤਿਸ ਚ ਨਾਮ ਹੈ ਅਤ ਅਪਾਰਾ, ਗੁਰ ਕੇ ਸ਼ਬਦ ਸਦਾ ਦਰ ਸੋਹ ਹੈ, ਹੋਮੇ ਮਾਰ ਪਛਾਤਾ ਹੇ, ਰਤਨ ਅਮੋਲ ਅਗਮ ਅਪਾਰਾ, ਕੀਮਤ ਕਮਣ ਕਰੇ ਵਿਚਾਰਾ, ਗੁਰ ਕੇ ਸ਼ਬਦੇ ਤੋਲ ਤੋਲਾਏ, ਅੰਤਰ ਸ਼ਬਦ ਪਛਾਤਾ ਹੇ, ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਮੂਰਖ ਪੜੇ ਸ਼ਬਦ ਨਾ ਬੂਝੇ, ਗੁਰਮੁਖ ਵਿਰਲੇ ਜਾਤਾ ਹੇ, ਆਪੇ ਕਰਤਾ ਕਰੇ ਕਰਾਏ, ਸੱਚੀ ਬਾਣੀ ਸਜਦ ਰੜਾਏ, ਨਾਨਕ ਨਾਮ ਮਿਲੇ ਵਡਿਆਈ, ਜੁਗ ਜੁਗ ਏਕੋ ਜਾਤਾ ਹੇ, ਮਾਰੂ ਮਹੱਲਾ ਤੀਜਾ, ਸੋ ਸੱਚ ਸੇਵਿਓ ਸਿਰਜਣ ਹਾਰਾ, ਸਬਦੇ ਦੁੱਖ ਨਿਵਾਰਨ ਹਾਰਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਆਪੇ ਅਗਮ ਅਥਾਹਾ ਹੇ, ਆਪੇ ਸੱਚਾ ਸਤ ਵਰਤਾਏ, ਇਕ ਜਨ ਸਾਚੇ ਆਪੇ ਲਾਏ, ਸਾਚੋ ਸੇਵੇ ਸਾਚ ਕਮਾਵੇ, ਨਾਮੇ ਸੱਚ ਸਮਾਹਾ ਹੇ, ਤੁਰ ਭਗਤਾਂ ਮਿਲੇ ਆਪ ਮਿਲਾਏ, ਸੱਚੀ ਭਗਤੀ ਆਪੇ ਲਾਏ, ਸਾਚੀ ਬਾਣੀ ਸਦਾ ਗੁਣ ਗਾਵੇ, ਇਹ ਜਨਮੇ ਕਾ ਲਾਹਾ ਹੇ, ਗੁਰਮੁਖ ਵਣਜ ਕਰੇ ਪਰ ਆਪ ਪਛਾਣ ਹੈ, ਇਕ ਬਿਨ ਕੋ ਅਵਰ ਨਾ ਜਾਣ ਹੈ, ਸੱਚਾ ਸੌ ਸੱਚੇ ਵਣ ਜਾ ਰਹੇ, ਪੂੰਜੀ ਨਾਮ ਸਾਹਾ ਹੇ, ਆਪੇ ਸਾਜੇ ਸ੍ਰਿਟ ਉਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ, ਸਤਿਗੁਰ ਸੇਵੇ ਸੇਜਨ ਸਾਚੇ, ਕਾਟੇ ਜਮਕਾ ਫਾਹਾ ਹੇ, ਪੰਨੇ ਕੜੇ ਸਵਾਰੇ ਸਾਜੇ, ਮਾਇਆ ਮੋਹ ਦੂਜੇ ਜੰਤ ਪਾਜੇ, ਮਨੁ ਫਿਰੇ ਸਦਾ ਅੰਧ ਕਮਾਵੇ, ਜਮਕਾ ਜੇਵੜਾ ਗਲ ਫਾਹਾ ਹੇ, ਆਪੇ ਬਖਸੇ ਗੁਰਸੇਵਾ ਲਾਏ, ਗੁਰਮਤੀ ਨਾਮ ਮਨ ਮਸਾਏ, ਅਨਦਨ ਨਾਮ ਧਿਆਏ ਸਾਚਾ, ਇਸ ਜਗ ਮੇ ਨਾਮੋ ਲਾਹਾ ਹੇ, ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੇ ਮਨ ਵਸਾਈ, ਜਿਨ ਮਨ ਵਸਿਆ ਸੇ ਜਨ ਸੋਹ ਹੈ, ਤਿਨ ਸਿਰ ਚੂਕਾ ਕਾਹਾ ਹੇ, ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰ ਪ੍ਰਸਾਦੀ ਮਨ ਵਸਾਈ, ਸਦਾ ਸ਼ਬਦ ਸਾਲਾ ਹੀ ਗੁਣਦਾਤਾ, ਲੇਖਾ ਕੋਈ ਨਾ ਮੰਗੇ।

ਤਾਹਾ ਹੈ ਬ੍ਰਹਮਾ ਬਿਸਨ ਰੁਦਰ ਤਿਸ ਕੀ ਸੇਵਾ ਅੰਤ ਨਾ ਪਾਵੇ ਅਲਖ ਅਪੇਵਾ ਜਿਨ ਕੋ ਨਦਰ ਕਰੇ ਤੂੰ ਆਪਣੀ ਗੁਰਮੁਖ ਅਲਖ ਲਖਾਹਾ ਹੈ ਪੂਰੇ ਸਤਿਗੁਰ ਸੋਝੀ ਪਾਈ ਏਕੋ ਨਾਮ ਮਨ ਵਸਾਈ ਨਾਮ ਜਪੀ ਤਾਇ ਨਾਮ ਧਿਆਈ ਮਹਿਲ ਪਾਏ ਗੁਣ ਗਾਹਾ ਹੈ ਸੇਵਕ ਸੇਵੇ ਮਨ ਹੁਕਮ ਅਪਾਰਾ ਮਨ ਹੁਕਮ ਨ ਜਾਣੇ ਸਾਰਾ ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇ ਪਰਵਾਹਾ ਹੈ ਗੁਰ ਪ੍ਰਸਾਦੀ ਹੁਕਮ ਪਛਾਣੇ ਤਾਪ ਤਰਾਖ ਇਕਤ ਕਰ ਆਣੇ ਨਾਮੇ ਰਾਤਾ ਸਦਾ ਬੈਰਾਗੀ ਨਾਮ ਰਤਨ ਮਨ ਤਾਹਾ ਹੈ ਸਭ ਜਗ ਮੈਂ ਵਰਤੇ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹ ਹੈ ਸੇ ਜਨ ਨਿਰਮਲ ਨਿਰਕਰ ਵਾਸਾ ਤਾਹਾ ਹੈ ਸਦਾ ਭਗਤ ਤੇਰੀ ਸਰਣਾਈ ਅਗਮ ਅਗੋਚਰ ਕੀਮਤ ਨਹੀਂ ਪਾਈ ਜਿਉਂ ਤੁਧ ਭਾਵ ਹੈ ਤਿਉਂ ਤੂੰ ਰੱਖ ਹੈ ਗੁਰਮੁਖ ਨਾਮ ਧਿਆਹਾ ਹੈ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਪਾਵਾਂ ਨਾਨਕ ਸਾਜ ਕਹੇ ਬੇਨੰਤੀ ਸਚ ਦੇਵੋ ਸਚ ਸਮਾਹਾ ਹੈ ਮਾਰੂ ਮੁਹੱਲਾ ਤੀਜਾ ਸਤਿਗੁਰ ਸੇਵਨ ਸੇਵੜ ਭਾਗੀ ਅਨਦਿਨ ਸਾਚ ਨਾਮ ਲਿਵ ਲਾਗੀ ਸਦਾ ਸੁਖਦਾਤਾ ਰਵਿਆ ਕਟ ਅੰਤਰ ਸਭ ਸੱਚੇ ਓ ਮਾਹਾ ਹੈ ਨਦਰ ਕਰੇ ਤਾਂ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸੁਖਦਾਤਾ ਸਭ ਦੇ ਮਨ ਓ ਮਾਹਾ ਹੈ ਕਿਰਪਾ ਕਰੇ ਤਾਂ ਮੇਲ ਮਿਲਾਏ ਹਉਮੈ ਮਮਤਾ ਸ਼ਬਦ ਜਲਾਏ ਸਦਾ ਮੁਗਤ ਰਹਿ ਇਕ ਰੰਗੀ ਨਾਹੀ ਕਿਸੇ ਨਾਲ ਕਾਹਾ ਹੈ ਬਿਨ ਸਤਿਗੁਰ ਸੇਵੇ ਕੋਰ ਅੰਧਾਰਾ ਬਿਨ ਸ਼ਬਦੇ ਕੋਈ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾਂ ਬੈਰਾਗੀ ਸੋ ਸੱਚ ਸ਼ਬਦੇ ਲਾਹਾ ਹੈ ਦੁਖ ਦੁਖ ਕਰਤੇ ਤੁਰ ਲਿਖ ਪਾਇਆ ਦੂਜਾ ਪਾਉ ਆਵਰਤਾਇਆ ਗੁਰਮੁਖ ਹੋਵੇ ਸੋ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇ ਸਾਹਾ ਹੈ ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ ਗੁਰ ਕੇ ਪੈ ਕੀ ਸਾਰ ਨਾ ਜਾਣ ਹੈ ਪਏ ਬਿਨ ਕਿਉ ਨਿਰਪੋ ਸਜ ਪਾਈਏ ਜਮ ਕਾੜ ਲਏਗਾ ਸਾਹਾ ਹੈ ਅਫਰੋ ਜਮ ਮਾਰਿਆ ਨਾ ਜਾਈ ਗੁਰ ਕੇ ਸ਼ਬਦੇ ਨੇੜ ਨਾ ਆਈ ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜੀਓ ਵੇ ਪ੍ਰਵਾਹਾ ਹੈ ਹਰ ਜੀਓ ਕੀ ਹੈ ਸਭ ਸਿਰਕਾਰਾ ਇਹੋ ਜਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੜਦਾ ਸਾਹਾ ਹੈ ਗੁਰਮੁਖ ਸਾਚੇ ਕੀਆ ਅਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੇ ਸੋ ਸਚ ਬੂਝੇ ਸਭ ਸੱਚੇ ਸੋ ਤਾਹਾ ਹੈ ਗੁਰਮੁਖ ਜਾਤਾ ਕਰਮ ਵਿਧਾਤਾ ਜੁਗ ਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੇ ਨਾ ਜਨਮੇ ਗੁਰਮੁਖ ਗੁਰਮੁਖ ਸ਼ਬਦ ਸਮਾਹਾ ਹੈ ਗੁਰਮੁਖ ਨਾਮ ਸ਼ਬਦ ਸਾਲਾ ਹੈ ਅਗਮੇ ਗੋਚਰ ਵੇ ਪਰਵਾਹ ਏਕ ਨਾਮ ਜੁਗ ਚਾਰ ਉਧਾਰੇ ਸ਼ਬਦੇ ਨਾਮ ਸਾਹਾ ਹੈ ਗੁਰਮੁਖ ਸਾਂਸ ਦਾ ਸੁਖ ਪਾਏ ਗੁਰਮੁਖ ਹਿਰਦੇ ਨਾਮ ਸਾਏ ਗੁਰਮੁਖ ਹੋਵੇ ਸੋ ਨਾਮ ਬੂਝੇ ਕਾਟੇ ਦੁਰਮਦ ਫਾਹਾ ਹੈ ਗੁਰਮੁਖ ਉਪਜੇ ਸਾਚ ਸਮਾਵੇ ਨਾਮ ਅਰ ਜੰਮੇ ਨਾ ਜੂਨੀ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੇ ਅਨੰਦ ਲੈਂਦੇ ਲਾਹਾ ਹੈ ਗੁਰਮੁਖ ਭਗਤ ਸੋ ਹੈ ਦਰਬਾਰੇ ਸੱਚੀ ਬਾਣੀ ਸ਼ਬਦ ਸਵਾਰੇ ਅਨੰਦਨ ਗੁਣ ਗਾਵੇ ਦਿਨ ਰਾਤੀ ਸਹਿ ਸੇਤੀ ਕਰ ਜਾਹਾ ਹੈ ਸਤਿਗੁਰ ਪੂਰਾ ਸ਼ਬਦ ਸੁਣਾਏ ਅਨੰਦਨ ਭਗਤ ਕਰੋ ਲਿਵ ਲਾਏ ਹਰ ਗੁਣ ਗਾਵੇ ਸਦਹੀ ਨਿਰਮਲ ਨਿਰਮਲ ਗੁਣ ਪਾਤਸ਼ਾਹਾ ਹੈ ਹੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਨਾਨਕ ਜਨ ਨਾਮ ਸਲਾਹੇ ਬਿਕਸੈ ਤੋ ਨਾਮ ਬੇਪਰਵਾਹਾ ਹੈ ਮਾਰੂ ਮੁਹੱਲਾ ਤੀਜਾ ਹਰ ਜੀਉ ਸੇਵਿਓ ਅਗਮ ਅਪਾਰਾ ਏਦਾ ਅੰਤ ਨ ਪਾਏਗੇ ਪਾਰਾ ਵਾਰਾ ਗੁਰ ਪ੍ਰਸਾਦ ਰਵਿਆ ਕਟ ਅੰਤਰ ਤਿਲਕੜ ਮਤ ਅਗਾਹਾ ਹੈ ਸਮੈ ਵਰਤੇ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸਮਾਹਾ ਹੈ ਪੂਰੇ ਸਤਿਗੁਰ ਬੂਝ ਬੁਝਾਇਆ ਹੁਕਮੇ ਹੀ ਸਭ ਜਗਤ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤ ਸਾਹਾ ਹੈ ਸੱਚਾ ਸਤਿਗੁਰ ਸ਼ਬਦ ਅਪਾਰਾ ਇਹਦੇ ਸ਼ਬਦ ਨਿਸਤਰੇ ਸੰਸਾਰਾ ਆਪੇ ਕਰਤਾ ਕਰ ਵੇਖੇ ਦਿਨ ਦਾ ਸਾਸ ਗਿਰਾਹਾ ਹੈ ਕੋੜ ਮੱਧੇ ਕਿਸੇ ਬੁਝਾਏ ਗੁਰ ਕੇ ਸ਼ਬਦ ਰਤੇ ਰੰਗ ਲਾਏ ਹਰ ਸਾਲਾ ਹੈ ਸਦਾ ਸੁਖਦਾਤਾ
ہر بھگ سے بھگت سلاح آگے سدگر سیوے سے جن ساتے جو مر جمے کاچن کاچے اگم اگوچر وے پرواہ بھگت وشل آتھا آگے سدگر پورا سد رڑائے سچے سبد سدا گن گائے گن داتا ورتے سب انتر سر سر لکھدا ساہا ہے سدا حضور گرمخ جاپے سب دے سیوے سوجن تراپ ان دن سیوے سچی بانی سب سچے او ماہا ہے اگیانی اندھا بو کرم درڑائے منہڑ کرم پھر جو نہیں پائے بگیا کارن لب لوب کماوے درمد کا دو راہا ہے پورا سدگر پگ درڑائے گر کے سب ہر نام چت لائے من تان ہرویا کٹ انتر من پینے بھگت سلاحا ہے میرا پر سچا اصل سنگارن گر کے سبد بھگت نستارن میرا پر سچا سدگی سچا سر سہا پات ساہا ہے سے بھگت سچے تیرے من پائے در کیرتن کرے گر سبد سہائے سچی بانی ان دن گاوے نرتن کا نام ساہا ہے جن آپے میل وچھوڑے ناہی گر کے سبد سدا سا راہی سبنا سر تو ایکو صاحب سب دے نام سلاحا ہے بر سب دے تد نو کوئی نہ جانی تد آپے کتھی آکاتھ کہانی آپے سبد سدا گر داتا ہر نام جب سمباہا ہے تو آپے کرتا سرجن ہارا تیرا لکھیا کوئی نہ مٹن ہارا گرمک نام دیوے تو آپے سہسا گنتنا تاہا ہے پگ سچے تیرے دربارے سب دے سیون پائے پیارے نانک نام رتے بیراگی نامے کارج سوہا ہے مارو محلہ تیجا میرے پر سچے ایک کھیل رچایا کوئی نہ کسی جیا اپایا آپے فرق کرے ویخ وگسے سب رہ دے ہی ماہا ہے واجے پاؤن تے آب وجائے سر سکتی دے ہی میں پائے گر پرسادی الٹی ہوئے گیان رتن سبد تاہا ہے اندھیرا چاننے آپے کیا ایکو ورتے اورنا بیا گر پرسادی آپ شانے کمل بگسے بد تاہا ہے اپنی گین گد آپے جانے ہور لوگ سن سن آخ وکھانے گیانی ہوئے سو گرمک بوجھے سچی سبت سلاحا ہے دیکھی اندر وسط اپارا آپے کپٹ کھولا منہارا گرمک سجے امرت پیوے تشنا اگن بجھاہا ہے سبر دیہی اندر پائے ورلے کوگر سبد بجھائے اندر کھوجے سبد سلاحے باہر کاہے جاہا ہے ورچا کے ساد کسے نہ آیا گر کے سبد امرت پی آیا امرت پی امرا پد ہوئے گر کے سبد رستاہا ہے آپ شانے سو سب گن جانے گر کے سبد ہر نام کھانے ان دن نام رتا دن راتی مایا مو چکا ہے گر سیوا تے سب کچھ پائے ہومے میرا آپ گوائے آپے کرپا کرے سب داتا گر کے سبد سوہا ہے گر کا سبد امرت ہے بانی ان دن گھر کا نام کھانی ہر گھر سچا بسے کٹ انتر سو کاٹ نرمل تاہا ہے سیوک سیوے سبد سلاح ہے سدا رنگ راتے ہر گن گاو ہے آپے بگسے سبد ملائے پرمل واس من تاہا ہے سبد اکاتھ کتھے سالاہ ہے میرے پرساچے وے پرواہ ہے آپے گن داتا سبد ملائے سبد کارس تاہا ہے مانم پولا ٹھور نہ پائے جو تر لکھے آسو کرم کمائے بکھیا راتے بکھیا کھوجے مر جنمے دکھ تاہا ہے آپے آپ آپ سالا ہے تیرے گن پر تجھ ہی ماہے تو آ سچا تیری بانی سچی آپے الاکھ اتھاہا ہے بن گرداتے کوئی نہ پائے لاکو ٹیجے کرم کمائے گر کرپا تے کڑ انتر وسیا سب دے سچ سالاہا ہے چھ جن ملے تر آپ ملائے سچی بانی سبد سہائے نانک جان گن گاوے نت سچے گن گاوے گنی سماغا ہے مارو محلہ تیجا نیچر ایک سچا سا سوئی پورے گرتے سو جی ہوئی ہرس پینے سدا تے آئین گرمت سیل سناہا ہے اندر رنگ
ਸਦਾ ਸਚਿਆਰਾ, ਗੁਰ ਕੇ ਸ਼ਬਦ ਹਰ ਨਾਮ ਪਿਆਰਾ, ਨਾਉਣ ਦੇ ਨਾਮ ਸਿਆ ਕਟੇ ਅੰਤਰ, ਛੋਡਿਆ ਮਾਇਆ ਕਾਲਾ ਗਾਹੇ, ਰਹੀਏ ਤਰਾਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨਾ ਹੋਈ, ਏਕ ਧਿਆਇਨ ਸਦਾ ਸੁਖ ਪਾਇਨ, ਨਿਚਲ ਰਾਜ ਤਨਾ ਗਾਹੇ, ਆਮਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਤਿਸੇ ਤੇ ਹੋਈ, ਗੁਰਮੁਖ ਸਾਚਾ ਸਦਾ ਧਿਆਵਹੁ, ਗਤ ਮੁਗਤ ਤਿਸੇ ਤੇ ਪਾਹਾਹੇ। ਸਚ ਸੰਜਮ ਸਤਿਗੁਰੂ ਦੁਆਰੇ, ਹਉਮੈ ਕ੍ਰੋਧ ਸ਼ਬਦ ਨਿਵਾਰੇ, ਸਤਿਗੁਰ ਸੇਵ ਸਦਾ ਸੁਖ ਪਾਈਏ, ਤੀਰ ਸੰਤੋਖ ਸਭ ਤਾਹਾਹੇ। ਹਉਮੈ ਮੋਹ ਉਪਜੇ ਸੰਸਾਰਾ, ਸਭ ਜਗ ਬਿਨਸੇ ਨਾਮ ਸਾਰਾ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ, ਨਾਮ ਸੱਚਾ ਜਗ ਲਾਹਾਹੇ। ਸੱਚਾ ਅਮਰ ਸ਼ਬਦ ਸੁਹਾਇਆ, ਪੰਚ ਸ਼ਬਦ ਮਿਲਵਾਜਾ ਵਾਇਆ, ਸਦਾ ਕਾਰਜ ਸਤਿਨਾਮ ਸੁਹੇਲਾ, ਬਿਨ ਸਬਦੇ ਕਾਰਜ ਕੇ ਖਾਹੇ। ਖਿਰ ਮੈਂ ਹੱਸੇ ਖਿਰ ਮੈਂ ਰੋਵੇ, ਦੂਜੀ ਤੋਂ ਮਤ ਕਾਰਜ ਨਾ ਹੋਵੇ, ਸੰਜੋਗ ਵਿਜੋ ਕਰਤੇ ਲਿਖ ਪਾਏ, ਕਿਰਤਨਾ ਚੱਲੇ ਚਲਾ ਖਾਹੇ। ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸੁ ਸਦਗੀ ਰਹੇ ਸਮਾਏ, ਗੁਰ ਕਿਰਪਾ ਤੇ ਮਿਲੇ ਵਡਿਆਈ, ਹੋਮੇ ਰੋਗ ਨਾ ਤਾ ਖਾਹੇ। ਰਸਗਦ ਖਾਏ ਪਿੰਡ ਵਧਾਏ, ਪੇਖ ਕਰੇ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਾਂ ਦੁਖ ਭਾਰੀ, ਪਿਛਟਾ ਮਾਹੇ ਸਮਾ ਗਾਹੇ। ਵੇਦ ਪੜੇ ਪੜ ਬਾਦ ਵਖਾਣੇ, ਘਾਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣੇ, ਗੁਰਮੁਖ ਹੋਵੇ ਸੋ ਤਤ ਬਿਲੋਵੇ, ਰਸਨਾ ਹਰਸ ਤਾ ਗਾਹੇ। ਕਾਰਵਾ ਛੋਡੇ ਬਾਹਰ ਧਾਵੇ, ਮਨ ਅੰਧੇ ਸਾਧਨਾ ਪਾਵੇ, ਅਨਸ ਰਾਤੀ ਇਸਨਾ ਫੀਕੀ ਬੋਲੇ, ਹਰਸ ਮੂਲ ਨਾ ਤਾ ਗਾਹੇ। ਮਨਮੁਖ ਦੇਖੀ ਪਰਮ ਪਧਾਰੋ, ਦੁਰਮਤ ਮਰੇ ਨਿਤ ਹੋਏ ਖੁਆਰੋ, ਕਾਮ ਕ੍ਰੋਧ ਮਨ ਦੂਜੇ ਲਾਇਆ, ਸੁਭਨੇ ਸੁਗਨਾ ਤਾ ਗਾਹੇ। ਕੰਚਨ ਦੇਖੀ ਸ਼ਬਦ ਪਧਾਰੋ, ਅੰਦਰ ਭੋਗ ਭੋਗੇ ਹਰਸਿਓ ਪਿਆਰੋ, ਮਹਿਲਾ ਅੰਦਰ ਗੈਰ ਮਹਿਲ ਪਾਏ, ਪਾਣਾ ਬੁਝ ਸਮਾ ਗਾਹੇ। ਆਪੇ ਦੇਵੇ ਦੇਵਣ ਹਾਰਾ, ਤਿਸ ਅੱਗੇ ਨਹੀਂ ਕਿਸੇ ਕਾ ਚਾਰਾ, ਆਪੇ ਬਖਸੇ ਸ਼ਬਦ ਮਿਲਾਏ, ਤੇ ਦਸ ਸ਼ਬਦ ਅਥਾ ਗਾਹੇ। ਜੀਓ ਪਿੰਡ ਸਭ ਤਿਸਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਾਰ ਜਪ ਜਾਪ ਸਮਾ ਗਾਹੇ। ਮਾਰੂ ਮਹੱਲਾ ਤੀਜਾ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਆਪਾਰ, ਗੁਰਮੁਖ ਕਾਰ ਕਰੇ ਪ੍ਰਭਾਵੇ, ਗੁਰਮੁਖ ਪੂਰਾ ਪਾਏ ਦਾ, ਗੁਰਮੁਖ ਮਨੁਮਾ ਉਲਟ ਪਰਾਵੇ, ਗੁਰਮੁਖ ਬਾਣੀ ਨਾਦ ਵਜਾਵੇ, ਗੁਰਮੁਖ ਸਚਰ ਤੇ ਬੈਰਾਗੀ, ਨੇ ਕਰਵਾਸਾ ਪਾਏ ਦਾ, ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੇ ਸਬਦੇ ਸੱਚ ਸੁਪਾਖੀ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏ ਦਾ, ਗੁਰਮੁਖ ਮਨ ਨਿਰਮਲ ਸਤ ਸਰਨਾਵੇ, ਮਹਿਲ ਨਾ ਲਾਗੇ ਸੱਚ ਸਮਾਵੇ, ਸੱਚੋ ਸੱਚ ਕੁਮਾਵੇ ਸਦਗੀ, ਸੱਚੀ ਭਗਤ ਰੜਾਏ ਦਾ, ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੇ ਕਰਣੀ, ਸਦਗੀ ਸੱਚ ਕਹੇ ਦਿਨ ਰਾਤੀ, ਅਵਰਾ ਸੱਚ ਕਹਾਏ ਦਾ, ਗੁਰਮੁਖ ਸੱਚੀ ਊਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸੇਵੇ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏ ਦਾ, ਗੁਰਮੁਖ ਹੋਵੇ ਸੋ ਸੋਝੀ ਪਾਏ, ਹੋਮੇ ਮਾਇਆ ਪਰਮ ਗਵਾਏ, ਗੁਰ ਕੀ ਪੌੜੀ ਊਤਮ ਉੱਚੀ, ਦਰ ਸੱਚੇ ਹਰ ਗੁਣ ਗਾਏ ਦਾ, ਗੁਰਮੁਖ ਸਭ ਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਹ ਦੁਆਰ, ਪਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏ ਦਾ, ਗੁਰਮੁਖ ਹੋਵੇ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵ ਲਾਏ, ਜੋ ਤੁ ਪਾਵੇ ਸੋਈ ਕਰਸੀ, ਜੋ ਸੱਚੇ ਮਨ ਭਾਏ ਦਾ, ਜਾਂ ਤੁ ਪਾਵੇ ਸਤਿਗੁਰੂ ਮਿਲਾਏ, ਜਾਂ ਤੁ ਪਾਵੇ ਤਾਂ ਮਨ ਵਸਾਏ, ਆਪਣੇ ਪਾਣੇ ਸਦਾ ਰੰਗ ਰਾਤਾ, ਪਾਣੇ ਮਨ ਵਸਾਏ ਦਾ, ਮਨ ਕਰਮ ਕਰੇ ਸੋ ਚੀਜੇ, ਬਹੁਤੇ ਪੇਖ ਕਰੇ ਨੀ ਪੀਜੇ, ਵਿਖਿਆ ਰਾਤੇ ਦੁੱਖ ਕਮਾਵੇ, ਦੁੱਖੇ ਦੁੱਖ ਸਮਾਏ ਦਾ, ਗੁਰਮੁਖ ਹੋਵੇ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋਝੀ ਪਾਏ, ਮਰਨ ਜੀਵਨ ਜੋ ਸਮਕਰ ਜਾਣੇ, ਤੋ ਮੇਰੇ ਪ੍ਰਭਾਏ ਦਾ, ਗੁਰਮੁਖ ਮਰੇ ਸੋ ਹੈ ਪ੍ਰਵਾਨ, ਆਵਣ ਜਾਣਾ ਸ਼ਬਦ ਪਛਾਣ, ਮਰੇ ਨਾ ਜੰਮੇ ਨਾ ਦੁਖ ਪਾਏ, ਮਨ ਹੀ ਮਨੇ ਸਮਾਏ ਦਾ, ਸੇਵੜ ਭਾਗੀ ਜਿੰਨੀ ਸਤਿਗੁਰ ਪਾਇਆ, ਹਉਮੈ ਵਿੱਚੋਂ ਮੋਹ ਚੁਕਾਇਆ, ਮਨ ਨਿਰਮਲ ਫਿਰ ਮੈਲ ਨਾ ਲੱਗੇ, ਦਰ ਸੱਚੇ ਸੋਭਾ ਪਾਏ ਦਾ।
ਆਪੇ ਕਰੇ ਕਰਾਏ ਆਪੇ, ਆਪੇ ਵੇਖੇ ਥਾਵੇ ਥਾਪੇ, ਗੁਰਮੁਖ ਸੇਵਾ ਮੇਰੇ ਪ੍ਰਾ ਭਾਵੇ, ਸੱਚ ਸੁਣ ਲੇਖੇ ਪਾਏ ਦਾ, ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮਾਇਲ ਨਾ ਲਾਵੇ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏ ਦਾ, ਮਾਰੂ ਮੁਹੱਲਾ ਤੀਜਾ, ਆਪੇ ਸ੍ਰਿਟ ਹੁਕਮ ਸਭ ਸਾਜੀ, ਆਪੇ ਥਾਪ ਥਾਪ ਨਿਵਾਜੀ, ਆਪੇ ਨਿਆਉ ਕਰੇ ਸਭ ਸਾਚਾ, ਸਾਚੇ ਸੱਚ ਮਿਲਾਏ ਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸਬਦੇ ਪਸਮੇ ਕੀ ਢੇਰੀ, ਖੇਹੂ ਖੇਰ ਲਾਏ ਦਾ, ਕਾਇਆ ਕੰਚਨ ਕੋਟ ਅਪਾਰਾ, ਜਿਸ ਜਿ ਰਵਿਆ ਸ਼ਬਦ ਅਪਾਰਾ, ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏ ਦਾ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਚ ਹਰ ਜੂ ਵਸੇ ਮੁਰਾਰੇ, ਗੁਰ ਕੇ ਸ਼ਬਦ ਵਣਜਨ ਵਾਪਾਰੀ, ਨਦਰੀ ਆਪ ਮਿਲਾਏ ਦਾ, ਸੋ ਸੂਚ ਜੇ ਕ੍ਰੋਧ ਨਿਵਾਰੇ, ਸਬਦੇ ਬੂਝੇ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏ ਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਤੋਵੇ ਸ਼ਬਦ ਵਿਚਾਰੀ, ਅਣ ਦਿਨ ਸਦਾ ਰਹੇ ਰੰਗਰਾਤਾ, ਕਰ ਕਿਰਪਾ ਭਗਤ ਕਰਾਏ ਦਾ, ਇਸ ਮਨ ਮੰਦਰ ਮੈਂ ਮਨੁਆ ਧਾਵੇ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੇ, ਬਿਨ ਸਭ ਗੁਰ ਪੇਟੇ ਠੌਰ ਨਾ ਪਾਵੇ, ਆਪੇ ਖੇਲ ਕਰਾਏ ਦਾ, ਆਪ ਅਪਰੰਪਰ ਆ ਵਿਚਾਰੀ, ਆਪੇ ਮਿਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ ਮਿਲਾਏ ਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸੁਚਿਤ ਲਾਏ ਦਾ, ਕਰ ਹੀ ਅੰਦਰ ਸੱਚਾ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਮ ਰਧਾਨ ਵਸਿਆ ਕਟ ਅੰਤਰ, ਰਸਨਾ ਨਾਮ ਧਿਆਏ ਦਾ, ਜਸੰਤਰ ਭਵੇ ਅੰਤਰ ਨਹੀਂ ਭਾਲੇ, ਮਾਇਆ ਮੋਹ ਬੱਧਾ ਜਮਕਾਲੇ, ਜਮ ਕੀ ਫਾਸੀ ਕਭੂ ਨਾ ਟੁੱਟੇ, ਦੂਜੇ ਭਾਏ ਪਰਮਾਏ ਦਾ, ਜਬ ਤਬ ਸੰਜਮ ਹੋਰ ਕੋਈ ਨਾਹੀ, ਜਬਲਾ ਗੁਰ ਕਾ ਸ਼ਬਦ ਨਾ ਕਮਾਹੀ, ਗੁਰ ਕੇ ਸਦ ਮਿਲਿਆ ਸਜ ਪਾਇਆ, ਸੱਚੇ ਸੱਚ ਸਮਾਏ ਦਾ, ਕਾਮ ਕ੍ਰੋਧ ਸਬਰ ਸੰਸਾਰਾ, ਬਹੁ ਕਰਮ ਕਮਾਵੇ ਸਭ ਦੁੱਖਾ ਪਸਾਰਾ, ਸਭ ਗੁਰ ਸੇਵੇ ਸੇ ਸੁਖ ਪਾਵੇ, ਸੱਚੇ ਸ਼ਬਦ ਮਿਲਾਏ ਦਾ, ਪਾਉਣ ਪਾਣੀ ਹੈ ਬੈ ਸੰਤਰ, ਮਾਇਆ ਮੋਹ ਵਰਤੇ ਸਭ ਅੰਤਰ, ਜਿਨ ਕੀਤੇ ਜਾਂ ਤਸੇ ਪਛਾਣੇ, ਮਾਇਆ ਮੋਹ ਚੁਕਾਏ ਦਾ, ਇਕ ਮਾਇਆ ਮੋਹ ਗਰਭ ਵਿਆਪੇ, ਹੋਮੇ ਹੋਏ ਰਹੇ ਹੈ ਆਪੇ, ਜਮ ਕਾਲੇ ਕੀ ਖਬਰ ਨਾ ਪਾਈ, ਅੰਤ ਗਿਆ ਪਛਤਾਏ ਦਾ, ਜਿਨੋ ਪਾਏ ਸੋਭਿਤ ਜਾਣੇ, ਗੁਰਮੁਖ ਦੇਵੇ ਸ਼ਬਦ ਪਛਾਣੇ, ਨਾਨਕ ਦਾਸ ਕਹੇ ਬੇਨੰਤੀ, ਸੱਚ ਨਾਮ ਚਿਤ ਲਾਏ ਦਾ, ਮਾਰੂ ਮੁਹੱਲਾ ਤੀਜਾ, ਆ ਜੁਗਾਦ ਦਇਆ ਪਦ ਦਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਤੁਧ ਨੂੰ ਸੇਵੇ ਸੇ ਤੁਝੇ ਸੁਮਾਵੇ, ਤੂੰ ਆਪੇ ਮੇਲ ਮਿਲਾਏ ਦਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਜੀ ਜੰਤ ਤੇਰੀ ਸਰਣਾਈ, ਜਿਉ ਤੂੰ ਪਾਵੇ ਤਿਵੇ ਚਲਾਵੇ, ਤੂੰ ਆਪੇ ਮਾਰਗ ਪਾਏ ਦਾ, ਹੈ ਪੀ ਸਾਚਾ ਹੋਸੀ ਸੋਈ, ਆਪੇ ਸਾਜੇ ਅਵਰ ਨਾ ਕੋਈ, ਸਭਨਾ ਸਾਰ ਕਰੇ ਸੁਖਦਾਤਾ, ਆਪੇ ਰਿਜਕ ਪਹੁੰਚਾਏ ਦਾ, ਅਗਮ ਅਗੋਚਰ ਅਲਖ ਪਾਰਾ, ਕੋਈ ਨਾ ਜਾਣੇ ਤੇਰਾ ਪਰਵਾਰਾ, ਆਪਣਾ ਆਪ ਛਾਣੇ ਆਪੇ, ਗੁਰਮਤੀ ਆਪ ਬੁਝਾਏ ਦਾ, ਪਾਤਾਲ ਪੁਰੀਆਂ ਲੋ ਆਕਾਰਾ, ਤਿਸ ਵਰਤੇ ਹੁਕਮ ਕਰਾਰਾ, ਹੁਕਮੇ ਸਾਜੇ ਹੁਕਮੇ ਢਾਹੇ, ਹੁਕਮੇ ਮੇਲ ਮਲਾਏ ਦਾ, ਹੁਕਮੇ ਬੂਝੇ ਸੁਕਮ ਸਲਾਹੇ, ਅਗਮੇ ਅਗੋਚਰ ਵੇ ਪਰਵਾਹੇ, ਜੇਹੀ ਮਤ ਦੇ ਸੋ ਹੋਵੇ, ਤੂੰ ਆਪੇ ਸ਼ਬਦ ਬੁਝਾਏ ਦਾ, ਅੰਧ ਆਰਜਾ ਸ਼ਿਦੀ ਜਾਏ, ਰੈਣ ਦਿਨ ਦੋਇ ਸਾਖੀ ਆਏ, ਮਨੁੱਖ ਅੰਧ ਨ ਚੇਤੇ ਮੂੜਾ, ਸਿਰ ਉਪਰ ਕਾਲਰੂ ਆਏ ਦਾ, ਮਨ ਤਨ ਸੀਤਲ ਗੁਰਚਰਣੀ ਲਾਗਾ, ਅੰਤਰ ਪਰਮ ਗਿਆ ਪਾਉ ਭਾਗਾ, ਸਦਾ ਆਨੰਦ ਸੱਚੇ ਗੁਣ ਗਾਵੇ, ਸਚ ਬਾਣੀ ਬੋਲਾਏ ਦਾ, ਜਿਨ ਤੂੰ ਜਾਤਾ ਕਰਮ ਵਿਧਾਤਾ, ਪੂਰੇ ਭਾਗ ਔਰ ਸ਼ਬਦ ਪਛਾਤਾ, ਜਾਤ ਪਾਤ ਸਚ ਸੱਚਾ ਸਸੋਈ, ਹੋਮੇ ਮਾਰ ਮਿਲਾਏ ਦਾ, ਮਨ ਕਠੋਰ ਦੂਜੇ ਪਾਇ ਲਾਗਾ, ਪਰਮੇ ਪੂਲਾ ਫਿਰੇ ਅਭਾਗਾ, ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏ ਦਾ, ਲਖ ਚੌਰਾਸੀ ਆ ਪਿਓ ਪਾਏ, ਮਾਨਸ ਜਨਮ ਗੁਰ ਭਗਤ ਰੜਾਏ, ਬਿਨ ਭਗਤੀ ਵਿਸ਼ਟਾ ਵਿਚ ਵਸਾ,
ਵਿਸ਼ਟਾ ਵਿੱਚ ਫਿਰ ਪਾਏ ਦਾ ਕਰਮ ਹੋਵੇ ਗੁਰ ਭਗਤ ਰੜਾਏ ਵਿਣ ਕਰਮਾਂ ਕਿਉਂ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜੋ ਫਾਵੇ ਤਿਵੇ ਚਲਾਏ ਦਾ ਸਿਮਰਤ ਸਾਸ ਅੰਤ ਨਾ ਜਾਣੇ ਮੂਰਖ ਅੰਧਾ ਤੱਤ ਨਾ ਪਛਾਣੇ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਭੁਲਾਏ ਦਾ ਸਭ ਕੁਛ ਆਪੇ ਆਪ ਕਰਾਏ ਆਪੇ ਸਿਰ ਸਿਰ ਤੰਦੇ ਲਾਏ ਆਪੇ ਥਾਪ ਥਾਪੇ ਵੇਖੇ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਗੈਰ ਗੰਭੀਰਾ ਸਦਾ ਸਲਾਹੀ ਤਾਮਨ ਤੀਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏ ਦਾ ਆਪ ਨਿਰਾਲਮ ਹੋਰ ਤੰਦੇ ਲੋਈ ਗੁਰ ਪ੍ਰਸਾਦੀ ਬੂਝੇ ਕੋਈ ਨਾਨਕ ਨਾਮ ਸੇ ਕਟੇ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹੱਲਾ ਤੀਜਾ ਜੋ ਛੱਤੀ ਕੀਓ ਗੁਬਾਰਾ ਤੂੰ ਆਪੇ ਜਾਣੇ ਸਿਰਜਣਹਾਰਾ ਹੋਰ ਕਿਆ ਕੋ ਕਹਿ ਕੇ ਆਖ ਵਖਾਣੇ ਤੂੰ ਆਪੇ ਕੀਮਤ ਪਾਏ ਦਾ ਓਅੰਕਾਰ ਸਭ ਸ੍ਰਿਸ਼ਟ ਉਪਾਈ ਸਭ ਖੇਲ ਤਮਾਸਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਪੰਨ ਕਢਾਏ ਦਾ ਬਾਰੀਗਰ ਇੱਕ ਬਾਰੀ ਪਾਈ ਪੂਰੇ ਗੁਰ ਤੇ ਨਜ਼ਰੀ ਆਈ ਸਦਾ ਅਲਿਪਤ ਰਹਿ ਗੁਰ ਸਬਦੀ ਸਾਚੇ ਸੁਚਿਤ ਲਾਏ ਦਾ ਬਾਜੇ ਬਾਜੇ ਤੁਨ ਆਕਾਰਾ ਆ ਵਜਾਏ ਵਜਾਮਣ ਹਾਰਾ ਘੜ ਘੜ ਪਾਉਣ ਵਹੇ ਇੱਕ ਰੰਗੀ ਮਿਲ ਪਵਣੇ ਸਭ ਵਜਾਏ ਦਾ ਕਰਤਾ ਕਰੇ ਸੁਨੇਚੋ ਹੋਵੇ ਗੁਰ ਕੇ ਸਬਦੇ ਹੋਮੇ ਖੋਵੇ ਗੁਰ ਪ੍ਰਸਾਦੀ ਕਿਸੇ ਦੇ ਵਡਿਆਈ ਨਾਮੋ ਨਾਮ ਧਿਆਏ ਦਾ ਗੁਰ ਸੇਵੇ ਜੇਵਡ ਹੋਰ ਲਾਹਾ ਨਾਹੀ ਨਾਮ ਮਨ ਵਸੇ ਨਾਮੋ ਸਾਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਏ ਦਾ ਬਿਨ ਨਾਵੇ ਸਭ ਦੁਖ ਸੰਸਾਰਾ ਬਹੁ ਕਰਮ ਕਮਾਵੇ ਵਧੇ ਵਿਕਾਰਾ ਨਾਮ ਨਾ ਸੇਵੇ ਕਿਉਂ ਸੋ ਪਾਈਏ ਬਿਨ ਨਾਵੇ ਦੁਖ ਪਾਏ ਦਾ ਆਪ ਕਰੇ ਤੈ ਆਪ ਕਰਾਏ ਗੁਰ ਪ੍ਰਸਾਦੀ ਕਿਸੇ ਬੁਝਾਏ ਗੁਰਮੁਖ ਹੋਵੇ ਸੇ ਬੰਧਨ ਤੋੜੇ ਮੁਕਤੀ ਕਹਿ ਕਰ ਪਾਏ ਦਾ ਗਣਤ ਗਣੇ ਸੋ ਜਲੇ ਸੰਸਾਰਾ ਸਿਸਾ ਮੂਲ ਨਾ ਚੁੱਕੇ ਵਿਕਾਰਾ ਗੁਰਮੁਖ ਹੋਵੇ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸਜਦੇ ਤਾਂ ਪਾਏ ਕੋਈ ਗੁਰਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਾਰਾ ਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਬ ਤਬ ਸੰਜਮ ਨਾਮ ਪਿਆਰਾ ਕਿਲਵੇ ਕਾਟੇ ਕਾਟਣ ਹਾਰਾ ਹਰ ਕੇ ਨਾਮ ਤਾਂ ਮਨਸੀ ਤਲ ਹੋਆ ਸਹਿਜੇ ਸਹਿਜ ਸਮਾਏ ਦਾ ਅੰਤਰ ਲੋ ਮਨ ਮੈਲੇ ਮਨ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਾਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸਹਿਸਾ ਜਾਏ ਗੁਰ ਕੇ ਪਾਣੇ ਚੱਲੇ ਦਿਨ ਰਾਤੀ ਨਾਮ ਚੇਤ ਸੁਖ ਪਾਏ ਦਾ ਆਪ ਸਰਨ ਦਾ ਸੱਚਾ ਸੋਈ ਆਪ ਉਪਾਏ ਖਪਾਏ ਸੋਈ ਗੁਰਮੁਖ ਹੋਵੇ ਸੋ ਸਦਾ ਸਲਾਹੇ ਮਿਲ ਸਾਚੇ ਸੁਖ ਪਾਏ ਦਾ ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ ਕਾਮ ਕ੍ਰੋਧ ਜਲੇ ਸਭ ਕੋਈ ਸਤਿਗੁਰ ਸੇਵੇ ਮਨ ਵਸੇ ਆਵੇ ਮਨ ਮਾਰੇ ਮਨੇ ਸੁਮਾਏ ਦਾ ਮੇਰਾ ਤੇਰਾ ਤੁਦੇ ਆਪੇ ਕੀ ਆ ਸਭ ਤੇਰੇ ਜੰਤ ਤੇਰੇ ਸਭ ਜੀ ਆ ਨਾਨਕ ਨਾ ਸੁਮਾਰ ਸਦਾ ਤੂੰ ਗੁਰਮਤੀ ਮਨ ਵਸਾਏ ਦਾ ਮਾਰੂ ਮਹੱਲਾ ਤੀਜਾ ਹਰ ਜੂ ਦਾਤਾ ਅਗਮ ਅਥਾਹ ਉਸ ਦਿਲ ਨਾ ਤੁਮਾਏ ਵੇ ਪਰਵਾਹ ਇਸ ਨੂੰ ਅੱਪੜ ਨਾ ਸਕੇ ਕੋਈ ਆਪੇ ਮੇਲ ਮਿਲਾਏ ਦਾ ਜੋ ਕਰੇ ਸੁਨੇਚੋ ਹੋਈ ਜਿਸ ਬਨ ਦਾਤਾ ਅਵਰ ਨਾ ਕੋਈ ਜਿਸ ਨੂੰ ਨਾਮ ਦਾਨ ਕਰੇ ਸੋ ਪਾਏ ਗੁਰ ਸਬਦੀ ਮੇਲ ਆਏ ਦਾ ਚੌਦੇ ਪਵਨ ਤਰੇ ਖਟ ਨਾਲੇ ਸਭ ਗੁਰ ਦਿਖਾਏ ਅੰਤਰ ਨਾਲੇ ਨਾਵੇ ਕਾਵਾ ਪਾਰੀ ਹੋਵੇ ਗੁਰ ਸਬਦੀ ਕੋ ਪਾਏ ਦਾ ਸਤਿਗੁਰ ਸੇਵੇ ਸਹਿਜ ਆਨੰਦਾ ਫਿਰ ਦੇ ਆਏ ਬੁੱਠੇ ਗੋਵਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏ ਦਾ ਸਤਿਗੁਰ ਤੇ ਵਿਛੜੇ ਤਿਨੀ ਦੁਖ ਪਾਇਆ ਅੰਦਰ ਮਾਰੀਏ ਦੁੱਖ ਸੁਭਾਇਆ ਮੱਥੇ ਕਾਲੇ ਮਹਿਲ ਨਾ ਪਾਵੇ ਦੁੱਖ ਹੀ ਵਿੱਚ ਦੁੱਖ ਪਾਏ ਦਾ ਸਤਿਗੁਰ ਸੇਵੇ ਸੇਵੜ ਭਾਗੀ ਸਹਿਜ ਪਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵੇ ਸਦਗੀ ਸੱਚੇ ਮੇਲ ਮਲਾਏ ਦਾ ਜਿਸ ਨੂੰ ਸੱਚਾ ਦੇ ਸੋ ਪਾਏ ਅੰਤਰ ਸਾਚ ਪਰਮ ਚੁਕਾਏ ਸਭ ਸੱਚੇ ਕਾ ਆਪੇ ਦਾਤਾ ਜੇ ਦੇਵੇ ਸੋ ਸਚ ਪਾਏ ਦਾ ਆਪੇ ਕਰਤਾ ਸਭਨਾ ਕਾ ਸੋਈ ਜਿਸ ਨੂੰ ਆਪ ਬੁਝਾਏ ਬੂਝੇ ਕੋਈ
आपे बक्से दे वडियाई आपे मेल मलाएंदा। होमे करद्या जन्म गवाया आगे मोह न चूके माया अगे जम काल लेखा लेवे ज्यों तिलखाणी पीड़ाएंदा। पूरे पा गुर सेवा होई नदर करे ता सेवे कोई जम काल तिस नेड़ न आवे मैल सच्चे सुख पाएंदा। तिन सुख पाया जो तुद पाए पूरे पा गुर सेवा लाए तेरे हाथ के सब वडियाई जे देवे सो पाएंदा। अंदर प्रकाश गुरु ते पाए नाम पदार्थ मन वसाए ज्ञान रतन सदा कट चानन अग्ञान अंधेर गवाएंदा। अग्ञानी अंधे दूजे लागे बिन पानी डुब मुए अपागे चलद्या कर दर अंदर न आवे जमदर बादा दुख पाएंदा। बिन सतगुर सेवे मुक्त न होई ज्ञानी त्यानी पूछो कोई सतगुर सेवे जिमिले वडियाई दर सच्चे सोभा पाएंदा। सतगुर नू सेवे तस आप मिलाए ममता काड सच लिवलाए सदा सच वणजे वापारी नामो लाहा पाएंदा। आपे करे कराए करता शब्द मरे सोई जन मुक्ता नानक नाम से मन अंतर नामो नाम त्याएंदा। मारू महला तीजा जो तु करना सो कर पाया पाने विच को विरला आया पाना मन ने सो सुख पाए पाने वे सुख पाएंदा। गुरमुख तेरा पाना पावे सहजे ही सुख सच कमावे पाने नू लोचे बहुत तेरी अपना पाना आप मनाएंदा। तेरा पाना मने तू मिले तुद आए जिस पाना पावे तो तुझे समाए पाने विच वड्डी वड्याई पाना किसे कराएंदा। जत पावे तां गुरु मिलाए गुरमुख नाम पदार्थ पाए तुद अपने पाने सब सिरठ उपाई जिसनू पाना दे तुस पाएंदा। मन अंध करे चितराई पाणा ना मन ने बहुत दुख पाई परमे पूला आवे जाए कर मैल न कबहू पाएंदा। सतगुर मिले दे वडियाई सतगुर की सेवा तुर फुरमाई सतगुर सेवे ता नाम पाए नामे ही सुख पाएंदा। सब नावो उपजे नावो शीजे गुर कृपा ते मंत्र पीजे रसना नाम त्याए रस पीजे रसी ते रस पाएंदा। मैल अंदर मैल को पाए गुर के शब्द सच चित लाए जिसनु सच दे सोई सच पाए सच्चे सच मिलाएंदा। नाम सार मन तन दुख पाया माया मोह सब रोग कमाया बिन नावे मन तन है कुश्ती नरके वासा पाएंदा। नाम रते तिन निर्मल देह निर्मल हंसा सदा सुख नेह नाम सलाह सदा सुख पाया ने करवासा पाएंदा। सब को वंज करे वापारा विण नावे सब तोटा संसारा नांगो आया नांगो जासी विण नावे दुख पाएंदा। जिसनु नाम दे सो पाए गुर के शब्द हर मन वसाए गुर कृपा ते नाम सिया कट अंतर नामो नाम त्याएंदा। नावे नू लोचे जेती सब आई नाव तिना मिले तुर पुरब कमाई जिन्नी नाव पाया से वड़पागी गुर के शब्द मिलाएंदा। काया कोड़ अत अपारा तिस बै प्रव करे विचारा सच्चा न्याओ सचो वापारा निचल वासा पाएंदा। अंतर कर बंके थान सुहाया गुरमुख विरले किने थान पाया एत सास निर्ग सारा गे सच्चे हर सच्चा मन वसाएंदा। मेरे करते एक बणत बनाई इस देही विच सब वध पाई नानक नावण जे रंग राते गुरमुख को नाम पाएंदा। मारू महला तीजा काया कंचन शब्द विचारा तिथे हर अवस्थे जिदा अंत न पारा वारा आन दिन हर सेव हो सच्ची बाणी हर चेते तिन बलहारे जाओ गुर कै सब तिन मेल मिलाओ तिन की तूर लाई मुख मस्तक सत संगत भय गुण गाएंदा। हर के गुण गावा ये हर प्रभावा अंतर हर नाम शब्द सुहाव गुरबाणी चौकुंडी सुनिए सचे नाम समाएंदा। सोजन साचा जे अंतर पाले गुर कै शब्द हर नदर निहाले ज्ञान अंजन पाए गुर शब्दी नदरी नदर मिलाएंदा। वड्डे भाग यो शरीर पाया मानस जन्म शब्द चित लाया
بر سب دے سب اندھ اندھیرا، گرم کسے بجھائیں در، ایک کت آئے جنم گوائے، منمکھ لاگے دوجے پائے، یہ ویلا پھر ہاتھ نہ آوے، پاگ کسے پچھتائیں دا، گر کے سبد پوتر سریرا، تیز وسے سچ گنی گہیرا، سچو سد ویکھے سد دھائی، سد سن من نمسائیں دا، ہومے گند گر سبد نوارے، ہر جو ہردے رکھو اور تارے، گر کے سبد سدا سال آگے، مل ساچے سو پائیں دا، سو چیتے جس آپ چیتائے، گر کے سبد وسے من آئے، آپے ویکھے آپے بوجھے، آپے آپ سمائیں دا، جین من وچ وت پائی سوئی جانے، گر کے سبدے آپ شانے، آپ شانے سوئی جن نرمل، بانی سبد سنائیں دا، ایک کایا پویت گئے سریر، گر سبدی چیتے گنی گہیر، اندن گن گاوے رنگ راتا، گن کے گنی سمائیں دا، یو سریر سا مول گئے مایا، دوجے پائے پرم پلایا، ہر نہ چیتے سدا دکھ پائے، بن گھر چیتے دکھ پائیں دا، جے سدگر سیوے سو پروان، کایا ہنس نرمل در سچے جان، ہر سیوے ہر من وسائے، سوہے ہر گن گائیں دا، بن پاگاں گر سیویا نہ جائے، منمک پھولے موئے بل لائے، جن کو نظر ہوئے گر تیری، ہر جو آپ ملائیں دا، کایا کوٹ پکے ہٹنا لے، گرمکھ لے وے وت سمالے، ہر کا نام تیائے دن راتی، پوتم پدوی پائیں دا، آپے سچا ہے سکھ داتا، پورے گر کے سبد پشاتا، نانک نام سلاخے ساچا، پورے پاگ کو پائیں دا، مارو محلہ تیجا، نرنکار آکار اپایا، مایا موہم بنایا، آپے کھیل کرے سب کرتا، تن سچا مانو سائیں دا، مایا مائی ترگن پر سوت جمایا، پیارے بید برمے نو فرمایا، ورے مہا وار چھتی کر، اے جگ میں سوجی پائیں دا، گرسیوا تے کرنی سار، آرام نام رکھو اور تار، گربانی ورتی جگ انتر، اس بانی تے ہر نام پائیں دا، وید پڑے اندن واد سمالے، نام نہ چیتے بدھا جم کالے، دوجے پائے سدا دکھ پائے، ترے گن پرم پلائیں دا، گرمک ایک سیون لے ولائے، تربد منسا منے سمائے، ساچے سبد سدا ہے مکتا، مایا موہ چکائیں دا، جو تر راتے سے ہون راتے، گر پرسادی سجے ماتے، سدگر سیو سدا پرا پایا، آپے آپ ملائیں دا، مایا موہے پرمن پائے، دوجے پائے لگا دکھ پائے، سوہا رنگ دن تھوڑے ہووے، اے جاندے بل من لائیں دا، ایو من پائے پائے رنگائے، اے ترنگ سچے مائے سمائے، پورے پاگ او ایو رنگ پائے، گرمتی رنگ چڑھائیں دا، مانمک بودھ کرے ابمان، درگے کبھی نہ پاوے مان، دوجے لاگے جنم گوایا، بن بوجھے دکھ پائیں دا، میرے پرب اندر آپ لکایا، گر پرسادی گھر ملے ملایا۔

ਗੁਰਮੁਖ ਹੋਵੇ ਸੋ ਕਾਇਆ ਸੁਧ ਆਪੇ ਆਪ ਮਿਲਾਏਂਦਾ। ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ, ਗੁਰਮੁਖ ਖੋਜੇ ਵੇ ਪਰਵਾਹਾ। ਗੁਰਮੁਖ ਵਣਜ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਏਂਦਾ। ਸੱਚਾ ਮਹਿਲ ਸੱਚੇ ਭੰਡਾਰਾ, ਆਪੇ ਦੇਵੇ ਦੇਵਣ ਹਾਰਾ। ਗੁਰਮੁਖ ਸਾ ਲਾਹੇ ਸੁਖਦਾਤੇ, ਮਨ ਮੇਲੇ ਕੀਮਤ ਪਾਏਂਦਾ। ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ, ਗੁਰਮੁਖ ਆਪੇ ਦੇ ਵਡਿਆਈ। ਜੇ ਦਾ ਹੱਟ ਸੋਈ ਵਸ ਜਾਣੇ, ਗੁਰਮੁਖ ਦੇ ਨਾ ਪਛੋਤਾਏਂਦਾ। ਹਰ ਜੀਉ ਸਭ ਮੈਂ ਰਿਹਾ ਸਮਾਈ,

ਦਾ ਸ਼ਬਦ ਮਿਲਾਏ, ਸਭ ਦੇ ਵਿੱਚੋਂ ਪਰਮ ਚੁਕਾਏ। ਨਾਨਕ ਨਾ ਮਿਲੇ ਵਡਿਆਈ, ਨਾਮੇ ਹੀ ਸੁਖ ਪਾਏ ਦਾ। ਮਾਰੂ ਮਹੱਲਾ ਤੀਜਾ, ਆਗਮ ਅਗੋਚਰ ਵੇ ਪਰਵਾਹੇ, ਆਪੇ ਮਿਹਰਵਾਨ ਅਗਮ ਅਥਾਹੇ। ਆਪੜ ਕੋਏ ਨਾ ਸਕੇ ਤਿਸ ਨੂੰ, ਗੁਰ ਸ਼ਬਦੀ ਮੇਲ ਆਇਆ। ਤੁਧ ਨੂੰ ਸੇਵੇ ਜੋ ਤੁਧ ਪਾਵੇ, ਗੁਰ ਕੇ ਸ਼ਬਦੇ ਸੱਚ ਸਮਾਵੇ। ਆਨ ਦਿਨ ਗੁਣ ਰਵੇ ਦਿਨ ਰਾਤੀ, ਰਸਨਾ ਹਾਰਸ ਪਾਇਆ। ਸ਼ਬਦ ਮਰੇ ਸੇ ਮਰਨ ਸਵਾਰ ਹੈ, ਹਰ ਕੇ ਗੁਣ ਹਿਰਦੇ ਉਰਤਾਰ। ਜਨਮ ਸਫਲ ਹਰ ਚਰਣੀ ਲਾਗੇ, ਦੂਜਾ ਪਾਓ ਚੁਕਾਇਆ। ਹਰ ਜੂ ਮੇਲੇ ਆਪ ਮਿਲਾਏ, ਗੁਰ ਕੇ ਸ਼ਬਦੇ ਆਪ ਗਵਾਏ। ਆਨ ਦਿਨ ਸਦਾ ਹਰ ਭਗਤੀ ਰਾਤੇ, ਇਹ ਜਗ ਮੈਂ ਲਾਹਾ ਪਾਇਆ। ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ, ਅੰਤ ਨਾ ਪਾਰਾ ਕੀਮਤ ਨਹੀਂ ਪਾਈ। ਆਪੇ ਦਇਆ ਕਰੇ ਸੁਖਦਾਤਾ, ਗੁਣ ਮੈਂ ਗੁਣੀ ਸਮਾਇਆ। ਇਹ ਜਗ ਮੈਂ ਮੋਹ ਹੈ ਪਾਸਾਰਾ, ਮਾਨਵ ਅਗਿਆਨੀ ਅੰਧ ਅੰਧਾਰਾ। ਤੰਦੇ ਧਾਵਤ ਜਨਮ ਗਵਾਇਆ, ਬਿਨ ਨਾਵੇ ਦੁਖ ਪਾਇਆ। ਕਰਮ ਹੋਵੇ ਤਾਂ ਸਤਿਗੁਰ ਪਾਏ, ਹਉਮੈ ਮੈਲ ਸ਼ਬਦ ਜਲਾਏ। ਮਨ ਨਿਰਮਲ ਕਿਆ ਰਤਨ ਚਾਨਣ, ਅਗਿਆਨ ਅੰਧੇਰ ਗਵਾਇਆ। ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ, ਸੱਚ ਨਾਮ ਹਰ ਹਿਰਦੇ ਵਸਾਈ। ਕੀਮਤ ਕੌਣ ਕਰੇ ਪ੍ਰਾ ਤੇਰੀ, ਤੂੰ ਆਪੇ ਸਹਿਜ ਸਮਾਇਆ।

ਤੋਲਾਇਆ। ਸੇਵਕ ਸੇਵਹਿ ਕਰੇ ਅਰਦਾਸ, ਤੂੰ ਆਪੇ ਮੇਰ ਬਹਾਲਹਿ ਪਾਸ। ਸਭਨਾ ਜੀਆਂ ਕਾ ਸੁਖਦਾਤਾ, ਪੂਰੇ ਕਰਮ ਧਿਆਇਆ। ਜਾਤ ਸਾ ਸੰਜਮ ਜੇ ਸੱਚ ਕਮਾਵੇ, ਇਉ ਮਨ ਨਿਰਮਲ ਜੇ ਹਰ ਗੁਣ ਗਾਵੇ। ਇਸ ਬਿਖਮੇ ਅੰਮ੍ਰਿਤ ਪ੍ਰਾਪਤ ਹੋਵੇ, ਹਰ ਜੂ ਮੇਰੇ ਪਾਇਆ। ਜਿਸ ਨੂੰ ਬੁਝਾਏ ਸੋਈ ਬੂਝੇ, ਹਰ ਗੁਣ ਗਾਵੇ ਅੰਦਰ ਸੂਝੇ। ਹਉਮੈ ਮੇਰਾ ਠਾਕਰ ਹਾਏ, ਸਹਿਜੇ ਹੀ ਸਦ ਪਾਇਆ। ਬਿਨ ਕਰਮਾ ਹੋਰ ਫਿਰੇ ਕਨਹੇਰੀ, ਮਰ ਮਰ ਜੰਮੇ ਚੁੱਕੇ ਨਾ ਫੇਰੀ। ਬਿਖ ਕਾ ਰਾਤਾ ਬਿਖ ਕਮਾਵੇ, ਸੁਖ ਨਾ ਕਬਹੂ ਪਾਇਆ। ਬਹੁਤੇ ਪੇਖ ਕਰੇ ਪੇਖ ਧਾਰੀ, ਬਿਨ ਸਬਦੇ ਹੋਮੇ ਕਨੇ ਨਾ ਮਾਰੀ। ਜੀਵਤ ਮਰੇ ਤਾਂ ਮੁਕਤ ਪਾਏ, ਸੱਚੇ ਨਾਏ ਸਮਾਇਆ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤੇਦੀ ਬੂਝੇ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤਲ ਕ੍ਰੋਧ ਨਿਵਾਰੇ, ਹੋਮੇ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦੀ ਵਿਰਲੇ ਪਾਈ। ਨਾਨਕ ਏਕ ਕਹੇ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤਾਂ ਲਇਓ ਮਿਲਾਏ। ਭਗਤ ਸਲਾਹਣ ਸਦਾ ਲਿਵਲਾਏ, ਤਉ ਸਰਣਾਈ ਉਭਰੇ ਕਰਤੇ। ਆਪੇ ਮੇਲ ਮਿਲਾਇਆ, ਪੂਰੇ ਸ਼ਬਦ ਭਗਤ ਸੁਹਾਈ। ਅੰਤ ਸੁਖ ਤੇਰੇ ਮਨ ਪਾਈ, ਮੰਤਰ ਸੱਚੀ ਭਗਤੀ ਰਾਤਾ। ਸੱਚੇ ਸਿਉ ਚਿਤ ਲਾਇਆ, ਹਉਮੈ ਵਿੱਚ ਸਜਲੇ ਸਰੀਰਾ। ਕਰਮ ਹੋਵੇ ਪੇਟੇ ਗੁਰਪੂਰਾ, ਅੰਤਰ ਗਿਆਨ ਸ਼ਬਦ ਬੁਝਾਏ। ਸਤਿਗੁਰ ਤੇ ਸੁਖ ਪਾਇਆ, ਮਨਮੁਖ ਅੰਧਾ ਅੰਧ ਕਮਾਏ। ਬਹੁ ਸੰਕਟ ਜੋਨੀ ਪਰਮਾਏ, ਜਮ ਕਾ ਜੇਵੜਾ ਕਦੇ ਨਾ ਕੱਟੇ। ਅੰਤੇ ਬਹੁ ਦੁਖ ਪਾਇਆ, ਆਮਣ ਜਾਣਾ ਸ਼ਬਦ ਨਿਵਾਰੇ। ਸੱਚ ਨਾਮ ਰੱਖੇ ਉਰਥਾਰੇ, ਗੁਰ ਕੇ ਸ਼ਬਦ ਮਰੇ ਮਨ ਮਾਰੇ। ਹੋਮੇ ਜਾਏ ਸਮਾਇਆ, ਆਮਣ ਜਾਣੇ ਪਰਜ ਵਗੋਈ। ਬਿਨ ਸਤਿਗੁਰ ਸਿਰ ਕੋਈ ਨਾ ਹੋਈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤਵੇ ਵਿਕਾਰਾ, ਮਾਇਆ ਮੋਕਾ ਇਉ ਪਸਾਰਾ। ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚ ਦੂਤ ਵਸਿਆ। ਵਾਜਗੁਰੂ ਹੈ ਮੋਹ ਗੁਬਾਰਾ, ਫਿਰ ਫਿਰ ਡੁੱਬੇ ਵਾਰੋ ਵਾਰਾ। ਸਤਿਗੁਰ ਭੇਟੇ ਸੱਜ ਰੜਾਏ, ਸੱਚ ਨਾਮ ਮਨ ਪਾਇਆ।

ਕਰ ਪਾਏ, ਗੁਰ ਕੇ ਸ਼ਬਦ ਸਹਿਜ ਸੁਭਾਏ, ਉਥੇ ਸੋਗ ਵਿਯੋਗ ਨਾ ਵਿਆਪੇ, ਸਹਿਜੇ ਸਹਿ ਸਮਾਇਆ, ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ, ਕੁਸੰਗਤ ਬਹਿ ਸਦਾ ਦੁਖ ਪਾਵੇ, ਦੁਖੋ ਦੁਖ ਕਮਾਇਆ, ਸਤਿਗੁਰ ਬਾਝੋ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨ ਪਾਏ ਕੋਈ, ਸਹਿਜੇ ਗੁਣ ਰਵੇ ਦਿਨ ਰਾਤੀ, ਜੋਤੀ ਜੋਤ ਮਿਲਾਇਆ, ਕਾਇਆ ਬਿਰਖ ਪੰਖੀ ਵਿਚ ਵਾਸਾ, ਅੰਮ੍ਰਿਤ ਚੁਗੇ ਗੁਰ ਸ਼ਬਦ ਨਿਵਾਸਾ, ਉਡੇ ਨਾ ਮੂਲੇ ਨਾ ਆਵੇ ਨਾ ਜਾਹੀ, ਨਿਰਕਰ ਵਾਸਾ ਪਾਇਆ, ਕਾਇਆ ਸੋਧੇ ਸ਼ਬਦ ਵਿਚਾਰ, ਮੋਠ ਗੌਰੀ ਪਰਮ ਨਿਵਾਰ, ਆਪੇ ਕਿਰਪਾ ਕਰੇ ਸੁਖਦਾਤਾ, ਆਪੇ ਮੇਲ ਮਿਲਾਇਆ, ਸਦਗੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦ ਨਜੀਕ ਪਛਾਣੋ, ਬਿਗਸੇ ਕਮਲ ਕਿਰਨ ਪਰਗਸ, ਪ੍ਰਗਟ ਕਰ ਦੇਖਾਇਆ, ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜੀ ਵਾਲੇ ਅਵਰ ਨਾ ਕੋਈ, ਨਾਨਕ ਨਾਮ ਮਿਲੇ ਵਡਿਆਈ, ਆਪ ਗਵਾਏ ਸੁਖ ਪਾਇਆ, ਮਾਰੂ ਸੋਲਹੇ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੱਚਾ ਆਪ ਸਵਾਰਨ ਹਾਰਾ, ਅਵਰ ਸੂਸ ਬੀਜੀ ਕਾਰਾ, ਗੁਰਮੁਖ ਸੱਚ ਵਸੇ ਖੜ ਅੰਤਰ, ਸਹਿਜੇ ਸੱਚ ਸਮਾਈ ਹੇ, ਸਭਨਾ ਸੱਚ ਵਸੇ ਮਨ ਮਾਹੀ, ਗੁਰ ਪ੍ਰਸਾਦੀ ਸਹਿ ਸਮਾਹੀ, ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੇ, ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ, ਸਤਿਗੁਰ ਤੇ ਨਾਮ ਰਤਨ ਤਨ ਪਾਇਆ, ਸਤਿਗੁਰ ਕੀ ਸੇਵਾ ਭਾਈ ਹੈ, ਬਿਨ ਸਤਿਗੁਰ ਜੋ ਦੂਜੇ ਲਾਗੇ, ਆਵੇ ਜਾਏ ਪ੍ਰਮਰੇ ਅਪਾਗੇ, ਨਾਨਕ ਤਿਨ ਕੀ ਫਿਰ ਗਤ ਹੋਵੇ, ਜੇ ਗੁਰਮੁਖ

ਦਸਵੇਂ ਦੁਆਰ ਪ੍ਰਗਟ ਹੋ ਆਇਆ ਤੇ ਅਣਖਦ ਸ਼ਬਦ ਵਜੇ ਤੁਨ ਬਾਣੀ ਸਹਿਜੇ ਸਹਿ ਸਮਾਈ ਹੈ ਜਿਨ ਕੋ ਕਰਤੇ ਤੁਰ ਲਿਖ ਪਾਈ ਅਨ ਦਿਨ ਗੁਰ ਗੁਰ ਕਰਤ ਵਿਖਾਈ ਬਿਨਸ ਗੁਰ ਕੋ ਸੀਜੇ ਨਾਹੀ ਗੁਰ ਚਰਣੀ ਚਿਤ ਲਾਈ ਹੈ ਜਿਸ ਪਾਵੇ ਤਿਸ ਆਪੇ ਦੇ ਗੁਰਮੁਖ ਨਾਮ ਪਦਾਰ

ਪਾਈ ਸਤਿਗੁਰ ਕੋ ਸਭ ਬਲ ਜਾਈ ਹੈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਅਦ ਪਾਰੀ ਕਰਮ ਮਿਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟੀ ਹੈ ਸੋਏ ਚੋ ਜੁਗ ਨਿਰਮਲ ਖੱਛਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਹੈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਏ ਸਮਾਵੇ ਨਾਨਕ ਨਾਮ ਧਿਆਈ ਹੈ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਦਾ ਮਨ ਬਿਗਸੈ ਹਰ ਚਰਣੀ ਮਨ ਲਾਈ ਹੈ ਹਾਂ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਿਗੁਰ ਤੇ ਸਮਝ ਪੜੀ ਮਨ ਮਾਹੀ ਹੋ ਦਿਆਲ ਕਿਰਪਾ ਕਰ ਹਰ ਜੀਉ ਸਤਿਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਜਾਤਾ ਤਿਨ ਏ

ਵਡਿਆਈ, ਸਤਿਗੁਰ ਮਨ ਵਸਿਆ ਲਿਵਲਾਈ, ਆ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੇ, ਮਾਰੂ ਮਹੱਲਾ ਚੌਥਾ, ਹਰ ਅਗਮ ਅਗੋਚਰ ਸਦਾ ਅਵਨਾਸੀ, ਸਰਬੇ ਰਵ ਰਹੇ ਆ ਕਟਵਾਸੀ।

ਜਾਂ ਜਾਪੇ ਕਿਸ਼ਕ ਥਾਊ ਨਾਹੀ, ਤਾਂ ਕਰਤਾ ਭਰਪੂਰ ਸਮਾਹੀ, ਸੁੱਕੇ ਤੇ ਹੁਨਹਰਿਆ ਕੀ ਤੋਨ, ਹਰ ਧਿਆਵੋ ਚੋਜ ਵਿੜਾਣੀ ਹੈ, ਜੋ ਜੀਆਂ ਕੀ ਵੇਦਨ ਜਾਣੇ, ਇਸ ਸਾਹਿਬ ਕੇ ਹੋਂ ਕੁਰਬਾਣ, ਇਸ ਆਗੇ ਜਨ ਕਰਬੇ ਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੈ, ਜੋ ਜੀਆਂ ਕੀ ਸਾਰ ਨਾ ਜਾਣੇ, ਤੇ ਸਿਉ ਕਿਸ਼ ਨਾ ਕਹੀਏ ਅਜਾਣੇ, ਮੂਰਖ ਸਿਉ ਨਹਿ ਲੂਜ ਪਰਾਣੀ, ਹਰ ਜਪਗੇ ਪਦ ਨਿਰਬਾਣੀ ਹੈ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇ ਭਰਾ ਮੇਰਾ, ਵਿਜ ਪਾਥਰ ਕੀੜ ਪਖਾਣੀ ਹੈ, ਨਾ ਕਰ ਆਸ ਮੀਤ ਸੁਧ ਪਾਈ, ਨਾ ਕਰ ਆਸ ਕਿਸੇ ਸਹਾ ਵਿਵਹਾਰ ਕੀ ਪਰਾਈ, ਬਿਨ ਹਰ ਨਾਵੇ ਕੋ ਬੇਲੀ ਨਾਹੀ, ਹਰ ਜਪਗੇ ਸਾਰੰਗ ਪਾਣੀ ਹੈ, ਅਨਦਰ ਨਾਮ ਜਪੋ ਬਨਵਾਰੀ, ਸਭ ਆਸਾ ਮਨਸਾ ਪੂਰੇ ਥਾਰੀ, ਜਿਨ ਨਾਨਕ ਨਾਮ ਜਪੋ ਪਵ ਖੰਡਨ, ਤੁਕ ਸਹਿਜੇ ਰਹਿਣ ਵਿਖਾਣੀ ਹੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸੁਮਾਇਆ, ਜੋ ਸਰਨ ਪਰੇ ਤਿਸ ਕੀ ਪਤ ਰੱਖੇ, ਜਾਏ ਪੁੱਛੋ ਵੇਦ ਪੁਰਾਣੀ ਹੈ, ਜੇ ਸਰ ਸੇਵਾ ਲਾਏ ਸੋਈ ਚਨ ਲਾਗੇ, ਪੁਰ ਕੇ ਸ਼ਬਦ ਪਰਮ ਪਉ ਪਾਗੇ, ਵਿਚੇ ਗ੍ਰਹਿਸ ਦਾ ਰਹੇ ਉਦਾਸੀ, ਜਿਉ ਕਮਲ ਰਹੇ ਵਿਚ ਪਾਣੀ ਹੈ, ਵਿਚ ਹੋਮੇ ਸੇਵਾ ਥਾਏ ਨ ਪਾਏ, ਜਨਮ ਮਰੇ ਫਿਰ ਆਵੇ ਜਾਏ, ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਪਾਣੀ ਹੈ, ਹਉ ਕਿਆ ਗੁਣ ਤੇਰੇ ਆਖਾਂ ਸੁਆਮੀ, ਤੂੰ ਸਰਬ ਜੀਆਂ ਕਾ ਅੰਤਰਜਾਮੀ, ਹਉ ਮੰਗੋ ਦਾਨ ਤੁਝੇ ਪੈ ਕਰਤੇ, ਹਰ ਅਨਦਿਨ ਨਾਮ ਵਖਾਣੀ ਹੈ, ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀਬਾਨ ਮਾਇਆ ਕਾ, ਮੈਂ ਹਰ ਬਿਨ ਟੇਕ ਤਰ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ, ਨਿਮਾਣੇ ਮਾਨ ਕਰੇ ਤੁਧ ਪਾਵੇ, ਹੋਰ ਕੇਤੀ ਚਖ ਚਖ ਆਵੇ ਜਾਵੇ, ਜਿਨ ਕਾ ਪੱਖ ਕਰੇ ਤੂੰ ਸੁਆਮੀ, ਤਿਨ ਕੀ ਉਪਰ ਗੱਲ ਤੁਧ ਆਣੀ ਹੈ, ਹਰ ਹਰ ਨਾਮ ਜਿਨ ਸਦਾ ਧਿਆਇਆ, ਤਿਨੀ ਗੁਰਪ੍ਰਸਾਦ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛੋ ਤਾਣੀ ਹੈ, ਤੂੰ ਸਮੇ ਵਰਤੇ ਹਰ ਜਗਨਨਾਥ, ਸੋ ਹਰ ਜਪੇ ਜਿਸ ਗੁਰਮਸਤਕ ਹਾਥ, ਹਰ ਕੀ ਸਰਨ ਪਿਆ ਹਰ ਜਾਪੀ, ਜਨ ਨਾਨਕ ਦਾ ਦਸਾਣੀ ਹੈ, ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਲਾ ਉਪਾਇ ਤਰੀ ਜਿਨ ਤਰਣਾ, ਗਗਨ ਰਹਾਇਆ ਹੋਮੇ ਚਰਣਾ, ਅਗਨ ਉਪਾ ਈਦਨ ਮੈਂ ਬਾਧੀ, ਹੋ ਪ੍ਰਾ ਰਾਖੇ ਭਾਈ ਹੈ, ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਲ ਸਮਰਥ ਆਪਾਹੇ, ਖਿਰ ਮੈਂ ਥਾਪੋ ਥਾਪਨ ਹਾਰਾ, ਤੋਈ ਤੇਰਾ ਸਹਾਈ ਹੈ, ਮਾਦ ਗਰਭ ਮੈਂ ਜਿਨ ਪ੍ਰਤ ਪਾਲਿਆ, ਸਾਸ ਗਰਾ ਸੋਏ ਸੰਗ ਸੰਭਾਲਿਆ, ਸਦਾ ਸਦਾ ਜਪਗੇ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ, ਸੁਲਤਾਨ ਖਾਨ ਕਰੇ ਖਿਨ ਕੀਰੇ, ਗਰੀਬ ਨਿਵਾਜ ਕਰੇ ਪ੍ਰਾਮੀਰੇ, ਗਰਭ ਨਿਵਾਰਨ ਸਰਬ ਸਧਾਰਨ, ਕਿਸ ਕੀਮਤ ਕਹੀ ਨਾ ਜਾਈ ਹੈ, ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ, ਮਾਤ ਪਿਤਾ ਸੁਧ ਬੰਧ ਭਾਈ, ਜੇ ਇਹ ਸਿਰਟ ਉਪਾਈ ਹੈ, ਪ੍ਰਵਿਆਏ ਸਰਣਾ ਪਉ ਨੀ ਕਰਣਾ, ਸਾਧ ਸੰਗਤ ਨੇ ਚੋ ਹੈ ਤਰਣਾ, ਮਨ ਬਜ ਕਰਮ ਅਰਾਧੇ ਕਰਤਾ, ਇਸ ਨਾਹੀ ਕਦੇ ਸਜਾਈ ਹੈ, ਗੁਣ ਨਿਧਾਨ ਮਨ ਤਨ ਮੈਂ ਰਵਿਆ, ਜਨਮ ਮਰਨ ਕੀ ਜੋਨ ਨਾ ਪਵਿਆ, ਦੁਖ ਬਿਨਾਸ ਕੀਆ ਸੁਖ ਡੇਰਾ, ਜਾਂ ਤ੍ਰਿਪਤ ਰਹੇ ਆਗਾਈ ਹੈ, ਮੀਤ ਹਮਾਰਾ ਸੋਈ ਸੁਵਾਮੀ, ਥਾਰਥ ਅੰਤਰ ਅੰਤਰ ਜਾਮੀ, ਸੇਵਰ ਸਿਮਰ ਪੂਰਨ ਪਰਮੇਸ਼ਰ, ਚਿੰਤਾ ਗਣਤ ਮਿਟਾਈ ਹੈ, ਹਰ ਕਾ ਨਾਮ ਕੋਟ ਲਖ ਬਾਹਾ, ਹਰ ਸਿੱਖ ਕੀਰਤਨ ਸੰਗ ਤਨ ਤਾਹਾ, ਗਿਆਨ ਖੜਕਾ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ ਹੈ, ਹਰ ਕਾ ਜਾਪ ਜਪੋ ਜਪ ਜਪਨੇ, ਜੀਤ ਆਵੋ ਵਸੋ ਕਰ ਆਪਣੇ, ਲਗ ਚੌਰਾਸੀ ਨਰਕ ਨ ਦੇਖੋ, ਰਸਕ ਰਸ ਗੁਣ ਗਾਈ ਹੈ, ਖੰਡ ਬ੍ਰਹਿਮੰਡ ਉਦਾਹਰਣ ਹਾਰਾ, ਊਚ ਅਥਾ ਅਗਾਮ ਅਪਾਰਾ, ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ, ਸੋਜਨ ਤਿਸੇ ਧਿਆਈ ਹੈ, ਬੰਧਨ ਤੋੜ ਲਿਗੇ ਪ੍ਰਾਮੋਲੇ, ਕਰ ਕਿਰਪਾ ਕੀਨੇ ਕਰ ਬੋਲੇ, ਅਨਹਦ ਰੋਣ ਚੁਣਕਾਰ ਸਹਿਜ ਧੋਨ, ਸਾਚੀ ਕਾਰ ਕਮਾਈ ਹੈ, ਮਨ ਪ੍ਰਤੀਤ ਬਣੀ ਪ੍ਰਾ ਤੇਰੀ, ਬਿਨਸ ਗਈ ਹੋਮੇ ਮਤ ਮੇਰੀ, ਅੰਗੀਕਾਰ ਕੀਆ ਪ੍ਰਭ ਆਪਣੇ, ਜਗ ਮੈਂ ਸੋਭ ਸੁਹਾਈ ਹੈ, ਜੈ ਜੈ ਕਾਰਜ ਪੋ ਜਗਦੀਸ, ਬਲ ਬਲ ਜਾਈ ਪ੍ਰਭ ਆਪਣੇ ਈਸ,
ਜਿਸਬਿਨ ਦੂਜਾ ਅਵਰ ਨਾ ਦੀਸੈ, ਏਕਾ ਜਗਤ ਸੁਭਾਈ ਹੈ। ਸਤ ਸਤ ਸਤ ਪ੍ਰਭ ਜਾਤਾ, ਗੁਰ ਪ੍ਰਸਾਦ ਸਦਾ ਮਨਰਾਤਾ, ਸਿਮਰ ਸਿਮਰ ਜੀਵੈ ਜਨ ਤੇਰੇ, ਏਕੰਕਾਰ ਸਮਾਈ ਹੈ। ਭਗਤ ਜਿਨਾ ਕਾ ਪ੍ਰੀਤਮ ਪਿਆਰਾ, ਸਭੇ ਉਧਾਰਣ ਖਸਮ ਹਮਾਰਾ, ਸਿਮਰ ਨਾ ਪੁੰਨੀ ਸਭ

ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਪਏ ਇਕੱਤਰ ਕਰਦੇ ਭੋਗ ਬਿਲਾਸਾ ਗੇ ਜੋ ਪਿਰ ਕਰੇ ਸੋ ਤਨ ਤਤ ਮਾਨੇ ਤੇ ਤਨੇ ਸੀਗਾਰ ਰੱਖੇ ਸੰਗਾਨੇ ਮਿਲ ਇਕੱਤਰ ਵਸੇ ਦਿਨ ਰਾਤੀ ਪ੍ਰਿਉ ਦੇ ਤਨੇ ਦਿਲਾਸਾ ਗੇ ਤਨ ਮੰਗੇ ਪ੍ਰਿਉ ਬਹੁ ਬਿਧ ਧਾਵੇ ਜੋ ਪਾਵੇ ਸੋ ਆਣ ਦਿਖਾਵੇ ਏਕ ਵਸਤ ਕੋ ਪਹੁੰਚ ਨਾ ਸਕੇ ਤਨ ਰਹਿਤੀ ਭੂਖ ਪਿਆਸਾ ਗੇ ਤਾਨ ਕਰੇ ਬਿਨੋ ਦੋ ਕਰ ਜੋਰ ਪ੍ਰੇ ਪ੍ਰਦੇਸ ਨਾ ਜਾਹੋ ਵਸੋ ਕਰ ਮੋਰੇ।

ਦਾ ਭਈ ਕਿਰਪਾ ਨਾਨਕ ਸਤਸੰਗ ਤੋ ਤਨ ਪਿਰ ਆਨੰਦ ਉਲਾਸਾ ਹੈ ਤਨ ਅੰਧੀ ਪਿਰ ਚਬਲ ਸਿਆਨਾ ਪੰਜ ਤਤ ਘਾ ਰਚਨ ਰਚਾਨਾ ਜੇ ਵਖਰ ਕੋ ਤੁਮ ਆਏ ਹੋ ਤੋ ਪਾਇਓ ਸਤਿਗੁਰ ਪਾਸਾ ਹੈ ਤਨ ਕਹੇ ਤੂੰ ਵਸ ਮੈਂ ਨਾਲੇ ਤ੍ਰੇ ਸੁਖ ਵਾਸੀ ਬਾਲ ਗੋਪਾਲੇ ਤੁਝੇ ਬਿਨਾਮ ਹਉ ਕਿਤਹੀ ਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਹੈ ਫਿਰ ਕਹਿਆ ਹੁਕਮੀ ਬੰਦਾ ਉਹ ਭਾਰੋ ਠਾਕੁਰ ਜੇ ਕਾਣ ਨਾ ਛੰਦਾ ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸਿਧਾਸਾ ਹੈ ਜੋ ਪ੍ਰੇ ਬਜਨ ਕਹੇ ਤਨ ਸਾਚੇ ਤਨ ਕਛੂ ਨਾ ਸਮਝੇ ਚੰਚਲ ਕਾਚੇ ਬਹੋਰ ਬੋਰ ਫਿਰ ਹੀ ਸੰਗ ਮਾਂਗੇ ਉਹ ਬਾਤ ਜਾਣੇ ਕਰ ਹਾਸਾ ਹੈ ਆਈ ਆਗਿਆ ਫਿਰ ਉਹ ਬੁਲਾਇਆ ਨਾ ਤਨ ਪੁਛੀ ਨਾ ਮਤਾ ਪਕਾਇਆ ਊੜ ਸਧਾਇਓ ਸ਼ੂਟਰ ਮਾਟੀ ਦੇਖ ਨਾਨਕ ਮਿਸਨ ਮੁਹਾਸਾ ਹੈ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਰਸਾ ਗੁਰ ਪਚਮੋਏ ਸਾਗਤ ਨਿਗੁਰੇ ਗਲ ਜਮ ਫਾਸਾ ਹੈ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਝੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪਨਾ ਮਾਸਾ ਹੈ ਗੁਰਮੁਖ ਸੋਏ ਜੇ ਹਰ ਜੀਓ ਪਾਇਆ ਤੇ ਕੌਣ ਮਿਟਾਵੇ ਜੇ ਪ੍ਰਭ ਹੈ ਰਾਇਆ ਸਦਾ ਆਨੰਦ ਕਰੇ ਆਨੰਦੀ ਜੇ ਸਿਰ ਪਾਓ ਪਿਆ ਗਲ ਖਾਸਾ ਹੈ ਹੋਂ ਬਲਿਹਾਰੀ ਸਤਿਗੁਰ ਪੂਰੇ ਸਰਨ ਕੇ ਦਾਤੇ ਬਜਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖਦਾਤਾ ਵਿਛੜ ਨਾ ਕਤ ਹੀ ਜਾਸਾ ਹੈ ਗੁਣ ਨਿਧਾਨ ਕਿਸ ਕੀਮ ਨਾ ਪਾਈ ਘੜ ਘਟ ਪੂਰ ਰਹੇ ਸਭ ਠਾਈ ਨਾਨਕ ਸਰਨ ਦੀਨ ਦੁਖ ਪੰਜਨ ਹਉ ਰੇਣ ਤੇਰੇ ਜੋ ਦਾਸਾ ਹੈ ਮਾਰੂ ਸੋਲ ਹੈ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰੇ ਆਨੰਦ ਆਨੰਦੀ ਮੇਰਾ ਕੜ ਕੜ ਪੂਰਨ ਸਿਰ ਸਿਰੇ ਨਵੇਰਾ ਸਿਰ ਸਾਹਾਂ ਕੇ ਸੱਚਾ ਸਾਹਿਬ ਔਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਤ ਦਿਆਲਾ ਪਲਟ ਰਹੋ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੇ ਵਿਗਸੇ ਆਪੇ ਹੀ ਆਪ ਪੂਜਾ ਹੈ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਤਿਨ ਰਾਤੀ ਆਪੇ ਸੁਣ ਸੁਣ ਭੀਜਾ ਹੈ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸਤ ਧਾਰਿਓ ਸਭ ਸਾਚਾ ਸੱਚੇ ਸਜਵਰ ਤੀਜਾ ਹੈ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੋ ਕੀਜਾ ਹੈ ਇੱਕ ਆਪ ਤੂੰ ਹੈ ਵੜਾ ਰਾਜਾ ਹੁਕਮ ਸੱਚੇ ਕੇ ਪੂਰੇ ਕਾਜਾ ਅੰਤਰ ਬਾਰ ਸਭ ਕੇ ਜਾਣੇ ਆਪੇ ਹੀ ਆਪ ਤੀਜਾ ਹੈ ਤੂੰ ਵੜ ਰਸੀਆ ਤੂੰ ਵੜ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਵ ਸੁਖ ਸਹਿਜ ਕਰ ਤੇਰੇ ਅਮਿਓ ਤੇਰੀ ਦ੍ਰਿਸ਼ਟੀ ਜਾ ਹੈ ਤੇਰੀ ਦਾਤ ਤੁਝੇ ਤੇ ਹੋਵੇ ਦੇ ਦਾਨ ਸਭ ਸੇ ਜੰਤ ਲੋਏ ਤੋਟ ਨ ਆਵੇ ਪੂਰ ਪੰਡਾਰੇ ਤ੍ਰਿਪਤ ਰਹੇ ਆਖੀ ਜਾ ਹੈ ਜਾਚੇ ਸਿਰ ਸਾਧਕ ਬਨਵਾਸੀ ਜਾਚੇ ਜਤੀ ਸਤੀ ਸੁਖਵਾਸੀ ਇਕ ਦਾ ਤਾਰ ਸਗਲ ਹੈ ਜਾਜ ਦੇ ਦਾਨ ਸ੍ਰਿਸ਼ਟੀ ਜਾ ਹੈ ਕਰੇ ਭਗਤ ਆਰੰਗ ਅਪਾਰਾ ਖਿਰਮੇ ਥਾਪਿਓ ਥਾ ਪਨਹਾਰਾ ਭਾਰੋ ਤੋਲ ਬੇਅੰਤ ਸੁਵਾਮੀ ਹੁਕਮ ਮਨ ਭਗਤੀ ਜਾ ਹੈ ਜੇ ਦੇਹ ਦਰਸ ਸੋਈ ਤੁਧ ਜਾਣੇ ਉਹ ਗੁਰ ਕੇ ਸ਼ਬਦ ਸਾਰੰਗ ਮਾਣੇ ਚਦਰ ਸਰੂਪ ਸਿਆਣਾ ਸੋਈ ਜੋ ਮਨ ਤੇਰੇ ਪਾਵੀ ਜਾ ਹੈ ਜੇ ਚੀਤ ਆਵੇ ਸੋ ਵੇ ਪਰਵਾਹ ਜੇ ਚੀਤ ਆਵੇ ਸੋ ਸਾਚਾ ਸਾਹਾ ਜੇ ਚੀਤ ਆਵੇ ਤਿਸ ਪਉ ਕੇਹਾ ਅਵਰ ਕਹਾਂ ਕਿਸ ਕੀਜਾ ਹੈ ਤਿਸ ਨਾ ਬੂਝੀ ਅੰਤਰ ਠੰਡਾ ਗੁਰ ਪੂਰੇ ਲੈ ਟੂਟਾ ਗੰਡਾ ਸੁਰਤ ਸ਼ਬਦ ਹਿਰਦ ਅੰਤਰ ਜਾਗੀ ਅਮਿਓ ਚੋਲ ਚੋਲ ਪੀਜਾ ਹੈ ਮਰੇ ਨਾਹੀ ਸਾਧ ਸਦਹੀ ਜੀਵੇ ਅਮਰ ਪਇਆ ਅਵਨਾਸੀ ਥੀਵੇ ਨਾ ਕੋ ਆਵੇ ਨਾ ਕੋ ਜਾਵੇ ਗੁਰਦੂਰ ਕੀਆ ਪਰਮੀਜਾ ਹੈ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਏ ਸਮਾਣੀ ਚੜੇ ਸਵਾਇਆ ਨਿਤ ਨਿਤ ਰੰਗਾ ਕਟੇ ਨਾਹੀ ਤੋ ਲੀਜਾ ਹੈ ਬਾਰਹਾ ਕੰਚਨ ਸੁਧ ਕਰਾਇਆ ਨਦਰ ਸਰਾਬ ਬੰਨੀ ਸਚੜਾਇਆ

ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾ ਨਾ ਗੇ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪਣੀਏ, ਕਾਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੇ ਮਾਨਾ ਗੇ, ਅਗਮੇ ਗੋਚਰ ਗੁਰੂ ਦਿਖਾਇਆ, ਉਲਾ ਮਾਰਗ ਸਤਿਗੁਰ ਪਾਇਆ, ਗੁਰ ਸੇਵਕ ਕਉ ਵਿਘਨ ਨਾ ਭਗਤੀ, ਹਰ ਪੂਰ ਦ੍ਰਿੜਾਇਆ ਗਿਆਨਾ ਗੇ, ਗੁਰ ਦ੍ਰਿਟਾਇਆ ਸਭ ਨਹੀਂ ਟਾਈ, ਜਲ ਤਲ ਪੂਰ ਰਹਿਆ ਗੋਸਾਈ, ਊਜ ਊਣ ਸਭ ਏਕ ਸਮਾਨਾ, ਮਨ ਲਾਗਾ ਸਹਿਜ ਧਿਆਨਾ ਗੇ, ਗੁਰ ਮਿਲੇ ਸਭ ਤ੍ਰਿਸ਼ਨ ਬੁਝਾਈ, ਗੁਰ ਮਿਲਿਆ ਨੈ ਜੋ ਹੈ ਮਾਈ, ਸਤ ਸੰਤੋਖ ਦੀਆ ਗੁਰ ਪੂਰੇ, ਨਾਮ ਅੰਮ੍ਰਿਤ ਪੀ ਪਾਨਾ ਗੇ, ਗੁਰ ਕੀ ਬਾਣੀ ਸਮ ਆਏ ਸਮਾਣੀ, ਆਪ ਸੁਣੀ ਤੇ ਆਪ ਵਖਾਣੀ, ਜਿਨ ਜਿਨ ਜਪੀ ਤੇਈ ਸਭ ਨਿਸਤਰੇ, ਤਿਨ ਪਾਇਆ ਨਿਚਲ ਥਾਨਾ ਗੇ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਚੁਗ ਚੁਗ ਕਰੇ ਸੁ ਆਪਣ ਪਾਣੇ, ਸਾਧੂ ਤੂਰ ਜਾਚੇ ਜਨ ਤੇਰੇ, ਨਾਨਕ ਸਤਿਗੁਰਬਾਨਾ ਗੇ, ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਹਮੇ ਵਰਤੇ ਆਪ ਨਿਰਾਰਾ, ਵਰਨ ਜਾਤ ਤਿੰਨ ਨਹੀਂ ਕੋਈ, ਸਭਗਮੇ ਸਿਰ ਟਿਓ ਪਾਏ ਦਾ, ਲਖ ਚੌਰਾਸੀ ਜੋਨ ਸੁਬਾਈ, ਮਾਨਸ ਕੋਪਰਾ ਜੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਤੋ ਆਏ ਜਾਏ ਦੁਖ ਪਾਏ ਦਾ, ਕੀਤਾ ਹੋਵੇ ਤਿਸ ਕਿਆ ਕਹੀਏ, ਗੁਰਮੁਖ ਨਾਮ ਪਦਾਰਥ ਲਈਏ, ਜਿਸ ਆਪ ਭੁਲਾਏ ਸੋਈ ਫੁੱਲੇ, ਤੋ ਬੂਝੇ ਜਿਸੇ ਬੁਝਾਏ ਦਾ, ਹਰ ਸੋ ਕਾ ਨਗਰਿਓ ਕੀਆ, ਸੇ ਉਬਰੇ ਜੋ ਸਤਿਗੁਰ

ਇੱਕ ਉਪਾਏ ਵੜ ਦਰਬਾਰੀ, ਇੱਕ ਉਹਦਾ ਸੀ ਇੱਕ ਕਰਬਾਰੀ, ਇੱਕ ਭੁੱਖੇ ਇੱਕ ਤ੍ਰਿਪਤ ਅਗਾਏ, ਸਭਸੇ ਤੇਰਾ ਪਾਰਣਾ ਆਪੇ ਸਤ ਸਤ ਸਤ ਸਾਚਾ, ਓਤ ਪੋਤ ਭਗਤ ਸੰਗਰਾਚਾ, ਆਪੇ ਗੁਪਤ ਆਪੇ ਗਏ ਪ੍ਰਗਟ, ਆਪਣਾ ਆਪ ਸਾਰਣਾ ਸਦਾ ਸਦਾ ਸਦ ਹੋ ਬਣਹਾਰਾ, ਊਚਾ ਅਗਮ ਅਥਾਉ ਅਪਾਰਾ।

ਵੇਖਾ ਅਗਮ ਅਥਾਹਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ਕਰ ਕਰ ਵੇਖੇ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੇ ਨਦਰੀ ਨਦਰ ਨਿਹਾਲਣਾ ਸੰਸਭਾ ਜੇ ਬੈਸੇ ਪ੍ਰਾਪਾਸੇ ਆਨੰਦ ਮੰਗਲ ਹਰ ਚਲ ਤੁਮਾਸੇ ਗੁਣ ਗਾਵੇ ਅਨਖਦ ਤੁਨ ਬਾਣੀ ਤੈ ਨਾਨਕ ਦਾ ਚਿਤਾਰਣਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੇ ਖੇਲ ਅਪਾਰਾ ਆ ਉਪਾਏ ਉਪਾਵਣ ਹਾਰਾ ਆਪਣਾ ਕੀ ਆ ਪਾਲਣਾ ਸੁਣ ਸੁਣ ਜੀਵਾਂ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੁਇ ਕਰ ਜੋੜ ਸਿਮਰੋ ਦਿਨ ਰਾਤੀ ਮੇਰੇ ਸਵਾਮੀ ਅਗਮ ਅਪਾਰਣਾ ਤੁਧ ਬਿਨ ਦੂਜੇ ਕਿਸਾ ਲਾਹੀ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਝਨ ਪਏ ਨਿਹਾਲਾ ਇਹ ਭਗਤਾਂ ਕੀ ਕਾਲਣਾ ਗੁਰ ਉਪਦੇਸ਼ ਜਪਗੇ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟੇ ਸਾ ਬੰਧਨ ਤੇ ਪਰਮ ਮੋਹ ਪਰ ਜਾਲਣਾ ਜੇ ਰਾਖੇ ਸੋਈ ਸੁਖਥਾਨਾ ਤੇ ਜੇ ਹੋਏ ਸੋਈ ਫਲ ਮਾਨਾ ਬਿਨਸੇ ਬੈਰ ਨਾਹੀ ਕੋ ਬੈਰੀ ਸਭ ਇੱਕੋ ਹੈ ਪਾਲਣਾ ਡਰ ਚੁੱਕੇ ਬਿਨਸੇ ਅੰਧਿਆਰੇ ਵਰਡ ਪਏ ਪ੍ਰਾ ਪੁਰਖ ਨਿਰਾਰੇ ਆਪ ਛੋੜ ਪਏ ਸਰਣਾਈ ਜਿਸਕਾ ਸਾਥ ਕਾਲਣਾ ਐਸਾ ਕੋਵਿਡ ਭਾਗੀ ਆਇਆ ਆੜ ਪੈਰ ਤਿਰ ਖਦਮ ਧਿਆਇਆ ਤੇ ਜਨਕੇ ਸੰਗ ਤਰੇ ਸਭ ਕੋਈ ਤੋ ਪਰਿਵਾਰ ਸੁਧਾਰਣਾ ਇਹ ਬਖਸ਼ੀਸ ਖਦਮ ਤੇ ਪਾਵਾਂ ਆੜ ਪੈਰ ਕਰ ਜੋੜ ਧਿਆਵਾਂ ਨਾਮ ਜਪੀ ਨਾਮ ਸਹਿਜ ਸਮਾਵਾਂ ਨਾਮ ਨਾਨਕ ਮਿਲੇ ਉਚਾਰਣਾ ਮਾਰੂ ਮਹੱਲਾ ਪੰਜਵਾਂ ਸੂਰ ਦੇਖਣਾ ਪੂਲ ਗਵਾਰਾ ਮਿਸਨ ਮੁਹਾਰਾ ਚੂੜ ਪਸਾਰਾ ਜਗ ਮੇ ਕੋਈ ਰਹਿਣ ਨਾ ਪਾਏ ਨੇਚਰ ਏਕ ਨਾਰਾਇਣਾ ਗੁਰਪੂਰੇ ਕੀ ਪੌਸਰਣਾਈ ਮੋਹ ਸੋਸਾ ਪਰਮ ਮਟਾਈ ਏਕੋ ਮੰਤਰ ਦਰੜਾਏ ਔਖਦ ਸੱਚ ਨਾਮ ਰਿਦ ਗਾਇਣਾ ਜਨਾਮੇ ਕੋ ਤਰਸੇ ਬੋ ਦੇਵਾ ਸਗਲ ਪੁੱਤ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਪੰਜਨ ਤੋ ਗੁਰਪੂਰੇ ਤੇ ਪਾਇਣਾ ਹੋਰ ਦੁਆਰਾ ਕੋਈ ਨਾ ਸੂਝੇ ਤਿਰ ਪਵਣ ਧਾਵੇ ਤਾਂ ਕਿਸ਼ੂ ਨਾ ਬੂਝੇ ਸਤਿਗੁਰ ਸਾਉ ਭੰਡਾਰ ਨਾਮ ਜਿਸ ਇਹੋ ਰਤਨ ਤਸੇ ਤੇ ਪਾਇਣਾ ਜਾ ਕੀ ਤੂਰ ਕਰੇ ਪੁਨੀਤਾ ਤੁਰ ਨਰ ਦੇਵ ਨ ਪਾਵੇ ਮੀਤਾ ਸਤ ਪੁਰਖ ਸਤਿਗੁਰ ਪਰਮੇਸ਼ਰ ਜੇ ਭੇੜਤ ਪਾਰ ਪਰਾਇਣਾ ਪਾਰ ਜਾਤ ਲੋੜੇ ਮਨ ਪਿਆਰੇ ਕਾਮ ਤੇਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰੇ ਪੰਚ ਧਾਤੂ ਭਏ ਪਾਰ ਬ੍ਰਹਮ ਹੋਵੇ ਨਿਰਮਲਾ ਤੂੰ ਪਾਰ ਜਾ ਫੇਟੇ ਗੁਰਪੂਰਾ ਤਾਂ ਪਾਰਸ ਪ੍ਰਸਿਧ ਖਾਇਣਾ ਕਈ ਬੈਕੁੰਠ ਨਾਹੀ ਲਵੇ ਲਾਗੇ ਮੁਕਤ ਬਪੜੀ ਪੀ ਗਿਆ ਨੀ ਤਿਆਗੇ ਏਕੰਕਾਰ ਸਭ ਗੁਰ ਤੇ ਪਾਈਏ ਹਉ ਬਲ ਬਲ ਗੁਰ ਦਰਸਾਇਣਾ ਗੁਰ ਕੀ ਸੇਵ ਨਾ ਜਾਣੇ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਏ ਲਏ ਸੋ ਸੇਵਕ ਜਿਸ ਵੜ ਪਾਗ ਮਥਾਇਣਾ ਗੁਰ ਕੀ ਮਹਿਮਾ ਵੇਦ ਨਾ ਜਾਣੇ ਤੁਸ ਮਾਤ ਤੂੰ ਸੁਨ ਵਖਾਣੇ ਪਾਰ ਬ੍ਰਹਮ ਅਪਰੰਪਰ ਸਤਿਗੁਰ ਜਿਸ ਸਿਮਰਤ ਮਨ ਸੀਤ ਲਾਇਣਾ ਜਾ ਕੀ ਸੋਏ ਸੁਣੀ ਮਨ ਜੀਵੇ ਹਿਰਦ ਵਸੇ ਤਾਂ ਠੰਡਾ ਥੀਵੇ ਗੁਰਮੁਖੋਂ ਅਲਾ

ਬਰਵਾਲੀ ਚੱਕਰ ਪਾਣ ਦਰਸ ਅਨੂਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਚਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਬਾਦੇਵ ਨਿਰੰਜਨ ਦਾਤੇ ਵਰਣ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ।

ਜਿਸ ਕਦੇ ਨਾਹੀ ਖਾਓ ਅਵਨਾਸੀ ਅਵਗਤ ਅਗੋਚਰ ਸਭ ਕੁਝ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈ ਕੁੰਠ ਕੇ ਵਾਸੀ ਮਸ਼ਕ ਪੂਰਮ ਆਗਿਆ ਔਤਰਾਸੀ ਕੇਸ ਚਲਦ ਕਰੇ ਨਿਰਾਲੇ ਕੀਤਾ ਲੋੜੇ ਸੋ ਹੋਏਗਾ ਨਿਰਾਹਾਰੀ ਨਿਰਵੈਰ ਸੁਮਾਇਆ ਧਾਰ ਖੇਲ ਚਤਰ ਪੋਜ ਖਾਇਆ ਸਾਵਲ ਸੁੰਦਰ ਰੂਪ ਬਣਾਵੇ ਬੇਣ ਸੁਨਤ ਸਾ ਮੋਹੇਗਾ ਬਨਮਾਲਾ ਬਿਭੂਖਨ ਕਮਲ ਨਾਇਨ ਸੁੰਦਰ ਕੁੰਡਲ ਮੁਕਟ ਬੈਨ ਸੰਘ ਚਕਰ ਗਦਾ ਹੈ ਤਾਰੀ ਮਾਂ ਸਾਰਥੀ ਸਸੰਗਾ ਪੀਤ ਪੀਤੰਬਰ ਤੇ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਤਰ ਭਗਵਾਨ ਬੀਠਲਾ ਮੈਂ ਗਣਤਨ ਆਵੇ ਸਰਬੰਗਾ ਨੇ ਕੰਟਕ ਨੇ ਕੇਵਲ ਕਹੀਏ ਧਨੰਜੇ ਜਲ ਥਲ ਹੈ ਮਹੀਏ ਮਿਰਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਲਈ ਅਭਾਗਾ

ਸਰਕਾਰ ਅਛਲ ਅਡੋਲੋ ਜੋਤ ਸਰੂਪੀ ਸਭ ਜਗ ਮੋਲੋ ਤੋ ਮਿਲੇ ਆਪ ਮਿਲਾਏ ਆਪੋ ਕੋਈ ਨਾ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਪਾਵੇ ਆਪ ਖਪਾਵੇ ਤੋ ਲੇਪ ਨਹੀਂ ਇੱਕ ਤਿਲ ਰੰਗਾ ਏਕ ਜੀ ਗੁਣ ਕਮਨ ਬਖਾਨੇ ਸਹਿਜ ਪਣੀ ਸਿਧ ਅੰਤ ਨਾ ਜਾਣੇ ਨਵਤ ਨਾਮ ਜਪੇ ਦਿਨ ਰਾਤੀ ਇਹ ਗੁਣਾ ਹੀ ਪ੍ਰਭ ਕੇ ਸੰਗਾ ਓੜ ਗਹੀ ਜਗਤ ਸਰਣਾਇਆ ਪਏ ਪਿਆਨ ਜਮ ਦੂਤ ਦੁੱਤ ਰਹੇ ਮਾਇਆ ਹੋ ਕਿਰਪਾ ਇੱਛਾ ਕਰ ਰੱਖੋ ਸਾਧ ਸੰਤਨ ਕੇ ਸੰਗ ਸੰਗਾ ਦਿਟ ਮਾਨ ਕੇ ਸਗਲ ਮਥੀਨਾ ਇਕ ਮੰਗੋ ਦਾਨ ਗੋਬਿੰਦ ਸੰਤਰੇਨਾ ਮਸਤਕ ਲਾਏ ਪਰਮ ਪਦ ਪਾਵੋ ਜੇ ਪ੍ਰਾਪਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖਦਾਤੇ ਤਿਨ ਸਾਧੂ ਚਰਨ ਲੈਰ ਦੇ ਪਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਖਾ ਸ਼ਬਦ ਮਨ ਵਾ ਜੰਗਾ ਕਿਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾ ਪੂਰਬਲਾ ਕਹੋ ਨਾਨਕ ਭਗਤ ਪਏ ਸਰਣਾਈ ਦਿਓ ਦਰਸ਼ਮਨ ਰੰਗ ਲੱਗਾ ਤੇਰੀ ਗਤਮਤ ਤੂੰ ਹੈ ਜਾਣ ਹੈ ਤੂੰ ਆਪੇ ਕਥੇ ਰਹਿ ਆਪ ਵਖਾਣੇ ਨਾਨਕ ਦਾਸ ਦਾਸਨ ਕੋ ਕਰੀਓ ਅਰ ਭਾਵੇ ਦਾਸਾਂ ਰਾਜ ਸੰਗਾ ਮਾਰੂ ਮੁਹੱਲਾ ਪੰਜਵਾਂ ਅੱਲੇ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ਼ ਕਬੂਲਦਾਰਾ ਸੱਚ ਨਿਵਾ ਯਕੀਨ ਮੁਸੱਲਾ ਮਨਸਾ ਮਾਰ ਨਿਵਾਰਿਓ ਆਸਾ ਦੇ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ ਸਰਾ ਸਰੀਅਤ ਲੇ ਕਮਾਵੋ ਤਰੀਕਤ ਤਰਕ ਖੋਜ ਟੋਲਾਵੋ ਮਾਰਫਤ ਮਨ ਮਾਰੋ ਅਬਦਾਲਾ ਮਿਲੋ ਹਕੀਕਤ ਜਿਤ ਫਿਰ ਨਾ ਮਰਾ ਕੁਰਾਨ ਕਤੇਬ ਦਿਲ ਮਾਏ ਕੁਮਾਹੀ ਦਸ ਔਰਾਤ ਰੱਖੋ ਬਦ ਰਾਹੀ ਪੰਚ ਮਰਦ ਸਿਦਕ ਲੇ ਬੱਧ ਹੋ ਖੈਰ ਸਬੂਰੀ ਕਬੂਲ ਪਰਾ ਮੱਕਾ ਮੇਰ ਰੋਜਾ ਪਏ ਖਾਕਾ ਇਸਤ ਪੀਰ ਲਫ਼ਜ਼ ਕੁਮਾਏ ਅੰਦਾਜ਼ਾ ਹੋਰ ਨੂਰ ਮੁਜ਼ਕ ਖੁਦਾਇਆ ਬੰਦਗੀ ਅੱਲੇ ਆਲਾ ਹੁਜਰਾ ਸੱਚ ਕੁਮਾਵੇ ਸੋਈ ਕਾਜੀ ਜੋ ਦਿਲ ਸੋਧੇ ਸੋਈ ਹਾਜੀ ਸੋ ਮੁੱਲਾ ਮਲਊਨ ਨਿਵਾਰੇ ਸੋ ਦਰਵੇਸ਼ ਜਿਸ ਸਿਫਤ ਤਰਾ ਸਭੇ ਵਸਤ ਸਭੇ ਕਰ ਵੇਲਾ ਖਾਲਕ ਯਾਦ ਦਿਲੇ

ਤੇ ਇਗਤ ਮੁਕਾਮ ਇਹ ਪੰਜ ਵਕਤ ਤੇਰੇ ਅਪਰ ਪਰਾ ਸਗਲੀ ਜਾਨ ਕਰੋ ਮੋ ਦੀਫਾ ਬਦ ਅਮਰ ਛੋੜ ਕਰੋ ਹੱਥ ਕੂਜਾ ਖੁਦਾਏ ਏਕ ਬੁਝ ਦੇਵ ਹੋ ਬਾਂਗਾ ਬੁਰਗੂ ਬਰਖੁਰਦਾਰ ਖਰਾ ਹੱਕ ਹਲਾਲ ਬਖੋ।

ਮੇਰ ਮੇਹਰਵਾਨਾ, ਸੋਈ ਮਰਦ ਮਰਦ ਮਰਦਾਨਾ, ਸੋਈ ਸੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ, ਕੁਦਰਤ ਕਾਦਰ ਕਰਨ ਕਰੀਮਾ, ਸਿਵਤ ਮੁਹੱਬਤ ਅਥਾ ਰਹੀਮਾ, ਹੱਕ ਹੁਕਮ ਸੱਚ ਖੁਦਾਇਆ ਬੁੱਝ, ਨਾਨਕ ਬੰਦ ਖਲਾਸ ਤਰਾ, ਮਾਰੂ ਮਹੱਲਾ ਪੰਜਵਾਂ, ਪਾਰ ਬ੍ਰਹਮ ਸਭ ਊਚ ਬੇਰਾਜੇ, ਆਪੇ ਥਾਪ ਥਾਪੇ ਸਾਜੇ, ਪ੍ਰਭ ਕੀ ਸਰਣ ਗਏ ਤ ਸੁਖ ਪਾਈਏ, ਜਿ ਪਵਨਾ ਵਿਆਪੇ ਬਾਲਕਾ, ਗਰਭ ਅਗਨ ਮੈਂ ਜਿਨੇ ਉਬਾਰਿਆ, ਰਗਤ ਕਿਰਮ ਮੈਂ ਨਹੀਂ ਸੰਘਾਰਿਆ, ਆਪਣਾ ਸਿਮਰਨ ਦੇ ਪ੍ਰਦ ਪਾਲਿਆ, ਉਹ ਸਗਲ ਘਟਾਂ ਕਾ ਮਾਲਕਾ, ਚਰਨ ਕਮਲ ਸਰਣਾਈ ਆਇਆ, ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁਖ ਨਿਵਾਰੇ, ਜਪ ਹਰ ਹਰ ਭਉ ਨੀ ਕਾਲ ਕਾ, ਸਮਰੱਥ ਅਕਥ ਅਗੋਚਰ ਦੇਵਾ, ਜੀ ਜਨਸਵਤਾ ਕੀ ਸੇਵਾ, ਅੰਡਜ ਜੇਰਜ ਸਿਹਤ ਉਦਭੁਜ, ਬਹੁ ਪ੍ਰਕਾਰੀ ਪਾਲਕਾ, ਤਿਸੇ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ, ਤਰ ਗਏ ਲੀਨੇ ਅੰਧ ਕੂਪ ਤੇ, ਵਿਰਲੇ ਕੇਈ ਸਾਲ ਕਾ, ਆਦ ਅੰਤ ਮਤ ਪ੍ਰਸੋਈ, ਆਪੇ ਕਰਤਾ ਕਰੇ ਸੋਈ, ਪ੍ਰੰਪੋ ਮਿਟਿਆ ਸਾਧ ਸੰਗ ਤੇ, ਦਾਲਦਨਾ ਕੋਈ ਕਾਲ ਕਾ, ਉਤਮ ਬਾਣੀ ਗਾਓ ਗੋਪਾਲਾ, ਸਾਧ ਸੰਗਤ ਕੀ ਮੰਗੋਰ ਵਾਲਾ, ਬਾਸਨ ਮੇਟ ਨਿਬਾਸਨ ਹੋਈਏ, ਕਲ ਮਰ ਸਗਲੇ ਜਾਲ ਕਾ, ਸੰਤਾਂ ਕੀ ਏ ਰੀਤ ਨਿਰਾਲੀ, ਪਾਰ ਬ੍ਰਹਮ ਕਰ ਦੇਖੇ ਨਾਲੀ, ਸਾਸ ਸਾਸ ਅਰਾਧਨ ਹਰ ਹਰ, ਕਿਉ ਸਿਮਰਤ ਕੀ ਜੇ ਆਲ ਕਾ, ਜੇ ਦੇਖਾ ਤੇ ਅੰਤਰ ਜਾਮੀ, ਨਿਮਖਨਾ ਵਿਸਰੋ ਪ੍ਰਭ ਮੇਰੇ ਸਵਾਮੀ, ਸੇਮਰ ਸੇਮਰ ਜੀਵੇ ਤੇਰੇ ਦਾਸਾਂ, ਬਨ ਜਲ ਪੂਰਨ ਥਾਲ ਕਾ, ਤੱਤੀ ਵਾਓ ਨਾ ਤਾਕੋ ਲਾਗੇ, ਸਿਮਰਤ ਨਾਮ ਅਨਦਿਨ ਜਾਗੇ, ਅੰਧ ਵਿਨੋਦ ਕਰੇ ਹਰ ਸਿਮਰਨ, ਜੇ ਮਾਇਆ ਸੰਗ ਨਾ ਤਾਲ ਕਾ, ਰੋਗ ਸੋਗ ਦੂਤ ਸਨਾਹੀ, ਸਾਧ ਸੰਗ ਹਰ ਕੀਰਤਨ ਗਾਹੀ,

ਪ੍ਰਭ ਵਿਸਰੇ ਨਾਹੀ, ਆੜ ਪੈਰ ਹਰ ਹਰ ਕੋ ਤਿਆਈ, ਨਾਨਕ ਸੰਤ ਤੇਰੇ ਰੰਗ ਰਾਤੇ, ਤੂੰ ਸਮਰੱਥ ਵਡਾਲਕਾ। ਮਾਰੂ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਰਨ ਕਮਲ ਹਿਰਦੇ ਨਿਰਧਾਰੀ, ਗੁਰਪੂਰਾ ਖਿਨ ਖਿਨ ਨਮਸਕਾਰੀ, ਤਨ ਮਨ ਅਰਪ ਤਰੀ ਸਭ ਆਗੇ, ਜਗ ਮੈਂ ਨਾਮ ਸੁਹਾਵਣਾ, ਸੋ ਠਾਕੁਰ ਕਿਉ ਮਨੋ ਵਿਸਾਰੇ, ਜਿਉ ਪਿੰਡ ਦੇ ਸਾਸ ਸਵਾਰੇ, ਸਾਸ ਗਰਾਸ ਸਮਾਲੇ, ਕਰਤਾ ਕੀਤਾ ਆਪਣਾ ਪਾਵਣਾ, ਜਾਤੇ ਬਿਰਥਾ ਕੋਊ ਨਾਹੀ, ਆੜ ਪੈਰ ਹਰ ਰਖ ਮਨ ਮਾਹੀ, ਸਾਧ ਸੰਗ ਪਜ ਅਚੁੱਤ ਸੁਆਮੀ, ਦਰਗੇ ਸੋਭਾ ਪਾਵਣਾ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਾਮ ਨਿਧਾਨ ਸਹਿ ਸੁਗਨਾਉ ਨਿਧ, ਸਰਬ ਕਲਿਆਣ ਜੇ ਮਨ ਮੈਂ ਚਾਹ ਹੈ, ਮਿਲ ਸਾਧੂ ਸੁਆਮੀ ਰਾਵਣਾ, ਸਾਧ ਸਿਮਰਤ ਵੇਦ ਵਖਾਣੀ,

ਰਾਤੀ ਪੂਰਨ ਪੂਰ ਰਹਿਆ ਦਿਨ ਰਾਤੀ ਜੋ ਜੋ ਜਪੇ ਸੋਈ ਵੜ ਪਾਗੀ ਬੋੜ ਨਾ ਜੋ ਨੀ ਪਾਵਣਾ ਜਿਸ ਨੂੰ ਵਿਸਰੇ ਪੁਰਖ ਬਿਦਾਤਾ ਜਲਤਾ ਫਿਰੇ ਰਹੇ ਨਿਰਤਾਤਾ ਅਕਿਰਤ ਕਣੇ ਕੋ ਰੱਖੇ ਨਾ ਕੋਈ ਨਰਕ ਕੋਰ ਮੈਂ ਪਾਵਣਾ ਜਿਉ ਪ੍ਰਾਣ ਤਨ ਤਨ ਜਿਨ ਸਾਜਿਆ ਮਾਦ ਗਰਭ ਮੈਂ ਰੱਖ ਨਿਵਾਜਿਆ ਤਿਸਿਉ ਪ੍ਰੀਤ ਛਾੜ ਅਨਰਾਤਾ ਕਾਹੂ ਸਿਰੇ ਨਾ ਲਾਵਣਾ ਤਾਰ ਅਨੁਗ੍ਰਹ ਸਵਾਮੀ ਮੇਰੇ ਕੜਕੜ ਵਸੇ ਸਭਨ ਕਹਿ ਨੇਰੇ ਹਾਥ ਹਮਾਰੇ ਕਛੂਏ ਨਾਹੀ ਜਿਸ ਜਣਾਏ ਤਿਸੇ ਜਣਾਵਣਾ ਜਾ ਕੇ ਮਸਤਕ ਤੁਰ ਲਿਖ ਪਾਇਆ ਤੇਸੀ ਪੁਰਖ ਨ ਵਿਆਪੇ ਮਾਇਆ ਨਾਨਕ ਦਾਸ ਸਦਾ ਸਰਣਾਈ ਦੂਸਰ ਰਵੇ ਨਾ ਲਾਵਣਾ ਆਗਿਆ ਦੂਸੂ ਸਭ ਕੀਨੇ ਅੰਮ੍ਰਿਤ ਨਾਮ ਬਿਰਲੇ ਹੀ ਚੀਨੇ ਤਾਕਿ ਕੀਮਤ ਕਹਿਣ ਨਾ ਜਾਈ ਜਰਕਦ ਓਈ ਸਮਾਵਣਾ ਤੋਈ ਭਗਤ ਸੋਈ ਵੜਦਾਤਾ ਤੋਈ ਪੂਰਨ ਪੁਰਖ ਬਿਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਪਾਵਣਾ ਮਿਰਤ ਦੂਗ ਸੁਖ ਲਿਖ ਪਾਏ ਤਿਲ ਨੀ ਬਧੇ ਕਟੇ ਨਾ ਘਟਾਏ ਸੋਈ ਹੋਏ ਜੇ ਕਰਤੇ ਪਾਵੇ ਕਹਿ ਕੇ ਆਵਣਾ ਅੰਧਕੂਬ ਤੇ ਸੇਈ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਤਾਰਖੇ ਘਰ ਆਪਣੇ ਮਿਰ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਤ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੇ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣ ਗਾਹਕ ਗੁਣ ਵੇਚੀਏ ਤਉ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈਏ ਜੇ ਸਤਿਗੁਰ ਮਾਏ ਸੁਮਾਏ ਮੋਲ ਅਮੋਲ ਨਾ ਪਾਈਏ ਵਣਜ ਨਾ ਲੀਜੇ ਹਾਟ ਨਾਨਕ ਪੂਰਾ ਤੋਲ ਹੈ ਕਹੋ ਨਾ ਹੋਵੇ ਘਾਟ ਮਹੱਲਾ ਚੌਥਾ ਨਾ ਵਿਹੂਣੇ ਪਰਮ ਸਹਿ ਆਵੇ ਜਾਵੇ ਨੀਤ ਇੱਕ ਬੰਦ ਇੱਕ ਟੀਲਿਆ ਇੱਕ ਸੁਖੀ ਹਰ ਪ੍ਰੀਤ ਨਾਨਕ ਸੱਚਾ ਮਨ ਲਏ ਸਜ ਕਰਨੀ ਸਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਧ ਖੜਗ ਕਰਾਰਾ ਦੂਜਾ ਪ੍ਰਮਗੜ ਕੱਟਿਆ ਮੋਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸਚ ਸੰਜਮ ਮਤ ਕੂਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾਂ ਵਿੱਚ ਜਾਣੀਏ ਪਾਈ ਸਬਦੇ ਕਰੇ ਪਿਆਰ ਸਤਸੰਗ ਸਿਓ ਮਿਲਦੋ ਰਹੇ ਸੱਚੇ ਤਰੇ ਪਿਆਰ ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾਂ ਕੀ ਰਾਸ ਸੰਗ੍ਰਹਿ ਅਵਗਣ ਕੱਢੇ ਵਿਡਾਰ ਨਾਨਕ ਮਿਲਿਆ ਸੋ ਜਾਣੀਏ ਗੁਰੂ ਨਾ ਛੋਡੇ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪਏ ਤੇਰੇ ਡਰ ਨਾਹੇ ਗੁਰ ਕੈ ਸਭ ਸੰਤੋਖੀਆ ਨਾਨਕ ਬਿਗਸਤਾ ਨਾਏ ਮਹੱਲਾ ਚੌਥਾ ਚੜ ਬੋਏ ਤੇ ਚਾਲ ਸੋ ਸਾਗਰ ਲਹਿਰੀ ਦੇ ਠਾਕ ਨਾ ਸੱਚੇ ਬੋਏ ਥੇ ਜੇ ਗੁਰ ਤੀਰਕ ਦੇ ਤੇਦਰ ਜਾਏ ਉਤਾਰੀਆ ਗੁਰ ਦਿਸੇ ਸਾਵਧਾਨ ਨਾਨਕ ਨਦਰੀ ਪਾਈਏ ਦਰਗੇ ਚੱਲੇ ਮਾਨ ਪੌੜੀ ਨੇ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖਤ ਬੈਠਾ ਨਿਆਉ ਕਰ ਸਤਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ ਇੱਥੇ ਸੁਖਦਾਤਾ ਮਨ ਵਸੇ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰਸੋਜੀ ਪਾਈ ਸਲੋਕ ਮਹੱਲਾ ਪਹਿਲਾ ਪੂਲੀ ਪੂਲੀ ਮੈਂ ਫਿਰੀ ਪਾਦਰ ਕਹੇ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਕਾਟੇ ਮੇਰਾ ਕੋਏ ਸਤਿਗੁਰ ਸਾਚਾ ਮਨ ਵਸੇ ਸਾਜਨ ਉਤਹੀ ਠਾਏ ਨਾਨਕ ਮਨ ਤ੍ਰਿਪਤਾਸੀਏ

ਗਿਏ ਸੋ ਦਰ ਸੇਵਿਓ ਨਾ ਕੋਏ। ਐਸਾ ਸਤਿਗੁਰ ਲੋੜ ਲਹੋ ਜੇ ਜੇਵੜ ਅਵਰ ਨਾ ਕੋਏ। ਤੇ ਸਰਣਾਈ ਛੂਟੀਏ ਲੇਖਾ ਮੰਗੇ ਨਾ ਕੋਏ। ਸੱਚ ਦਰੜਾਏ ਸੱਚ ਦਰੜ ਸੱਚਾ ਉਹ ਸ਼ਬਦ ਦੇ। ਹਿਰਦੇ ਜਿਹਦੇ ਸੱਚ ਹੈ ਤਨ ਮਨ ਪੀ ਸੱਚਾ ਹੋਏ। ਨਾਨਕ ਸੱਚੇ ਹੂ ਮੰਨੇ।

ਪਦਾਰਥ ਮਨ ਲੈ ਧਨ ਸਵਾਰਨ ਹਾਰ ਹੁਕਮ ਪਛਾਣੇ ਉਜਲਾ ਸਿਰ ਕਾਸ਼ਤ ਲੋਹਾ ਪਾਰ ਤ੍ਰਿਸ਼ਨਾ ਛੋਡੇ ਭੈ ਬਸ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋਗੇ।

ਤੂੰ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਾਖਣ ਮੱਧੇ ਪੂਜੀਆ ਆਪਣੇ ਚੱਜ ਵੀ ਚਾਰ ਮਤ ਸੱਚਾ ਅੱਖਰ।

ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੂਜੈ ਗੁਰਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਜੈ ਸੋ ਹਰ ਸਰਣਾਈ ਛੁੱਟੀ ਹੈ ਜੋ ਮਨ ਸਿਉ ਜੂਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ

ਕਾਲਰ ਲਾਦਸ ਸਰ ਲਾਂਘਣੋ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਆਖੁੱਟੋ ਦਰਬ ਅਪਾਰ ਨਾਨਕ ਵੱਖਰ ਨਿਰਮਲੋ

ਪਿੰਡ ਸਵਾਰਿਉਨ ਵਿੱਚ ਨਵਨਿਧ ਨਾਮ ਇੱਕ ਆਪੇ ਪਰਮ ਪੁਰਾਇਣ ਤਿੰਨ ਨੇਫਲ ਕਾਮ ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇੱਕ ਨੀ ਸੁਣ ਕੇ

ਹੋਲਤਨ ਪਏ ਮਨ ਵਸੈ ਇੱਕ ਪਦਰ ਹੀੜ ਆਤ ਡਾਹਪਣ ਦੁਖ ਕਣੋ ਤੀਨੇ ਥਾ ਪਰੀੜ ਮਹੱਲਾ ਪਹਿਲਾ ਮਾਂਦਲ ਬੇਸ ਤੇ ਬਾਜਣੋ ਘਣੋ ਤੜੀਏ ਜੋਏ ਨਾਨਕ ਨਾਮ ਸਮਾਲ ਤੂੰ ਵਿਚੋ ਅਵਰ

ਪਵਾਂ ਮਜ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬੇਨ ਕਿਸੇ ਨਾ ਲੱਤੀ ਭੁੱਖ ਪੌੜੀ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਣ ਸੋ

ਮਗ ਨਾ ਪਾਵੇ, ਹਰ ਨਾਮ ਧਿਆਵੇ ਦਿਨ ਸਰਾਤ, ਹਰ ਨਾਮ ਸੁਮਾਵੇ। ਸਲੋਕ ਮਹੱਲਾ ਪਹਿਲਾ, ਸੁਣੀਏ ਏਕ ਵਖਾਣੀਏ, ਸੁਰਗ ਮਿਰਤ ਪਿਆਲ, ਹੁਕਮ ਨਾ ਜਾਈ ਮੇਟਿਆ, ਜੋ ਲਿਖਿਆ ਸੋ ਨਾਲ। ਕੌਣ ਮੂਆ ਕੌਣ ਮਾਰਸੀ, ਕੌਣ ਆਵੇ ਕੌਣ ਜਾਏ, ਕੌਣ ਰਸੀ ਨਾਨਕਾ, ਕਿਸ ਕੀ ਸੁਰਤ ਸੁਮਾ।

ਤੇ ਲੋਇਣੀ ਕੰਨੀ ਸੁਰਤ ਸਮਾਏ ਜੀਬ ਰਸਾਇਣ ਚੂਨੜੀ ਰੱਤੀ ਲਾਲ ਲਵਾਏ ਅੰਦਰ ਮੁਸਕ ਚਖੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਅਖੁੱਟ ਕਦੇ ਨਾ ਨਿਖੁੱਟਈ ਖਾਏ ਖਰਚੋ ਪੱਲੇ ਹਰ ਜਨ ਨੇੜ ਨ ਆਵਈ ਜਮ ਕੰਕਰ ਜਮ ਕੱਲੇ ਤੇ ਸਾਸ ਤੇ ਵਣ ਜਾ ਰਿਹਾ ਜਿਨ ਹਰ ਤਨ ਪੱਲੇ ਹਰ ਕਿਰਪਾ ਤੇ ਹਰ ਪਾਈਏ ਜਾਂ ਆਪ ਹਰ ਕੱਲੇ ਸਲੋਕ ਮਹੱਲਾ ਤੀਜਾ ਮਨਮੁਖ ਵਾਪਾਰੇ ਸਾਰ ਨਾ ਜਾਣਨੀ ਬਿਖ ਬਿਹਜ ਹੈ ਬਿਖ ਸੰਗ੍ਰਹਿ ਬਿਖਸੋਂ ਤਰੇ ਪਿਆਰ ਬਾਰਹੋਂ ਪੰਡਤ ਸਦਾਏ ਦੇ।

ਹੁਕਮ ਨੇ ਦੁਖ ਜਾਏ ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ ਨਾਨਕ ਏਵੈ ਜਾਣੀਏ ਸਭ ਕਿਛ ਤਿਸੇ ਰਜਾਏ ਪੌੜੀ ਹਰ ਨਾਂ ਬਿਨਾ ਜਗਤ ਹੈ ਨਿਰਥਨ ਬਿਨ ਨਾਵੇ ਤ੍ਰਿਪਤ ਨਾਹੀ ਦੂਜੇ ਪਰਮ ਭੁਲਾਇਆ ਹਉਮੈ ਦੁਖ ਪਾਹੀ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੋਚਾਹੀ ਆਵੇ ਜਾਏ ਜੰਮੇ ਮਰੇ ਗੁਰ ਸ਼ਬਦ ਛੁਟਾਹੀ ਆਪ ਕਰੇ ਕਿਸੇ ਆਖੀਐ ਦੂਜਾ ਕੋ ਨਾਹੀ ਸਲੋਕ ਮਹੱਲਾ ਤੀਜਾ ਇਸ ਜਗ ਮੈਂ ਸੰਤੀ ਤਨ ਖੱਟਿਆ ਜਿਨ੍ਹਾਂ ਸਤਿਗੁਰ ਮਿਲਿਆ ਪ੍ਰਵਿਆਏ ਸਤਿਗੁਰ ਸੱਚ ਦ੍ਰਿੜਾਇਆ।

ਹੈ, ਮਨਮੁਖੋ ਜਗਤ ਨਿਰਧਨ ਹੈ, ਮਾਇਆ ਨੂੰ ਬਿਰਲਾਏ, ਅਨਦਿਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ, ਸਾਂਤ ਨਾ ਕਦੇ ਆਵਈ, ਨੈ ਸੁਖ ਵਸੇ ਮਨ ਆਏ, ਸਦਾ ਚਿੰਤ ਚਿਤਵਦਾ ਰਹੇ, ਸਹਿਸਾ ਕਦੇ ਨਾ ਜਾਏ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ, ਸਦਾ ਸਦਾ ਸੁਖਮੈ ਰਹੇ, ਸੱਚੇ ਮਾਏ ਸੁਮਾਏ ਮਹੱਲਾ ਤੀਜਾ, ਜੇਨ ਪਾਈ ਮੇਦਨੀ ਸੋਈ ਸਾਰ ਕਰੇ, ਏਕੋ ਸਿਮਰੋ ਪਾਏ ਰਹੋ, ਤਿਸ ਬਿਨ ਅਵਰ ਨਾ ਕੋਏ, ਖਾਣਾ ਸ਼ਬਦ ਚੰਗਿਆਈਆਂ, ਜਿਤ ਖਾਧੇ ਸਦਾ ਤ੍ਰਿਪਤ ਹੋਏ, ਪਹਿਨਣ ਸ਼ਬਦ ਸੁਨਾਏ ਹੈ, ਸਦਾ ਸਦਾ ਉਹ ਊਜਲਾ ਮੇਰਾ ਕਦੇ ਨਾ ਹੋਏ, ਸਹਿਜੇ ਸਤਨ ਖੱਟਿਆ ਥੋੜਾ ਕਦੇ ਨਾ ਹੋਏ, ਦੇਹੀ ਨੋ ਸ਼ਬਦ ਸੀਗਾਰ ਹੈ, ਜਿਤ ਸਦਾ ਸਦਾ ਸੁਖ ਹੋਏ, ਨਾਨਕ ਗੁਰਮੁਖ ਬੁੱਝੀਐ ਜਿਸ ਨੂੰ ਆਪ ਵਖਾਲੇ ਸੋਏ, ਪੌੜੀ ਅੰਤਰ ਜਬ ਤਬ ਸੰਜਮੋ

ਪਏ ਚਾਖਿਆ ਸਾਧ ਜਾਪੇ ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰ ਅਸਤਰਾ ਪਏ ਹਰ ਕਿਰਪਾ ਧਾਰ ਪੀ ਆਇਆ ਫਿਰ ਕਾਲ ਨਾ ਵਿਆਪੇ ਸਲੋਕ ਮਹੱਲਾ ਤੀਜਾ ਲੋਕ ਅਗਣਾ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੇ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਈਅਨ ਜਿਸ ਨੂੰ ਨਦਰ ਕਰੇ ਮਹੱਲਾ ਤੀਜਾ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨੇ ਸੁਖ ਪਾਈਐ ਗੁਰ ਸਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸਬਦੀ ਦਰ ਜਾਣੀਐ ਅੰਦਰ ਮਹਿਲ ਅਸਰਾਓ ਖਰੇ ਪਰਖ ਖਜਾਨੇ ਪਾਈਐਨ ਖੋਟਿਆ ਨਾਹੀ ਥਾਓ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ।

ਪੂਜਣਾ ਇਹ ਅਕਥ ਕਥਾ ਮਨ ਮਾਗੇ ਬਿਨ ਗੁਰ ਤਤ ਨ ਪਾਈਏ ਅਲਖ ਵਸੇ ਸਭ ਮਾਗੇ ਸਤਿਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੇ ਮਨ ਮਾਗੇ ਆਪ ਗਿਆ ਭ੍ਰਮ ਪਉ ਗਿਆ ਜਨਮ ਮਰਨ ਦੁਖ ਜਾਗੇ ਗੁਰਮਤ ਅਲਖ ਲਖਾਈਏ ਊਤਮ ਮਤ ਤਰਾਗੇ ਨਾਨਕ ਸੋ ਹੰਗ ਹੰਗ ਸਾ ਜਪ ਜਾਪੋ ਤੇਰ ਪਾਵਣ ਤਿਸੇ ਸਮਾਹੇ ਮਹੱਲਾ ਤੀਜਾ ਮਨ ਮਾਣਕ ਜਿਨ ਪਰਖਿਆ ਗੁਰਸਬਦੀ ਵਿਚਾਰ ਸੇਜਨ ਵਿਰਲੇ ਜਾਣੀਏ ਕਲ ਯੁਗ ਵਿੱਚ ਸੰਸਾਰ ਆਪੇ ਨੂੰ ਆਪ ਮਿਲ ਰਹਿਆ ਹਉਮੈ ਦੁਬਦਾ ਮਾਰ ਨਾਨਕ ਨਾਮ ਰਤੇ ਦੁੱਤਰ ਤਰੇ ਭੌਜਲ ਬਿਖਮ ਸੰਸਾਰ ਪੌੜੀ ਮਨਮੁਖ ਅੰਦਰ ਨਾ

ਜਰਮਨਾ ਜਾਏ ਮਾਰ, ਸੱਚ ਨਾਮ ਆਧਾਰ, ਸੋਗ ਨਾਮ ਹੋਏ ਜਰ, ਨਾਨਕ ਨਾਮ ਨਿਧਾਨ, ਮਨ ਮੈਂ ਸੰਜ ਤਾਰ। ਸਲੋਕ ਮੁਹੱਲਾ ਪੰਜਵਾਂ। ਮਾਇਆ ਮਨੋ ਨਾ ਵਿਸਰੈ, ਮੰਗੇ ਦੰਮਾ ਦੰਮ, ਤੋ ਪ੍ਰਚਿਤ ਨ ਆਵਈ, ਨਾਨਕ ਨਹੀਂ ਕਰਮ। ਮੁਹੱਲਾ ਪੰਜਵਾਂ। ਮਾਇਆ ਸਾਥ ਨ ਚੱਲਈ, ਕਿਆ ਲਵਟਾਵੇ ਅੰਧ, ਗੁਰ ਕੇ ਚਰਨ ਧਿਆਏ ਤੂੰ, ਟੂਟੇ ਮਾਇਆ ਬੰਦ। ਪੌੜੀ ਭਾਣੇ ਹੁਕਮ ਮਨਾਇਓ, ਭਾਣੇ ਸੁਖ ਪਾਇਆ, ਭਾਣੇ ਸਤਿਗੁਰ ਮੇਲੇ ਓਨ, ਭਾਣੇ ਸੱਚ ਧਿਆਇਆ, ਭਾਣੇ ਜੇਵੜ ਹੋਰ ਦਾਤ ਨਾਹੀ, ਸੱਚ ਆਗ ਸੁਣਾਇਆ, ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ, ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ। ਸਲੋਕ ਮਹੱਲਾ ਤੀਜਾ। ਜਿਨ ਕੋ ਅੰਦਰ ਗਿਆਨ ਨਹੀਂ, ਭਏ ਕੀ ਨਾਹੀ ਬਿੰਦ, ਨਾਨਕ ਮੋਇਆ ਕਾ ਕਿਆ ਮਾਰਨਾ, ਜੇ ਆਪ ਮਾਰੇ ਗੋਵਿੰਦ। ਮਹੱਲਾ ਤੀਜਾ। ਮਨ ਕੀ ਪਤਰੀ ਵਾਚਣੀ, ਸੁਖੀ ਹੂੰ ਸੁਖਸਾਰ, ਸੋ ਬ੍ਰਾਹਮਣ ਪਲਾ ਆਖੀਏ, ਜੇ ਬੂਝੇ ਬ੍ਰਹਮ ਵਿਚਾਰ, ਹਰ ਸਾਲ ਆਗੇ ਹਰ ਪੜੇ, ਗੁਰ ਕੇ ਸ਼ਬਦ ਵਿਚਾਰ, ਆਇਆ ਉਹ ਪ੍ਰਵਾਨ ਹੈ, ਜੇ ਕੁਲਕਾ ਕਰੇ ਉਧਾਰ, ਅੱਗੇ ਜਾਤ ਨਾ ਪੁੱਛੀਏ, ਕਰਨੀ ਸ਼ਬਦ ਹੈ ਸਾਰ। ਹੋਰ ਕੂੜ ਪੜਨਾ, ਕੂੜ ਕਮਾਵਣਾ, ਵਿਖਿਆ ਨਾਲ ਪਿਆਰ, ਅੰਦਰ ਸੁਖ ਨਾ ਹੋਵਈ, ਮਨਮੁਖ ਜਨਮ ਖੁਵਾਰ, ਨਾਨਕ ਨਾਮ ਰਤੇ ਸੇ ਉਭਰੇ, ਗੁਰ ਕੇ ਹੇਤ ਅਪਾਰ। ਪੌੜੀ ਆਪੇ ਕਰ ਕਰ ਵੇਖਦਾ, ਆਪੇ ਸਭ ਸੱਚਾ, ਜੋ ਹੁਕਮ ਨਾ ਬੂਝੇ ਖਸਮ ਕਾ, ਸੋਈ ਨਰ ਕੱਚਾ, ਜਿਤ ਭਾਵੇ ਤਿਤ ਲਾਏਂਦਾ, ਗੁਰਮੁਖ ਹਰ ਸੱਚਾ, ਸਭਨਾ ਕਾ ਸਾਹਿਬ ਏਕ ਹੈ, ਗੁਰ ਸਬਦੀ ਰਚਾ, ਗੁਰਮੁਖ ਸਦਾ ਸਲਾਈ ਹੈ, ਸਭ ਤਿਹਦੇ ਜੱਚਾ, ਜੋ ਨਾਨਕ ਆਪ ਨਚਾਏਂਦਾ, ਤਿਵ ਹੀ ਕੋ ਨੱਚਾ ਸੁਧ। ਮਾਰੂ ਵਾਰ ਮਹੱਲਾ ਪੰਜਵਾਂ। ਦੱਖਣੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਚੌ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਮਹੱਲਾ ਪੰਜਵਾਂ। ਨਿਉ ਮਹਿੰਜਾ ਤਊ ਨਾਲ, ਬਿਆਨੇ ਕੂੜਾ ਵੇ ਡੇਖ, ਕੱਪੜ ਪੋ ਡਰਾਵਣੇ, ਜਿਚਿਰ ਪ੍ਰੀ ਨਾ ਡੇਖ। ਮਹੱਲਾ ਪੰਜਵਾਂ। ਉੱਠੀ ਚਾਲੂ ਕੰਤੜੇ, ਹੋ ਪੱਸੀ ਤੋ ਦੀਦਾਰ, ਕਾਜਲ ਹਾਰ ਤੰਬੋਲ ਰਸ, ਬਿਨ ਪੱਸੇ ਹਾਬਰਾ ਸ਼ਾਰ। ਪੌੜੀ ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਤਾਰਿਆ, ਗੁਰਮੁਖ ਕੀ ਤੋ ਥਾਟ, ਸਿਰਜ ਸੰਸਾਰਿਆ, ਹਰ ਆਗਿਆ ਹੋਏ ਬੇਦ, ਪਾਪ ਪੁੰਨ ਵਿਚਾਰਿਆ, ਬ੍ਰਹਮਾ ਵਿਸ਼ਨ ਮਹੇਸ਼, ਤ੍ਰੈਗੁਣ ਵਿਸਥਾਰਿਆ,

ਸੱਚ ਸਿਰਜਣਹਾਰਿਆ, ਤੂੰ ਜਾਣੇ ਸਭਿਦ ਆਪ ਗੁਰਮੁਖ ਨਿਸਤਾਰਿਆ, ਡੱਖਣੇ ਮਹੱਲਾ ਪੰਜਵਾਂ। ਜੇ ਤੂੰ ਮਿੱਤਰ ਅਸਾਡੜਾ, ਇੱਕ ਭੋਰੀ ਨਾ ਵੇ ਛੋੜ, ਜਿਉ ਮਹਿੰਜਾ ਤਉ ਮੋਇਆ, ਕਦ ਪਸਤੀ ਜਾਨੀ ਤੋਹ ਮਹੱਲਾ ਪੰਜਵਾਂ। ਦੁਰਜਨ ਤੂੰ ਜਲ ਪਾੜੀ, ਵਿਛੋੜੇ ਮਰ ਜਾਹੇ, ਕੰਤਾ ਤੂੰ ਸੌ ਸਿਜੜੀ, ਮੈਂ ਡਾ ਹੱਬੋ।

ਆਪੇ ਸਤਵੰਤ ਜਤੀ ਸਤੀ ਪ੍ਰਭ ਨਿਰਮਲ ਮੇਰੇ ਹਰ ਭਗਵੰਤ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤ ਇਹੋ ਆਵਾ ਗਮਨ ਰਚਾਇਓ ਕਰ ਚੋਜ ਦੇਖੰਤ ਇਸ ਬਹੁੜ ਗਰਬ ਨਾ ਪਾਵਹੀ ਜਿਸ ਦੇਵੇ ਗੁਰਮੰਤ ਜੋ ਆਪ ਚਲਾਵੇ ਤਿਉਂ ਚੱਲ ਦੇ ਕਿਸ ਵਸ ਨਾ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਵਦੋ ਜਾਮ ਖਸੰਦੋ ਪੇਰ ਮਹੱਲਾ ਪੰਜਵਾਂ ਸੱਚ ਜਾਣੇ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਥੜੀ ਮੰਝ

ਤੂੰ ਵਰਨਾ ਬਾਰਾ ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜਹਰਾ ਤੂੰ ਸਭ ਕੜ ਭੋਗੇ ਆਪ ਤੁਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰਹਰਾ ਕਿਆ ਆਰਾਧੇ ਜੇਵਾ ਇੱਕ ਤੂੰ ਅਵਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਇਸਕੇ ਸਭ ਕੁਲ ਤਰਾ

ਵਿੱਚ ਹਉਮੈ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰੇ ਬੁਰਿਆਈਆਂ ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲੋਭਾਈਆ ਇਨ ਮਾਇਆ ਮੋਹਣੀ ਮੋਈਆ ਨਿਤ ਫਿਰੇ ਪਰਮਾਈਆ ਹੱਠਾਂ ਦੋਵੇਂ ਕੀਤੀ ਹੋ ਸੇਵ ਸਖਤ ਵਰਤਾਈਆ ਸਿਵ ਅੱਗੇ ਸਖਤੀ ਹਾਰਿਆ ਏਵੇ ਹਰ ਪਾਈਆ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾ ਲਿਓ ਜਲ ਮਾਏ ਸਮਾਈਆ ਡੱਖਣੇ ਮਹੱਲਾ ਪੰਜਵਾਂ ਆਗਾਹ ਕੂਤਰਾਗ ਪਿਛਾ ਫੇਰ ਨਾ ਮੋਢੜਾ ਨਾਨਕ ਸਿਜ ਅਵੇਹਾ।

ਕੌਣ ਤਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਤਣੀ ਜਾਣਾ ਲੱਖ ਪਵੇ ਤੇਰੀ ਡਖੰਦੋ ਤਾਂ ਜੀਵ ਸਾ ਮਹੱਲਾ ਪੰਜਵਾਂ ਢਹਿੰਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿਠਿਆ ਸੇਈ ਰਹੇ ਅਮਾਨ ਜਿੰਨਾ ਸਤਿਗੁਰ ਪੇਟਿਆ ਪੌੜੀ ਜੇ ਜਨ ਤੇਰੀ ਭੁੱਖ ਹੈ ਤੇ ਦੁੱਖ ਨਾ ਵਿਆਪੇ ਜਿਨ ਜਨ ਗੁਰਮੁਖ ਬੁੱਝਿਆ ਸੋ ਚੋ ਕੁੰਡੀ ਜਾਪੇ ਜੋ ਨਰ ਉਸਕੀ ਸਰਣੀ ਪਰੇ ਤਿਸ ਕੰਬੇ ਪਾਪੇ ਜਨਮ ਜਨਮ ਕੀ ਮਲ ਉਤਰੇ ਗੁਰ ਤੂੜੀ ਨਾਪੇ ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੇ ਹਰ ਜੀਓ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੇ ਆਪੇ ਐਸੀ ਸੋਭਾ ਜਨੇ ਕੀ ਜੇਵਡ ਹਰ ਪ੍ਰਤਾਪੇ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੇ ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀਰ ਅਵਿਆਸ ਜਿੰਨਾ ਕੀ ਮੈਂ ਆਸੜੀ ਤਿਨਾ ਮਹਿੰਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਭਾਵ ਪਵਿਆਏ ਜੋ ਬੈਠੇ ਸੇ ਫਥਿਆ ਉਬਰੇ ਪਾਗ ਮਥਾਏ ਮਹੱਲਾ ਪੰਜਵਾਂ ਡਿੱਠਾ ਹੱਬ ਮਜਾਹ ਖਾਲੀ ਕੋਏ ਨਾ ਜਾਣੀਏ ਤੈ ਸਗੀ ਪਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ ਹੋਂ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭਾਵੇ ਪ੍ਰਾ ਮੇਰਾ ਫਿਰ ਥਾਵਰੀ ਹੋਰ ਆਵੇ ਜਾਵੇ ਸੋ ਮੰਗਾਂ ਦਾਨ ਗੁਸਵਾਈਆਂ ਜਿਤ ਭੁੱਖ ਲੈ ਜਾਵੇ ਪ੍ਰਭ ਜੀਓ ਦੇਵੋ ਦਰਸਨ ਆਪਣਾ ਜਿਤ ਢਾਡੀ ਤ੍ਰਿਵਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮੈਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨ ਆਵੇ ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੇ ਹੁਣ ਨਿਰਗੁਣ ਢਾਡੀ।

ਵਿਣ ਸਾਧੂ ਸਤਸੰਗ ਤੇ ਚਿਰ ਥਾ ਨਾ ਪਾਵਈ, ਜੇ ਚਿਰ ਸਾਹਿਬ ਸਿਉ ਮਨ ਪੰਗ, ਜਿਨ ਜਨ ਗੁਰਮੁਖ ਸੇਵਿਆ ਇਸ ਕਰ ਦੀ ਬਾਣ ਅਪੱਗ, ਹਰ ਕਿਰਪਾ ਤੇ ਸੁਖ ਪਾਇਆ, ਗੁਰ ਸਤਿਗੁਰ ਚਰਣੀ ਲੱਗੇ। ਡੱਖਣੇ ਮਹੱਲਾ ਪੰਜਵਾਂ, ਲੋੜਿੰਦੋ ਹਬ ਜਾਏ, ਸੋ ਮੀਰਾ ਮੀਰਨ ਸਿਰ, ਹੱਠ ਮਜਾਹੂ ਸੋ ਤਣੀ, ਚੌਦੋ ਮੁਖ ਅਲਾਏ ਮਹੱਲਾ ਪੰਜਵਾਂ, ਮਾਣਕੂ ਮੋਹ ਮਾਓ, ਡਿਣਨਾ ਤਣੀ ਅਪਾਹ, ਹਿਆਓ ਮਹਿੰਜਾ ਠੰਡੜਾ, ਮੁਖੋਂ ਸੱਚ ਅਲਾਏ ਮਹੱਲਾ।

ਮੈਂ ਲੱਖ ਵੜਤੇ ਸਾਹਿਬ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਪਾਲੀਆਂ ਤੁਧ ਜੇ ਵੜਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਲਾਈਆ, ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈਆ, ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਈਆ, ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਈਆ, ਤੁਧ ਜੇਵੜ ਹੋਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ।

ਪੰਜਵਾਂ ਪਿਰਿਆ ਸੰਧੜੀ ਭੁੱਖ ਮੂਲਾ ਮਨਥੀ ਵਿਤਰ ਜਾਣ ਮਿਠਾਈ ਇੱਕ ਬੇਈ ਪੀੜੇ ਨਾ ਹੁੱਟੇ ਮੁਹੱਲਾ ਪੰਜਵਾਂ ਠੱਗਾ ਨਿਉ ਮਤਰੋੜ ਜਾਣ ਗੰਧਰਬਾ ਨਗਰੀ ਸੋ ਕਟਾਊ ਡੂਏ ਇਸ ਪੰਧਾਣੂ ਕਰ ਖਣੇ ਪੌੜੀ ਅਕਲ ਕਲਾ ਨ ਪਾਈਏ ਪ੍ਰਭ ਅਲਖ ਅਲੇਖੰ ਖੜ ਦਰਸ਼ਨ ਪਰਮਤੇ ਫਿਰੇ ਨਹਿ ਮਿਲ ਗਏ ਪੇਖੰ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖੰ ਵੇਦ ਪੜੇ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੇ ਇਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੇ ਜਿਸ ਤੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਕਣੇ ਮਹੱਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਊ ਨਾਥੀਏ ਕਾਰ ਕੂੜਾ ਵੀ ਛੱਡ ਸੰਮਲ ਸੱਚ ਤਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜੋ ਜਲਕਟਾਊ ਚੰਦਰਮਾ ਪ੍ਰਗਟ ਥੀ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਾਓ ਆੜ ਪੈਰ ਗੁਣ ਗਾਓ ਨਾਨਕ ਦਰਗੇ ਮੰਨੀਏ ਮਿਲੀ ਨਿਥਾਵੇ ਥਾਓ ਪੌੜੀ ਬਾਹਰ ਪੇਖ ਨਾ ਪਾਈਏ ਪ੍ਰਭ ਅੰਤਰ ਜਾਮੀ ਇੱਕ ਸਹਰ ਜੀਉ ਬਹਾਰੀ ਸਭ ਫਿਰੇ ਨਿਕਾਮੀ ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫੇਰਾਮੀ ਫਿਰੇ ਗੁਮਾਨੀ ਜਗ ਮੈਂ ਕਿਆ ਗਰਭੇ ਦਾਮੀ ਚਲਦਿਆਂ ਨਾਲ ਨਾ ਚੱਲਈ ਖਿਣ ਜਾਏ ਬੇਲਾਮੀ ਵਿਚਰਦੇ ਫਿਰੇ ਸੰਸਾਰ ਮੈਂ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਾਨ ਹਰ ਕਾ ਸੇਵਕੋ ਹਰ ਤਿਸਕੀ ਕਾਮੀ ਡੱਕਣੇ ਮਹੱਲਾ ਪੰਜਵਾਂ ਮੁੱਖ ਅਲਾਏ ਹਬ ਮਰਨ ਪਾਸ਼ਾਨੰਦੋ ਕੋਏ ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਇੱਕ ਸਿਉ ਮਹੱਲਾ ਪੰਜਵਾਂ ਜਾਣਵ ਸੰਦੋ ਮੰਜ ਪਛਾਣੂ ਕੋ ਹੇਕੜੋ ਤੈਤਨ ਪੜਦਾ ਨਾਹੇ ਨਾਨਕ ਜੈ ਗੁਰ ਫੇਟਿਆ।

ਨਿਰਭਉ ਨਾਮ ਸਾਰਿਆ ਨਾਲ ਮਾਇਆ ਰਚਾ ਆਵੇ ਜਾਏ ਪਵਾਈਏ ਬੋਜੋ ਨੀ ਨੱਚਾ ਬਜਨ ਕਰੇ ਤਾਏ ਖਿਸਕ ਜਾਏ ਬੋਲੇ ਸਭ ਕੱਚਾ।

ਊੜੀ ਸਭ ਖਚਾ, ਵੈਰ ਕਰੇ ਨਿਰਵੈਰ ਨਾਲ, ਝੂਠੇ ਲਾਲਚ ਮਾਰਿਆ ਸੱਚੇ ਪਾਤਸ਼ਾਹ, ਵਿਗ ਤੁਰ ਕਰ ਮੱਚਾ, ਜਮਦੂਤੀ ਹੈ ਹੇਰਿਆ, ਦੁੱਖ ਹੀ ਮੈਂ ਪਚਾ, ਹੋਆ ਤਪਾਵਸ ਧਰਮ ਕਾ, ਨਾਨਕ ਦਰ ਸੱਚਾ, ਡੱਖਣੇ ਮਹੱਲਾ ਪੰਜਵਾਂ, ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ, ਦੇ ਅੰਧਾਰੀ ਅੰਧ, ਸੁਨੀ ਨਾਮ ਵਿਹੂਣੀਆਂ, ਨਾਨਕ ਸਬਲ ਜਨਮ, ਜੈ ਕੱਢ ਉੱਠਾ ਸੱਚ ਧਣੀ ਮਹੱਲਾ ਪੰਜਵਾਂ, ਲੋਇਣ ਲੋਈ ਡਿੱਠ, ਪਿਆਸ ਨਾ ਬੁੱਝੇ ਮੂੰਹ ਘਣੀ, ਨਾਨਕ ਸੇ ਅੱਖਣੀਆਂ ਬੇਅੰਨ, ਜਿਨ ਡਿਸਨ ਦੋ ਮਾਂ ਪਿਰੀ ਪੌੜੀ, ਜਿਨ ਜਨ ਗੁਰਮੁਖ ਸੇਵਿਆ, ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਉਂ, ਸਭ ਜਗਤ ਤਰਾਈ, ਓਨ ਹਰ ਨਾਮਾ ਤਨ ਸੰਚਿਆ, ਸਭ ਤਿਖਾ ਬੁਝਾਈ, ਓਨ ਛੱਡੇ ਲਾਲਚ ਦੁਨੀ ਕੇ, ਅੰਤਰ ਲਿਵ ਲਾਈ, ਓਸ ਸਦਾ ਸਦਾ ਕਰ ਆਨੰਦ ਹੈ, ਹਰ ਸਖਾ ਸਖਾਈ, ਓਨ ਵੈਰੀ ਮਿੱਤਰ ਸਮ ਕੀਤਿਆਂ, ਸਭ ਨਾਲ ਸੁਪਾਈ, ਹੋਆ ਓਈ ਅਲ ਜਗ ਮੈਂ, ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ, ਹਰ ਸਿਉਂ ਬਣਿਆਈ, ਡੱਖਣੇ ਮਹੱਲਾ ਪੰਜਵਾਂ, ਸੱਚ ਸੁਹਾਵਾ ਕਾਢੀਏ, ਕੂੜੇ ਕੂੜੀ ਸੋਏ, ਨਾਨਕ ਵਿਰਲੇ ਜਾਣੀਏ, ਜਿਨ ਸਜ ਪੱਲੇ ਹੋਏ ਮਹੱਲਾ ਪੰਜਵਾਂ, ਸੱਜਣ ਮੁਖ ਅਨੂਪ, ਅੱਠੇ ਪੈਰ ਨਿਹਾਲਸ, ਸੁਤੜੀ ਸੋ ਸੋ ਡਿੱਠ, ਤੈ ਸੁਪਨੇ ਹੋ ਖੰਨੀਏ ਮਹੱਲਾ ਪੰਜਵਾਂ, ਸੱਜਣ ਸੱਚ ਪਰਖ, ਮੁਖ ਅਲਾਵਣ ਥੋਥਰਾ, ਮਨ ਮਜਾਹੂ ਲੱਖ, ਤੁਦੋਂ ਦੂਰ ਨਾ ਸੋ ਪਿਰੀ ਪੌੜੀ, ਤਰਤ ਆਕਾਸ਼ ਪਾਤਾਲ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਸਾ ਉਮਰਾਵ ਖਾਨ, ਢਾਹੇ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਤ, ਸਭ ਲੋਕ ਸਿਧਾਸੀ, ਕਾਜੀ ਸੇਖ ਮਸਾਇਕਾ, ਸਭੇ ਉੱਡ ਜਾਸੀ, ਪੀਰ ਪੈਕੰਬਰ ਔਲੀਏ, ਕੋ ਥਿਰ ਨਾ ਰਹਾਸੀ, ਰੋਜਾ ਬਾਂਗ ਨਿਵਾਜ ਕਤੇਵ, ਵਿਣ ਬੁੱਝੇ ਸਭ ਜਾਸੀ, ਲਖਚੌਰਾ ਸੀ ਮੇਦਨੀ, ਸਭ ਆਵੇ ਜਾਸੀ, ਨਿਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਵਨਾਸੀ, ਡੱਖਣੇ ਮਹੱਲਾ ਪੰਜਵਾਂ, ਡਿੱਠੀ ਹੱਬ ਟੰਡੋਲ, ਹਿਗਸ ਪਾਜ ਨਾ ਕੋਏ, ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ, ਆਸਕ ਆਸਾ ਬਾਰਾ, ਮੂਹ ਮਨ ਵੱਡੀ ਆਸ, ਆਸ ਨਿਰਾਸਾ ਇੱਕ ਤੂੰ, ਹਉ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ, ਵਿਛੋੜਾ ਸੁਣੇ ਦੁੱਖ, ਵਿਣ ਡਿੱਠੇ ਮਰੇ ਓਧ, ਬਾਜ ਪਿਆਰੇ ਆਪਣੇ, ਬਿਰਖੀ ਨਾ ਤੀਰੋਧ ਪੌੜੀ, ਤੜ ਤੀਰਥ ਦੇਵ ਦੇਵਾਲਿਆ, ਕੇਦਾਰ ਮਥੁਰਾ ਕਾਸੀ, ਕੋੜ ਤੇ ਤੀਸਾ ਦੇਵਤੇ, ਸਣ ਇੰਦਰੇ ਜਾਸੀ, ਸਿਮਰਤ ਸਸਤਰ ਵੇਦ ਚਾਰ, ਖੱਟ ਦਰਸ ਸਮਾਸੀ, ਪੋਥੀ ਪੰਡਿਤ ਗੀਤ ਕਵਿਤ, ਕਵਤੇ ਪੀ ਜਾਸੀ, ਜਤੀ ਸਤੀ ਸੰਨਿਆਸੀਆ, ਸਭ ਕਾਲੇ ਵਾਸੀ, ਮੁਨ ਜੋਗੀ ਦਿਗੰਬਰਾ, ਜਮੇ ਸਣ ਜਾਸੀ, ਜੋ ਦਿਸੈ ਸੋ ਵਿਣਸਣਾ, ਸਭ ਬਿਨਸ ਬਿਨਾਸੀ, ਤੇ ਪਾਰ ਬ੍ਰਹਮ ਪਰਮੇਸ਼ਰੋ,

ਸੁਭ ਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਪੂਸ ਬਾਈ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤ ਨਾਮ ਵਿਹੂਣਿਆ ਮਹੱਲਾ ਪੰਜਵਾਂ ਹਿਗਸ ਕੂ ਤੂੰ ਆਗ ਪਛਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਗ ਮਾਨੁਖ ਪਰਥਾਈ ਲਜੀਵ ਦੋ ਪੌੜੀ ਨੇਚਲ ਏਕ ਨਰਾਇਣੋ ਹਰ ਅਗਮ ਅਗਧ ਨੇਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਦ ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਧ ਸੱਚ ਧਰਮ ਤਪ ਨੇਚਲੋ ਦਿਨ ਰਹਿਣ ਅਰਧ ਦਇਆ ਧਰਮ ਤਪ ਨੇਚਲੋ ਜਿਸ ਕਰਮ ਲਿਖਦ ਨੇਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲਦ ਨੇਚਲ ਸੰਗਤ ਸਾਧ ਜਾਨ ਬਜਨ ਨੇਚਲ ਗੁਰਸਦ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧ ਸਲੋਕ ਡੱਖਣੇ ਮਹੱਲਾ ਪੰਜਵਾਂ ਜੋਡ ਬੰਦੋ ਆਪ ਸੋ ਤਰਾਏ ਕਿਨ ਖੇ ਤਾਰੇ ਦੜੋ ਪੀ ਤਾਰ ਨਾਨਕ ਤਿਰਸਿਓ

ਹੱਥ ਪੈਰੀ ਮਾਰਗ ਗੁਰ ਚੱਲਦ ਪੱਖਾ ਫੇਰੀ ਹੱਥ ਅਕਾਲ ਮੂਰਤ ਹਿਰਦੇ ਧਿਆਏ ਦਾ ਦਿਨ ਰਹਿਣ ਜਪੰਥ ਮੈਂ ਛੱਡਿਆ ਸਗਲ ਅਪਾਇਣ ਪਰਵਾਸੇ ਗੁਰ ਸਮਰਥ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥ ਪੋਗੋ ਪੁੰਚੋ ਪਾਈ ਹੋ ਪੱਲੇ ਨਾਮ ਅਗਤ ਨਾਮ ਦਾਨ ਇਸ ਨਾਨ ਦੇੜ।

ਦਾਇਕ ਗਿਆਨ ਰਾਸ ਨਾਮ ਤਨ ਸੰਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਦੱਖਣੇ ਮਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਗੀ ਚੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚੌਕੰਨ ਕੁਰਨ ਘਟਾਂ ਅਧਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਲ ਪਵਣ ਚੁਹਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ

ਕਿਹੇ ਕਰਨਾ, ਜੇ ਸੋ ਤਾਵੇ ਪ੍ਰਾਣੀਆਂ, ਪਾਵੇ ਤੁਰ ਲੈਣਾ, ਬਿਨ ਕਰਮਾ ਕਿਛੂ ਨਾ ਲੱਭਈ, ਜੇ ਫਿਰੇ ਸਭ ਤਰਣਾ, ਗੁਰਮਿਲ ਪਾਉ ਗੋਬਿੰਦ ਕਾ, ਭਏ ਡਰ ਦੂਰ ਕਰਨਾ, ਭਏ ਤੇ ਬੈਰਾਗ ਉਪਜੈ, ਹਰ ਖੋਜਤ ਫਿਰਣਾ, ਖੋਜਤ ਖੋਜਤ ਸਹਿਜ ਉਪਜਿਆ, ਫਿਰ ਜਨਮ ਨਾ ਮਰਣਾ, ਆਏ ਕੁਮਾਏ ਤੇ ਆਇਆ, ਪਾਇਆ ਸਾਧ ਸਰਣਾ, ਬੋਇਤ ਨਾਨਕ ਦਿਓ ਗੋਰ, ਜਿਸ ਹਰ ਚੜਾਏ ਪੌਜਲ ਤਰਣਾ। ਸਲੋਕ ਮੁਹੱਲਾ ਪੰਜਵਾਂ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਿਆਸ, ਉਹ ਸਭਨਾ ਕੀ ਰੇਣਕ, ਤਉ ਆਓ ਹਮਾਰੇ ਪਾਸ। ਮੁਹੱਲਾ ਪੰਜਵਾਂ। ਮੁਆ ਜੀਵਨ ਦਾ ਪੇਖ, ਜੀਵਨ ਦੇ ਮਰ ਜਾਣ, ਜਿਨ੍ਹਾਂ ਮੁਹੱਬਤ ਇੱਕ ਸਿਉਂ, ਤੇ ਮਾਨਸ ਪ੍ਰਧਾਨ। ਮੁਹੱਲਾ ਪੰਜਵਾਂ। ਜਿਸ ਮਨ ਵਸੇ ਪਾਰ ਬ੍ਰਹਮ, ਨਿਕਟ ਨ ਆਵੇ ਪੀਰ, ਭੁੱਖ ਤਿਖ ਤਿਸ ਨਾ ਵਿਆਪਈ, ਜਮ ਨਹੀਂ ਆਵੇ ਨੀਰ ਪੌੜੀ, ਕੀਮਤ ਕਹਿਣ ਨਾ ਜਾਈਏ, ਸੱਚ ਸਾ ਅਡੋਲੇ, ਸਿੱਧ ਸਾਧਕ ਗਿਆਨੀ ਧਿਆਨੀਆਂ, ਪੌਣ ਤੁਧ ਨੂੰ ਤੋਲੇ, ਭੰਨਣ ਘਾੜਨ ਸਮਰੱਥ ਹੈ, ਉਪਤ ਸਭ ਪਰਲੇ, ਕਰਨ ਕਾਰਨ ਸਮਰੱਥ ਹੈ, ਘਾਟ ਖੜ ਸਾ ਬੋਲੇ, ਰਿਜਕ ਸਮਾਹੇ ਸਭ ਸੈ, ਕਿਆ ਮਾਨਸ ਡੋਲੇ, ਗਹਿਰ ਗੰਭੀਰ ਅਥਾਹ ਤੂੰ, ਗੁਣ ਗਿਆਨ ਅਮੋਲੇ, ਸੋਈ ਕੰਮ ਕਮਾਵਣਾ, ਕੀਆ ਤੁਰ ਮੌਲੇ, ਤੁਧੋਂ ਬਾਹਰ ਕਿਛ ਨਹੀਂ, ਨਾਨਕ ਗੁਣ ਬੋਲੇ।

ਬਿਆਸ ਕਹਿਤ ਹੈ ਸੁਖ ਕੋ ਪੁੱਛੋ ਜਾਈ, ਕਹੇ ਕਬੀਰ ਰਾਮੇ ਰਾਮ ਛੂਟੋ ਨਾਏ ਤਾਂ ਬੂਡੇ ਪਾਈ, ਬਣੇ ਬਸੇ ਕਿਉਂ ਪਾਈਏ ਜੌਲਾ ਮਨੋ ਨਾ ਤਰੇ ਵਿਕਾਰ, ਜੇ ਘਰ ਬਣ ਸੰਸਰ ਕੀਆ ਤੇ ਪੂਰੇ ਸੰਸਾਰ, ਸਾਰ ਸੁ ਪਾਈ ਗੇ ਰਾਮਾ ਰੰਗ ਰਵੋ ਆਤਮੈ ਰਾਮ।

ਹੋਏ ਉਦਾਸ, ਅੰਜਨ ਦੇ ਸਵੇ ਕੋਈ, ਟੁਕ ਚਾਹਨ ਮਾਏ ਵਿਡਾਨ, ਗਿਆਨ ਅੰਜਨ ਜੇ ਪਾਇਆ ਤੇਲ ਹੋਇਨ ਪਰਵਾਨ, ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ, ਅੰਤਰਗਤ ਹਰ ਪੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ, ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਉ ਕਿਆ ਕਾਜ, ਤੇਰੇ ਕਹਿਣੇ ਕੀ ਗਦ ਕਿਆ ਕਹੋ, ਮੈਂ ਬੋਲਤ ਹੀ ਬਡਲਾਜ, ਆਰਾਮ ਜੇ ਪਾਇਆ ਰਾਮ ਤੇ ਭਵੇ ਨਾ ਬਾਰੇ ਬਾਰ ਰਹਾਉ, ਝੂਠਾ ਜੱਗ ਡਹਿ ਕੇ ਕਣਾ ਦਿਨ ਦੋਏ ਬਰਤਨ ਕੀ ਆਸ, ਆਰਾਮ ਉਦਕ ਜੇ ਜਨ ਪੀਆ ਤੇ ਬੋਰ ਨਾ ਪਈ ਪਿਆਸ, ਗੁਰ ਪ੍ਰਸਾਦ ਜੇ ਬੂਝਿਆ ਆਸਾ ਤੇ ਪਇਆ ਨਿਰਾਸ, ਸਭ ਸਚਨਦਰੀ ਆਇਆ ਜੋ ਆਤਮ ਪਇਆ ਉਦਾਸ।

ਗਏ ਸੁਣੇ ਸੁਣ ਮਿਲਿਆ ਸਮੁੰਦਰ ਸੀ ਪਵਨ ਰੂਪ ਹੋਏ ਜਾਵੇ ਗੇ ਬਹੁਰ ਹਮ ਕਾਹੇ ਆਵੇ ਗੇ ਆਵਨ ਜਾਣਾ ਹੁਕਮ ਤਸੇ ਕਾ ਹੁਕਮੇ ਬੁਝ ਸੁਮਾਵੇ ਗੇ ਰਹਾਓ ਜਾ ਚੁਕੇ ਪੰਜ ਤਾਤ ਕੀ ਰਜਨਾ ਐਸੇ ਪਰਮ ਚੁਕਾਵੇ ਗੇ ਦਰਸ਼ਨ ਛੋੜ ਪਏ ਸੁੰਦਰ ਸੀ ਏਕੋ ਨਾਮ ਧਿਆਵੇ ਗੇ ਜੇ ਤਮਲਾ ਏ ਤਿਤਹੀ ਲਾਗੇ ਤੈਸੇ ਕਰਮ ਕਮਾਵੇ ਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਾਉ ਗੁਰ ਕੇ ਸ਼ਬਦ ਸੁਮਾਵੇ ਗੇ ਜੀਵਤ ਮਰੋ ਮਰੋ ਫੁਨ ਜੀਵ ਹੋ ਪੁਨਰਪ ਜਨਮ ਨ ਹੋਈ ਕਉ ਕਬੀਰ ਜੋ ਨਾਮ ਸਮਾਨੇ ਸੁਨ ਰਹਾ ਲੈ ਸੋਈ ਜੋ ਤੁਮ ਮੋਕੋ ਦੂਰ ਕਰਤ ਹੋ ਤਾਉ ਤੁਮ ਮੁਕਤ ਬਤਾਵ ਹੋ ਏਕ ਅਨੇਕ ਹੋਏ ਰਹੋ ਸਗਲ ਮੈਂ ਅਬ ਕੈਸੇ ਪਰਮਾਵ ਹੋ ਰਾਮ ਮੋਕੋ ਤਾਰ ਕਹਾਂ ਲੈ ਜਈ ਹੈ ਸੋਧੋ ਮੁਕਤ ਕਹਾਂ ਦਿਓ ਕੈਸੀ ਕਰ ਪ੍ਰਸਾਦ ਮੋਏ ਪਾਈ ਹੈ ਰਖਾਓ ਤਾਰਨ ਤਰਨ ਤਬੇ ਲਗ ਕਹੀਏ ਜਬ ਲਗ ਤਤ ਨਾ ਜਾਣਿਆ ਆਪ ਤੋ ਬਿਮਲ ਪਏ ਕੱਢ ਹੀ ਮੈਂ ਕਹੇ ਕਬੀਰ ਮਨ ਮਾਨਿਆ ਜਿਨ ਗੜ ਕੋੜ ਕੀਏ ਕੰਚਨ ਕੇ ਛੋੜ ਗਿਆ ਸੋ ਰਾਮਨ ਕਾਹੇ ਕੀਜਤ ਹੈ ਮਨ ਪਾਵਨ ਜਬ ਜਮ ਆਏ ਕੇਸ ਤੇ ਪਗਰੇ ਤੈ ਹਰ ਕੋ ਨਾਮ ਛਿਡਾਵਨ ਰਖਾਓ ਕਾਲ ਅਕਾਲ ਖਸਮ ਕਾ ਕੀਨਾ ਇਓ ਪ੍ਰਪੰਚ ਵਧਾਵਨ ਕਹੇ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੇ ਰਾਮ ਰਸਾਇਨ ਦੇਹੀ ਗਾਵਾ ਜਿਉ ਧਰਮ ਹੈ ਤੋ ਬਸੇ ਪੰਜ ਕਿਰਸਾਨਾ ਨੈਨੂ ਨਗਟੂ ਸ਼ਰਵਣੂ ਰਸਪਤ ਇੰਦਰੀ ਕਯਾ ਨਾ ਮਾਨਾ ਬਾਬਾ ਆਪ ਨਾ ਬਸੋ ਇਹ ਗਾਓ।

ਦੇਖ ਪਰਮ ਤੇ ਪੁੱਲ ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬੇਗਾਨੀ, ਕਬੀਰ ਕੋ ਠਾਕੁਰ ਅੰਧ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ, ਸਲੋਕ ਕਬੀਰ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ, ਖਿਦ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਏ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਭੂ ਨਾ ਛੱਡੇ ਖੇਤ, ਕਬੀਰ ਕਾ ਸ਼ਬਦ ਅਰਾਗ ਮਾਰੂ, ਬਾਣੀ ਨਾਮ ਦਿਓ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਿਆਰ ਮੁਕਤ ਚਾਰੇ ਸਿੱਧ ਮਿਲ ਕੇ, ਦੁੱਲੇ ਪ੍ਰਭ ਕੀ ਸਰਨ ਪਰਿਓ, ਮੁਕਤ ਭਇਓ ਚਹੁ ਜੁਗ ਜਾਨਿਓ, ਜਸ ਕੀਰਤ ਮਾਥੇ ਛਤਰ ਤਰਿਓ, ਰਾਜਾ ਰਾਮ ਜਪਤ ਕੋ ਨਾ ਤਰਿਓ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਕੋ ਨਾ ਪਰਿਓ, ਅਰਹਾਉ ਸੰਖ ਚੱਕਰ ਮਾਲਾ ਤਿਲਕ ਬਿਰਾਜ, ਦੇਖ ਪ੍ਰਤਾਪ ਜਮ ਡਰਿਓ, ਨਿਰਭਉ ਭਏ ਰਾਮ ਬਲ ਗਰਜਤ, ਜਨਮ ਮਰਨ ਸੰਤਾਪ ਹਿਰਿਓ, ਅੰਬਰੀਕ ਕੋ ਦਿਓ ਅਭੈ ਪਦ, ਰਾਜ ਭਭੀਖਣ ਅਦਕ ਕਰਿਓ, ਨੌਨਿਦ ਠਾਕੁਰ ਦਈ ਸੁਦਾਮੇ, ਤਰੂ ਅਟਲ ਅਜਹੂ ਨਾ ਟਰਿਓ, ਭਗਤ ਹੇਤ ਮਾਰਿਓ ਹਰਨ ਅਗਸ, ਨਰ ਸਿੰਘ ਰੂਪ ਹੋਏ ਦੇ ਤਰਿਓ, ਨਾਮਾ ਕਹੇ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ, ਮਾਰੂ ਕਬੀਰ ਜੀਓ, ਦੀਨ ਵਸਾਰਿਓ ਰੇ ਦੇਵਾਨੇ, ਦੀਨ ਵਸਾਰਿਓ ਰੇ ਪੇੜ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਗਏ ਹਾਰਿਓ ਰਖਾਓ, ਸਾਧ ਸੰਗਤ ਕਭੂ ਨਹੀਂ ਕੀਨੀ, ਅਰਚੋ ਤੰਦੇ ਝੂਠ ਸਵਾਨ ਸੂਕਰ ਬਾਸ ਜਿਵੇਂ ਭੜਕਤ ਚੱਲ।

ਕੇ ਦੋਜਕ ਜਾਤ ਕਾਮੀ ਕ੍ਰੋਧੀ ਚਾਤਰੀ ਬਾਜੀਗਰ ਦੇ ਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਹੂ ਨਾ ਸਿਮਰਿਓ ਰਾਮ ਕਹੇ ਕਬੀਰ ਚੇਤੇ ਨਹੀਂ ਮੂਰਖ ਮੁਗਦ ਗਵਾਰ ਆਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਅਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਪੇਦਿਆ ਨਾਲ ਸਤ ਪੂਰਿਆ ਸੂਰ ਸਤ ਖੋੜਸਾ ਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅਕੜ ਕੜਿਆ ਤੈ ਅਪਿਓ ਪੀਆ ਮਨ ਆਦ ਗੁਣ ਆਦ ਵਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਅਰਹਾਓ ਅਰਧ ਕੋ ਅਰਧਿਆ ਸਰਦ ਕੋ ਸਰਦਿਆ ਸਲਲ ਕੋ ਸਲਲ ਸਮਾਨ ਆਇਆ ਬਦ ਜੈ ਦੇਓ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ ਕਬੀਰ ਮਾਰੂ ਰਾਮ ਸਿਮਰ ਪਛਤਾਏਗਾ ਮਨ ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉਠ ਜਾਏਗਾ ਹਰਹਾਓ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਹੇਗਾ ਧਨ ਜੋਬਨ ਕਾ ਗਰਭ ਨਾ ਕੀਜੈ ਕਦ ਜਿਉਂ ਗਲ ਜਾਏਗਾ ਜੋ ਜਮ ਆਏ ਕੇਸ ਗਏ ਪਟ ਗਏ

ਫਿਰ ਮਿਲ ਲੋ ਤਨ ਓ ਮਾਹੇ ਸਰਸੀ ਅਵਗੁਣ ਮਾਰੀ ਮਰੇ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਜੇ ਨਿਕਰ ਬੈਠੇ ਅਜੋ ਤਿਨਾੜੀ ਆਸਾ ਨਾਨਕ ਮਿਲੋ।

ਪਰ ਸੁਜਾਨ ਵਿਧਾਤਾ ਚੰਚਲ ਜਗਤ ਸੁਭਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਾਪਾਣੇ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਪੱਗ ਨਾਨਕ ਸਾ ਤਨ ਨਾ ਪਿਆਰੀ ਅਵ ਭਗਤੀ ਪਿਰ ਅੱਗ ਓਹ ਤੁਖਾਰ ਪੜੇ ਵਾਣ ਤ੍ਰੇਣ ਰਸ ਸੁਖ।

ਪੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸੁਮਾਨਿਆ, ਪ੍ਰੀਤਮ ਗੁਣ ਅੰਕੇ ਸੁਣ ਪ੍ਰਾਭੰਕੇ, ਤੁਧ ਪਾਵਾਂ ਸਰਣਾਵਾਂ, ਗੰਗ ਜਮਨ ਤੈ ਬੇਣੀ ਸੰਗਮ, ਸਾਤ ਸਮੁੰਦ ਸੁਮਾਵ, ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ, ਨਾਨਕ ਮਾਘ ਮਹਾਰਸ ਹਰ ਜਪ।

ਆਰਾਮ ਗੁਰ ਸ਼ਬਦ ਖਾਲਿਆ ਸੱਚ ਸਮਾਲਿਆ ਅਹੇ ਨਿਸ ਦੇਖ ਵਿਚਾਰਿਆ ਧਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਬਿਖ ਮਾਰਿਆ ਅੰਤਰ ਜੋਤ ਪਈ ਗੁਰਸਾਖੀ ਚੀਨੇ ਰਾਮ ਕਰਮਾਂ ਨਾਨਕ ਕਹੋ ਮਿਮਾਰ ਪਤੀਣੇ ਤਾਰਾ ਚੜਿਆ ਲੰਮਾ।

ਤੇ ਮਨ ਮਾਨਿਆ ਜਿਨ ਜਲ ਥਾਲ ਤਿਰ ਪਵਨ ਘੜ ਘੜ ਥਾ ਪਿਆ ਤੋ ਪ੍ਰਾ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤ੍ਰਿਵਧ ਮੇਟ ਸਮਾਈ

ਓਮੇ ਮਾਰ ਮਿਲੇ ਸਾਚਾ ਚੋਲਾ ਰਾਮ, ਓਮੇ ਗੁਰਖੋਈ ਪ੍ਰਗਟ ਹੋਈ, ਚੁੱਕੇ ਸੋਗ ਸੰਤਾਪੇ, ਜੋਤੀ ਅੰਦਰ ਜੋਤ ਸਮਾਣੀ।

ਔਰ ਅਲੱਖ ਲਖਾਇਆ ਅਵਰ ਨਾ ਦੂਜਾ ਪਾਲੇ। ਗੁਰ ਅਲੱਖ ਲਖਾਇਆ ਜਾਂ ਪਾਇਆ ਜਾਂ ਪ੍ਰਭ ਕਿਰਪਾ ਤਾਰੀ, ਜਗ ਜੀਵਨ ਦਾਤਾ ਪੁਰਖ ਵਿਧਾਤਾ, ਸਹਿਜ ਮਿਲੇ ਬਨਵਾਰੀ, ਨਦਰ ਕਰੇ ਤੂੰ ਤਾਰੇ ਤਰੀਏ, ਸਚ ਦੇਵ ਹੋ ਦੀਨ ਦਇਆਲਾ।

ਅਚੰਤ ਉਪਾਇ ਨਿਤ ਦੇਵੈ ਚੜੇ ਸੁਆਇਆ ਅਪਰੰਪਰੇ ਆਪੇ ਥਾ ਪੁਥਾਪੇ ਇਸ ਪਾਵੇ ਸੋ ਹੋਵੇ ਨਾਨਕ ਹੀਰਾ ਹੀਰੇ ਵਿਦਿਆ ਗੁਣ ਕੈ ਹਾਰ ਪਰੋਵੇ ਗੁਣ ਗੁਣੇ ਸਮਾਨ ਮਸਤਕ ਨਾਮ ਨਿਸ਼ਾਨੁ ਸਾ ਸਮਾਇਆ ਚੂਕਾ ਆਵਣ ਜਾਣੁ ਸਚ ਸਾਚ ਪਛਾਤਾ ਸਾਚੇ ਰਾਤਾ ਸਾਚ ਮਿਲੇ ਮਨ ਪਾਵੇ ਸਾਚੇ ਉਪਰ ਅਵਰ ਨਾ ਦੀਸੇ ਸਾਚੇ ਸਾਚ ਸਮਾਵੇ ਮੋਹਨ ਮੋਹਿ ਲੀਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਅਤ ਪਿਆਰੇ ਸਜ ਕਰ ਖੋਜ ਲਵੇ

ਬੰਧਿਆ ਇਨ ਬਿਧਿ ਛੂਟੈ ਗੁਰਮੁਖ ਸੇਵੇ ਨਰ ਹਰੇ। ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ। ਏ ਮਨ ਮੇਰਿਆ ਹਰ ਸੇਵ ਹੋ ਪੁਰਖ ਨਿਰਾਲਾ ਰਾਮ। ਹਰ ਸਿਮਰ ਏਕ ਅੰਕਾਰ ਸਾਚਾ ਸਭ ਜਗਤ ਜੇ ਨਿਉ ਪਾਇਆ। ਪਾਉਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ। ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪ ਹੋ।

ਤਾਂ ਛੁੜਸੀ ਜਾਂ ਪਰਮ ਚੁਕਾਏ ਸੀ ਰਾਮ। ਤਨ ਸੰਚ ਹਰ ਹਰ ਨਾਮ ਵੱਖਰ, ਗੁਰ ਸ਼ਬਦ ਪਾਉ ਪਛਾਣ ਹੈ। ਮੈਲ ਪਰ ਹਰ ਸ਼ਬਦ ਨਿਰਮਲ, ਮੈਲ ਕਰ ਸਜ ਜਾਣ ਹੈ। ਪਦ ਨਾਮ ਪਾਵੇ ਕਰ ਸਿਧਾਵੇ, ਚੋਲ ਅੰਮ੍ਰਿਤ ਪੀ ਰਸ। ਹਰ ਨਾਮ ਤੇ ਆਏਗੇ ਸ਼ਬਦ ਰਸ ਪਾਈਏ, ਵੜਭਾਗ ਜਪੀਏ ਹਰ ਜਸੋ।

ਇਸ਼ਟ ਅਗੋਚਰ ਪਕੜਿਆ ਗੁਰਸਬ ਦੀ ਹਉ ਸਤਿਗੁਰ ਕਹਿ ਬਲਿਹਾਰੀਏ। ਸਤਿਗੁਰ ਆਗੇ ਸੀਸ ਪੇਟ ਦਿਓ, ਜੇ ਸਤਿਗੁਰ ਸਾਚੇ ਪਾਵੇ ਆਪੇ ਦਇਆ ਕਰੋ ਪ੍ਰਦਾਤੇ। ਨਾਨਕ ਅੰਕ ਸਮਾਵੇ ਤੁਖਾਰੀ ਮਹੱਲਾ ਚੌਥਾ, ਹਰ ਹਰ ਅਗਮ ਅਗਾਧ ਅਪਰੰਪ

ਆਇਆ ਗੁਰਵਾਗ ਸਤਿਗੁਰ ਜੋ ਪਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋ ਤਸਮਾਣੀ ਹਰ ਕਿਰਪਾ ਕਰ ਧਰਣੀ ਤਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰਾ ਤੁਮ ਸਵਾਮੀ ਅਗਮ ਅਥਾਹਾ ਤੂੰ ਕਟ ਕਟ ਪੂਰ ਰਹਿਆ ਤੂੰ ਅਲਖ ਅਪੇਉ ਅਗਮ ਗੁਰ ਸਤਿਗੁਰ ਬਚਨ ਲਹਿਆ ਤਨ ਤਨ ਤੇਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਬਵੇਕ ਬੁੱਧ ਵਿਚਾਰ

ਪੂਰ ਸਭ ਉਪਰ ਸਾਜ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਗਤ ਘਣੀ ਜਿਨ ਜਪਿਆ ਹਰ ਤੇ ਮੁਗਤ ਪਰਾਣੀ ਤਿਨ ਕੇ ਉਜਲ ਮੁਖ ਹਰ ਦਵਾਰ ਹੋਏ ਹਲਤ ਪਲਤ ਜਨ ਪਏ ਸੁਹੇਲੇ ਹਰ ਰਾਖ ਲੀਏ ਰੱਖਣ ਹਾਰ ਹਰ ਸੰਤ ਸੰਗਤ ਜਨ ਸੁਣੋ ਪਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਥਲ ਮਈਲ ਭਰਪੂਰ ਸਭ ਉਪਰ ਸਾਚ ਧਣੀ।

ਮੁਖ ਹਰ ਹਰ ਨਾਮ ਚਵਿਆ, ਸਭ ਚਵੇ ਹਰ ਹਰ ਨਾਮ ਕਰਤੇ, ਅਸੰਗ ਗਣਤ ਹਰ ਧਿਆਵੇ, ਸੋ ਤਨ ਤਨ ਹਰ ਸੰਤ ਸਾਧੂ, ਜੋ

ਕਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵੇ ਮੇਰੇ ਸੁਆਮੀ ਤਿਸ ਮਿਲੇ ਜਿਸਕੇ ਮਸਤਕ ਗੁਰਹਾਸ ਤਿਸ ਹਿਰਦੇ ਹਰ ਗੁਣ ਟਿਕੇ।

ਪੁੱਤਰਿਆ ਕੋਈ ਪਾਉ ਭਾਉ ਪ੍ਰੀਤ ਨਾਂਗ ਤੁਹੇ ਲਾਗੇ। ਜੇ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਭੰਡਾਰ ਅਸੰਖ। ਜੇ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੇ ਤੁਹਾਰੀ। ਮਹੱਲਾ ਚੌਥਾ ਨਾਵਣ ਪੁਰਬ ਅਭੀਚ। ਗੁਰ ਸਤਿਗੁਰ ਦਰਸ ਪਇਆ ਦੁਰਮਤ ਮੈਲ ਹਰੀ। ਅਗਿਆਨ ਅੰਧੇਰ ਗਇਆ ਗੁਰਦਰਸ ਪਾਇਆ ਅਗਿਆਨ ਗਵਾਇਆ। ਅੰਤਰ ਜੂਤ ਪਰਗਾਸੀ ਜਨਮ ਮਰਨ ਦੁਖ ਖਿਨਮੇ ਬਿਨਸੇ। ਹਰ ਪਾਇਆ ਪ੍ਰਭ ਅਵਨਾਸੀ ਹਰ ਆਪ ਕਰਤੇ ਪੁਰਬ ਕੀਆ। ਸਤਿਗੁਰੂ ਕੁਲ ਖੇਤ ਨਹਾਵਣ ਗਏ ਨਹਾਵਣ ਪੁਰਬ ਅਭੀਚ। ਗੁਰ ਸਤਿਗੁਰ ਦਰਸ ਪਇਆ

ਤੁਰ ਨਾਰ ਮੁਨ ਜਨ ਸਭ ਆਇਆ ਤਿਨ ਪਰਸਿਆ ਗੋਰ ਸਤਿਗੁਰੂ ਪੂਰਾ ਤਿਨ ਕੇ ਕਿਲਬਿਖ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖੜ ਦਰਸ਼ਨ ਕਰ ਗਏ ਗੋਸਟ ਟੋਆ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ।

ਸਗਰੂ ਪਿੱਛੇ ਜਿਨ ਹਰ ਘਰ ਨਾਮ ਤੇ ਆਇਆ। ਗੁਰਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾ ਗਾਤੀ ਨੇੜ ਨ ਆਇਆ। ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੇ ਨਾਏ ਲਏ ਸਭ ਛੁਟਕ ਗਇਆ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਤ੍ਰਿਤੀਆ ਆਏ ਸੁਰ

ਪੁੰਨ ਹੋਵੇ। ਗੁਰ ਬਚਨ ਨਾਨਕ ਹਰ ਭਗਤ ਲਹੀ, ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ। ਤੁਖਾਰੀ ਸ਼ੰਤ ਮੁਹੱਲਾ ਪੰਜਵਾਂ, ਇੱਕ ਓਅੰਕਾਰ।

ਵਸਾਉ ਅਮਿਤਾ, ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚੇਤਾ, ਪ੍ਰਾਣ ਸੁਖਦਾਤਾ ਗੁਰਮੁਖ ਜਾਤਾ, ਸਗਲ ਰੰਗ ਬਣ ਆਏ ਸੋਈ ਕਰਮ ਕਮਾਵੇ ਪ੍ਰਾਣੀ, ਜੇਹਾ ਤੂੰ ਫੁਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ਰ, ਤਿਨ ਸਾਧ ਸੰਗ ਮਨ ਜਿੱਤਾ, ਕਹੋ ਨਾਨਕ ਜੀੜਾ ਬਲਿਹਾਰੀ, ਜਿਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲਈ।

ਸਤਿਗੁਰ ਪ੍ਰਸਾਦ ਮੇਰੇ ਮਾਨ ਰਾਮ ਨਾਮ੍ਰਿਤ ਗਾਵੀਏ ਰੇ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮੇਰੇ ਲਖਾਵੀਏ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤੇ ਜਨ ਕੋ ਹਰ ਲਿਵ ਲਾਵੀਏ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਪਾਵੇ ਸੋਥਾ ਏ ਪਾਵੀਏ ਰੇ ਹਰ ਹਰ ਨਾਮ ਅਮੋਲ ਹਰ ਪੈ ਹਰ ਦੇਵੇ ਤਾਂ ਨਾਮ ਧਿਆਵੀਏ ਰੇ ਜਿਸ ਨੂੰ ਨਾਮ ਦੇ

ਪਿਆਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰ ਕੇ ਚਰਨ ਤੋਏ ਤੋਏ ਪੂਜੋ ਇਨ ਬਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ ਕਾਮ ਕ੍ਰੋਧ ਲੋਭ ਅਵਮਾਨ ਵਿਖੇ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੇ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋ ਰੇ ਅੰਤਰ ਕਾ ਅਵਮਾਨ ਜੋਰ ਤੂੰ ਕੇਸ਼ ਕੇਸ਼ ਕਿਸ ਜਾਣਤਾ ਇਹੋ ਦੂਰ ਕਰੋ ਆਪਣ ਗਹੋ ਰੇ ਜਨ ਨਾਨਕ ਕਉ ਹਰ ਦਇਆਲ ਹੋ ਸੁਆਮੀ

ਬਾਦ ਮਾਈ ਸੰਤ ਸੰਗ ਜਾਗੀ ਪ੍ਰੇ ਰੰਗ ਦੇਖੇ ਜਪਤੀ ਨਾਮਨ ਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਪਿਆਸ ਬਡਾਨੀ ਆਓ ਗੁਰ ਪਾਏ ਹੋਏ ਸਹਿਜ ਸੁਖਦਾਇਕ।

ਇਹਾਰੀ ਖੁੱਲੇ ਕਪਟ ਤਟ ਬੁਤ੍ਰਿਸ਼ਨਾ ਜੀਵ ਪੇਗ ਦਰਸਾਰੀ ਕੌਣ ਸੋ ਜਤਨ ਉਪਾਉ ਕਨੇਗਾ ਸੇਵਾ ਕੌਣ ਵਿਚਾਰੀ ਮਾਨ ਅਪਮਾਨ ਹੋ ਤਜ ਨਾਨਕ ਸੰਤ ਹੈ ਸੰਗ ਉਧਾਰੀ।

ਪੰਜਵਾਂ ਹਰ ਬੇਨ ਜਨਮ ਅਕਾਰ ਸਜਾਤ ਤਦ ਗੋਪਾਲ ਆਨ ਰੰਗ ਰਾਜਤ ਮਿਥਿਆ ਪੈਰਤ ਖਾਤ ਰਹਾਉ ਹਨ ਜੋਬਨ ਸੰਪੈ ਸੁਖ ਭੁਗਵੈ ਸੰਗ ਨਿਭਤ ਮਾਤ ਮ੍ਰਿਤਨਾ ਦੇਖ ਰਚਿਓ ਬਾਵਰ ਦ੍ਰਮ ਛਾਇਆ ਰੰਗ ਰਾਤ ਮਾਨ ਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗੈ ਲਿਓ ਦਾਸ ਨਾਨਕ ਕਉ ਪ੍ਰਭ ਜੀ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਈ ਨ ਚਾਲਤ ਸਾਥ ਦੀਨਾ ਨਾਥ ਕਰਣਾ ਪਰਸਵਾਮੀ ਅਨਾਥਾਂ ਕੇ ਨਾਥ ਰਖਾਉ ਸੁਧ ਸੰਪਤ ਵਿਖਿਆ ਰਸ ਭੁਗਵਤ ਨੈ ਨਿਭਤ ਜਮ ਕੇ ਪਾਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਧਰ ਸਾਗਰ ਕੇ ਖਾਤ ਸਰਨ ਸਮਰੱਥ ਅਕਾਲ।

ਮੋਰ ਸੰਤ ਸੰਗ ਹਰ ਚਰਨ ਬੋਹਿਤ ਉਦਰਤੇ ਲੈ ਮੋਰ ਗਰਭ ਕੁੰਟ ਮੈਂ ਜਿਨੇ ਤਾਰਿਓ ਨਹੀਂ ਬਿਖੇ ਬਨ ਮੈਂ ਹੋਰ ਹਰ ਸਗਤ ਸਰਨ ਸੁਮਰ।

ਇਸ ਨਾ ਕਛ ਵਿਆਪੈ ਸੰਤ ਸੰਗ ਵਿਵਹਾਰ ਰਖਾਓ ਤਰ ਅਨੁਗ੍ਰਹ ਆਪ ਰਾਖਿਓ ਨਹਿ ਉਪਜਤੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ

ਵਿਖੇ ਅਗਰ ਨਾ ਜਲੀ ਗੈ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ ਕੇਦਾਰਾ ਮਹੱਲਾ ਪੰਜਵਾਂ।

ਭਗਤ ਜਨ ਬੇਦਿਆ ਸੇ ਆਨ ਕਦ ਜਾਹੀ ਮੀਨ ਵਿਸ਼ੋਹਾ ਨਾ ਸਹੇ ਜਲ ਬਿਨ ਮਰ ਪਾਹੀ ਹਰ ਬਿਨ ਕਿਉਂ ਰਹੀਏ ਦੂਹ ਕਿਨ ਸਹੀਏ ਚਾਤਰਕ ਬੂੰਦ ਪਿਆਸਿਆ ਕਬ ਰੈਨ ਬਿਹਾਵੇ ਚੱਕੀ ਸੁਖ ਪਾਵੇ।

ਹਰ ਬਿਨ ਪ੍ਰਾਣ ਟਿਕਾਹੀ, ਸਾਸ ਬਿਨਾ ਜਿਉ ਦਿਓਰੀ, ਕਤ ਸੋਭਾ ਪਾਵੇ, ਦਰਸ ਬਿਹੂ ਨਾ ਸਾਧ ਜਾਨ, ਖੇਨ ਟਿਕਣ ਨਾ ਆਵੇ, ਹਰ ਬਿਨ ਜੋ ਰਹਿਣਾ, ਨਰਕ ਸੋ ਸਹਿਣਾ, ਚਰਨ ਕਮਲ ਮਨ ਬੇਦਿਆ, ਹਰਸਕ ਵੈਰਾਗੀ ਨਾਮ ਲਿਵਲਾਗੀ, ਤਤੋ ਨਾ ਜਾਏ ਨਖੇਤਿਆ, ਹਰ ਸਿਉ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕ ਨਾਮ ਆਵੇ, ਹੋ ਕਿਰਪਾਲ ਨਾਨਕ ਕੇ ਸੁਆਮੀ, ਹਰ ਚਰਨ ਹੈ ਸੰਗ ਸੁਮਾਵੇ, ਖੋਜਤ ਖੋਜਤ ਪ੍ਰਭ ਮਿਲੇ, ਹਰ ਕਰਣਾ ਤਾਰੇ, ਨਿਰਗੁਣ ਨੀਜ ਅਨਾਥਮੈ, ਨਹੀਂ ਦੁਖ ਵਿਚਾਰੇ, ਨਹੀਂ ਦੁਖ ਵਿਚਾਰੇ, ਪੂਰਨ ਸੁਖ ਸਾਰੇ, ਪਾਵਨ ਬਿਰਦ ਬਖਾਨਿਆ, ਭਗਤ ਵਚਲ ਸੁਨ ਅੰਚਲੋ ਗਇਆ, ਘਟ ਘਟ ਪੂਰ ਸਮਾਨਿਆ, ਸੁਖ ਸਾਗਰੋ ਪਾਇਆ, ਸਹਿਜ ਸੁਖਾਇਆ, ਜਨਮ ਮਰਨ ਦੁਖ ਹਾਰੇ, ਕਰ ਗਏ ਲੀਨੇ ਨਾਨਕ ਦਾਸ ਆਪਣੇ।

ਤਾਂ ਰੱਖੋ ਰਹਿ ਅਵਸਥਾ ਪੂਰੇ। ਆਪਨ ਕੀਆ ਕਛੂ ਨਾ ਹੋਵੇ, ਕਿਆ ਕੋ ਕਰੇ ਪਰਾਨੀ, ਜਤ ਭਾਵੇ ਸਤਿਗੁਰ ਪਿੱਟ, ਏਕੋ ਨਾਮ ਬਖਾਨੀ। ਬਲੁਆ ਕੇ ਕਰੂਆ ਮੈਂ ਬਸਤੇ, ਫੁਲਵਤ ਦੇ ਅਯਾਨੇ, ਕਹੋ ਕਬੀਰ ਜੇ ਰਾਮ ਨਾ ਚੇਤੇ ਹੋ, ਬੁੱਢੇ ਬਹੁਤ ਸਿਆਨੇ।

ਆਰਾਮ ਬਸਾਰਿ ਹੋਏ ਅਭਿਮਾਨ, ਕਣਕ ਕਾਮਨੀ ਮਹਾਂ ਸੁੰਦਰੀ, ਪੇਖ ਪੇਖ ਸਚ ਮਾਨ ਰਖਾਓ, ਲਾਲਚ ਝੂਠ ਵਿਕਾਰ ਮਹਾਂ ਮਤ,

ਕਰ ਦੂਜਾ ਗੁਰ ਕੇ ਸ਼ਬਦ ਤਰੇ ਮੁਨਕੇ ਤੇ ਇੰਦਰਾਦਿਕ ਬ੍ਰਹਿਮਾਦ ਤਰੇ ਤਨਕ ਸਨੰਦਨ ਤਪਸੀ ਜਨਕੇ ਤੇ ਗੁਰ ਪ੍ਰਸਾਦੀ ਪਾਰ ਪਰੇ ਭਵ ਜਿਲ ਬਿਨ ਸ਼ਬਦੇ ਕਿਉਂ ਤਰੀ ਹੈ ਨਾ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਏ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਤੇਰ ਪਾਵਣ ਸੋਜੀ ਗੁਰ ਕੀ ਸੇਵਾ ਆਪੇ ਦਾਦ ਕਰੀ ਗੁਰਦਾਤੇ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨੇ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੇ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ

ਗੁਰਮੁਖ ਰਾਮ ਨਾਮ ਜਬ ਹਿਰਦੇ ਸਹਿ ਸੇਤੀ ਕਰ ਜਾਈਏ ਰਖਾਓ। ਪਰਮ ਭੇਦ ਪਉ ਕਭੂ ਨਾ ਛੂੜਸ, ਆਪ ਜਾਤ ਨ ਜਾਨੀ। ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਡੁਬ ਮੋਏ ਬਿਨ ਪਾਨੀ। ਧੰਦਾ ਕਰਤ ਸਗਲੀ ਪਦ ਖੋਬਸ, ਪਰਮ ਨਾ ਮਿਟਸ ਗੁਵਾਰਾ। ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ, ਅੰਧਲੇ ਤੰਦ ਬਸਾਰਾ। ਅਕੋਲ ਨਿਰੰਜਨ ਸਿਉ

ਤਹਿਤ ਨਾਨਕ ਇਹੋ ਜੀਉ ਕਰਮ ਬੰਦ ਹੋਈ ਬਿਨ ਸਤਿਗੁਰ ਪੇਟੇ ਮੁਕਤ ਨਾ ਹੋਈ। ਭੈਰੋਂ ਮਹੱਲਾ ਤੀਜਾ ਜੋਗੀ ਗ੍ਰਹਿ ਪੰਡਿਤ ਪੇਖ ਤਾਰੀ ਇਸ ਉਤੇ ਆਪਣੇ ਅਹੰਕਾਰੀ ਮਾਇਆ ਮਦ ਮਾਤਾ ਰਹਿਆ ਸੋਏ ਜਾਗਤ ਰਹੇ ਨਾ ਮੂਸੇ ਕੋਏ ਰਹਾਓ ਤੋ ਜਾਗੇ ਜਿਸ ਸਤਿਗੁਰ ਮਿਲੇ ਪੰਚ ਦੂਤ ਉਹ ਵਸਗਤ ਕਰੇ ਸੋ ਜਾਗੇ ਜੋ ਤਤ ਵਿਚਾਰੇ ਆਪ ਮਰੇ ਅਵਰਾ ਨਹੀਂ ਮਾਰੇ ਸੋ ਜਾਗੇ ਜੋ ਇੱਕੋ ਜਾ

ਇਹੋ ਮਨ ਜਾਗੇ ਇਸ ਮਨ ਕੀ ਦੁਬਧਾ ਮਰੇ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮੈਂ ਵਸੈ ਅਤੀਤ ਅਨੁਰਾਗੀ ਕਹਿਤ ਨਾਨਕ ਜੋ ਜਾਣੇ ਪੇਉ ਆਦ ਪੁਰਖ ਨਿਰੰਜਨ ਦੇਉ ਭੈਰੋ ਮਹੱਲਾ ਤੀਜਾ ਆਰਾਮ ਨਾਮ।

ਨਦਰ ਕਰੇ ਸਤਿਗੁਰੂ ਮਿਲਾਏ, ਨਾਨਕ ਹਿਰਦੇ ਨਾਮ ਸਾਏ, ਭੈਰੋ ਮਹੱਲਾ ਤੀਜਾ, ਨਾਮੇ ਉਧਰੇ ਤਬ ਜਿਤਨੇ ਲੋ, ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ, ਹਰ ਜੀਉ ਆਪਣੀ ਕਿਰਪਾ ਕਰੇ।

ਬਿਨਾਵੇ ਮਨਮੁਖ ਜੰਪੁਰ ਜਾਵੇ, ਔਖੇ ਹੋਵੇ ਚੋਟਾਂ ਖਾਵੇ, ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਭੈਰੋਂ ਮਹੱਲਾ ਤੀਜਾ, ਗੋਬਿੰਦ ਪ੍ਰੀਤ ਸੰਕਾਦ ਉਧਾਰੇ, ਆਰਾਮ ਨਾਮ ਸ਼ਬਦ ਵਿਚਾਰੇ, ਹਰ

ਸਭਾ ਹੋਏ, ਨਿਕਰ ਵਸੈ ਸਹਿਜ ਸੁਭਾਏ, ਗੁਰਮੁਖ ਨਾਮ ਸੇ ਮਨ ਆਏ, ਆਪੇ ਵੇਖੇ ਵੇਖਣਹਾਰ, ਨਾਨਕ ਨਾਮ ਰੱਖੋ ਉਰਤਾਰ, ਭੈਰੋ ਮਹੱਲਾ ਤੀਜਾ, ਕਲਯੁਗ ਮੈਂ ਰਾਮ ਨਾਮ ਉਰਤਾਰ, ਬਿਨ ਨਾਵੇ ਮਾਥੇ ਪਾਵੇ ਸ਼ਾਰ, ਰਾਮ ਨਾਮ ਦੁਲਭ ਹੈ ਪਾਈ, ਗੁਰ ਪ੍ਰਸਾਦ।

ਕਲਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਏ ਪਾਹੇ। ਕਲਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੇ ਪਿਆਰ। ਰਹਾਓ ਤਾਮਨ ਖੋਜ ਕਰੇ ਮੈਂ।

ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ। ਜੋ ਇੱਛੈ ਸੋਈ ਫਲ ਪਾਵੈ, ਗੁਰਬਾਣੀ ਸੁਖ ਪਾਏ। ਭੈਰੋ ਮਹੱਲਾ ਤੀਜਾ, ਦੁਖ ਜੰਮੇ ਦੁਖ ਮਰੇ, ਦੁਖ ਜਕਾਰ ਕਮਾਏ, ਗਰਭ ਜੋਨੀ ਵਿੱਚ ਕਦੇ

ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੇ ਸਾਚਾ ਸੋਈ, ਸਾਚੀ ਭਗਤ ਕਰੇ ਦਿਨ ਰਾਤੀ, ਤਾਂ ਤਨ ਦੁਖ ਨ ਹੋਈ, ਭਗਤ ਭਗਤ ਕਹੇ ਸਭ ਕੋਈ।

ਜਮ ਕਾਲ ਸਦਾ ਹੈ ਸਿਰੇ ਉਪਰ, ਦੂਜੇ ਭਾਏ ਪਦ ਖੋਈ, ਬਹਿਲੇ ਪੇਖ ਪਵੇ ਦਿਨ ਰਾਤੀ, ਹੋਮੇ ਰੋਗ ਨਾ ਜਾਈ, ਪੜ ਪੜ ਲੂਜੇ ਬਾਦ ਵਖਾਣੇ, ਮਿਲ ਮਾਇਆ ਸੁਰਤ ਗਵਾਈ, ਸਤਿਗੁਰ ਸੇਵੇ ਪਰਮ ਗਦ ਪਾਵੇ, ਨਾਮ ਮਿਲੇ ਵਡਿਆਈ, ਨਾਨਕ ਨਾਮ ਜਿਨ੍ਹਾਂ ਮਨ ਵਸਿਆ, ਦਰ ਸਾਚੇ ਪਦ ਪਾਈ, ਭੈਰੋ ਮਹੱਲਾ ਤੀਜਾ, ਮਨਮੁਖ ਆਸਾ ਨਹੀਂ ਉਤਰੈ, ਦੂਜੇ ਭਾਏ ਖੁਆਏ, ਉਧਰ ਨੈ ਸਾਣ ਨਾ ਭਰੀਏ ਕਬਹੂ, ਤਿਸ ਨਾ ਅਗਨ ਪਚਾਏ, ਸਦਾ ਆਨੰਦ ਰਾਮ ਰਸ ਰਾਤੇ, ਹਿਰਦੇ ਨਾਮ ਦੁਬਧਾ ਮਨ ਭਾਗੀ, ਹਾਰ ਗਾ ਅੰਮ੍ਰਿਤ ਪੀ ਤ੍ਰਿਪਤਾ ਤੇ ਰਹਾਓ, ਆਪੇ ਪਾਰ ਬ੍ਰਹਮ ਸ੍ਰਿਟ ਜਿਨ ਸਾਜੀ,

ਨਾਨਕ ਸਤਿਗੁਰ ਸੋਝੀ ਪਾਈ, ਸੱਚ ਨਾਮ ਨਿਸਤਾਰਾ ਭੈਰੋਂ ਮਹੱਲਾ ਤੀਜਾ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਾਜੁਗ ਪਰਮ ਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਣਸ ਵਰਤ ਵਿਰਲੇ ਹੋਮੇ ਮਾਰੀ, ਕਾਲ ਮੈਂ ਰਾਮ ਨਾਮ ਵਡਿਆਈ, ਜੋ ਜੋ ਗੁਰਮੁਖ ਏਕੋ ਜਾਤਾ, ਗਿਣਨਾਵੇ ਮੁਕਤ ਨ ਪਾਈ ਰਹਾਉ, ਹਿਰਦੇ ਨਾਮ ਲਖੇ ਜਨ ਸਾਚਾ, ਗੁਰਮੁਖ ਮਨ

ਸ਼ਬਦ ਜਲਾਏ, ਜਿਨ ਮਨ ਵਸਿਆ ਸੇ ਜਨ ਸੋਹੇ, ਹਿਰਦੇ ਨਾਮ ਵਸਾਏ, ਘਰ ਦਰ ਮਹਿਲ ਸਤਿਗੁਰੂ ਦਿਖਾਇਆ, ਰੰਗ ਸਿਵਰਲੀਆ ਮਾਣੇ, ਜੋ ਕਹੇ ਸੋ ਭਲਾ ਕਰ ਮਾਨੇ, ਨਾਨਕ ਨਾਮ ਵਖਾਣੇ। ਭੈਰੋ ਮਹੱਲਾ ਤੀਜਾ, ਮਨਸਾ ਮਨੇ ਸਮਾਏ ਲਏ।

ਸਤਿਗੁਰ ਜਿਨੀ ਨਾ ਸੇਵਿਆ ਦਾਤਾ ਤੇ ਅੰਤ ਗਏ ਪਛਤਾਹੇ। ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੇ ਤਾਏ। ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ। ਭੈਰੋ ਮਹੱਲਾ ਤੀਜਾ ਬਾਜ ਗੁਰੂ ਜਗਤ ਬੌਰਾਨਾ। ਉਲਾ ਚੋਟਾਂ ਖਾਈ ਮਰ ਮਰ ਜੰਮੇ ਸਦਾ।

ਦੇਖ ਕਰੇ ਬਹੁਤ ਚਿਤ ਡੋਲੇ, ਅੰਤਰ ਕਾਮ ਕ੍ਰੋਧ ਅਹੰਕਾਰ, ਅੰਤਰ ਤਿਸਾ ਭੂਖ ਅਤ ਬਹੁਤੀ, ਭੌਕਤ ਫਿਰੇ ਦਰਬਾਰ, ਗੁਰ ਕੈ ਸ਼ਬਦ ਮਰੇ ਫਿਰ ਜੀਵੇ, ਤਿਨ ਕੋ ਮੁਕਤ ਦੁਆਰ, ਅੰਤਰ ਸ਼ਾਂਤ ਸਦਾ ਸੁਖ ਹੋਵੇ, ਹਰ ਰੱਖਿਆ ਉਰਧਾਰ, ਜਿਉਂ ਤਿਸ ਪਾਵੇ ਤਿਵੇ ਚਲਾਵੇ, ਕਰਣਾ ਕਿਛੂ ਨਾ ਜਾਈ, ਨਾਨਕ ਗੁਰਮੁਖ ਸ਼ਬਦ ਸੰਭਾਲੇ, ਆਰਾਮ ਨਾਮ ਵਡਿਆਈ, ਭੈਰੋਂ ਮਹੱਲਾ ਤੀਜਾ, ਹਉਮੈ ਮਾਇਆ ਮੋਹੇ ਖੁਆਇਆ, ਦੁਖ ਖੱਟੇ ਦੁਖ ਖਾਏ, ਅੰਤਰ ਲੋਭ ਹਲਕ ਦੁਖ ਪਾਰੀ, ਬਿਨ ਵਿਵੇਕ ਪਰਮਾਏ, ਮਨਮੁਖ ਤ੍ਰਿਗ ਜੀਵਨ ਸਹਿ।

ਲੈ ਉਬਾਰ ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮ ਉਪਾੜ ਹਰਣਾਗਸ ਨਹੀਂ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ ਇੱਕ ਹੀ ਕੁਰ ਉਧਾਰੇ ਗੁਰ ਕੇ ਸ਼ਬਦ ਹਉਮੈ ਬਿਖਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੇ।

ਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਾ ਕਿਰਪਾ ਭਗਲਾਇਣ ਗੁਰ ਸਬਦੀ ਹਰ ਪਜ ਸੁਰਤ ਸਮਾਇਣ ਮੇਰੇ ਮਨ ਹਰ ਪਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਗਾਉ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਰਾਮ ਰਸਾਇਣ ਗੁਰਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕੇਲਵਖ ਪਾਪ ਗਏ ਗਾਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਧਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋਂ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮਿਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਪੋਤਰੀ ਰਖਾਓ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕੁਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਪਰੀ ਇਸਨਾਨ ਕੀਓ ਅੜਸੜ ਸੁਰਸਰੀ ਹਮ ਮੂਰਖ ਕਉ ਹਰ ਕਿਰਪਾ ਕਰੀ ਜਨ ਨਾਨਕ ਧਾਰਿਓ ਤਾਰਨ ਹਰੀ ਭੈਰੋ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੇ ਫੇਰ ਚੱਲੇ ਤੁਦ ਨਾਲੀ।

ਕਾਲ ਜਿਨ ਕਾਲੀ ਤਿਸ ਕੜੀਏ ਸਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਦ ਕਾਇਆ ਨਗਰ ਲੱਦਾ ਹਰ ਪਾਲੀ ਹਮ ਬਾਲਕ ਹਰ ਪਿਤਾ ਪ੍ਰਤਪਾਲੀ ਜਨ ਨਾਨਕ ਤਾਰੋ ਨਦਰ ਨਿਹਾਲੀ ਭੈਰੋ ਮਹੱਲਾ ਚੌਥਾ ਸਵਕੜ ਤੇਰੇ ਤੂੰ ਸਭਨਾ ਮਾਹੇ ਤੁਝ ਤੇ ਬਾਹਰ ਕੋਈ ਨਾਹੇ ਹਰ ਸੁਖਦਾਤਾ ਮੇਰੇ ਮਨ ਜਾਪ ਹਾਂ ਤੁਸਾ ਰਾਹੀ ਤੂੰ ਮੇਰਾ ਹਰ ਪ੍ਰਭਾਪ ਰਹਾਓ ਜੈ ਜੈ ਦੇਖਾਂ

ਵਿੱਚ ਲਿਖਿਆ ਸੋ ਗੁਰਮਤ ਹਿਰਦੇ ਹਰ ਨਾਮ ਸੰਹਾਰ ਮਧਸੂਦਨ ਜਪ ਕੇ ਉਰਧਾਰ ਦੇਹੀ ਨਗਰ ਤਸਕਰ ਪੰਚ ਧਾਤੂ

ਪਰ ਜੋ ਕੁਛ ਕਰੇ ਸੋਈ ਪਲ ਹੋਸੀ, ਹਰ ਧਿਆਵੋ ਅਨਦਿਨ ਨਾਮ ਮੁਰਾਰ। ਹਰ ਜੋ ਕੁਛ ਕਰੇ ਸੋ ਆਪੇ ਆਪੇ, ਉਹ ਪੂਛਣਾ ਕਿਸੇ ਕਰੇ ਵਿਚਾਰ। ਨਾਨਕ ਸੋ ਪਰਸਦਾ ਧਿਆਈ ਹੈ,

ਥੀਤ ਗੋਬਿੰਦ ਜਨਮਾ ਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਖਾਓ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਕਤ ਢੋਰ ਸਗਲ ਪਰਾਧ ਦੇ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹਿਓ ਸਮਾਏ ਭੈਰੋਂ ਮਹੱਲਾ ਪੰਜਵਾਂ ਉਠਤ ਸੁਖੀਆ ਬੈਠ ਸੁਖੀਆ ਪਾਉ ਨੀ ਲਾਗੇ ਜਾਂ ਐਸੇ ਬੁਝਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਰਖਾਓ ਤੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਾਂ ਪ੍ਰਾ ਤੂੰ ਵਰਸਤੰਤਾ ਕਰ ਸੁਖ ਵਸਿਆ ਬਾਰ

ਗੁਰ ਪੀਰ ਮੇਲ ਖੁਦ ਖਦਮ ਪਛਾਨਾ ਭੈਰੋਂ ਮਹੱਲਾ ਪੰਜਵਾਂ ਦਸ ਮਿਰਗੀ ਸਹਿਜੇ ਬੰਦ ਆਨੀ ਪਾਂਜ ਮਿਰਗ ਬੇਦੇ ਸਿਵ ਕੀ ਬਾਨੀ ਸੰਤ ਸੰਗਲੇ ਚੜਿਓ ਸਿਕਾਰ ਮਿਰਗ ਪਕੜੇ ਬਿਨ ਕੋਰ ਹਥਿਆਰ ਰਗਾਓ ਆਖੇਰ ਬਿਰਤ ਬਾਰ ਆਇਓ।

ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਾਗਤ ਹਰ ਹਰ ਕੀਰਤਨ ਆਇਆ ਸੰਤ ਜਿਨਾ ਕੀ ਲਿਓ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਓ ਪਾਥਰ ਕੋ ਬੋ ਨੀਰ ਪਵਾਇਆ ਨੈ ਭੀਗੇ ਅਦਕ ਸੂਕਾਇਆ ਖੜ ਸਾਸਤਰ ਮੂਰਖੇ ਸੁਨਾਇਆ ਜੈਸੇ ਦਹਿ ਦਿਸ ਪਮਨ ਚੁਲਾਇਆ ਬੇਨ ਕਾਣ ਖਲਹਾਨ ਜੈਸੇ ਗਾਹ ਨਾ ਪਾਇਆ ਤਿਉ ਸਾਗਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ।

ਪ੍ਰੀਤ ਸਾਧ ਸੰਗ ਬਿਨਸੀ ਬਿਪਰੀਤ ਮੀਤ ਹੀਤ ਤਨ ਨੈ ਪਾਰਣਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋਂ ਮਹੱਲਾ ਪੰਜਵਾਂ ਆਗੇ ਦਈਓ ਪਾਛੇ ਨਾਰਾਇਣ ਮਦ ਭਾਗਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤ੍ਰ ਸਾਉਣ ਸੁਖ ਸਹਿਜ ਆਨੰਦ ਗ੍ਰਹਿ ਪਾਉਣ ਰਖਾਓ ਰਸਨਾ ਨਾਮ ਕਰਨ ਸੁਨ ਜੀਵੇ ਪ੍ਰਭ ਸਿਮਰ ਸਿਮਰ।

ਨਾਨਕ ਪ੍ਰਭ ਸਰਣਾਗਤ ਆਏ। ਭੈਰੋ ਮਹੱਲਾ ਪੰਜਵਾਂ, ਕੋੜ ਮਨੋਰਥ ਆਵੇ ਹਾਥ, ਜਾਂ ਮਾਰ ਕੇ ਸੰਗੀ ਪਾਂਥ, ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੇ ਤਿਸ ਕੀ ਗਤ ਹੋਵੇ, ਤੀਰਤ ਬਹੁੜ ਨਾ ਜੋਨ ਪਰਮਾਮ ਰਖਾਓ, ਪੂਜਾ ਜਾਪ ਤਾਪ ਇਸਨਾਨ, ਸਿਮਰਤ ਨਾਮ ਪਏ ਨੇ ਕਾਮ, ਰਾਜਮਾਲ ਸਾਧਨ ਦਰਬਾਰ, ਸਿਮਰਤ ਨਾਮ ਪੂਰਨ ਆਚਾਰ, ਨਾਨਕ ਦਾਸ ਤਿਉ ਕੀਆ ਵਿਚਾਰ, ਬਿਨ ਹਰ ਨਾਮ ਮਿਥਿਆ ਸਵਸਾਰ, ਭੈਰੋ ਮਹੱਲਾ ਪੰਜਵਾਂ, ਲੇਪਣਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ ਰਖਾਓ, ਆਪਣਾ ਖਸਮ

ਸ੍ਰੀ ਧਰਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਸ਼ੋੜ ਕਰੇ ਅਨਸੇਵਾ ਤੁਨ ਵਿਖਿਆ ਰਸ ਮਾਤਾ ਅਰੇ ਮਨ ਮੇਰੇ ਤੂੰ ਗੋਬਿੰਦ ਭਾਜ ਆਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਏ ਇਤ ਬਿਗਰ ਸਕਾਜ ਰਖਾਉ ਠਾਕੁਰ ਛੋੜਦਾਸੀ ਕੋ ਸਿਮਰੈ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰੇ ਤੇ ਨਿੰਦੈ ਨਿਗੁਰੇ ਪਸ਼ੂ ਸੁਮਾਨਾ ਜੀਓ ਪਿੰਡ ਤਨ ਤਨ ਸਭ ਪ੍ਰਭ ਕਾ ਸਾਗਤ ਕਹਿਤੇ ਮੇਰਾ ਅੰਗ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਹੂਮ ਜਗ ਜਬ ਤਬ ਸਭ ਸੰਜਮ ਤੜ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਣਾਈ ਗੁਰਮੁਖ

ਪਾਵ ਚਿਤ ਵਧਹਿ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਿੜਾਣੀ ਰੱਖ ਹੋ ਕਿਰਪਾ ਧਾਰ ਤੇਰੀ ਸਰਣ ਤੇਰੇ ਦਰਬਾਰ ਰਗਾਓ ਜਿਨ ਸੇਵਿਆ ਨਿਰਪੋ ਸੁਖਦਾਤਾ ਤਿਨ ਪੋ ਦੂਰ ਕੀਆ ਏਕ ਪਰਾਤਾ ਜੋ ਤੂੰ ਕਰੇ ਸੋਈ ਫੁਨ ਹੋਏ।

ਕੜੀਏ ਜੇ ਕਿਸੀ ਜਾਣੇ ਨਾਹੀ, ਕਿਆ ਕੜੀਏ ਜਾਂ ਭਰਪੂਰ ਸਮਾਹੀ, ਤਉ ਕੜੀਏ ਜੇ ਕਿਛ ਹੋਏ ਤਿੰਘਾਣੇ, ਤਉ ਕੜੀਏ ਜੇ ਭੂਲ ਰੰਜਾਣੇ, ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ, ਤਬ ਕਾੜਾ ਛੋਟ ਅਚਿੰਤ।

ਪ੍ਰੰਤਾ ਕੀਤ ਆਵੇ ਤਾਂ ਸਭ ਰੰਗ ਮਾਣੇ, ਕੀਤ ਆਵੇ ਤਾਂ ਚੁੱਕੀ ਕਾਣੇ, ਈਦ ਆਵੇ ਤਾਂ ਸਹਿਜ ਕਰ ਪਾਇਆ, ਈਦ ਆਵੇ ਤਾਂ ਸੁਨ ਸਮਾਇਆ, ਈਦ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ।

ਅਬਨਾਸੀ ਕੁਟੰਬ ਹਮਾਰਾ ਨਿਰਕਰਵਾਸੀ ਹਮ ਸੁਖ ਪਾਇਆ ਤਾਂ ਸਭੇ ਸੁਹੇਲੇ ਗੁਰ ਪੂਰੇ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ਼ ਮੇਰੇ ਬੇਅੰਤ ਅਪੂਛੇ ਰਾਜ ਹਮਾਰਾ ਸਦਕੀ ਨੇਚਲ ਮਾਲ ਹਮਾਰਾ ਅਖੂਟ ਅਬੇਚਲ ਤੋਬਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਸਰੰਤਰ।

ਆਇਆ, ਖਸਮ ਤੂੰ ਹੈ ਸਭਨਾ ਕੇਰ ਆਇਆ, ਤੇ ਭਾਣਾ ਸੂਕੇ ਕਸ਼ਟ ਹਰਿਆ, ਤੇ ਭਾਣਾ ਤਾਂ ਥਲ ਸਿਰ ਸਰਿਆ, ਤੇ ਭਾਣਾ ਤਾਂ ਸਫਲ ਪਾਏ, ਚਿੰਤ ਗਈ ਲਗ ਸਕ ਗੁਰ ਪਾਏ, ਹਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ, ਪਾਰ ਬ੍ਰਹਮ ਗੁਰ ਪਏ ਦਿਆਲਾ, ਨਾਨਕ ਦਾਸ ਦੇਖ ਪਏ ਨਿਹਾਲਾ, ਭੈਰੋ ਮਹੱਲਾ ਪੰਜਵਾਂ। ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਹੋ ਲਾਗਾ ਸੇਵ ਰਖਾਓ। ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਤਾਈ, ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀਵਾਣ, ਸਤਿਗੁਰ ਕੇ ਹੋ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤੇ ਭਉ ਨਾ ਵਿਆਪੇ, ਜਿਨ ਗੁਰ ਸੇਵਿਆ

ਸਾ ਤੀਰਾਸ ਗੁਰ ਉਪਦੇਸ਼ ਕਯੋ ਇਉ ਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਧਰੇ ਨਾਮ ਪੁਨਹ ਚਾਰ ਅਵਰ ਕਰਮ ਲੋਕਹਿ ਪਤੀਆਰ ਭੈਰੋ ਮਹੱਲਾ ਪੰਜਵਾਂ ਨਮਸਕਾਰ ਤਾਕੋ ਲਖ ਬਾਰ ਇਉ ਮਨ ਦੀਜੇ ਤਾਕੋ ਵਾਰ ਸਿਮਨ ਤਾਕੇ ਮਿਟੇ ਸੰਤਾਪ ਹੋਏ ਆਨੰਦ ਨਾ ਵਿਆਪੇ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੀ ਦਿਸ਼ਟ ਦੁਖ ਡੇਰਾ ਟਹੇ ਅੰਮ੍ਰਿਤ ਨਾਮ ਸੀਤਲ ਮਨ ਗਹੇ ਅਣਖ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਊਣੇ ਸੁਬਰ ਭਰਿਆ ਖਿਨ ਮੈਂ ਸੂਕੇ ਕੀਨੇ ਹਰਿਆ ਖਿਨ ਮੈਂ ਨਥਾਵੇ ਕੋ ਦੀਨੋ ਥਾਨ ਖਿਨ ਮੈਂ ਨਿਮਾਣੇ ਕੋ ਦੀਨੋ ਮਾਨ ਸਭ ਮੈਂ ਏਕ ਰਹਿਆ ਭਰ ਪੂਰਾ ਸੋ ਜਾਪੇ ਜਿਸ ਸਤਿਗੁਰ

ਸਿਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ ਕਰ ਕਿਰਪਾ ਮੋਹਿ ਪੇਟੇ ਕੰਤ ਰਗਾਓ ਤਬਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਨਗਾ ਸਭ

ਹਰ ਹਰ ਜਪਣਾ ਕਹੋ ਨਾਨਕ ਜੋ ਜਨ ਪ੍ਰਾਪਾਏ ਤਾ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾਂ ਚਿਤਵਤ ਪਾਪ ਨਾ ਆਲਕ ਆਵੇ ਬੇਸਵਾ ਭਜਤ ਇਸ ਨਹਿ ਸਰਮਾਵੇ ਸਾਰੋ ਦਿਨ ਸਮਜੂਰੀ ਕਰੇ ਹਰ ਸਿਮਨ ਕੀ ਵੇਲਾ ਬੱਜਰ ਸਿਰ ਪਰੇ ਮਾਇਆ ਲਗ ਫੂਲੋ ਸੰਸਾਰ ਆਪ ਭੁਲਾਇਆ ਭੁਲਾ ਮਣਹਾਰੇ ਰਾਚ ਰਹਿਆ ਬਿਰਥਾ ਵਿਵਹਾਰ ਰਗਾਓ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੇ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਤਾਵੇ ਕਰਨੇ ਹਾਰ ਨਾ ਜੀ ਮੈਂ ਪਾਵੇ ਕਰਤ ਕਰਤ ਵੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਉ ਮਨ ਨਮਸਾਏ ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਗੇ ਰਾਮ ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਰਭਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਸੇਜਨ ਦਰਗੇ ਪਾਵੇ ਮਾਨ ਸੋਗ ਸਹਿਜ ਆਨੰਦ ਗੁਣ ਗਾਓ ਆਗੇ ਮਿਲੇ ਨਿਥਾਵੇ ਤਾਓ ਜੁਗੇ ਜੁਗੰਤਰ ਇਹੋ ਤਦਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੋ ਲਾਗੇ ਜਨਮ ਜਨਮ ਕਾ ਸੋਇਆ ਜਗ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜੰਤ ਸਭ ਤੇਰੇ ਹਾਥ ਨਾਨਕ ਕੇ ਪ੍ਰਸਦ ਕੀ ਸਾਥ ਭੈਰੋ ਮਹੱਲਾ ਪੰਜਵਾਂ ਨਾਮ ਹਮਾਰੇ ਅੰਤਰ ਜਾਮੀ ਨਾਮ ਹਮਾਰੇ ਆਵੇ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਭ ਗੁਰ ਪੂਰੇ ਕੀਨੋ ਦਾਨ ਨਾਮ ਰਤਨ ਮੇਰੇ ਭੰਡਾਰ ਅਗਮ ਅਮੋਲਾ ਅਵਰ ਅਪਾਰ ਰਹਾਓ ਨਾਮ ਹਮਾਰੇ ਨਿਚਲ ਧਨੀ ਨਾਮ ਕੀ ਮਹਿਮਾ ਸਭ

ਭੈਰੋਂ ਮਹੱਲਾ ਪੰਜਵਾਂ ਸਭ ਤੇ ਊਜਾ ਕਾ ਦਰਬਾਰ ਸਦਾ ਸਦਾ ਤਾ ਕੋ ਜੋਹਾਰ ਊਚੇ ਤੇ ਊਚਾ ਜਾ ਕਾ ਥਾਨ ਕੋਟ ਅਗਾ ਮਿਟੇ ਹਰ ਨਾਮ ਤੇ ਸਰਣਾਈ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮਿਲੇ ਸੋਏ ਰਹਾਉ ਜਾ ਕੇ ਕਰਤਬ ਲਖੇ ਨਾ ਜਾਹੇ ਜਾ ਕਾ ਪਰਵਾਸਾ ਸਭ ਘੜਮਾਹੇ ਪ੍ਰਗਟ ਪਿਆ ਸਾਧੂ ਕੇ ਸੰਗ ਭਗਤ ਆਰਾਧੇ ਅੰਤ ਨਿਰੰਗ ਦੇਂਦੇ ਤੋਟ ਨਹੀ ਭੰਡਾਰ ਖਿਰ ਮੈਂ ਥਾਪਿਓ ਥਾਪਨ ਹਾਰ ਜਾਗ ਹੁਕਮ ਨਾ ਮੇਟੇ ਕੋਏ ਸੇ ਪਾਤਸ਼ਾਹ ਸਾਚਾ ਸੋਏ ਜਿਸ ਕੀ ਓਟ ਤਿਸੇ ਕੀ ਆਸਾ ਦੁਖ ਸੁਖ ਹਮਾਰਾ ਤਿਸ ਕੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਭੈਰੋ ਮਹੱਲਾ ਪੰਜਵਾ ਰੋਵਨਹਾਰੀ ਰੋਜ ਬਨਾਇਆ ਬਲਨ ਬਰਤਨ ਕਹੋ ਸੰਬੰਧ ਚਿਤ ਆਇਆ ਬੂਝ ਬਹਿਰਾ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਬਿਖਿਆ ਕਾ ਸਭ ਤੰਦ ਪਸਾਰ ਵਿਰਲੇ ਕੀਨੋ ਨਾਮ ਆਧਾਰ ਰਹਾਉ ਸਿਰਫ ਦਮਾਇਆ ਰਹੀ ਬਿਆਪ ਜੋ ਲਪਟਾਨੋ ਤੇ ਦੂਗ ਸੰਤਾਪ ਸੁਖ ਨਾਹੀ ਬਿਨ ਨਾਮ ਥਿਆਏ ਨਾਮ ਨਿਧਾਨ ਬੜਭਾਗੀ ਪਾਏ ਸਵਾਂਗੀ ਸਿਉ ਜੋ ਮਨ ਰੀਝਾਵੇ ਸਵਾਂਗ ਉਤਾਰੇ ਫਿਰ ਪਛਤਾਵੇ ਮੇਘ ਕੀ ਛਾਇਆ ਜੈਸੇ ਬਰਤਨ ਹਾਰ ਐਸੋ ਪਰਪੰਚ ਮੋਹ ਵਿਕਾਰ ਏਕ ਵਸਤ ਜੇ ਪਾਵੇ ਕੋਏ ਪੂਰਨ ਕਾਜ ਤਾਈ ਕਾ ਹੋਏ ਗੁਰ ਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਭੈਰੋ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋ ਨੀ ਪਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਡਾਨ ਦੈਤ ਨਿੰਦਕ ਕੋ ਜਾਮ ਸੰਤ ਸੰਗ ਕਰੇ ਜੋ ਬਾਦ ਤਿੰਨ ਨਿੰਦਕ

ਤੇ ਟਲੈ ਨਿੰਦਕ ਕੀ ਗਦਕਤ ਹੂ ਨਾਹੇ ਆਪ ਬੀਜ ਆਪੇ ਹੀ ਖਾਹੇ ਚੋਰ ਜਾਰ ਜੁਆਰ ਤੇ ਬੁਰਾ ਅਣਹੁੰਦਾ ਭਾਰ ਨਿੰਦਕ ਸਿਰ ਤਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਤੋ ਨਿਸਤਰੇ ਜੋ ਪੂਜੇ ਪੈਰ ਆਦ ਪੁਰਖ ਨਿੰਦਕ ਭੋਲਾਇਆ ਨਾਨਕ ਕਿਰਤ ਨਾ ਜਾਏ ਮਿਟਾਇਆ।

ਮਾਨ ਮੂੜ ਮੁਗਧ ਹੋਏ ਚਤਰ ਸੁਗਿਆਨ ਸਗਲ ਭਯਾਨ ਕਾ ਪਉ ਨਸੇ ਜਨ ਆਪਣੇ ਕੈ ਹਰ ਮਨ ਬਸੇ ਪਾਰ ਬ੍ਰਹਮ ਪ੍ਰਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਹਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਗ ਸਮਾਏ ਭੈਰੋ ਮਹੱਲਾ ਪੰਜਵਾਂ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾਂ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਰਹਾਉ ਸੰਤ ਮੰਡਲ ਮੈਂ ਜਨਮ ਮਰਨ ਰਹੇ ਸੰਤ ਮੰਡਲ ਮੈਂ ਜਮ ਕਿਸ਼ੂ ਨਾ ਕਹੇ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੀ ਸੰਤ ਮੰਡਲ ਕਾ ਨਿਚਲ ਆਸਨ ਸੰਤ ਮੰਡਲ ਮੈਂ ਪਾਪ ਬਿਨਾਸਨ ਸੰਤ ਮੰਡਲ ਮੈਂ ਨਿਰਮਲ ਕਥਾ ਸੰਤ ਸੰਗ ਹੋਮੇ ਦੁਖ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ ਸੰਤ ਮੰਡਲ ਮੈਂ ਹਰ ਗੁਣਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੋਤ ਭਗਵਾਨ ਭੈਰੋ ਮਹੱਲਾ ਪੰਜਵਾਂ ਰੋਗ ਕਮਨ ਜਾ ਰਾਖੇ ਆਪ ਤੇ ਜਨ ਹੋਏ ਨਾ ਦੁਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੇ ਜਿਸ ਉਪਰ ਤੇ ਕਾਲ ਪਰ ਹਰੇ ਸਦਾ ਸਖਾਈ ਹਰ ਹਰ ਨਾਮ ਜੇ ਚੀਤ ਆਵੇ ਤੇ ਸਦਾ ਸੁਖ ਹੋਵੇ ਨਿਕਟ ਨਾ ਆਵੇ ਤਾ ਕੇ ਜਾਮ ਰਖਾਓ ਜਾ ਪਿਓ ਨਾ ਸੋ ਤਬ ਕਿਨੇ ਉਪਾਇਆ ਕਵਨ ਮੂਲ ਤੇ ਕਿਆ ਪ੍ਰਗਟਾਇਆ ਆਪੇ ਮਾਰ ਆਪ ਜੀਵਾਲੇ ਆਪਣੇ ਭਗਤ ਕਉ ਸਦਾ ਪ੍ਰਤ

ਦੇਤੇ ਆਏ ਕਰ ਕਿਰਪਾ ਨਾਨਕ ਸੁਖ ਪਾਏ ਭੈ ਰੋਮ ਗੱਲਾ ਪੰਜਵਾਂ ਤੇਰੀ ਟੇਕ ਹਰਹਾ ਕਲਮ ਆਗੇ ਤੇਰੀ ਟੇਕ ਤੇਰੇ ਗੁਣ ਗਾਹੇ ਤੇਰੀ ਟੇਕ ਨਾ ਪੋਹੇ ਕਾਰ ਤੇਰੀ ਟੇਕ ਬਿਨਸੇ ਜੰਜਾਲ ਦੀਨ ਦੁਨੀਆਂ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ।

ਕਾ ਪਰਵਾਸਾ ਸਗਲ ਧਿਆਵ ਹੈ ਪ੍ਰਭ ਗੁਣ ਤਾਸਾ ਜਬ ਜਬ ਅੰਧ ਕਰੇ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣ ਤਾਸਾ ਭੈਰੋ ਮਹੱਲਾ ਪੰਜਵਾਂ।

ਲਾਗੀ ਵਿਰਲਾ ਕੋਏ, ਹਰ ਹਰ ਨਾਮ ਜਪੇ ਜਨ ਸੋਏ ਰਹਾਉ, ਅੰਗ ਬੁੱਧ ਕਾ ਛੋਡਿਆ ਸੰਗ, ਕਾਮ ਕ੍ਰੋਧ ਕਾ ਉਤਰਿਆ ਰੰਗ, ਨਾਮ ਧਿਆਏ ਹਰ ਹਰ ਹਰੇ, ਸਾਧ ਜਨਾ ਕੇ ਸੰਗ ਨਿਸਤਰੇ, ਬੈਰੀ ਮੀਤ ਹੋਏ ਸਮਾਨ, ਸਰਬਮੈ ਪੂਰਨ ਭਗਵਾਨ, ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਹਰ ਕਿਰਪਾ ਜਿਸ ਰਾਖੇ ਆਪ, ਤੋਈ ਭਗਤ ਜਪੇ ਨਾਮ ਜਾਪ, ਮਨ ਪ੍ਰਗਾਸ ਗੁਰ ਤੇ ਮਤ ਲਈ, ਕਉ ਨਾਨਕ ਤਾ ਕੀ ਪੂਰੀ ਪਈ, ਭੈਰੋ ਮਹੱਲਾ ਪੰਜਵਾਂ, ਸੁਖ ਨਾਹੀ ਬਹੁਤੇ ਤਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ, ਸੁਖ ਸਹਿਜ ਆਨੰਦ ਲਹੋ, ਸਾਧ ਸੰਗ ਪਾਗੇ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ ਰਹਾਉ। ਬੰਧਨ ਮਾਲ ਪਿਤਾ ਸੁਦ ਬੰਤਾ, ਬੰਧਨ ਕਰਮ ਧਰਮ ਹੋ ਕਰਤਾ, ਬੰਧਨ ਕਾਟਨਹਾਰ ਮਨ ਵਸੈ, ਤਉ ਸੁਖ ਪਾਵੇ ਨਿਜ ਕਰ ਬਸੈ, ਸਭ ਜਾਜਕ ਪ੍ਰਾਦੇ ਮਨਹਾਰ, ਗੁਣ ਨਿਧਾਨ ਬੇਅੰਤ ਅਪਾਰ, ਜਿਸਨੂੰ ਕਰਮ ਕਰੇ ਪ੍ਰਵਿਆਪਨਾ, ਹਰ ਹਰ ਨਾਮ ਤਿਨੇ ਜਨ ਜਪਨਾ, ਗੁਰ ਆਪਣੇ ਆਗੇ ਅਰਦਾਸ, ਕਰ ਕਿਰਪਾ ਪੁਰਖ ਗੁਣਤਾਸ, ਕਉ ਨਾਨਕ ਤੁਮਰੀ ਸਰਣਾਈ, ਜਿਉਂ ਭਾਵੇ ਤਿਉਂ ਰੱਖੋ ਗੁਸਾਈ, ਭੈਰੋ ਮਹੱਲਾ ਪੰਜਵਾਂ, ਗੁਰਮੁਖ ਤਿਆਗੋ ਦੂਜਾ ਪਾਓ, ਗੁਰਮੁਖ ਜਪਿਓ ਹਰ ਕਾ ਨਾਉ, ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਕਰ ਕਿਰਪਾ ਆਪਣੀ ਸੇਵਾ ਲਾਏ, ਸਾਧੂ ਸੰਗ ਸਰਬ ਸੁਖ ਪਾਏ, ਹਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੇ, ਨਾਮ ਔਖਦ ਮਨ ਪੀਤਰ ਸਾਰੇ, ਗੁਰ ਭੇੜਤ ਮਨ ਪਇਆ ਆਨੰਦ, ਸਰਬਨ ਦਾਨ ਨਾਮ ਭਗਵੰਤ, ਜਨ ਮਰਨ ਕੀ ਮਿਟੀ ਜਮਤਰਾਸ, ਸਾਧ ਸੰਗਤ ਹੂੰਦ ਕਵਨ ਵਿਗਾਸ, ਗੁਣ ਗਾਵਤ ਨਿਚਲ ਬਿਸਰਾਮ, ਪੂਰਨ ਹੋਏ ਸਗਲੇ ਕਾਮ, ਦੁਲਭ ਦੇ ਆਈ ਪਰਵਾਨ, ਸਫਲ ਹੋਈ ਜਪ ਹਰ ਹਰ ਨਾਮ, ਕਹੋ ਨਾਨਕ ਪ੍ਰਭ ਕਿਰਪਾ ਕਰੀ, ਸਾਸ ਗਿਰਾਸ ਜਪੋ ਹਰ ਹਰੀ, ਭੈਰੋ ਮਹੱਲਾ ਪੰਜਵਾਂ, ਤਬ ਤੇ ਉੱਚਾ ਜਾ ਕਾ ਨਾਉ, ਸਦਾ ਸਦਾ ਤਾਕੇ ਗੁਣ ਗਾਉ, ਜੇ ਸਿਮਰਤ ਸਗਲਾ ਦੁਖ ਜਾਏ, ਸਰਬ ਸੁਖ ਵਸੇ ਮਨ ਆਏ, ਸਿਮਰ ਮਨਾ ਤੂੰ ਸਾਚਾ ਸੋਏ, ਹਲਤ ਪਲਤ ਤੁਮਰੀ ਗਤ ਹੋਏ, ਰਹਾਉ ਪੁਰਖ ਨਿਰੰਜਨ ਸਿਰਜਨਹਾਰ, ਜੀ ਜੰਤ ਦੇਵੇ ਆਹਾਰ, ਕੋਟ ਖਤੇ ਖਿਨ ਬਖਸਨਹਾਰ, ਭਗਤ ਪਾਏ ਸਦਾ ਨਿਸਤਾਰ, ਸਾਚਾ ਤਨ ਸਾਚੀ ਵਡਿਆਈ,

ਰਾਮਨਗਾਰ ਸੁਵਾਮੀ ਸਗਲ ਘਟਾਂਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣਾਏ ਭੈਰੋਂ ਮਹੱਲਾ ਪੰਜਵਾਂ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਵਿਹੂਣ ਸੁਖੀ ਕਿਉਂ ਸੋਵੇ ਹਰ ਸਿਮਨ ਛਾੜ ਪਰਮਗਤ ਚਾਹੇ ਮੂਲ ਬਿਨਾ ਸਾਖਾ ਕਤ ਆਹੇ ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਟ ਅਰ ਸੰਗ ਮਿਲਾਏ ਅਰਹਾਓ ਤੀਰਥ ਨਾਏ ਕਾਂ ਸੁਸੈਲ ਮਨ ਕੋ ਵਿਆਪੇ ਹੋ ਮੈ ਮੈਲ ਕੋੜ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਰ ਖਾਏ ਬੂਝੇ ਨਹੀਂ ਭੂਖ ਰੁਗ ਜਾਏ ਤਾਂ ਉਤਰੇ ਦੁਖ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਧ ਤਨ ਹਰਨਾਉ ਆਠ ਪੈਰ ਕੀਰਤਨ ਗੁਣ ਗਾਉ ਤਨ ਹਰ ਭਗਤ ਤਨ ਕਰਣੇ ਹਾਰ ਸਰਣ ਨਾਨਕ ਪ੍ਰਪੁਰਖ ਅਪਾਰ ਭੈਰੋਂ ਮਹੱਲਾ ਪੰਜਵਾਂ ਗੁਰ ਸੋ ਪ੍ਰਸੰਨ ਹੋਏ ਪਉ ਗਏ ਨਾਮ ਨਿਰੰਜਨ ਮਨ ਮੈ ਲਏ ਦੀਨ ਦਿਆਲ ਸਦਾ ਕਿਰਪਾਲ ਬਿਰਸ ਗਏ ਸਗਲੇ ਜੰਜਾਲ ਸੁਖ ਸਹਿਜ ਆਨੰਦ ਘਨੇ ਸਾ ਸੰਗ ਮਿਟੇ ਭਏ ਪਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਖਾਓ ਚਰਨ ਕਮਸਿਉ ਲਾਗੋ ਹੇਤ ਖਿਨ ਮੈਂ ਬਿਨਸੁ ਮਹਾਂ ਪਰੇਤ ਆਠ ਪੈਰ ਹਰ ਹਰ ਜਪ ਜਾਪ ਰਾਖਨ ਹਾਰ ਗੋਬਿੰਦ ਗੁਰ ਆਪ ਆਪਣੇ ਭਗਤ ਕੋ ਸਦਾ ਪ੍ਰਤਪਾਰੇ ਭਗਤ ਜਿਨ੍ਹਾਂ ਕੇ ਸਾਸ ਨਿਹਾਰੇ ਮਾਨਸ ਕੀ ਕਹੋ ਕੇਤਕ ਬਾਤ ਜਮ ਤੇ ਰੱਖ ਦੇ ਕਰ ਹਾਥ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਨ ਚੀਤ ਹਰ ਕਿਰਪਾ ਗੁਰ ਦੀ ਨੂੰ ਦਾਨ ਨਾਨਕ ਪਾਇਆ ਨਾਮ ਨਿਧਾਨ ਭੈਰੋਂ ਮਹੱਲਾ ਪੰਜਵਾਂ ਕਰਨ ਕਾਰਨ ਸਮਰਥ ਗੁਰ ਮੇਰਾ ਜੀ ਪ੍ਰਾਣ ਸੁਖ ਦਾਤਾ ਨੇਰਾ ਭਏ ਭੰਜਨ ਅਬਨਾਸੀ ਜਾਏ ਦਰਸ਼ਨ ਦੇਖੇ ਸਭ ਦੁਖ ਜਾਏ ਜਦ ਕਦ ਪੇਖੋ ਤੇਰੀ ਸਰਣਾ ਬਲ ਬਲ ਜਾਈ ਸਤਿਗੁਰ

ਨਿਰਵਿਘਨ ਭਗਤ ਪਜ ਹਰ ਹਰ ਨਾਉ, ਰਸਕ ਰਸਕ ਹਰ ਕੇ ਗੁਣ ਗਾਉ, ਹਰ ਹਾਉ ਹਰ ਸਿਮਰਤ ਕਿਸ ਚਾਖ ਨਾ ਜੋਹ, ਹਰ ਸਿਮਰਤ ਦਾਇਤ ਦਿਉ ਨਾ ਪੋਹ, ਹਰ ਸਿਮਰਤ ਮੋਹ ਮਾਨ ਨਾ ਬਧੇ, ਹਰ ਸਿਮਰਤ ਗਰਭ ਜੋਨ ਨਾ ਰੁਧ, ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਿਮਰਨ ਬਹੁ ਮਾਏ ਅਕੇਲਾ, ਜਾਤ ਅਜਾਤ ਜਪੇ ਜਨ ਕੋਏ, ਜੋ ਜਪ ਤਿਸ ਕੀ ਗਦ ਹੋਏ, ਹਰ ਕਾ ਨਾਮ ਜਪੀਏ ਸਾਧ ਸੰਗ।

ਅਰਧੋ ਦੁਸ਼ਮਨ ਦੂਖ ਨਾ ਆਵੇ ਨੇਰੇ ਅਰਹਾਓ ਆਪੇ ਵਣ ਤ੍ਰਿਣ ਤਿਰ ਪਵਣ ਸਾਰ ਜਾ ਕੇ ਸੂਤ ਪਰੋਇਆ ਸੰਸਾਰ ਆਪੇ ਸਿਵ ਸਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਦ ਕਦ ਪੇਖੋ ਤਤ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਏ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾਧ ਸਾ

ਤਨ ਭੈਰੋਂ ਮਹੱਲਾ ਪੰਜਵਾਂ ਭਗਤਾਂ ਮਨ ਆਨੰਦ ਗੋਬਿੰਦ ਅਸਤਿਤ ਭਏ ਬਿਨਸੀ ਸਭ ਚਿੰਦ ਭਏ ਪ੍ਰਭਿਨਸ ਗਏ ਖਿਨੁ ਮਾਘੇ ਪਾਰ ਬ੍ਰਹਮ ਵਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ।

ਕੋਏ ਸਾਰ ਸੰਭਾਲੇ ਸਾਚਾ ਸੋਏ ਮਾਲ ਪਿਤਾ ਸੁੱਤ ਬੰਦ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਇਸ ਕੀ ਧਾਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕਹੇ ਮਨ ਇਉ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਭੈਰੋ ਮਹੱਲਾ ਪੰਜਵਾਂ ਪਏ ਕਉ ਪਉ ਪੜਿਆ ਸਿਮਰਤ ਹਰ ਨਾਮ ਸਗਲ ਵਿਆਦ ਮਿੱਟੀ।

ਸਾਧ ਸੰਗ ਮਿਟਿਆ ਅਭਿਮਾਨ, ਐਸੇ ਸੰਤ ਭੇਟੇ ਵਡਭਾਗੀ, ਨਾਨਕ ਤਿਨਕੇ ਸਤ ਕੁਰਬਾਨ। ਭੈਰੋ ਮਹੱਲਾ ਪੰਜਵਾਂ, ਪੰਚ ਮਜਮੀ ਜੋ ਪੰਚ ਨ ਰਾਖੇ, ਮਿਥਿਆ ਰਸਨਾ ਨਿਪੁੜ ਭਾਖੇ।

ਸਾਚੀ ਦਰਗੇ ਸਾਗਤ ਮੂਠ ਰਗਾਓ, ਸੋਈ ਕੁਚੀਲ ਕੁਦਰਤ ਨਹੀਂ ਜਾਣੇ, ਲੀਪੇ ਥਾਏ ਨਾ ਸੁਚ ਘਰ ਮਾਨੇ, ਅੰਤਰ ਮੈਲਾ ਬਾਹਰ ਨਿਤ ਥੋਵੇ, ਸਾਚੀ ਦਰਗੇ ਆਪਣੀ ਪਦ ਖੋਵੇ, ਮਾਇਆ ਕਾਰਨ ਕਰੇ ਉਪਾਓ, ਸਭੇ ਨਾ ਘਾਲੇ ਸੀਧਾ ਪਾਓ, ਜਿਨ ਕੀ ਐਸੇ ਚੀਤ ਨਾ ਆਣੇ, ਕੂੜੀ ਕੂੜੀ ਮੁਖੋ ਵਖਾਣੇ, ਜਿਸ ਨੂੰ ਕਰਮ ਕਰੇ ਕਰਤਾਰ, ਸਾਧ ਸੰਗ ਹੋਏ ਤਿਸ ਵਿਵਹਾਰ, ਹਰ ਨਾ ਪਵਸੂਨ ਲਾਗਾ ਰੰਗ, ਕਹੋ ਨਾਨਕ ਤਿਸ ਜਨ ਨਹੀਂ ਭੰਗ, ਭੈਰੋਂ ਮਹੱਲਾ ਪੰਜਵਾਂ।

ਨਿੰਦਕ ਕਹਿ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ, ਨਿੰਦਕ ਕਹਿ ਸਿਰ ਕੜਕਿਓ ਕਾਲ ਰਹਾਓ, ਨਿੰਦਕ ਕਾ ਕਹਿਆ ਕੋਈ ਨਾ ਮਾਨੇ, ਨਿੰਦਕ ਝੂਠ ਬੋਲ ਪਛਤਾਨੇ, ਹਾਥ ਪਿਛੋਰੇ ਸਿਰ ਤਰਨ ਲਗਾਹੇ, ਨਿੰਦਕ ਕਉ ਦਈ ਛੋਡੇ ਨਾਹੇ, ਹਰ ਕਾ ਦਾਸ ਇਸ ਬੁਰਾ ਨਾ ਮੰਗੇ, ਨਿੰਦਕ ਕਉ ਲਾਗੇ।

ਆਈ ਮਾਨਮੁਖ ਮਾਰੇ ਤਿੰਨ ਕਿਸ਼ੂ ਨਾ ਸੂਝੇ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨਾ ਪਾਵੇ ਕਬਹੀ ਡੂਬ ਮੋਏ ਬਿਨ ਗੁਰ ਸਿਰ ਪਾਰਾ।

ਜਿਸ ਨਾਮ ਹਿਰਦੇ ਤਿੰਨ ਕੂੜ ਤਨ ਪਾਏ, ਨਾ ਬਿਨਾ ਜਨਮ ਵਿਰਤਾ ਜਾਏ। ਤੇ ਸਾਲਾ ਹੀ ਜਿਸ ਹਰ ਤਨ ਰਾਸ, ਤੋ ਵਡ ਭਾਗੀ ਜੇ ਗੁਰਮਸਤਕ ਹਾਥ ਰਹਾਉ। ਜਿਸ ਨਾਮ ਹਿਰਦੇ ਤਿਸ ਕੋੜ ਕਈ ਸਹਿਣਾ, ਜਿਸ ਨਾਮ ਹਿਰਦੇ ਤਿਸ ਸਹਿ ਸੁਖੈਨਾ।

ਵਿਚਾਰ ਆਏ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁਖ ਪੰਜਨਾ ਅਰਹਾਓ ਜਬ ਲਗ ਸਿੰਘ ਰਹੇ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਹੇ ਜਬ ਕੀ ਸਿਆਰ

ਨਰਾ ਪਰਮਤ ਨਾਮ ਦਿਓ ਨਾਟੇ ਬਿਨਾ ਨਾ ਸੋਹੇ ਬੱਤੀਸ ਲਖਣਾ ਦੂਧ ਕਟੋਰੇ ਗਡਵੇ ਪਾਨੀ ਕਪਲ ਗਾਏ ਨਾਮੇ ਦੁਹੇ ਆਨੀ ਦੂਧ ਪੀਓ ਗੋਬਿੰਦੇ ਰਾਏ ਦੂਧ ਪੀਓ ਮੇਰੋ ਮਨ ਪਤੀਆਏ ਨਹੀਂ ਤਾਂ ਕਰ ਕੋ ਬਾਪ ਰਸਾਏ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਘਰ ਆਗੇ ਤਰੀ ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਾਰਾਇਣ ਹਸਤੇ ਦੂਧ ਪੀਆਏ ਭਗਤ ਕਰ ਗਇਆ ਨਾਮੇ ਹਰ ਕਾ ਦਰਸ਼ਨ ਪਇਆ

ਰਤਨ ਦਾ ਜੈਸੀ ਸਿੰਬਲ ਦੇਖ ਸੂਆ ਬਿਗਸਾਨਾ ਅੰਧ ਕੀ ਬਾਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੇ ਜਲਤ ਰਹੇ ਮਿਟਵੇ ਕਬ ਨਾਹੇ ਹਰਹਾਓ ਹਰ ਕੀ ਭਗਤ ਨਾ ਦੇਖੇ ਜਾਏ ਮਾਰਗ ਛੂੜ ਅਮਾਰਗ

ਆਸ ਜਾਕੇ ਮਸਤਕ ਲਿਖਿਓ ਕਰਮਾ ਸੋ ਪਾਜ ਪਰਖ ਗੁਰ ਕੀ ਸਰਣਾ ਕਹਿਤ ਨਾਮ ਦਿਓ ਇਹੋ ਵਿਚਾਰ ਇਨ ਬਿਸੰਤੋ ਉਤਰੋ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮ ਹੀ ਪਚਗਾਰੇ ਆਰਾਮ ਕਹਿ ਕਰਤਾਲ ਬਜਾਵੇ ਚਟਿਆ ਸਭੇ ਬਿਗਾਰੇ ਆਰਾਮ ਨਾਮਾ ਜਪ ਵੋ ਕਰੇ ਹਿਰਦੇ ਹਰ ਜੀ ਕੋ ਸਿਮਰਨ।

ਆਵੇ। ਜਉ ਗੁਰ ਦਿਉ ਪੰਚ ਤੇ ਦੂਰ, ਜਉ ਗੁਰ ਦਿਉ ਨਾ ਮਰਬੋ ਚੂਰ, ਜਉ ਗੁਰ ਦਿਉ ਤਾਂ ਅੰਮ੍ਰਿਤ ਬਾਨੀ, ਜਉ ਗੁਰ ਦਿਉ ਤਾਂ ਆਕਾਸ ਕਹਾਣੀ।

ਐ ਲੇਖ ਜਉ ਗੁਰਦੇਵ ਕੰਧ ਨਹੀਂ ਹਿਰੈ ਜਉ ਗੁਰਦੇਵ ਦਿਉਰਾ ਫਿਰੈ ਜਉ ਗੁਰਦੇਵ ਤਾਂ ਸ਼ਾ ਪਰਛਾਈ ਜਉ ਗੁਰਦੇਵ ਸੇਜ ਨਿਕਸਾਈ ਜਉ ਗੁਰਦੇਵ ਤਾਂ ਅੜਸਟ ਨ ਆਇਆ ਜਉ ਗੁਰਦੇਵ ਤਨ ਚੱਕਰ ਲਗਾਇਆ ਜਉ ਗੁਰਦੇਵ ਤਾਂ ਦਵਾਦਸ ਸੇਵਾ ਜਉ ਗੁਰਦੇਵ ਸਭੇ ਵਿਖਮੇਵਾ ਜਉ ਗੁਰਦੇਵ ਤਾਂ ਸੰਸਾਰ ਟੁੱਟੈ ਜਉ ਗੁਰਦੇਵ ਤਾਂ ਜਮ ਤੇ ਛੁੱਟੈ।

ਪਿਆਰ ਬਿਨ ਗੁਰ ਦਿਓ ਅਵਰ ਨਹੀਂ ਜਾਈ। ਨਾਮ ਦਿਓ ਗੁਰ ਕੀ ਸਰਣਾਈ, ਭੈਰੋ ਬਾਣੀ ਰਵਿਦਾਸ ਜੀਓ ਕੀ। ਕਾਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦੀਸੇ ਸੋ ਹੋਏ ਬਿਨਾਸਾ। ਵਰਨ

ਜਪਸ ਅਪਾਗ ਨਾਮ ਦੇਵ ਆਓ ਕਲੰਦਰ ਕੇਸਵਾ ਕਰ ਅਬਦਾਲੀ ਪੇਸਵਾ ਰਖਾਓ ਜਿਨ ਆਕਾਸ ਕੁਲੇ ਸਿਰਕੀਨੀ ਕੌਸੇ ਸਬਤ ਪਿਆਲਾ ਚਮਰ ਪੋਸਕਾ ਮੰਦਰ ਤੇਰਾ ਏਵਦ ਬਣੇ ਗੋਪਾਲਾ ਛਪਨ ਕੋੜ ਕਾ ਪੇਖਨ ਤੇਰਾ ਸੋਲੇ ਸਹਿਸ ਇਜਾਰਾ ਪਾਰ ਅਠਾਰੇ ਮੁਦਗਰ ਤੇਰਾ ਸਹਿਨਕ ਸਭ ਸੰਸਾਰਾ ਦੇਹੀ ਮੈਂ ਜਿਦ ਮਨ ਮਹੋਲਾਨ ਸਹਿਜ ਨਿਵਾਜ ਗੁਜਾਰੇ ਬੀਬੀ।

ਖੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਦ ਪ੍ਰਾਪਤ ਸ਼ਾਪ ਕਣੀ ਚੁੱਕਾ ਮਨ ਅਭਿਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ

ਬਿਨ ਬੂਝੇ ਸਭ ਖੜੀ ਸਬੰਧ ਜੇਤੇ ਜੀ ਲਿਖੀ ਸਰਕਾਰ ਕਰਨੀ ਉੱਪਰ ਹੋ ਵਗਸਾਰ ਹੁਕਮ ਕਰੇ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਭੰਡਾਰ ਬਸੰਤ ਮਹੱਲਾ ਤੀਜਾ ਤੀਜਾ ਬਸਤਰ ਉਤਾਰ ਦਿਗੰਬਰ ਹੋਗ ਜਟਾ ਤਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦੁਆਰ ਪਰਮ ਪਰਮ ਆਵੇ ਮੂੜਾ ਵਾਰੋ ਵਾਰ ਏਕ ਤਿਆਵੂ ਮੂੜ ਮਨਾ ਪਾਰ ਉਤਰ ਜਾਏ ਇੱਕ ਖਿਨਾ ਅਰਹਾਓ ਸਿਮਰਤ ਸਤਰ।

ਗੁਰਮੁਖ ਰਾਮ ਨਾਮ ਗੁਣ ਗਾਏ, ਤੂੰ ਅਪਰੰਪਰ ਸਰਬ ਪਾਲ ਅਰਹਾਉ। ਬਿਨ ਸਾਧਨ ਪਾਏ ਹਰ ਕਾ ਸੰਗ, ਬਿਨ ਗੁਰਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਏ, ਗੁਰ ਸ਼ਬਦ ਸਲਾਹੇ ਸਾਚ ਸੋਏ, ਜਾ ਕੋ ਤੂੰ ਰੱਖ ਹੈ ਰੱਖਣਹਾਰ, ਸਤਿਗੁਰੂ ਮਿਲਾਵੇ ਕਰੇ ਸਾਰ, ਵਿਖੋਮੇ ਮਮਤਾ ਪਰਹਰਾਏ, ਹਰ ਦੁਖ ਬਿਨਾਸੇ ਰਾਮ ਰਾਏ, ਊਤਮ ਗਤ ਮਿਤ ਹਰ ਗੁਣ ਸਰੀਰ, ਗੁਰਨ ਪਟੇ ਰਾਮ ਨਾਮ ਹੀਰ, ਲਿਵ ਲਾਗੀ ਨਾਮ ਤਾ ਦੂਜਾ ਪਾਓ, ਜਨ ਨਾਨਕ ਹਰ ਗੁਰ ਗੁਰ ਮਿਲਾਓ, ਸੰਤ ਮਹੱਲਾ ਪਹਿਲਾ, ਮੇਰੀ ਸਖੀ ਸਹੇਲੀ ਸੁਣੋ ਪਾਏ, ਮੇਰਾ ਪੇਰੀ ਸਾਲੂ ਸੰਗ ਸਾਏ, ਉਹ ਅਲੱਖ ਨ ਲਖੀਏ ਕਹੋ ਕਾਏ, ਗੁਰ ਸੰਗ ਦਿਖਾਇਓ ਰਾਮ ਰਾਏ, ਮਿਲ ਸਖੀ ਸਹੇਲੀ ਹਰ ਗੁਣ ਬਣੇ, ਹਰ ਪ੍ਰਸੰਗ ਖਿਲੇ ਵਰ ਕਾ ਮਨ, ਗੁਰਮੁਖ ਖੋਜਤ ਮਨ ਮਨੇ ਅਰਹਾਓ।

ਰਾਜ ਗੁਰਮਤ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁਲ ਤੋਲ ਰਖਾਓ ਗੁਰ ਚਰਨ ਸਰੇ ਵੇ ਗੁਰ ਸਿਖ ਤੋਰ ਗੁਰ ਸੇਵ ਤੈ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰ ਸੇਵ ਨਾ ਭਾਈ।

ਰਾਗ ਗੁਰਮੇਲ ਮਿਲਾਵੇ ਕਰੇ ਦਾਤ ਗੁਰਸੁਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਉ ਨਾਨਕ ਪਾਵੇ ਵਿਰਲੇ ਕੇ ਬਸੰਤ ਮਹੱਲਾ ਤੀਜਾ ਇਕ ਤੁਕਾ ਸਾਹਿਬ ਪਾਵੇ ਸੇਵਕ ਸੇਵਾ ਕਰੇ ਜੀਵਿਤ ਮਰੇ।

ਬਸੰਤ ਹੰਡੋਲ ਤਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕਰਤ ਤੁਲਸੀ ਮਾਲਾ ਆਰਾਮ ਨਾਮ ਜਾ ਬੇੜਾ ਬੰਦ ਹੋ ਦਇਆ।

ਕਰ ਹਰ ਹਟ ਮਾਲ ਟਿੰਡ ਪਰੋਵਹੋ ਤਿਲ ਪੀਤਰ ਮਨ ਜੋਵਹੋ। ਅਮਰ ਸਿੰਚੋ ਪਰੋ ਕਿਆਰੇ ਤਉ ਮਾਲੀ ਕੇ ਹੋਵੋ। ਕਾਮ ਕ੍ਰੋਧ ਕਰੋ ਬਸੋਲੇ ਗੋਡੋ ਧਰਤੀ ਪਾਈ। ਜਿਉ ਗੋਡੋ ਤਿਉ ਤੁਮ ਸੁਖ ਪਾਵੋ ਕਿਰਤਨਾ ਮੇਟਿਆ ਜਾਈ। ਬਗਲੇ ਤੇ ਫੁਨ ਹੰਸਲਾ ਹੋ।

ਪਹਿਲਾ ਰਾਜਾ ਬਾਲਕ ਨਗਰੀ ਕਾਤੀ ਦੁਸ਼ਟਾਂ ਨਾਲ ਪਿਆਰੋ ਦੋਇ ਮਾਈ ਦੋਇ ਬਾਪਾ ਪੜੀਏ ਪੰਡਿਤ ਕਰੋ ਵਿਚਾਰੋ ਸਵਾਮੀ ਪੰਡਤਾ ਤੁਮ ਦੇਹੋ ਮਤੀ ਕਿਨ ਵਿਦ ਪਾਵੋ ਪ੍ਰਾਣ ਪਤੀ ਰਹਾਓ ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ ਚੰਦ ਸੂਰਜ ਦੋਇ ਕਰਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਏ ਇਕ ਮਾਈ ਭੋਗ ਕਰੇ ਤਾਂ ਕੇ ਲਖਣ ਜਾਣੀਏ ਖਿਮਾ ਤਨ ਸੰਗਰੇਹ ਕਹਿਆ ਸੁਣੇ ਨਾ ਖਾਇਆ ਮਨ ਹੈ

ਪਹਿਲਾ ਸਾਚਾ ਸਾਉ ਗੁਰੂ ਸੁਖ ਦਾਤਾ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਦ੍ਰਿੜਾਏ ਅਨ ਦਿਨ ਹਰ ਗੁਣ ਗਾਏ ਮਦ ਪੂਲੇ ਰੇ ਮਨ ਚੇਤ ਹਰੀ ਬਿਨ ਗੁਰਮੁਖਤ ਨਾਹੀ ਤ੍ਰੈ ਲੋਈ ਗੁਰਮੁਖ ਪਾਏਗੇ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤਿਗੁਰ ਪਾਈਏ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤਸੰਗ ਨ ਪਾਈਏ ਕਰਮ ਮਿਲੇ ਹਰ ਨਾਮ ਹਰੀ ਘੜ ਘੜ ਗੁਪਤ ਉਪਾਏ ਵੇਖੇ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੁਹਾ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਕਉ ਤਖਤ ਮਿਲੇ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਪਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ

ਔਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਜ ਸਹਿਜ ਕਦੇ ਨਾ ਹੋਵੇ ਸੋਗ ਮਨ ਮੁਕਮੋਏ ਨਾਹੀ ਹਰ ਮਨ ਮਾਹੇ ਮਰ ਮਰ ਜੰਮੇ ਪੀ ਮਰ ਜਾਗੇ

ਸੋਹ ਹੈ ਸਦਾ ਹਰ ਪ੍ਰਦਵਾਰ, ਗੁਰ ਕੈ ਹੇਤ ਸਾਚੇ ਪ੍ਰੇਮ ਪਿਆਰ, ਅਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ, ਗੁਰ ਸਬਦੀ ਵਿਚੋ ਹੋਮੈ ਖੋਏ, ਹਰ ਜੀਉ ਆਪ ਸੇ ਮਨ ਆਏ, ਸਦਾ ਸਾਂਤ ਸੁਖ ਸਹਿਜ ਸਮਾਏ, ਸਾਚ ਰਤੇ

ਗੁਰ ਕੇ ਸ਼ਬਦ ਵੇਖੇ ਸਦ ਹਜੂਰ, ਛਾਪ ਘਣੀ ਹੂਲੀ ਬਨ ਰਾਏ, ਗੁਰਮੁਖ ਬਿਗਸੇ ਸਹਿਜ ਸੁਪਾਏ, ਅਨ ਦਿਨ ਕੀਰਤਨ ਕਰੇ ਦਿਨ ਰਾਤ, ਸਦ ਗੁਰ ਗਵਾਈ ਵਿੱਚੋਂ ਜੂਠ ਭਰਾਂਤ, ਪਰਪੰਚ ਵੇਖ ਰਿਹਾ ਵਿਸਮਾਦ, ਗੁਰਮੁਖ ਪਾਏਗੀ ਨਾਮ ਪ੍ਰਸਾਦ, ਆਪੇ ਕਰਤਾ ਸਵਰਸ ਭੋਗ, ਜੋਗਿਸ਼ ਕਰੇ ਸੋਈ ਪਰ ਹੋਗ।

ਸਦ ਜਗ ਮਾਏ ਸਮਾਣੀ ਕਿਉਂ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚੇ ਸਾਬਦ ਰਹੇ ਲਿਵਲਾਏ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਇਨ

ਆਓ, ਏਕੋ ਸੇਵ ਹੋ ਅਵਰ ਨਾ ਕੋਏ, ਜਿਤ ਸੇਵੈ ਸਦਾ ਸੁਖ ਹੋਏ, ਨਾ ਉਹ ਮਰੈ ਨਾ ਆਵੇ ਜਾਏ, ਤਿਸ ਬਿਨ ਅਵਰ ਸੇਵੀ ਕਿਉਂ ਮਾਏ, ਸੇ ਜਿਨ ਸਾਚੇ ਜਿਨੀ ਸਾਚ ਪਛਾਣਿਆ, ਆਪ ਮਾਰ ਸਹਿਜੇ ਨਾਮ ਸਮਾਣਿਆ, ਗੁਰਮੁਖ ਨਾਮ ਪ੍ਰਾਪਤ ਹੋਏ, ਮਨ ਨਿਰਮਲ ਨਿਰਮਲ ਸਸ ਹੋਏ, ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ, ਸਾਜ ਸ਼ਬਦ ਪ੍ਰਭ ਏਕ ਸੰਜਾਣ, ਹਰ ਚਾਖੇ ਤਾਂ ਸੁਧ ਹੋਏ, ਨਾਨਕ ਨਾਮ ਰਤੇ ਸਚ ਸੋਏ। ਬਸੰਤ ਮਹੱਲਾ ਤੀਜਾ, ਨਾਮ ਰਤੇ ਕੁਲਾਂ ਕਾ ਕਰੇ ਉਧਾਰ, ਸਾਚੀ ਬਾਣੀ ਨਾਮ ਪਿਆਰ, ਮਨਮੁਖ ਭੂਲੇ ਕਾਹੇ ਆਏ, ਨਾਮੋ ਭੂਲੇ ਜਨਮ ਗਵਾਏ, ਜੀਵਿਤ ਮਰੇ ਮਰ ਮਰਨ ਸਵਾਰੇ, ਗੁਰ ਕੇ ਸ਼ਬਦ ਸਾਜ ਉਰਤਾਰੇ, ਅਰਹਾਉ ਗੁਰਮੁਖ ਸਜ ਭੋਜਨ।

ਆਵੇ ਸੋਏ, ਆਪ ਭੁੱਲ ਸੱਚਾ ਸਤ ਸੋਏ, ਹੋਰ ਸਾ ਭੁੱਲੇ ਦੂਜੇ ਪਦ ਖੋਏ, ਸਾਚਾ ਸੇਵੋ ਸਾਚੀ ਬਾਣੀ, ਨਾਨਕ ਨਾਮੇ ਸਾਚ ਸੁਵਾਣੀ। ਬਸੰਤ ਮਹੱਲਾ ਤੀਜਾ, ਬਿਨ ਕਰਮਾ ਤਾਂ ਪਰਮ ਭੁਲਾਈ, ਮਾਇਆ ਮੋਹੇ ਬਹੁਤ ਦੁੱਖ ਪਾਈ, ਮਨੁੱਖ ਅੰਧੇ ਠੌਰ ਨਾ ਪਾਈ। ਬਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਸੁਮਾਈ, ਹੁਕਮ ਮੰਨੇ ਸੋ ਜਨ ਪਰਵਾਣ, ਗੁਰ ਕੇ ਸ਼ਬਦ ਨਾਮ ਨਿਸ਼ਾਨ, ਅਰਹਾਉ ਸਾਜਰ ਤੇ ਜਿਨ੍ਹਾਂ ਤੁਰ ਲਿਖ ਪਾਇਆ, ਹਰ ਕਾ ਨਾਮ ਸਦਾ ਮਨ ਪਾਇਆ, ਸਤਿਗੁਰ ਕੀ ਬਾਣੀ।

ਬਹੁ ਪੇਖ ਕਰੇ ਮਨ ਸਾਂਤ ਨ ਹੋਏ, ਬਹੁ ਅਵਮਾਨ ਆਪਣੀ ਪਦ ਖੋਏ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਕਰਮ ਆੜਿਆ, ਘਰ ਮੈਂ ਵਸਤ ਅਗਮ ਅਪਾਰਾ। ਗੁਰਮਤ ਖੋਜੇ ਸ਼ਬਦ ਵਿਚਾਰਾ, ਨਾਮ ਨਾਮ ਨਿਧ ਪਾਈ ਕਰ ਹੀ ਮਾਹੇ, ਸਦਾ ਰੰਗ ਰਾਤੇ ਸੱਚ ਸਮਾਹੇ।

ਸਤਿਗੁਰ ਪੇਟੇ ਮਤ ਬੁੱਧ ਹੋਏ, ਹਰ ਜੂ ਆਪੇ ਲਹੂ ਮਿਲਾਏ। ਗੁਰ ਕੇ ਸ਼ਬਦ ਸਚ ਨਾਮ ਸਮਾਏ, ਰਹਾਉ ਮਨ ਬਸੰਤ ਹਰੇ ਸਭ ਲੋਏ। ਫਲੇ ਫੁਲੀਏ ਰਾਮ ਨਾਮ ਸੁਖ ਹੋਏ, ਸਦਾ ਬਸੰਤ ਗੁਰ ਸ਼ਬਦ ਵਿਚਾਰੇ। ਆਰਾਮ ਨਾਮ ਰਾਖੇ ਉਰ ਥਾਰੇ, ਮਨ ਬਸੰਤ ਤਨ ਮਨ ਹਰਿਆ ਹੋਏ। ਨਾਨਕਿਉ ਤਨ ਬਿਰਖ ਆਰਾਮ ਨਾਮ ਫਲ ਪਾਏ ਸੋਏ। ਬਸੰਤ ਮਹੱਲਾ ਤੀਜਾ, ਤਿੰਨ ਬਸੰਤ ਜੋ ਹਰ ਗੁਣ ਗਾਏ। ਪੂਰੇ ਭਾਗ ਹਰ ਭਗਤ ਕਰਾਏ, ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ। ਇਹੋ ਮਨ ਜਲਿਆ ਦੂਜੇ ਦੋਏ, ਅਰਹਾਉ ਇਹੋ ਮਨ ਤੰਦੇ ਬੰਦਾ ਕਰਮ ਕਮਾਏ। ਮਾਇਆ ਮੂਠਾ ਸਦਾ ਬਿਰਲਾਏ, ਇਹੋ ਮਨ ਛੂਟੇ ਜਾਂ ਸਤਿਗੁਰ ਪੇਟੇ। ਜਮ ਕਾਲ ਕੀ ਫਿਰ ਆਵੇ ਨਾ ਫਿੱਟ, ਇਹੋ ਮਨ ਛੂਟਾ ਗੁਰ ਲੀਆ ਛਡਾਏ। ਨਾਨਕ ਮਾਇਆ ਮੋਹ ਸ਼ਬਦ ਜਲਾਏ, ਬਸੰਤ ਮਹੱਲਾ ਤੀਜਾ ਬਸੰਤ ਚੜਿਆ ਹੋਲੀ ਬਨਰਾਏ। ਇਹ ਜੀ ਜੰਤ ਫੂਲੇ ਹਰ ਚਿਤ ਲਾਏ, ਇਨ ਬਿਧ ਇਹੋ ਮਨ ਹਰਿਆ ਹੋਏ। ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ ਰਹਾਉ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹੋ ਜਗ ਹਰਿਆ ਸਤਿਗੁਰ ਪਾਏ। ਫਲ ਫੂਲ ਲਾਗੇ

ਪਰ ਸਤਿਗੁਰ ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਤਿਉ ਕੜ ਕਰ ਮਈਆ ਓਤ ਪੋਤ ਇਹ ਕੁਹਾ ਰਵਿਆ ਸਰਬ ਥਾਏ ਗੁਰਸਬਦੀ ਮਿਲ ਗਏ ਮੇਰੀ ਮਾਏ ਰਹਾਓ ਕੜ ਕੜ ਅੰਤਰ।

ਖਾਰ ਏਕੋ ਕਰੇ ਸੋਏ। ਬਸੰਤ ਮਹੱਲਾ ਚੌਥਾ ਰਹਿਣ ਦਿਰਸ ਦੋ ਸਦੇ ਪਏ। ਮਨ ਘਰ ਸਿਮਰੋ ਅੰਤ ਸਦਾ ਰੱਖ ਲਏ, ਹਰ ਘਰ ਚੇਤ ਸਦਾ ਮਨ ਮੇਰੇ। ਸਭ ਆਲਸ ਦੁਖ ਪੰਜ ਪ੍ਰਪਾਇਆ, ਗੁਰਮੁਖ ਗਾਵੋ ਗੁਣ ਪ੍ਰਕੇਰੇ ਰਹਾਉ। ਮਾਨਵ ਫਿਰ ਫਿਰ ਹੋਮੇ ਮੋਏ, ਕਾਲ ਦੈ ਸੰਘਾਰੇ ਜੰਪੁਰ ਗਏ। ਗੁਰਮੁਖ ਹਰ ਘਰ ਹਰ ਲਿਵ ਲਾਗੇ, ਜਨਮ ਮਰਨ ਦੋ ਦੁਖ ਭਾਗੇ। ਭਗਤ

ਕਾਮਨਾ ਵਰਤਨ ਕੋਠੜੀ ਗੜ ਮੰਦਿਰ ਏਕ ਲੁਕਾਨੀ ਸਭ ਗੁਰ ਮੇਰੇ ਤਾਂ ਖੋਜੀਏ ਮੇਰੇ ਜੋਤੀ ਜੋਤ ਸੁਬਾਨੀ ਮਾਧੋ ਸਾਧੂ ਜਨ ਦਿਉ ਮਿਲਾਏ ਦੇਖਤ ਦਰਸ ਪਾਪ ਸਭ ਨਸ ਪਵਿੱਤਰ ਪਰਮ ਪਦ ਪਾਏ ਰਹਾਉ ਪੰਚ ਚੋਰ ਮਿਲ ਲਾਗੇ ਨਗਰੀਆ ਰਾਮ ਨਾਮ ਤਨ ਹਿਰਿਆ ਗੁਰਮਤ ਖੋਜ ਪਰੇ ਤਪ ਕਰੇ ਤਨ ਸਾਬਤ ਰਸ ਉਭਰਿਆ ਪਾਖੰਡ ਪਰਮ ਉਪਾਪ ਕਰ ਥਾਕੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਦ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸਾਂਤ ਹੋਵੇ ਮਨ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਡੋਲ ਤੋਂ ਵੜ ਪੁਰਖ ਵੜ ਅਗਮ ਗੁਸਾਈ

ਧਿਆਵੇ ਤਾਂ ਪੂਰੇ ਮਾਨਸ ਤਿੰਨ ਛੇ ਸੇ ਤਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਰਛੇ ਹਮ ਢੀਂਡੇ ਢੀਮ ਬਹੁਤ ਅਧ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਛੇ ਜਨ ਨਾਨਕ ਗੁਰ ਪਾਇਆ ਘਰ ਤੂਠੇ ਹਮ ਕੀਏ ਪਤਤ ਪਵੀਸ਼ੇ। ਬਸੰਤ ਹਿੰਡੋਲ ਮਹੱਲਾ ਚੌਥਾ। ਮੇਰਾ ਇਖਿਨ ਮਨੁਮਾ ਰਹਿ ਨਾ ਸਕੇ ਨਿਤ ਹਰ ਹਰ ਨਾਮ ਰਸ ਗੀਦੇ ਜੋ ਬਾਰਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਲੀਦੇ। ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੇ ਭਾਗ ਗੁਰ ਸਤਿਗੁਰ ਪਾਇਆ ਵਿਚ ਕਾਇਆ ਨਗਰ ਹਰ ਸੀਧੇ ਰਖਾਓ। ਜਨ ਕੇ ਸਾਸ ਸਾਸ ਹੈ ਜੇਤੇ ਹਰ ਬਿਰੇ ਪ੍ਰਭੂ ਹਰ ਬੀਦੇ ਜਿਉ ਜਲ ਕਮਲ ਪ੍ਰੀਤ ਅਧ ਭਾਰੀ ਬਿਨ ਜਲ ਦੇਖੇ ਸੁਖ ਲੀਦੇ। ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹੋਮੇ ਮਲ ਨਿਗਸੀ ਹਰ ਅੰਮ੍ਰਿਤ ਹਰ ਜਲ ਨੀਦੇ। ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਅਪਨੀਦੇ ਹਰ ਪਾਵੇ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ। ਬਸੰਤ ਹਿੰਡੋਲ ਮਹੱਲਾ ਚੌਥਾ। ਮਨ ਖਿਨ ਖਿਨ ਭਰਮ ਭਰਮ ਬਹੁਤ ਧਾਵੇ ਤਿਲ ਕਰਨੀ ਵਾਸਾ ਪਾਈਏ ਗੁਰ ਅੰਗ ਸ਼ਬਦ ਦਾਰੂ ਸਿਰ ਤਾਰਿਓ ਘਰ ਮੰਦਰ ਆਣ ਵਸਾਈਏ। ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ ਹਉਮੈ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਧ ਲਗਾਈਏ ਰਖਾਓ। ਘਰ ਰਤਨ ਲਾਲ ਬਹੁ ਮਾਣਕ ਲਾਦੇ ਮਨ ਭਰਮਿਆ ਲੈ ਨਾ ਸਕਾਈਏ ਜਿਉ ਓਡਾ ਕੂਪ ਗੁਜ ਖਿਨ ਕਾਢੇ ਤਿਉ ਸਤਿਗੁਰ ਵਤਸ ਲਹਾਈਏ। ਜਿਨ ਐਸਾ ਸਤਿਗੁਰ ਸਾਧ ਨ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਏ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਏਗੇ। ਮਧ ਸੂਦਨ

ਸਦਬ ਸੰਤ ਗੁਰ ਮਿਲੇ ਦੇਵ, ਬਿਰਖ ਜਮਿਉ ਹੋਏ ਪਾਰ ਜਾਤ, ਫੂਲ ਲੱਗੇ ਫਰਤਨ ਭਾਂਤ, ਤ੍ਰਿਪਤ ਅਗਾਨੇ ਹਰ ਗੁਣੇ ਗਾਏ, ਜਨ ਨਾਨਕ ਹਰ ਹਰ ਹਰ ਧਿਆਏ, ਬਸੰਤ ਮਹੱਲਾ ਪੰਜਵਾਂ, ਹਟਵਾਣੀ ਤਨ ਮਾਲ ਹਾਟ ਕੀਤ, ਜੂਆਰੀ ਜੂਵੇ ਮਾਏ ਚੀਤ, ਅਮਲੀ ਜੀਵੇ ਅਮਲ ਖਾਏ, ਤਿਉ ਹਰ ਜਨ ਜੀਵੇ ਹਰ ਧਿਆਏ, ਆਪਣੇ ਰੰਗ ਸਭ ਕੋ ਰਚੇ, ਜਿਤ ਪ੍ਰਭਲਾਇਆ ਤਿਤ ਤਿਤ ਲੱਗੇ, ਅਰਹਾਉ ਮੇਘ ਸਮੇਂ ਮੋਰ ਨਿਰਤਕਾਰ, ਚੰਦ ਦੇਖ ਬਿਗਸੇ ਕੌਲਾਰ, ਮਾਤਾ ਬਾਰਕ ਦੇਖ ਆਨੰਦ, ਤਿਉ ਹਰ ਜਨ ਜੀਵੇ ਜਪ ਗੋਬਿੰਦ, ਸਿੰਘ ਰੁਚੇ ਸਦ ਭੋਜਨ ਮਾਸ, ਰਣ ਦੇਖ ਸੂਰੇ ਚਿਤ ਉਲਾਸ।

ਸਰਬ ਸੁਖਾਂ ਸੁਖ ਹਰ ਕੈ ਨਾਏ, ਤਿਸੇ ਪ੍ਰਾਪਤ ਇਹੋ ਨਿਧਾਨ, ਨਾਨਕ ਗੁਰਜ ਕਰੇ ਦਾਨ। ਬਸੰਤ ਮਹੱਲਾ ਪੰਜਵਾਂ, ਤਿਸ ਬਸੰਤ ਜੇ ਪ੍ਰਭ ਕਿਰਪਾਲ, ਤਿਸ ਬਸੰਤ

ਨਾਨਕ ਦਾਸ ਤੇ ਜਨ ਕੁਰਬਾਨ। ਸੰਤ ਮਹੱਲਾ ਪੰਜਵਾਂ, ਜੀ ਪ੍ਰਾਣ ਤੋਂ ਪਿੰਡ ਦੀਨ, ਮੁਗਧ ਸੁੰਦਰ ਧਾਰ ਜੋਤ ਕੀਨ, ਸਭ ਜਾਜਕ

ਜਾ ਕੀ ਗਤ ਮਿਤ ਕਹੀ ਨਾ ਜਾਏ। ਕਾਢ ਕਾਟ ਕਾਢ ਕਾਟ ਰਿਆ ਸਮਾਏ, ਜਾ ਕੇ ਭਗਤ ਆਨੰਦ ਮੈ, ਜਾ ਕੇ ਭਗਤ ਕੋ ਨਾ ਹੀ ਖੈ, ਜਾ ਕੇ

ਕਰ ਕਿਰਪਾ ਮੁਏ ਦੇਹੋ ਨਾਮ। ਬਸੰਤ ਮੁਹੱਲਾ ਪੰਜਵਾਂ। ਮਿਲ ਪਾਣੀ ਜਿਉ ਹਰੇ ਬੂਟ, ਸਾਧ ਸੰਗਤ ਤਿਉ ਹੋਮੇ ਛੂਟ। ਜੈਸੀ ਦਾਸੇ ਤੀਰ ਮੀਰ, ਤੈਸੇ ਉਧਾਰਨ ਗੁਰੇ ਪੀਰ। ਤੁਮ ਦਾਤੇ ਪ੍ਰਭ ਦੇਨਹਾਰ, ਨਿਮਖ ਨਿਮਖ ਇਸ ਨਮਸਕਾਰ। ਅਰਹਾਉ ਜਿਸੇ ਪ੍ਰਾਪਤ ਸਾਧ ਸੰਗ, ਹੇ ਜਨ ਲਾਗਾ ਪਾਰ ਬ੍ਰਹਮ ਰੰਗ। ਤੇ ਬੰਧਨ ਤੇ ਪਏ ਮੁਕਤ, ਭਗਤ ਆਰਾਧੇ ਜੋਗ ਜੁਗਤ। ਨੇਤਰ ਸੰਤੋਖੇ ਦਰਸ ਪੇਖ, ਰਸਨਾ ਗਾਏ ਗੁਣ ਅਨੇਕ। ਤਿਸ਼ਨਾ ਬੂਜੀ ਗੁਰ ਪ੍ਰਸਾਦ, ਮਨ ਆਗਾਨਾ ਹਾਰਸੇ ਸਵਾਦ। ਸੇਵਕ ਲਾਗੋ ਚਰਨ ਸੇਵ, ਆਦ ਪੁਰਖ ਅਪਰੰਪਰ ਦੇਵ। ਸਗਲ ਉਧਾਰਨ ਤੇਰੋ ਨਾਮ, ਨਾਨਕ ਪਾਇਓ ਇਓ ਨਿਧਾਨ।

ਜਾ ਸਭ ਜੰਤ ਖਾਹੇ ਅੰਤਰਜਾਮੀ ਪ੍ਰਭ ਦਿਆਲ ਆਪਣੇ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੁਝ ਦੇਹੋ ਦਾਨ ਜਬ ਜੀਵੇ ਨਾਨਕ ਤੇਰੋ ਨਾਮ ਬਸੰਤ ਮਹੱਲਾ ਪੰਜਵਾਂ ਆਰਾਮ ਰੰਗ ਸਭ ਗਏ ਪਾਪ ਆਰਾਮ ਜਬਤ ਕਛ ਨਹੀਂ ਸੰਤਾਪ ਗੋਬਿੰਦ ਜਬਤ ਸਭ ਮਿਟੇ ਅੰਧੇਰ ਹਾਰ ਸਿਮਰਤ ਕਛ ਨਾਹੇ ਫੇਰ ਬਸੰਤ ਹਮਾਰੇ ਰਾਮ ਰੰਗ ਸੰਤ ਜਨਾ ਸੋ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ਼ ਜੈ ਗੋਬਿੰਦ ਭਗਤ ਸੋ ਤਨ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਖੜ ਖੜ ਪਛਾਨ ਹਰ ਕੀਰਤਨ ਰਸ ਪੂਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ।

ਨਾਮ ਤਾਰੁਤ ਸੁਭਾਵੀ ਜਿਦ ਹਰ ਚਿਤ ਆਵੇ ਬਿਨ ਸਤਿਗੁਰ ਦੀਸੇ ਬਿਨ ਲਾਂਤੀ ਸਾਗਤ ਫਿਰ ਫਿਰ ਆਵੇ ਜਾਵੇ ਰਗਾਓ ਸੇ ਤਨਵੰਤ ਜਿਨ ਹਰ ਪ੍ਰਵਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਪੈ ਬਿਨ ਸੇ ਨਿਰਪੈ ਪਦ ਪਾਇਆ ਗੁਰ ਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਲਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ

ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਕਾਰ ਪਹਿਲਾ ਇਕ ਤੁਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪੁਨੀਆਂ।

ਆਪਣਾ ਦਾਸ ਆਪ ਸੰਭਾਲਿਆ, ਸੇ ਸੁਹਾ ਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਧਨੀ, ਮੇਰਾ ਗੁਣ ਅਵਗੁਣ ਨਾਮ ਵਿਚਾਰਿਆ, ਪ੍ਰਭ ਨਾਨਕ ਚਰਨ ਪੂਜਾਰਿਆ। ਬਸੰਤ ਮਹੱਲਾ ਪੰਜਵਾਂ, ਕਿਲ ਵਿਖ ਬਿਨਸੇ ਗਾਏ ਗੁਣਾ, ਅਣ ਦਿਨ ਉਬਜੀ ਸਹਿਜ ਧੁਨਾ, ਮਨ ਮੌਲ

ਕਰਮ ਧਰਮ ਮੇਰਾ ਕਛ ਨਾ ਵਿਚਾਰਿਓ। ਬਾਂ ਪਕਰ ਭਵਜਲ ਨਿਸਤਾਰਿਓ, ਪ੍ਰਕਾਟ ਮੈਲ ਨਿਰਮਲ ਕਰੇ। ਗੁਰਪੂਰੇ ਕੀ ਸਰਣੀ ਪਰੇ, ਆਪ ਕਰੇ ਆਪ ਕਰਨੇ ਹਾਰੇ। ਕਰ ਕਿਰਪਾ ਨਾਨਕ ਉਧਾਰੇ, ਬਸੰਤ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਖ ਫੂਲ ਫੂਲ ਫੂਲੇ। ਅਹੰ ਤਿਆਗ ਤਿਆਗੇ ਚਰਨ ਕਮਲ ਪਾਗੇ, ਤੂੰ ਮਿਲੋ ਪ੍ਰਸ ਭਾਗੇ, ਹਰ ਚੇਤ ਮਨ ਮੇਰੇ ਰਹਾਉ। ਸਗਨ ਬਾਸ ਕੂਲੇ, ਇਕ ਰਹਿ ਸੂਕ ਕਠੂਲੇ। ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ, ਅਬ ਕਰੂ ਆਇਓ ਰੇ। ਇਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾਹੀ,

ਬਸੰਤ ਮਹੱਲਾ ਪੰਜਵਾਂ ਕਾਰ ਦੂਜਾ ਹਿੰਡੋਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਨ ਵਿਧ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਲੈ ਲਾਗੇ ਪੀਰ ਰਗਾਓ ਕਰਮ ਧਰਮ ਤੁਮ ਚੌਪੜ ਸਾਜੋ।

ਤਾਂ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨਾ ਸਕੈ ਗਈ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁੱਕਾ ਰਤਨ ਨਾਮ ਜਪਾਇਆ। ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ ਨਿਜ ਸੁਖ ਮਾਏ ਸਮਾਇਆ। ਜਕ ਹੋਤ ਦਿਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ। ਕਹੋ ਨਾਨਕ ਇਹ ਵਿਧ ਕੀ ਸੰਪੈ ਉਹ ਗੁਰਮੁਖ ਪਾਵੇ। ਬਸੰਤ ਮਹੱਲਾ ਨਾਮਾ ਮਨ ਕਾਂ ਬਸਾਰਿਓ ਰਾਮ ਨਾਮ। ਤਾਨ ਬਿਨਸੈ ਜਮ ਸਿਉ ਪਰੇ ਕਾਮ ਰਗਾਵ ਇਹੋ ਜਗ ਧੂਏ ਕਾ ਪਹਾਰ। ਤੇ ਸਾਚਾ ਮਾਨਿਆ ਕੇ ਵਿਚਾਰ ਤਨ ਦਾਰਾ ਸੰਪਦ ਗ੍ਰਹਿ ਅਸੰਗ ਨ ਚਾਲੇ ਸਮਝ ਲੇਹ ਇਕ ਭਗਤ ਨਾਰਾਇਣ।

ਬਰਖਸ ਬਾਣੀ ਬੁੱਧ ਬਦਾ ਹੇਰ ਮਾਤਰ ਬੂੰਦ ਤੇ ਤਾਰ ਚੱਕ ਫੇਰ ਸਰਬ ਜੋਤ ਨਾਮੇ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਪਗਦ ਕਰੋ ਪਗ ਲਾਗੋ ਤੋਰ ਨਾਮ ਰਤੋ ਚਾਹੋ ਤੁਜ ਓਰ ਨਾਮ ਦੁਰਾਏ ਚੱਲੇ ਸੋ ਚੋਰ ਪਦ ਖੋਈ ਬਿਖ

ਕੁਮਾਰ ਗਾਸ਼ੋ ਪੁੱਤਰੀ ਰਾਜ ਕੁਵਾਰ ਨਾ ਪਣੋ ਸਜ ਦੋਤ ਸਵਾਰ ਪ੍ਰਿਓ ਸੇਵੋ ਪ੍ਰਭ ਪ੍ਰੇਮ ਆਧਾਰ ਗੁਰ ਸਬਦੀ ਬਿਖਤਿਆਸ ਨਿਵਾਰ ਮੋਹਨ ਮੋਹ ਲਿਆ ਮਨ ਮੋਹੇ ਗੁਰ ਕੇ ਸਬਦ ਪਛਾਨਾ ਤੋਹੇ ਨਾਨਕ ਠਾਡੇ ਚਾਹ ਹੈ ਪ੍ਰਭੂ ਦੁਆਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਭੁੱਲੋ ਪਰਮਸ ਆਏ ਜਾਏ ਅਤ ਲੁਧ ਲੁਬਾਨੋ ਬਿਖਮਾਏ ਨੇ ਅਸਰ ਦਿਸੇ ਏਕ ਪਾਏ ਜੋ ਮੀਨ ਕੁੰਡਲੀਆ ਕੰਠ ਪਾਏ ਮਨ ਭੁੱਲੋ ਸਮਝਸ ਸਾਚ ਨਾਏ ਗੁਰ ਸਬਦ ਵਿਚਾਰੇ ਸਹਿਜ ਪਾਏ ਰਹਾਓ ਮਨ ਭੁੱਲੋ ਪਰਮਸ ਪਾਵਰ ਤਾਰ ਬਿਲ ਬਿਰਥੇ ਚਾਹੇ ਬਹੁ ਵਿਕਾਰ ਮੈਗਲ ਜੋ ਫਾਸਸ ਕਾਮਹਾਰ ਕੜਬੰਧਨ ਬਾਧਿਓ।

ਇੱਕ ਨਿਰਾਲ ਅਕਥ ਕਹਾਣੀ, ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ, ਏਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ, ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮੁਖ ਪਾਵੇ ਅਲਖ ਅਪਾਰ।

ਆਪੇ ਸੁਗਧ ਗੀਤੇ ਗੁਰ ਸ਼ਬਦ ਅਤੀਤਾ ਨਾਨਕ ਰਾਮ ਰਵੇਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆਂ ਮਤ ਪਸਮ ਅੰਧੂਲੇ ਗਰਭ ਜਾਹੇ ਇਨ ਬਦਨਾਂਗੇ ਜੋਗ ਨਾਹੇ ਮੂੜੇ ਕਾਇਬ ਸਾਰਿਓ ਤੇ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਰਖਾਓ ਗੁਰ

ਪਰਮ ਚੁਕਾਇਆ, ਬੇਮੋਤਾਜ ਬੇਅੰਤ ਅਪਾਰਾ, ਸੱਚ ਭਤੀਜੇ ਕਰਨੇ ਗਾਰਾ, ਨਾਨਕ ਪੂਲੇ ਗੁਰ ਸਮਝਾਵੇ, ਇਕ ਦਿਖਾਵੇ ਸੱਚ ਟਿਕਾਵੇ।

ਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰਸਾਗਰ ਗੁਣ ਗਹੀਰ ਤੂੰ ਅਕੁਲ ਨਿਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹਿੰਡੋਲ ਮਹੱਲਾ ਪਹਿਲਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਸਤ ਚੌਧੇ ਤੀਨ ਚਾਰ ਕਰ ਮੈਲਤ ਚਾਰ ਬਖਾਲੀ ਚਾਰੇ ਦੀਵੇ ਚੌਹਦ ਦੀਏ ਏਕਾ ਏਕਾ ਵਾਰੀ ਮਿਹਰਬਾਨ ਮਸੂਦਨ ਮਾਧੋ ਐਸੀ ਸਖਤ ਤੁਮਾਰੀ ਰਹਾਓ ਘਰ ਘਰ ਲਸਕਰ ਪਾਪਕ ਤੇਰਾ ਧਰਮ ਕਰੇ ਸਿਖਦਾਰੀ ਧਰਤੀ ਦੇਗ ਮਿਲੇ ਇੱਕ ਵੇਰਾ ਭਾਗ ਤੇਰਾ ਭੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਵਾਰੀ ਲਬ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੁਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇ ਚੰਗਾ ਭਾਵੇ ਮੰਦਾ ਜੈਸੀ ਨਦਰ ਤੁਮਾਰੀ ਆਦਿ ਪੁਰਖ ਕੋ ਅੱਲੋ ਕਹੀਏ ਸਿੱਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਂਗ ਨਿਵਾਜ ਮੁਸੱਲਾ ਨੀਲ ਰੂਪ ਨਵਾਰੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰੇਂਗੇ ਘਰ ਘਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿਣ ਪਲ ਥਿਰ ਨਾ ਰਹਾਈ ਅਨਕ ਉਪਾਅ ਜਤਨ ਕਰ ਥਾਕੇ ਬਾਰੰਬਾਰ ਫਰਮਾਈ ਮੇਰੇ ਠਾਕੁਰ ਬਾਲ ਤਿਕਤ ਘਰ ਆਣ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਅੱਜ ਰਾਮ ਨਾਮ ਨਿਸ਼ਾਨ ਰਹਾਓ ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੋ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇਹ ਗੁਰਮੁਖ ਚਲਤ ਦਿਖਾਇਆ ਬਾਰ ਖੋਜ ਮੋਏ ਸਭ ਸਾਕਤ ਹਰ ਗੁਰਮਤੀ ਕਰ ਪਾਇਆ ਦੀਨਾ ਦੀਨ ਦਿਆਲ ਪਏ ਹੈ ਜਿਉ ਕ੍ਰਿਸ਼ਨ ਬਿਦਰ ਕਰ ਆਇਆ ਮਿਲਿਓ ਸੁਦਾਮਾ ਭਾਵਨੀ ਧਾਰ ਸਭ ਕੁਛ ਆਗੇ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਗਤ ਕਰੇ ਵਕੀਲੀ ਇੱਕ ਰੱਤੀ ਤਿਲ ਨਾ ਕਟਾਈ ਜਨ ਕੀ ਉਸਤਤ ਹੈ ਰਾਮ ਨਾਮਾ ਦਹਿ ਦੇ ਸੋਭਾ ਪਾਈ ਨਿੰਦਕ ਸਾਗਤ ਖਾਵ ਨਾ ਸਕੇ ਤਿਲ ਆਪਣੇ ਕਰ ਲੂਕੀ ਲਾਈ ਜਨ ਕਉ ਜਨ ਮੇਲੇ ਸੋਭਾ ਪਾਵੇ ਗੁਣ ਮੈ ਗੁਣ ਪਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੇ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ

ਓਅੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਾ ਪਿਆਰ ਅਜਾਮਲ ਉਧਰਿਆ ਕੈ ਇੱਕ ਬਾਰ ਬਾਲਮੀਕੇ ਹੋਆ ਸਾਧ ਸੰਗ ਤਰੂ ਕੋ ਮਿਲਿਆ ਹਰ ਨਿਸੰਗ

ਘਰ ਕੀਓ ਮੋਖ, ਫਿਬਰ ਸੁਦਾਮੇ ਦਾਲਦ ਪੰਜ, ਰੇ ਮਨ ਤੂੰ ਪੀ ਪਜ ਗੋਬਿੰਦ, ਬਦਕ ਉਦਾਰਿਓ ਖੰਭ ਪ੍ਰਹਾਰ, ਉਬਜਾ ਉਦਰੀ ਅੰਗੁਸ਼ਟ ਤਾਰ, ਬਿਦ ਉਦਾਰਿਓ

ਤੂੰ ਬਹੁ ਅਪਾਰ ਕਰ ਕਿਰਪਾ ਲੜਲੇ ਹੋ ਲਾਏ ਨਾਨਕ ਦਾਸ ਪ੍ਰਭ ਕੀ ਸਰਣਾਏ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਪਾਈ ਕਰਮ ਲਿਖਣ ਤੇ ਪਾਈਏ ਇਹ ਰੁੱਤ ਸੁਹਾਈ ਵਾਣ ਤ੍ਰਿਣ ਤਿਰ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਰ ਸਾਧੂ ਸੁਖ ਉਪਜੈ ਲੱਥੀ ਸਭ ਸ਼ਾਈ ਨਾਨਕ ਸਿਮਰੇ ਏਕ ਨਾਮ ਫਿਰ ਬੌੜ ਨਾ ਤਾਈ ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਚ ਪਾਇ ਵਿਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੇ ਕਹਿ ਰਹੇ ਕਹਿ ਮਾਏ ਸੁਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਏ ਸੁਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸਜ ਪੂਵੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੋਲਿਆ ਆਕਾਸ ਘੜਘੜ ਮੋਲਿਆ ਆਤਮ ਪ੍ਰਗਾਸ ਰਾਜਾ ਰਾਮ ਮੋਲਿਆ ਅੰਤ ਪਾਏ ਜੈ ਦੇਖੋ ਤੈ ਰਿਹਾ ਸਮਾਏ ਰਹਾਉ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਉਂਕ ਤੇਬ ਸੌਂਕਰ ਮੌਲਿਓ ਜੋਗ ਧਿਆਨ ਕਬੀਰ ਕੋ ਸਵਾਮੀ ਸਭ ਸਮਾਨ